ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮੁਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ, ਸਭ ਦਿਖਾਏ ਸਤਿਗੁਰ ਪੂਰਾ, ਆਪੇ ਫਰਗ ਕੀ ਤੋਨ ਘਟੇ ਅੰਤਰ, ਆਪੇ ਬਣਤ ਬਣਾਵਣਿਆ, ਹਉ ਵਾਰੀ ਜਿਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ, ਵਾਹਿਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿ ਸੁਮਾਵਣਿਆ ਰਖਾਓ, ਤੂੰ ਆਪੇ ਸੋਹ ਹੈ, ਆਪੇ ਜਗ ਮੋਹ ਹੈ, ਤੂੰ ਆਪੇ ਨਦਰੀ ਜਗਤ ਪਰੋਵ ਹੈ, ਤੂੰ ਆਪੇ ਦੁਖ ਸੁਖ ਦੇਵੈ ਕਰਤੇ, ਗੁਰਮੁਖ ਕਰ ਦੇਖਾਵਣਿਆ, ਆਪੇ ਕਰਤਾ ਕਰੇ ਕਰਾਏ, ਆਪੇ ਸਤਿਗੁਰ ਮਨ ਮਸਾਏ, ਸਭ ਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾਵਣਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਗਏ ਮੁਕਤਾ, ਸਦਾ ਮੁਕਤ ਆਪੇ ਗਏ ਸੱਚਾ, ਆਪੇ ਅਲੱਖ ਲਖਾ।

ਆਪੇ ਥਾਪੇ ਆਪੇ, ਤੁਝਤੇ ਬਾਹਰ ਕਛੂ ਨਾ ਹੋਵੇ। ਤੂੰ ਆਪੇ ਘਾਰੇ ਲਾਮਣਿਆ, ਆਪੇ ਮਾਰੇ ਆਪ ਜੀਵਾਏ, ਆਪੇ ਮੇਲੇ ਮੇਲ ਮਲਾਏ, ਸੇਵਾ ਤੇ ਸਦਾ ਸੋ ਪਾਇਆ, ਗੁਰਮੁਖ ਸਹਿ ਸੁਮਾਵਣਿਆ। ਆਪੇ ਉੱਚਾ ਉੱਚ ਹੋਈ, ਆਪ ਖਾਲੇ ਸੋ ਵੇਖੇ ਕੋਈ, ਨਾਨਕ ਨਾ ਵਸੇ ਕਾਢ ਅੰਤਰ, ਆਪੇ ਵੇਖ ਵਿਖਾਲਣਿਆ। ਮਾਝ ਮਹੱਲਾ ਤੀਜਾ, ਮੇਰਾ ਪ੍ਰਭ ਭਰਪੂਰ ਹੈ ਸਭ ਥਾਈ, ਗੁਰ ਪ੍ਰਸਾਦੀ ਕਰਹੀ ਮੈਂ ਪਾਈ, ਸਦਾ ਸਰੇਵੀ ਇੱਕ ਮਨ ਧਿਆਈ, ਗੁਰਮੁਖ ਸੱਚ ਸੁਮਾਵਣਿਆ। ਹੋ ਮਾਰੀ ਜਿਉ ਮਾਰੀ, ਜਗ ਜੀਵਨ ਮਨ ਮਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤ ਸਹਿ ਸੁਮਾਵਣਿਆ ਰਹਾਉ। ਘਰ ਮੈਂ ਧਰਤੀ ਤੌਲ ਪਾਤਾਲਾ, ਕਰੀ ਮੈਂ ਪ੍ਰੀਤ ਸਦਾ ਹੈ ਬਾਲਾ, ਸਦਾ ਆਨੰਦ ਹੈ ਸੁਖਦਾਤਾ, ਗੁਰਮਤ ਸਹਿ ਸੁਮਾਵਣਿਆ। ਕਾਇ ਅੰਦਰ ਹੋਮੇ ਮੇਰਾ, ਜੰਮਣ ਮਰਨਾ ਚੁੱਕੇ ਫੇਰਾ, ਗੁਰਮੁਖ ਹੋਵੇ ਸੋ ਹੋਮੇ ਮਾਰੇ, ਸੱਚੋ ਸੱਚ ਧਿਆਵਣਿਆ। ਕਾਇ ਅੰਦਰ ਪਾਪ ਉਂਦ ਭਾਈ, ਦੋਹੀ ਮਿਲਕੇ ਸ੍ਰਿਟ ਪਾਈ, ਦੋਵੇ ਮਾਰ ਜਾਏ ਇਕਤ ਕਰ ਆਵੇ, ਗੁਰਮਤ ਸਹਿ ਸੁਮਾਵਣਿਆ। ਤਾਰਹੀ ਮਾਹੇ ਦੂਜੇ ਪਾਏ ਅਨੇਰਾ, ਚਾਨਣ ਹੋਵੇ ਛੋਡੇ ਹੋਮੇ ਮੇਰਾ, ਪ੍ਰਗਟ ਸ਼ਬਦ ਹੈ ਸੁਵਦਾਤਾ, ਅੰਦਰ ਨਾਮ ਧਿਆਵਣਿਆ। ਅੰਤਰ ਜੋਤ ਪ੍ਰਗਟ ਪਾਸਾਰਾ, ਉਹ ਸਾਖੀ ਮਿਟਿਆ ਅੰਧਿਆਰਾ, ਕਮਲ ਵਿਗਾਸ ਸਦਾ ਸੋ ਪਾਇਆ, ਜੋਤੀ ਜੋਤ ਮਿਲਾਵਣਿਆ। ਅੰਦਰ ਮਹਿਲ ਰਤਨੀ ਪਰੇ ਪੰਡਾਰਾ, ਗੁਰਮੁਖ ਪਾਏ ਨਾਮੇ ਪਾਰਾ, ਗੁਰਮੁਖ ਵਣਜੇ ਸਦਾ ਵਾਪਾਰੀ, ਲਹਾ ਨਾਮ ਸਦ ਪਾਵਣਿਆ। ਆਪੇ ਵਸ ਰੱਖ ਆਪੇ ਦੇ, ਗੁਰਮੁਖ ਵਣਜੇ ਕੇ ਹੀ ਕੇ, ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਮਸਾਵਣਿਆ। ਮਾਝ ਮਹੱਲਾ ਤੀਜਾ, ਹਰ ਆਪੇ ਮੇਲੇ ਸੇਵ ਕਰਾਏ, ਗੁਰ ਕੇ ਸਭ ਪਾਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣਦਾਤਾ, ਹਰ ਗੁਣਮੈ ਆਪ ਸੁਮਾਵਣਿਆ। ਹਉ ਮਾਰੀ ਜਿਉ ਮਾਰੀ, ਤਾਂ ਸੱਚਾ ਹਿਰਦੇ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸਬਦੀ ਮਨ ਵਸਾਵਣਿਆ ਰਖਾਓ। ਆਪੇ ਗੁਰਦਾਤਾ ਕਰਮ ਵਿਧਾਤਾ, ਸੇਵ ਸੇਵੈ ਗੁਰਮੁਖ ਹਰ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੋਹ ਹੈ, ਗੁਰਮਤ ਹਰ ਸੁਪਾਵਣਿਆ। ਇਸ ਗੁਫਾ ਮੈਂ ਇੱਕ ਥਾਂ ਸੁਹਾਇਆ, ਪੂਰੇ ਗੁਰ ਹਉਮੈ ਪਰਮ ਚੁਕਾਇਆ, ਅਨੰਦ ਨਾਮ ਸਲਾਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ। ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੇ ਮੁਰਾਰੇ, ਹਰ ਗੁਣ ਗਾਵੇ ਸਭ ਸੋਹਾਏ, ਮਿਲ ਪ੍ਰੀਤ ਨੂੰ ਸੁਖ ਪਾਵਣਿਆ। ਜਮ ਜਾਗਾਤੀ ਦੂਜੇ ਭਾਏ ਕਰ ਲਾਏ, ਨਾਵ ਫੁੱਲੇ ਦੇ ਸਜਾਏ, ਕੜੀ ਮੂਧ ਕਾ ਲੇਖਾ ਲੈਵੇ, ਰਤੀਓ ਮਾਸਾ ਤੋਲ ਕਢਾਵਣਿਆ। ਕਈੜੇ ਪਿਰ ਚੇਤੇ ਨਾਹੀ, ਦੂਜੇ ਮੁੱਠੀ ਰੋਵੇ ਤਾਹੀ, ਖਰੀ ਕੁਵਾਲਿਓ ਕਰੂਪ ਕੁਲੱਖਣੀ, ਤੁਬਨੇ ਪਿਰ ਨਹੀਂ ਪਾਵਣਿਆ। ਕਈੜੇ ਪਿਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ, ਕਾਮਣ ਪਿਰ ਰੱਖਿਆ ਕੰਠ ਲਾਏ, ਸਬਦੇ ਪਿਰ ਰਾਵੇ ਸੇ ਸੁਹਾਵਣਿਆ। ਆਪੇ ਦੇਵੇ ਸਦ ਬੁਲਾਏ, ਆਪਣਾ ਨਾਓ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ, ਅਨਦਿਨ ਸਦਾ ਗੁਣ ਗਾਵਣਿਆ। ਮਾਝ ਮਹੱਲਾ ਤੀਜਾ, ਉਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੇ ਕਰਮ ਆਏ ਉਦਾਸਾ, ਹਾਰ ਰੰਗ ਰਹਿ ਸਦਾ ਰੰਗ ਰਾਤੇ, ਹਾਰ ਰਸ ਮਨ ਤ੍ਰਿਤਾਵਣਿਆ। ਹੋ ਮਾਰੀ ਜਿਉ ਮਾਰੀ, ਪੜ ਬੁਝ ਮਨ ਵਸਾਵਣਿਆ, ਗੁਰਮੁਖ ਪੜੇ ਹਰਨਾਮ ਸਲਾਹੇ, ਡਰ ਸੱਚੇ ਸੋਭਾ ਪਾਵਣਿਆ ਰਖਾਓ। ਅਲਖ ਪਿਓ ਹਰਿਆ ਸੁਮਾਏ, ਉਪਾਏ ਨਾ ਕੀਤੀ ਪਾਇਆ ਜਾਏ, ਕਿਰਪਾ ਕਰਤਾ ਸਭ ਗੁਰ ਪੇਟੇ, ਨਦਰੀ ਮੇਲ ਮਿਲਾਵਣਿਆ। ਦੂਜੇ ਭਾਏ ਪੜੇ ਨਹੀਂ ਬੂਝੇ, ਤ੍ਰਿਪਤ ਮਾਇਆ ਕਾਰਨ ਲੂਝੇ, ਤ੍ਰਿਪਤ ਬੰਧਨ ਟੁੱਟੇ ਗੁਰਸਬਦੀ, ਗੁਰਸਬਦੀ ਮੁਕਤ ਕਰਾਵਣਿਆ। ਪਿਓ ਮਨ ਚੰਚਲ ਵਸਨ ਆਵੇ, ਦੁਬਧਾ ਲਾਗੇ ਦਹਿ ਦਿਤਾਵੇ, ਬੇਕਾ ਕੀੜਾ ਬਿਖ ਮੈਂ ਰਾਤਾ, ਬਿਖ ਹੀ ਮਾਏ ਪਚਾਵਣਿਆ। ਹਉ ਹਉ ਕਰਤੇ ਆਪ ਜਿਣਾਏ, ਬਹੁ ਕਰਮ ਕਰੇ ਕਿਛ ਥਾਏ ਨਾ ਪਾਏ, ਤੁਝਤੇ ਬਾਹਰ ਕਿਛੂ ਨਾ ਹੋਏ, ਬਖਸੇ ਸਭ ਸੁਹਾਵਣਿਆ। ਉਪਜੇ ਪਤਿਹਰ ਬੂਝੇ ਨਾਏ, ਅੰਦਨ ਦੂਜੇ ਪਾਏ ਫਰਾਹੀ, ਮਨਮੁਖੋ ਜਨਮ ਗਿਆ ਗੇ ਬਿਰਥਾ, ਅੰਤ ਗਿਆ ਪਛਤਾਵਣਿਆ। ਫਿਰ ਪ੍ਰਦੇਸ਼ ਸਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕੁਮਾਏ।

ਰਾਤੀ ਸਹਿਜੇ ਹੀ ਸੁਖ ਪਾਵਣਿਆ ਸਮੇ ਵਰਤੇ ਇਕੋ ਸੋਈ ਗੁਰਮੁਖ ਵਿਰਲਾ ਬੂਝੇ ਕੋਈ ਨਾਨਕ ਨਾਮ ਰਤੇ ਜਨ ਸੋਹੈ ਪਰ ਕਿਰਪਾ ਆ ਮਿਲਾਵਣਿਆ ਮਾਝ ਮਹੱਲਾ ਤੀਜਾ ਮਾਨਮੁਖ ਪੜੇ ਪੰਡਿਤ ਕਹਾਵੇ ਦੂਜੇ ਪਾਏ ਮਹਾਂ ਦੁਖ ਪਾਵੇ ਵਿਖਿਆ ਮਾਤੇ ਕੇ ਸੂਝੇ ਨਾਹੀ ਫਿਰ ਫਿਰ ਜੂਨੀ ਆਵਣਿਆ ਹੋ ਮਾਰੀ ਜਿਉ ਮਾਰੀ ਹੋਮੇ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪੀ ਆਵਣਿਆ ਰਹਾਓ ਵੇਦ ਪੜੇ ਹਰ ਰਸ ਨਹੀਂ ਆਇਆ ਵਾਦ ਵਖਾਣੇ ਮੋਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਕਰ ਕਾਮਣਿਆ ਆ ਕਥੋ ਕਥਗੇ ਸਭ ਸੁਹਾਵੇ ਗੁਰਮਤੀ ਮਨ ਸੱਚੋ ਪਾਵੇ ਸੱਚੋ ਸੱਚ ਰਵੇ ਦਿਨ ਰਾਤੀ ਪਿਓ ਮਨ ਸੱਚ ਰੰਗਾਮਣਿਆ ਜੋ ਸੱਚ ਰਤੇ ਤਿਨ ਸੱਚੋ ਪਾਵੇ ਆਪੇ ਦੇ ਨਾ ਪਛੋਤਾਵੇ ਗੁਰ ਕੈ ਸ਼ਬਦ ਸਦਾ ਸੱਜਾਤਾ ਮਿਲ ਸੱਚੇ ਸੁ ਪਾਵਣਿਆ ਕੂੜ ਕੁਸੱਤ ਇਨਾ ਮਹਿਲ ਨਾ ਲਾਗੇ ਗੁਰਪ੍ਰਸਾਦ ਦੀ ਅਨੰਦ ਨ ਜਾਗੇ ਨਿਰਮਲ ਨਾਮ ਸੇ ਕੱਟ ਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜੇ ਹਰ ਤੱਤ ਨ ਜਾਣੇ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ ਮੋਹ ਵਿਆਪੇ ਇਹ ਸੂਝੇ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰਿਪਤ ਮਾਇਆ ਮਨਮੁਖਨਾ ਬੂਝੇ ਦੂਜੇ ਪਾਇਆ ਤ੍ਰੈ ਗੁਣ ਪੜੇ ਹਰ ਏਕ ਨ ਜਾਣੇ ਬਿਨ ਬੂਝੇ ਦੁਖ ਪਾਵਣਿਆ ਜਸ ਭਾਵੇ ਤਾਂ ਆਪ ਮਿਲਾਏ ਗੁਰ ਸ਼ਬਦੀ ਸਿਰਸਾ ਦੁਖ ਚੁਕਾਏ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਝ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਸਾਹਮਣਿਆ ਹੋ ਮਾਰੀ ਜਿਉ ਮਾਰੀ ਹਰ ਚਖ ਸਾਧ ਪਾਵਣਿਆ ਹਰ ਚਖੇ ਸੇ ਜਨ ਨਿਰਮਲ ਨਿਰਮਲ ਨਾਮ ਤਿਹਾਵਣਿਆ ਰਹਾਓ ਸੋ ਨੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਦ ਗਿਆਨ ਹੋਮੇ ਮਾਰੇ ਨਾ ਪਦਾਰਥ ਨਾ ਹੁੰਦ ਪਾਏ ਤ੍ਰੈਗੁਣ ਮੇੜ ਸੁਮਾਵਣਿਆ ਹੋਮੇ ਕਰੇ ਨੇ ਕਰਮੀ ਨਾ ਹੋਵੇ ਗੁਰਪ੍ਰਸਾਦੀ ਹੋਮੇ ਖੋਵੇ ਅੰਤਰ ਵਿਵੇਕ ਸਦਾ ਆ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਈ ਇਸਨਾਨ ਕਰੇ ਸਦਾ ਦਿਨ ਰਾਤੀ ਹੋਮੇ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੇ ਹੋਮੇ ਮਾਰ ਆਏ ਨਿਸਪ੍ਰੀਤ ਸਬਦ ਸੱਚ ਹਰ ਸਰ ਵਸਾ ਪਾਵਣਿਆ ਮਨ ਸਦਾ ਬਗ ਮੈਲਾ ਹੋਮੇ ਮਲ ਲਾਈ ਇਸਨਾਨ ਕਰੇ ਪਰ ਮੈਲ ਨਾ ਜਾਈ ਜੀਤ ਮਰੇ ਗੁਰ ਸ਼ਬਦ ਵਿਚਾਰ ਹੋਮੇ ਮੈਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਗੁਰ ਸਭ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਕੜ ਚਾਨਣਿਆ ਪਛਾਨਣਿਆ ਆਪ ਪਾਏ ਤੈ ਆਪੇ ਵੇਖ ਸਤਿਗੁਰ ਸੇਵੇ ਸੂਜਨ ਲਿਖ ਨਾਨਕ ਨਾਮ ਸੇ ਕਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮਹੱਲਾ ਤੀਜਾ ਮਾਇਆ ਮੋਹ ਜਗ ਸੁਭਾਇਆ ਤ੍ਰੈਗੁਣ ਦੀਸੇ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਝੇ ਚੌਥੇ ਪਦਲੇ ਬਿਲਾਵਣਿਆ ਹੋ ਵਾਰੀ ਜਿਉ ਵਾਰੀ ਮਾਇਆ ਮੋਹ ਸਬਦ ਜਲਾਵਣਿਆ ਮਾਇਆ ਮੋਹ ਜਲਾਏ ਸੁਹਰਸ ਚਿਤ ਲਾਏ ਹਰ ਧਰਮੈ ਨਹੀਂ ਸੋਭਾ ਪਾਵਣਿਆ ਰਖਾਓ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਤ ਜੇ ਨਿ ਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਇਸ ਵਿਚ ਗਿਆਨ ਰਤਨ ਇਕ ਪਾਇਆ ਗੁਰਪ੍ਰਸਾਦੀ ਮਨ ਮਸਾਇਆ ਜਤ ਸਤ ਸੰਜਮ ਸਚ ਕਮਾਵੇ ਗੁਰਪੂਰੇ ਨਾਮ ਧਿਆਵਣਿਆ ਤੇਈ ਗੜੇ ਤਨ ਪਰਮ ਫੁਲਾਣੀ ਦੂਜੇ ਲਾਗੀ ਫਿਰ ਪਛੋਤਾਣੀ ਹਲਤ ਪਲਤ ਦੋਵੇਂ ਗਾਵਾਏ ਸੁਪਨੇ ਸੁਗਨਾ ਪਾਵਣਿਆ ਪੈਗੜੇ ਤਨ ਕੰਸ ਮਾਲੇ ਗੁਰਪ੍ਰਸਾਦੀ ਵੇਖੇ ਨਾਲੇ ਪਿਰਕੇ ਸਹਿਜ ਰਹੇ ਰੰਗ ਰਾਤੀ ਸਭ ਸਿੰਗਾਰ ਬਿਣਾਵਣਿਆ ਸਬਲ ਜਨਮ ਜਿਨਾਂ ਸਭ ਗੁਰ ਪਾਇਆ ਦੂਜਾ ਪਾਗੁਰ ਸਭ ਜਲਾਇਆ ਏਕੋ ਰਵ ਰਹਿਆ ਕਟਿਅੰਤਰ ਮੇਲ ਸਤ ਸੰਗਤ ਹਰ ਗੁਣ ਗਾਵਣਿਆ ਤਾਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨੁੱਖ ਨਾਮ ਚਿੱਤ ਨਾ ਆਵੇ ਬਿਨ ਆਵੇ ਬਹੁਤ ਗੁਪਾਵਣਿਆ ਜਿਨ ਸਿੱਟ ਸਾਜੀ ਸੋ ਹੀ ਜਾਣੇ ਆਪੇ ਮਿਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿਨ ਜਨ ਕਹੋ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਝ ਮਹੱਲਾ ਚੌਥਾ ਆਦ ਪੁਰਖ ਅਪਰੰਪਰ ਆਪੇ ਆਪੇ ਥਾਪੇ ਥਾਪੋ ਥਾਪੇ ਸਮੇ ਵਰਤੇ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹੋ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਇਸ ਰੂਪ ਨਾ ਰੇਖਿਆ ਖੜਖੜ ਦੇਖਿਆ ਗੁਰਮੁਖ ਅਲਖ ਲਖਾਵਣਿਆ ਰਖਾਓ ਤੂੰ ਦਇਆਲ ਕਿਰਪਾਲ ਪ੍ਰਸੋਈ ਤੂੰ ਬਿਨ ਦੂਜਾ ਅਵਰ ਨਾ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੇ ਨਾਮੇ ਨਾਮ ਸੁਮਾਵਣਿਆ ਤੂੰ ਆਪੇ ਸੱਚਾ ਸਿਰ ਜਨਖਾਰਾ ਭਗਤੀ ਪਰੇ ਤਰੇ ਭੰਡਾਰਾ
ਗੁਰਮੁਖ ਨਾਮ ਮਿਲੇ ਮਨ ਪੀਜੈ, ਸਹਿਜ ਸਮਾਧ ਲਗਾਵਣਿਆ, ਅੰਤਨ ਗੁਣ ਗਾਵਾਂ ਪ੍ਰਤੇਰੇ, ਤੁਸਾ ਰਾਗੀ ਪ੍ਰੀਤਮ ਮੇਰੇ, ਤੁਦ ਮਨ ਅਵਰ ਨ ਕੋਈ ਜਾਚਾ, ਗੁਰਪ੍ਰਸਾਦੀ ਤੂੰ ਪਾਵਣਿਆ, ਆਗਮ ਅਗੋਚਰ ਮਿਤ ਨੀ ਪਾਈ, ਆਪਣੀ ਕਿਰਪਾ ਕਰੇ ਤੂੰ ਲਏ ਮਿਲਾਈ, ਪੂਰੇ ਗੁਰ ਕੈ ਸ਼ਬਦ ਧਿਆਈ ਹੈ, ਸ਼ਬਦ ਸੇਵ ਸੁਖ ਪਾਵਣਿਆ, ਰਸਨਾ ਗੁਣਮੰਤੀ ਗੁਣ ਗਾਵੇ, ਨਾਮ ਸਲਾਹੇ ਸੱਚੇ ਪਹਾਵੇ, ਗੁਰਮੁਖ ਸਦਾ ਰਹੇ ਰੰਗਰਾਤੀ, ਮਿਲ ਸੱਚੇ ਸੋਭਾ ਪਾਵਣਿਆ, ਮਨਮੁਖ ਕਰਮ ਕਰੇ ਅਹੰਕਾਰੀ, ਜੂਏ ਜਨਮ ਸਭਾ ਜੀਗਾਰੀ, ਅੰਤਰ ਲੋਭ ਮਹਾਂ ਗੁਬਾਰਾ, ਫਿਰ ਆਵਣ ਜਾਵਣਿਆ, ਆਪੇ ਕਰਤਾ ਦੇ ਵਡਿਆਈ, ਜਿਨ ਕੋ ਆਪ ਲਿਖ ਤੁਰ ਪਾਈ, ਨਾਨਕ ਨਾ ਮਿਲੇ ਪਉ ਪੰਜਨ, ਗੁਰ ਸਬਦੀ ਸੁਖ ਪਾਵਣਿਆ, ਮਾਝ ਮਹੱਲਾ ਪੰਜਵਾਂ, ਤਾਰ ਪਹਿਲਾ ਅੰਤਰ ਅਲਖ ਨ ਜਾਈ ਲਿਖਿਆ, ਨਾਮ ਰਤਨ ਲੈ ਗੁੱਜਾ ਰਖਿਆ, ਅਗਮ ਅਗੋਚਰ ਸਭ ਤੇ ਉੱਚਾ, ਗੁਰ ਕੈ ਸ਼ਬਦ ਲਖਾਵਣਿਆ, ਹਉ ਵਾਰੀ ਜੀਉ ਵਾਰੀ ਕਲਮੇ ਨਾਮ ਸੁਣਾਵਣਿਆ, ਸੰਤ ਪਿਆਰੇ ਸੱਚੇ ਤਾਰੇ, ਵਡਭਾਗੀ ਦਰਸ਼ਨ ਪਾਵਣਿਆ ਰਖਾਓ, ਸਾਧਕ ਸਿੱਧ ਜਿਸੇ ਕੋ ਫਿਰਦੇ, ਬ੍ਰਹਮੇ ਇੰਦਰ ਧਿਆਨ ਹਿਰਦੇ, ਕੋਟ ਤੇ ਤੀਸਾ ਖੋਜੇ ਤਾਕੋ, ਗੁਰਮੇ ਹਿਰਦੇ ਗਾਵਣਿਆ, ਆੜ ਪੈਰ ਦੂਜਾ ਪੇ ਪਵਣਾ, ਧਰਤੀ ਸੇਵਕ ਪਾਇਕ ਚਰਨਾ, ਖਾਣੀ ਬਾਣੀ ਸਰਬ ਨਿਵਾਸੀ, ਸਭਨਾ ਕੇ ਮਨ ਪਾਵਣਿਆ, ਸਾਚਾ ਸਾਹਿਬ ਗੁਰਮੁਖ ਜਾਪੇ, ਪੂਰੇ ਗੁਰ ਕੇ ਸਭ ਸੰਜਾਪੇ, ਜਿਨ ਪੀਆ ਸਹੀ ਤ੍ਰਿਪਤਾ ਸੇ, ਸੱਚੇ ਸੱਚ ਅਗਾਵਣਿਆ, ਇਸ ਘਰ ਸਹਿਜਾ ਸੋਈ ਸੁਹੇਲਾ, ਅੰਧ ਬਿਨੋਦ ਕਰੇ ਸਕੇਲਾ, ਸੋ ਧਨਵੰਤਾ ਸੋ ਵਡਸਾਹਾ, ਜੋ ਪੁਰਚਰਣੀ ਮਨ ਲਾਵਣਿਆ, ਪਹਿਲੋਂ ਦੇ ਤੈਰ ਚੁਮਾਹਾ, ਪਿੱਛੋਂ ਦੇ ਤੈ ਜਨ ਤਿਉ ਪਾਹਾ, ਤੋ ਜੇਵੜ ਦੱਤ ਅਵਰ ਨਾ ਸਵਾਮੀ, ਲਵੇ ਨਾ ਕੋਈ ਲਾਵਣਿਆ, ਜਿਸ ਤੂੰ ਤੁੱਠਾ ਸੋ ਤੋ ਤਿਆਏ, ਸਾਜਨਾ ਕਾ ਮੰਤਰ ਕੁਮਾਏ, ਆਪ ਤਰੇ ਸਗਲੇ ਕੁਲ ਤਾਰੇ, ਤੇ ਦਰਗੇ ਠਾਕ ਨ ਪਾਵਣਿਆ, ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬੇਅੰਤ ਹੱਥ ਮੂਚੋ ਮੂਚਾ, ਹੋ ਗੁਰਬਾਣੀ ਤੇਰੇ ਵੰਨਾ, ਨਾਨਕ ਦਾਦ ਸਾਵਣਿਆ, ਮਾਝ ਮਹੱਲਾ ਪੰਜਵਾਂ, ਕੌਣ ਸੋ ਮੁਕਤਾ ਕੌਣ ਸੋ ਜੁਗਤਾ, ਕੌਣ ਸੋ ਗਿਆਨੀ ਕੌਣ ਸੋ ਭਗਤ, ਕੌਣ ਸੋ ਗ੍ਰਹਿ ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਓ, ਕਿਨ ਵੇ ਵਾਧਾ ਕਿਨ ਮੈ ਛੂਟਾ, ਕਿਨ ਵਿਦ ਆਮਣ ਜਾਵਣ ਟੂਟਾ, ਕੌਣ ਕਰਮ ਕੌਣ ਨੇ ਕਰਮਾ, ਕੌਣ ਸੋ ਕਹੇ ਕਹਾਏ ਜੀਓ, ਕੌਣ ਸੋ ਸੁਖੀਆ ਕੌਣ ਸੋ ਦੁਖੀਆ, ਕੌਣ ਸੋ ਸਨਮੁਖ ਕੌਣ ਵੇ ਮੁਖੀਆ, ਕਿਨ ਵਿਦ ਮਿਲੀਏ ਕਿਨ ਵਿਦ ਵਿਛਰੇ, ਹੇ ਵਿਦ ਕੌਣ ਪ੍ਰਟਾਏ ਜੀਓ, ਕੌਣ ਸੋ ਅੱਖਰ ਜਿਤ ਧਾਵ ਤਰੇਤਾ, ਕੌਣ ਉਪਦੇਸ਼ ਜਿਤ ਦੁਖ ਸੁਖ ਸਮ ਸਹਿਤਾ, ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਵਿਦ ਕੀਰਤਨ ਗਾਏ ਜੀਓ, ਗੁਰਮੁਖ ਮੁਕਤਾ ਗੁਰਮੁਖ ਜੂਤਾ, ਗੁਰਮੁਖ ਗਿਆਨੀ ਗੁਰਮੁਖ ਭਗਤਾ, ਤਨ ਗਿਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਓ, ਹੋਮੇ ਵਾਧਾ ਗੁਰਮੁਖ ਛੂਟਾ, ਗੁਰਮੁਖ ਆਵਣ ਜਾਵਣ ਟੂਟਾ, ਗੁਰਮੁਖ ਕਰਮ ਗੁਰਮੁਖ ਨੇ ਕਰਮਾ, ਗੁਰਮੁਖ ਕਰੇ ਸੋ ਸੁਪਾਏ ਜੀਓ, ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ, ਗੁਰਮੁਖ ਮਿਲੀਏ ਮਨਮੁਖ ਵਿਛਰੇ, ਗੁਰਮੁਖ ਵਿਦ ਪ੍ਰਗਟਾਏ ਜੀਓ, ਗੁਰਮੁਖ ਅੱਖਰ ਜਿਤ ਧਾਵ ਤਰੇਤਾ, ਗੁਰਮੁਖ ਉਪਦੇਸ਼ ਦੁਖ ਸੁਖ ਸਮ ਸਹਿਤਾ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀਓ, ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ, ਇਕਸਤੇ ਹੋਇਓ ਅਨੰਤਾ, ਨਾਨਕ ਏਕ ਸਮਾਏ ਸਮਾਏ ਜੀਓ, ਮਾਝ ਮਹੱਲਾ ਪੰਜਵਾਂ, ਪ੍ਰਭ ਅਵਨਾਸੀ ਤਾਂ ਕਿਆ ਕਾੜਾ, ਹਰ ਭਗਵੰਤਾ ਤਾਂ ਜਨ ਕਰਾ ਸੁਖਾਲਾ, ਜੀ ਪ੍ਰਾਣ ਮਨ ਸੁਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ, ਹਉ ਵਾਰੀ ਜਿਉ ਵਾਰੀ ਗੁਰਮੁਖ ਮਨ ਤਨ ਪਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੇ ਨ ਲਾਵਣਿਆ ਰਖਾਓ, ਤੇਰਾ ਕੀਤਾ ਜਿ ਲਾਗੇ ਮੀਠਾ, ਘੜ ਘੜ ਪਾਰ ਬਨ ਤਿੰਨ ਦਿਨ ਦੀਠਾ, ਥਾਂ ਸੰਤਰ ਤੂੰ ਹੈ ਤੂੰ ਹੈ, ਇੱਕੋ ਇੱਕ ਵਾਰ ਤਾਵਣਿਆ, ਸਗਲ ਮਨੋਰਥ ਤੂੰ ਦੇ ਮਨਹਾਰਾ, ਭਗਤੀ ਪਾਏ ਪਰੇ ਭੰਡਾਰਾ, ਦਇਆ ਤਾ ਰਾਖੇ ਤੁਸੇਈ, ਪੂਰੇ ਕਰਮ ਸੁਮਾਵਣਿਆ, ਅੰਧਕੂਪ ਤੇ ਕੰਡੇ ਚਾੜੇ, ਹਰ ਕਿਰਪਾ ਦਾਸ ਨਦਰ ਨਿਖਾਲੇ, ਗੁਣ ਗਾਵੇ ਪੂਰਨ ਅਵਨਾਸੀ, ਫੈਸਲ ਤੋਟ ਨ ਆਵਣਿਆ, ਐਥੇ ਉਥੇ ਤੂੰ ਹੈ ਰਖਵਾਲਾ, ਮਾਦ ਕਰਮੇ ਤੁਮ ਹੀ ਪਾਲਾ, ਮਾਇਆ ਅਗਨਾ ਭੋਗੇ ਤਿਨਕੋ, ਰੰਗ ਤੇ ਗੁਣ ਗਾਵਣਿਆ, ਕਿਆ ਗੁਣ ਤੇਰੇ ਆਗ ਸੁਮਾਲੀ, ਮਨ ਤਨ ਅੰਤਰ ਤੁਧ ਅੰਦਰ ਨਿਹਾਲੀ, ਤੂੰ ਮੇਰਾ ਮੀਤ ਸਾਜਨ ਮੇਰਾ ਸੁਮੀ, ਤੁਧ ਮੇਰਾ ਅਵਰ ਨਾ ਜਾਣਿਆ, ਜਿਕੋ ਤੂੰ ਪ੍ਰਪਿਆ ਸਹਾਈ, ਤੇ ਤੱਤੀ ਆਓ ਨਾ ਲੱਗੇ ਕਾਈ, ਤੂੰ ਸਾਹਿਬ ਸਰਣ ਸੁਖਦਾਤਾ,
ਸਤ ਸੰਗਤ ਜਾ ਪ੍ਰਗਟਾਵਣਿਆ। ਤੂੰ ਊਚ ਅਥਾਓ ਪਾਰੇ ਮੋਲਾ, ਤੂੰ ਸਾਚਾ ਸਾਹਿਬ ਦੱਸ ਤੇਰਾ ਗੋਲਾ, ਤੂੰ ਮੀਰਾ ਸੱਚੀ ਠਕਰਾਈ, ਨਾਨਕ ਬਲ ਬਲ ਜਾਵਣਿਆ। ਮਾਜ ਮਹੱਲਾ ਪੰਜਵਾਂ ਕਰ ਦੂਜਾ, ਨਿਤ ਨਿਤ ਜੋ ਸੰਭਾਲੀਏ, ਮੂਲ ਨਾ ਮਨੋ ਵਿਸਾਰੀਏ ਰਹਾਓ। ਸੰਤਾਂ ਸੰਗਤ ਪਾਈਏ, ਜਿੱਤ ਜਮਕੇ ਪੰਥ ਨ ਜਾਈਏ, ਤੁਸ ਹਰ ਕਾ ਨਾਮ ਲੈ, ਤੇਰੇ ਕੁਲੇ ਨਾ ਲਾਗੇ ਗਾਲ ਜੀਓ, ਜੋ ਸਿਮਰਨ ਦੇ ਸਾਈਏ, ਨਰਕਣ ਸੇਈ ਪਾਈਏ, ਤੱਤੀ ਵਾਹੋ ਨਾ ਲੱਗਈ, ਜਿਨ ਮਨ ਉੱਠ ਆਏ ਜੀਓ, ਸੇਈ ਸੁੰਦਰ ਸੋਹਣੇ, ਸਾ ਸੰਗ ਜਿਨ ਬਹਿਣੇ, ਹਰ ਤਨ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਓ, ਹਰ ਅਮਿਓਰ ਸਾਇਣ ਪੀਵੀਏ, ਮੋਏ ਡਿੱਠੇ ਜਨ ਕਹਿ ਜੀਵੀਏ, ਕਾਰਜ ਸਭ ਸਵਾਰ ਲੈ, ਨਿਤ ਪੂਜੋ ਗੁਰ ਕੇ ਪਾਪ ਜੀਓ, ਜੋ ਹਰ ਕੀਤਾ ਆਪਣਾ, ਤਿਨੇ ਗੁਸਾਈ ਜਾਪਣਾ, ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੇ ਭਾਗ ਜੀਓ, ਮਨ ਮਨ ਦੇ ਪ੍ਰਭ ਅਵਗਾਹੀਆਂ, ਇਰਸ ਭੋਗਣ ਪਾਤਸ਼ਾਹੀਆਂ, ਮੰਦਾ ਮੂਲ ਨਾ ਉਪਜਿਓ, ਤਰੇ ਸੱਚੀ ਘਾਰੇ ਲਾਗ ਜੀਓ, ਕਰਤਾ ਮਨ ਵਸਾਇਆ, ਜਨਮੇ ਕਾ ਫਲ ਪਾਇਆ, ਮਨ ਭਾਵਨ ਦਾ ਕੰਤ ਹਰ, ਤੇਰਾ ਸਿਰ ਹੋਵਾ ਸੁਭਾਗ ਜੀਓ, ਅਟਲ ਪਦਾਰਥ ਪਾਇਆ, ਭਏ ਪੰਜਨ ਕੀ ਸਰਣਾਇਆ, ਲਾਏ ਅੰਚਲ ਨਾਂਗ ਤਾਰਿਅਨ, ਜਿੱਤਾ ਜਨਮ ਅਪਾਰ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਝ ਮਹੱਲਾ ਪੰਜਵਾਂ ਕਰ ਦੀਜਾ, ਹਰ ਜਪ ਜਪੇ ਮਨ ਧੀਰੇ ਰਹਾਓ, ਸਿਮਰ ਸਿਮਰ ਗੁਰਦੇਵ, ਮਿਟ ਗਏ ਭੈ ਦੂਰੇ, ਸਰਨ ਆਵੇ ਪਾਰ ਬ੍ਰਹਮ ਕੀ, ਤਾਂ ਫਿਰ ਕਾਹੇ ਝੂਰੇ, ਚਰਨ ਸੇਵ ਸੰਤ ਸਾਧਕੇ, ਸਗਲ ਮਨੋਰਥ ਪੂਰੇ, ਘਟ ਘਟ ਏਕ ਵਰਤਦਾ, ਜਲਸਲ ਮਹੀ ਜਲ ਪੂਰੇ, ਪਾਪ ਬਿਨਾਸਨ ਸੇਵਿਆ, ਪਵਿੱਤਰ ਸੰਤ ਕੀ ਤੂਰੇ, ਸਭ ਛਡਾਈ ਖਸਮ ਆਪ, ਹਰ ਜਬ ਪਈ ਠਰੂਰੇ, ਕਰਤੇ ਕੀਆ ਤਪਾਪ ਸੋ, ਦੁਸ਼ਟ ਮੋਏ ਹੋਏ ਮੂਰੇ, ਨਾਨ ਕਰਤਾ ਸਚ ਨਾਏ, ਹਰ ਵੇਖੇ ਸਦਾ ਹਜੂਰੇ, ਬਾਰੇ ਮਾਹਾ ਮਾਝ ਮਹੱਲਾ ਪੰਜਵਾਂ ਕਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ, ਹਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੈਸ ਭਰਮੇ, ਥਕ ਆਏ ਪ੍ਰਭ ਕੀ ਸਾਮ, ਤੇਨ ਦੁਧੇ ਤੇ ਬਾਰੀ ਕਿਤੇ ਨਾ ਆਵੇ ਕਾਮ, ਜਲ ਮੈਂ ਸਾ ਕੁਮਲਾਵਤੀ ਉਪਜੇ ਨਾ ਹੀ ਦਾਮ, ਹਰ ਨਾ ਮਿਲ ਗਏ ਸਾਜਣੇ, ਕਦ ਪਾਈ ਗਏ ਵਿਸਰਾਮ, ਜਿਤ ਕਰ ਹਰ ਕੰਤ ਨਾ ਪ੍ਰਗਟਈ, ਪਟ ਨਗਰ ਸੇ ਗ੍ਰਾਮ, ਸਭ ਸੀਗਾਰ ਤਮੂਲ ਰਸ, ਸਨ ਦੇਹੀ ਸਭ ਖਾਮ, ਪ੍ਰਭ ਸਵਾਮੀ ਕੰਤ ਵਿਖੂਣੀਆਂ, ਮੀਤ ਸੱਜਣ ਸਭ ਜਾਮ, ਨਾਨਕ ਕੀ ਬੇਨੰਤੀ ਆ, ਕਰ ਕਿਰਪਾ ਦੀ ਜੇ ਨਾਮ, ਹਰ ਮਿਲੋ ਸਵਾਮੀ ਸੰਗ ਪ੍ਰਭ, ਜਿਸਕਾ ਨਿਹਚਲ ਧਾਮ, ਚੇਤ ਗੋਵਿੰਦ ਆਰਾਧੀਏ, ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਏ, ਰਸਨਾ ਨਾਮ ਭਣਾ, ਜਿਨ ਪਾਇਆ ਪ੍ਰਵੇ ਆਪਣਾ, ਆਏ ਤਿਸੇ ਗਣਾ, ਇਕ ਖੇਨ ਸਿਬਨ ਜੀਵਣਾ, ਬਿਰਥਾ ਜਨਮ ਜਣਾ, ਜਲ ਥਲ ਮਹੀ ਜਲ ਪੂਰਿਆ, ਰਵਿਆ ਵਿਚ ਵਣਾ, ਤੋ ਪ੍ਰਭ ਚੇਤਨ ਆਵਈ, ਕਿੱਤੜਾ ਦੁਖ ਗਣਾ, ਜਿੰਨੀ ਰਾਵਿਆ ਸੋ ਪ੍ਰਭੂ, ਤਿੰਨਾ ਪਾਗ ਮਣਾ, ਹਰ ਦਰਸ਼ਨ ਕੌ ਮਨ ਲੋਚਦਾ, ਨਾਨਕ ਪਿਆਸ ਮਨਾ, ਚੇਤ ਮਲਾਏ ਸੋ ਪ੍ਰਭੂ, ਤਿਸਕੇ ਪਾਏ ਲਗਾ, ਵੈਸਾਖ ਤੀਰਨ ਕਿਉ ਵਾਂਢੀਆ, ਜਿੰਨਾ ਪ੍ਰੇਮ ਸੋਹ, ਹਰ ਸਾਜਨ ਪੁਰਖ ਵਸਾਰ ਕੈ, ਲੱਗੀ ਮਾਇਆ ਤੋਹ, ਪੁੱਤਰ ਕਲੱਤਰ ਨਾ ਸੰਗ ਧਨਾ, ਹਰ ਅਵਨਾਸੀ ਓਹ, ਪਲਚ ਪਲਚ ਸਗਲੀ ਮੋਈ, ਝੂਠੇ ਤੰਦੇ ਮੋਹ, ਇਕ ਸਵਰ ਕੇ ਨਾ ਬਿਨ, ਅੱਗੇ ਲਈਏ ਖੋਹੇ, ਦਈਓ ਵਿਸਾਰ ਗੁਚਣਾ, ਪ੍ਰਭਨ ਅਵਰ ਨਾ ਕੋਏ, ਪ੍ਰੀਤਮ ਚਰਣੀ ਜੋ ਲੱਗੇ, ਤੇ ਕੀ ਨਿਰਮਲ ਸੋਏ, ਨਾਨਕ ਕੀ ਪ੍ਰਾ ਬੇਨਤੀ, ਪ੍ਰਮਿਲੋ ਪ੍ਰਾਪਤ ਹੋਏ, ਵੈ ਸਾਜ ਸੁਹਾਵਾ ਤਾਂ ਲੱਗੇ, ਜਾਂ ਸੰਤ ਫੇਟੇ ਖਰਸੋਏ, ਹਰ ਜੇਠ ਜੁੜਨ ਦਾ ਲੋੜੀਏ, ਅੱਗੇ ਸਭ ਨਿਵੰਨ, ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ, ਮਾਣਕ ਮੋਤੀ ਨਾਮ ਪ੍ਰਭ, ਹੁਣ ਲੱਗੇ ਨਾ ਹੀ ਸੰਨ, ਰੰਗ ਸਵੇ ਨਾਰਾਇਣੇ, ਜਿੱਤੇ ਮਨ ਪਾਵਨ, ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰੰਨ, ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਏ ਤਨ, ਆਪਣ ਲੀਆ ਜੇ ਮਿਲੇ, ਵਿਛੜ ਕਿਉ ਰੋਵਨ, ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ, ਜਿਕੇ ਪਾਗ ਮਥਨ, ਆਸਾੜਤ ਪੰਦਾ ਤਿਸ ਲੱਗੇ, ਹਰ ਨਹੋ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਦੀਆਸ, ਦੋਏ ਪਾਏ ਵਿਗੁਚੀਏ, ਗਲ ਪਈ ਸੋ ਜਮ ਕੀ ਫਾਸ, ਜਿਹਾ ਬੀਜੇ ਸੋ ਲੁਣੇ, ਮੱਥੇ ਜੋ ਲਿਖਿਆਸ, ਰੈਣ ਵਿਖਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ, ਜਿਨ ਕਹੋ ਸਾਧੂ ਪੇਟੀਏ, ਤੋ ਉਧਰ ਗਏ ਹੋਏ ਕਲਾਸ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੂੰ ਬਿਨ ਦੂਜਾ ਕੋ ਨਹੀਂ,
ਨਾਨਕ ਕੀ ਅਰਦਾਸ, ਆਸਾਰ ਸੁਹੰਦਾ ਤਿਸ ਲੱਗੇ, ਜਿਸ ਮਨ ਘਰ ਚਰਨ ਨਿਵਾਸ, ਸਾਵਣ ਸਰਸੀ ਕਾਮਣੀ, ਚਰਨ ਕਵਣ ਸਿਉ ਪਿਆਰ, ਮਨ ਤਾਂ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ, ਵਿਖਿਆ ਰੰਗ ਕੂੜਾ ਵਿਆ, ਦਿਸਨ ਸਭੇ ਸ਼ਾਰ, ਹਰ ਅੰਮ੍ਰਿਤ ਬੂੰ ਸੁਹਾਵਣੀ, ਮਿਲ ਸਾਧੂ ਪੀਵਣਗਾਰ, ਵਣ ਤਿਨ ਪ੍ਰਸੰਗ ਮੋਲਿਆ, ਸਮਰਥ ਪੁਰਖੇ ਪਾਰ, ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ, ਜਿਨੀ ਸਗੀਏ ਪ੍ਰਪਾਇਆ, ਹਉ ਤਿਨ ਕੇ ਸਦਬਿਰਗਾਰ, ਨਾਨਕ ਹਰਜੀ ਮਾਇਆ ਕਰ, ਸ਼ਬਦ ਸੁਵਰਨ ਹਾਰ, ਕਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰ ਹਾਰ, ਭਾਦੋਏ ਪਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲਗਸੀਗਾਰ ਬਣਾਇਆ, ਕਾਰਜ ਨਾਹੀ ਕੇਤ, ਜਿਤ ਦਿਨ ਦੇਹ ਬਿਨਸ ਸੀ, ਚਿਤ ਵੇਲੇ ਕੈਸਨ ਪ੍ਰੇਤ, ਪਗੜ ਚਲਾਇਨ ਦੂਤ ਜਮ, ਕਿਸੇ ਨਾ ਦੇ ਨੀ ਪੇਤ, ਛੱਡ ਖੜੋ ਤੇਖਨੇ ਮਾਹੇ, ਜਿਸ ਲੱਗਾ ਹੇਤ, ਹੱਥ ਮਰੋੜੇ ਤਨ ਕਪੇ, ਸਿਆਹ ਹੋਵਾ ਸੇਤ, ਜੇਹਾ ਬੀਜੇ ਸੋ ਲੁਣੇ, ਕਰਮਾਸਨ ਡਾ ਖੇਤ, ਨਾਨਕ ਪ੍ਰਸਰਣਾਗਤੀ, ਚਰਨ ਬੋਹਿਤ ਪ੍ਰਦੇਤ, ਸੇ ਭਾਦੋਏ ਨਰਕ ਨਾ ਪਾਈ ਹੈ, ਗੁਰ ਰੱਖਣ ਵਾਲਾ ਹੇਤ, ਅਸੁਨ ਪ੍ਰੇਮ ਉਮਾੜਾ, ਕਿਉਂ ਮਿਲ ਗਏ ਹਰ ਜਾਏ, ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾ ਵੇ ਮਾਏ, ਸੰਤ ਸਹਾਈ ਪ੍ਰੇਮ ਕੇ, ਹੁਣ ਤਿਨਕੇ ਲਾਗਾ ਪਾਏ, ਬਿਨ ਪ੍ਰ ਕਿਉਂ ਸੁਖ ਪਾਈ ਹੈ, ਦੂਜੀ ਨਾ ਹੀ ਜਾਏ, ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹਿ ਆਗਹਾਏ, ਆ ਤਿਆਗ ਬੇਨਤੀ ਕਰੇ, ਲਿਓ ਪ੍ਰਭੂ ਲੜ ਲਾਏ, ਜੋ ਹਰ ਕੰਤ ਮਲਾਈਆ, ਸੇ ਵਿਛੜ ਕਤੇ ਨਾ ਜਾਏ, ਪ੍ਰਭਣ ਦੂਜਾ ਕੋ ਨਹੀਂ, ਨਾਨ ਹਰ ਸਰਣਾਏ, ਅਸੂ ਸੁਖੀ ਵਸੰਦੀਆਂ, ਜਿਨਾ ਮਾਇਆ ਹਰ ਰਾਏ, ਕਤਿਕ ਕਰਮ ਕੁਮਾਵਣੇ, ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਪੁੱਲਿਆ, ਵਿਆਪਨ ਸਭੇ ਰੋਗ, ਵੇਮਖ ਹੋਏ ਰਾਮ ਤੇ, ਲਗਨ ਜਨਮ ਵਿਜੋਗ, ਖਿਲਮੇ ਘੋੜੇ ਹੋਏ ਗਏ, ਜਿਤੜੇ ਮਾਇਆ ਭੋਗ, ਵਿਚ ਨਾ ਕੋਈ ਕਰ ਸਕੇ, ਇਸ ਤੇ ਰੋਵੇ ਰੋਜ, ਕੀਤਾ ਕਿਸ਼ੂ ਨਾ ਹੋਵਈ, ਲਿਖਿਆ ਤੁਰ ਸੰਜੋਗ, ਵਡਭਾਗੀ ਮੇਰਾ ਪ੍ਰਭ ਮਿਲੇ, ਤਾਂ ਉਤਰੇ ਸਭ ਵਿਯੋਗ, ਨਾਨਕ ਕਉ ਪ੍ਰਭ ਰਾਖ ਲੇਖ, ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੇ ਸਾਧ ਸੰਗ, ਬਿਨਸੈ ਸਭੇ ਸੋਚ, ਮੰਗੇ ਰਮਾਏ ਸੁਹੰਦੀਆਂ, ਹਰ ਪ੍ਰਸੰਗ ਬੈਠੜੀਆਂ ਹਾਂ, ਤਿਨਕੀ ਸੋਭਾ ਕਿਆ ਗਣੀ, ਜੇ ਸਾਹਿਬ ਮਿਲ ਲੜੀਆਂ ਹਾਂ, ਤਨ ਮਨ ਮੋਲਿਆ ਰਾਮ ਸਿਉ, ਸੰਗ ਸਾਹ ਸੇ ਲੜੀਆਂ ਹਾਂ, ਤਾਜਨਾ ਤੇ ਬਾਰੀ, ਸੇ ਰਹਿਣ ਅਕੇ ਲੜੀਆਂ ਹਾਂ, ਤਿਨ ਦੁੱਖ ਨਾ ਕਭੂ ਉਤਰੈ, ਸੇ ਜਮ ਕੇ ਵਸ ਪੜੀਆਂ ਹਾਂ, ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆਂ ਹਾਂ, ਰਤਨ ਜਵੇਰ ਲਾਲ ਹਰ, ਕਣਤ ਨਾ ਜੜੀਆਂ ਹਾਂ, ਨਾਨਕ ਬਾਂਛੇ ਤੂੜ ਤਿਨ, ਪ੍ਰਸਰਣੀ ਦਰ ਪੜੀਆਂ ਹਾਂ, ਮੰਗਿਰ ਪ੍ਰਭ ਆਰਾਧਨਾ, ਬਹੁੜ ਨਾ ਜਨਮੜੀਆਂ ਹਾਂ, ਭੋਗ ਤੁਖਾਰ ਨਾ ਵਿਆਪਈ, ਕੰਟ ਮਿਲਿਆ ਹਰ ਨਾ ਹੋ, ਮਨ ਵਿਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੋ, ਓੜ ਗੋਵਿੰਦ ਗੋਪਾਲ ਰਾਏ, ਸੇਵਾ ਸਵਾਮੀ ਲਾਹੋ, ਵਿਖਿਆ ਪੋਏ ਨਾ ਸਕਈ, ਮਿਲ ਸਾਧੂ ਗੁਣ ਗਾਹੋ, ਜੈ ਤੇ ਉਬਜੀ ਤੈ ਮਿਲੀ, ਸੱਚੀ ਪ੍ਰੀਤ ਸਮਾਹੋ, ਅਰਗੈਲੀ ਨੀ ਪਾਰ ਬ੍ਰਹਮ, ਬਹੁੜ ਨਾ ਵਿਛੜੀ ਆਹੋ, ਬਾਹਰ ਜਾਓ ਲਖ ਬੇਰੀਆ, ਹਰ ਸੱਜਣ ਅਗਮ ਅਗਾਹੋ, ਸਰਮ ਪਈ ਨਾਰਾਇਣ, ਨਾਨਕ ਦਰ ਪਈ ਆਹੋ, ਭੋਗ ਸੁਹੰਦਾ ਸਰਬ ਸੁਖ, ਜੇ ਬਖਸੇ ਵੇ ਪ੍ਰਵਾਹੋ, ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ, ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ, ਬਿਨਸੇ ਲੋਭ ਸਵਾਨ, ਸੱਚੇ ਮਾਰਗ ਚਲਦਿਆਂ, ਪੁਸਤ ਕਰੇ ਜਹਾਨ, ਅੜਸੜ ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ, ਜਿਸ ਨੂੰ ਦੇਵੇ ਦਇਆ ਕਰ, ਸੋਈ ਪੁਰਖ ਸੁਜਾਨ, ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ, ਮਾਗ ਸੁਚੇ ਸੇ ਕੰਢੀਐ, ਜਿਨ ਪੂਰਾ ਗੁਰ ਮਿਹਰਬਾਨ, ਫਾਲਗੁਣ ਆਨੰਦ ਉਪਾਰਜਣਾ, ਹਰ ਸੱਜਣ ਪਰਟੇ ਆਏ, ਸੰਤ ਸੁਹਾਈ ਰਾਮ ਕੇ, ਹਰ ਕਿਰਪਾ ਦੀਆ ਮਿਲਾਏ, ਸੇ ਸੁਹਾਵੀ ਸਰਬ ਸੁਖ, ਹੁਣ ਦੁੱਖਾ ਨਾ ਹੀ ਜਾਏ, ਇਸ ਪੁੰਨੀ ਵੜ ਫਾਗਣੀ, ਵਰ ਪਾਇਆ ਹਰ ਰਾਏ, ਮਿਲ ਸਈਆਂ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ, ਹਰ ਜੇ ਅਵਰ ਨਾ ਦਿਸਈ, ਕੋਈ ਦੂਜਾ ਲਵੇ ਨਾ ਲਾਏ, ਹਲਤ ਪਲਤ ਸਵਾਰ ਓਨ, ਨੇਚਲ ਦਿੱਤੀਆਂ ਜਾਏ, ਸੰਸਾਰ ਸਾਗਰ ਤੇ ਰੱਖਿਆ, ਬੌੜ ਨਾ ਜਨਮੇ ਤਹਾਏ, ਜੇਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ, ਫਲ ਗੁਣ ਨੇ ਤਸਰਾਈ ਹੈ, ਜਿਸ ਨੂੰ ਤਿਲ ਨਾ ਤੁਮਾਏ, ਜਿਨ ਜਿਨ ਨਾਮ ਤਿਹਾਇਆ, ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ, ਦਰਗੇ ਸੱਚ ਖਰੇ, ਸਰਬ ਸੁਖਾਨੰਦ ਚਰਨ ਹਰ, ਭਉਜਲ ਬਿਖਮ ਤਰੇ, ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਏ ਜਰੇ,
ਊੜ ਗਏ ਦੁਬਧਾ ਨਸੀ, ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਸੇਮ ਦੇ, ਮਨ ਅੰਦਰ ਏਕ ਧਰੇ ਮਹਾਂ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ। ਮਾਜ ਮੁਹੱਲਾ ਪੰਜਵਾਂ, ਦਿਨ ਰਹਿਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੇਵੀ ਸਤਿਗੁਰ ਆਪਣਾ ਹਰ ਸਿਮਰੀ, ਦੇਨ ਸਭ ਰਹਿਣ ਆਪ ਤਿਆਗ ਸਰਣੀ ਪਵਾਂ, ਮੁਖ ਬੋਲੀ ਮਿਠੜੇ ਵੈਣ, ਜਨਮ ਜਨਮ ਕਾ ਵਿਛੜਿਆ ਹਰ ਮਿਲੋ ਸੱਜਣ ਸੈਣ, ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਪੈਣ, ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਉਠੇ ਸਭ ਗੈਣ, ਆਪ ਕਮਾਣੇ ਵਿਛੜੀ ਦੋਸ ਨਾ ਕਾਹੂ ਦੇਣ, ਪਰ ਕਿਰਪਾ ਪ੍ਰਵਰਾਖ ਲੇਹੋ

ਦੇਣ। ਜੀ ਕੀ ਬਿਰਥਾ ਸੋ ਸੁਣੇ, ਹਰ ਸਮਰਥ ਪੁਰਖ ਅਪਾਰ, ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ, ਸਸੁਰੇ ਪਈਏ ਤਸਕੰਤ ਕੀ ਵੱਡਾ ਜਿਸ ਪਰਿਵਾਰ, ਉੱਚਾ ਆਗਮ ਅਗਾਧ ਬੋਧ ਇਸ ਅੰਤ ਨ ਪਾਰ ਆਵਾਰ, ਸੇਵਾ ਸਾਥ ਭਾਵ ਸੀ ਸੰਤਾਂ ਕੀ ਹੋਏ ਸ਼ਾਰ, ਦੀਨਾ ਨਾਥ ਦਇਆਲ ਦੇਵ ਪਤਿਤ ਉਦਾਹਰਣ।

ਤਰਵਸ ਰਹੇ, ਨਾਨਕ ਨਹੀਂ ਸੁਮਾਰ। ਦਿਨ ਰਹਿਣ ਜੇ ਪ੍ਰਭ ਕੌ ਸੇਮ ਦੇ, ਤਿਨ ਕੈ ਸਦ ਬਲਿਹਾਰ। ਤੰਤ ਅਰਾਧਨ ਸਸਦ ਸਭਨਾ ਕਾ ਬਖਸਿੰਦ, ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਅਨਜਿੰਦ। ਗੁਰਸਬਦੀ ਆਰਾਧੀ ਹੈ ਜਪੀਏ ਨਿਰਮਲ ਮੰਤ, ਕੀਮਤ ਕਹਿਣ ਨਾ ਜਾਈਏ ਪਰਮੇਸ਼ਰ ਬੇਅੰਤ। ਜਿਸ ਮਨ ਵਸੇ ਨਾਰਾਇਣ ਸੋ ਕਹੀਏ ਭਗਵੰਤ, ਜੀ ਕੀ ਲੋਚਾ ਪੂਰੀ ਹੈ ਮਿਲੇ ਸੁਆਮੀ ਕੰਤ। ਨਾਨਕ ਜੀ ਵੇ ਜਪ ਹਰੀ ਦੋਗ ਸਭੇ ਹੀ ਹੰਤ, ਦਿਨ ਰਹਿਣ ਜਿਸ ਨਾਮ ਵਿਸਰੈ ਸੋ ਹਰਿਆ ਹੋਵੇ ਜੰਤ। ਸਰਬ ਕਲਾ ਪ੍ਰਾਪੂਰਨ ਮੰਜ ਨਿਮਾਣੀ ਥਾਓ, ਹਰ ਓੜ ਗਈ ਮਨ ਅੰਦਰ ਜਪ ਜਪ ਜੀਵਾਨ ਆਓ, ਹਰ ਕਿਰਪਾ ਪ੍ਰਵੇ ਆਪਣੀ ਜਨ ਧੂੜੀ ਸੰਗ ਸਮਾਓ। ਜਿਉ ਤੂੰ ਰਾਖੈ ਤਿਉ ਰਹਾਂ, ਤੇਰਾ ਦਿੱਤਾ ਪਹਿਨਾ ਖਾਓ, ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ। ਦੂਜੀ ਜਾਏ ਨਾ ਸੁਜਈ ਕਿੱਥੇ ਕੂਕਣ ਜਾਓ, ਅਗਿਆਨ ਬਿਨਾਸਨ ਤਮ ਹਰਨ ਉੱਚੇ ਅਗਮ ਅਮਾਓ। ਮਨ ਵਿਛੜਿਆ ਹਰ ਮੇਲੀਏ ਨਾਨਕਿਓ ਸੁਆਓ, ਸਰਬ ਕਲਿਆਣਾ ਤਿਤ ਦੇਨ ਹਰ ਪਰਸੀ ਗੁਰ ਕੇ ਪਾਓ। ਵਾਰ ਮਾਜ ਕੀ ਤਥਾ ਸਲੋਕ ਮਹੱਲਾ ਪਹਿਲਾ, ਮਲਕ ਮਰੀਦ ਤਥਾ ਚੰਦ ਹਰੜਾ, ਸੁਈਆ ਕੀ ਤੁਨੀ ਗਾ।

ਪਹਿਲਾ ਗੁਰਦਾਤਾ ਗੁਰ ਹਿਵੇ ਕਰ ਗੁਰਦੀਪਕ ਤੇ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ ਮਹੱਲਾ ਪਹਿਲਾ ਪਹਿਲੇ ਪਿਆਰ ਲਗਾਥਨ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮਨਾ ਪੁੱਛੇ ਜਾਤ ਸਤਵੇਂ ਸੰਝ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਧਨ ਨਾਸ ਨਾਵੇ ਧੌਲੇ ਉਬੇ ਸਾਹ ਦਸਵੇਂ ਦਿੱਦਾ ਹੋਆ ਸੁਆਹ ਗਏ ਸੇ ਗੀਤ ਪੁਕਾਰੀ ਤਾਹ ਉੱਡਿਆ ਹੰਸ ਦਸਾਏ ਰਾਹ ਆਇਆ ਗਇਆ ਮੋਇਆ ਨਾਵ ਪਿੱਛੇ ਪੱਤਲ ਸੱਦਿਓ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਸ ਬਾਲਤਨ ਬੀਸ ਰਵਣ ਤੀਸਾ ਕਾ ਸੁੰਦਰ ਕਹਾਵੇ ਚਾਲੀ ਸੀ ਪੁਰ ਹੋਏ ਪਚਾਸੀ ਪਗ ਖਿਸੇ ਸੱਠੀ ਕੇ ਬੋਢੇਪਾ ਆਵੇ ਸੱਤਰ ਕਾ ਮਤਹੀਣ ਅਸੀਆਂ ਕਾ ਵਿਵਹਾਰ ਨਾ ਪਾਵੇ ਨਵੇ ਕਾ ਸਿਹ ਜਸਣੀ ਮੂਲ ਨਾ ਜਾਣੇ ਅਬ ਬਲ ਟੰਡੋਲ ਮਾ ਟੂੰਡ ਮਡਿਠ ਮੈਂ ਨਾਨਕ ਜਗ ਤੂੰ ਕਾ ਤਬਲ ਹਰ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟੀ ਉਪਾਤੀ ਰੰਗ ਪਰੰਗ ਉਪਾਰਜਨਾ ਬਹੁ ਬਹੁ ਵਿਧ ਭਾਤੀ ਤੂੰ ਜਾਣੇ ਜਿਨਿਉ ਪਾਈਏ ਸਭ ਖੇਲ ਤੂੰ ਮਾਤੀ ਇਕ ਆਵੇ ਇਕ ਜਾਏ ਉੱਠ ਬਿਨ ਨਾਵੇ ਮਰ ਜਾਤੀ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਤੂੰ ਸੇਵੋ ਸਤ ਨਿਰੰਜਨੋ ਹਰ ਪੁਰਖ ਵਿਧਾਤੀ ਤੂੰ ਆਪੇ ਆਸ ਜਾਣ ਹੈ ਵੜ ਪੁਰਖ ਵਡਾਤੀ ਜੋ ਮਨ ਚੇ ਤੁਧ ਧਿਆਏ ਦੇ ਮੇਰੇ ਸੱਚਿਆ।

ਚੱਲੇ ਹੱਥੀ ਕਰਣਾ, ਦਿੱਤਾ ਪਹਿਨੇ ਖਾਏ, ਜਿਨ ਰਚ ਰਚਿਆ ਤਿਸੇ ਨਾ ਜਾਣੇ, ਅੰਧਾ ਅੰਧ ਕਮਾਏ, ਜਾਂ ਭੱਜੇ ਤਾਂ ਠੀਕਰ ਹੋਵੇ, ਧਾੜ ਤਾਂ ਘੜੀ ਨਾ ਜਾਏ, ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਮਹੱਲਾ ਦੂਜਾ, ਦਿੰਦੇ ਥਾਵੋ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ, ਤੁਰਤ ਮਤ ਚਤਰਾਈ ਤਾ ਕੀ, ਕਿਆ ਕਰੇ ਆਖ ਵਖਾਣੀਐ, ਅੰਤਰ ਬਹਿ ਕੇ ਕਰਮ ਕਮਾਵੇ, ਸੋਚੋ ਕੁੰਡੀ ਜਾਣੀਐ, ਜੋ ਧਰਮ ਕਮਾਵੇ ਇਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਐ, ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਖਾਣੀਐ, ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੁੱਲ ਹੈ, ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਐ, ਨਾਨਕ ਗੁਰਮੁਖ ਨਦਰੀ ਆਇਆ, ਆ ਇੱਕੋ ਸੁਗੜ ਸੁਜਾਣੀ ਐ ਪੌੜੀ, ਤੁਦੇ ਆਪੇ ਜਗਤ ਉਪਾਇਕ, ਤੁਦੇ ਆਪੇ ਧੰਦੇ ਲਾਇਆ, ਮੋਠ ਗੌਲੀ ਪਾਇਕ, ਤੁਦੇ ਆਪੋ ਜਗਤ ਖੁਆਇਆ, ਇਸਨਾ ਅੰਦਰ ਅਗਨ ਹੈ, ਨੈ ਤਿਰਤੇ ਭੁੱਖਾ ਤਿਹਾਇਆ, ਸਹਿਸਾ ਇਹ ਸੰਸਾਰ ਹੈ, ਮਰ ਜੰਮੇ ਆਇਆ ਜਾਇਆ, ਬਿਨ ਸਤਗੁਰ ਮੋਹ ਨਾ ਟੁੱਟਈ, ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਤੇ ਆਈ ਹੈ, ਸੁਖ ਰੱਜਾ ਜਾਂ ਤੁਦ ਪਾਇਆ, ਕੁਲ ਉਧਾਰੇ ਆਪਣਾ, ਤਨ ਜਣੇ ਦੀ ਮਾਇਆ, ਤੋਬਾ ਸੁਰਤ ਸੁਹਾਵਣੀ, ਜਿਨ ਹਰ ਸੇਤੀ ਚਿਤ ਲਾਇਆ।

ਜੀਭੇ ਬਾਝੋ ਬੋਲਣਾ ਕਿਉਂ ਜੀਵਤ ਮਰਣਾ, ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਮਹੱਲਾ ਦੂਜਾ ਜਿਸੇ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ, ਰੋਹਲਾ ਟੁੰਡਾ ਅੰਧਲਾ ਕਿਉਂ ਗਲ ਲੱਗੇ ਤਾਏ, ਭਏ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਵਕੰਤ ਮਿਲਾਵਾ ਹੋਏ। ਪੌੜੀ ਸਦਾ ਸਦਾ ਤੂੰ ਇਕ ਹੈ ਤੇ ਦੂਜਾ ਖੇਲ ਰਚਾਇਆ, ਹਉਮੈ ਗਰਭ ਉਪਾਇਕ ਲੋਭ ਅੰਤਰ ਜਨਤਾ ਪਾਇਆ, ਜਿਉਂ ਭਾਵੇ ਤਿਉਂ ਰੱਖ ਤੂੰ ਸਭ ਕਰੇ ਤੇਰਾ ਕਰ।

ਏਕ ਤੂੰ ਹੀ ਮਹੱਲਾ ਪਹਿਲਾ, ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਕਾ ਧਰਾ, ਅਸਤੇਗ ਦਿਗਰ ਕੋਈ। ਏਕ ਤੂੰ ਹੀ ਮਹੱਲਾ ਪਹਿਲਾ, ਨਾ ਦਾਦੇ ਦੇਹੰਦ ਆਦਮੀ, ਨਾ ਸਪਤ ਜੇਰ ਜਿਮੀ, ਅਸਤੇਗ ਦਿਗਰ ਕੋਈ। ਏਕ ਤੂੰ ਹੀ ਮਹੱਲਾ ਪਹਿਲਾ, ਨਾ ਸੂਰ ਸਸ ਮੰਡਲੋ, ਨਾ ਸਪਤ ਦੀਪ ਨਹਿ ਜਲੋ, ਅੰਨ ਪਾਉਣ ਥਿਰ ਨਾ ਕੋਈ। ਏਕ ਤੂੰ ਹੀ ਮਹੱਲਾ ਪਹਿਲਾ, ਨਾ ਰਿਜਕ ਦਸਤ ਆਕਸੇ, ਹਮਾਰਾ ਏਕ ਆਸ ਵਸੇ, ਅਸਤ ਏਕ ਦਿਗਰ ਕੋਈ। ਏਕ ਤੂੰ ਹੀ ਮਹੱਲਾ ਪਹਿਲਾ, ਪਰੰਦੇ ਨਾ ਗ੍ਰਹ ਜਾਰ, ਤਿਰਥ ਆਪ ਆਸ ਕਰ, ਦੇਹੰਦ ਸੋਈ। ਏਕ ਤੂੰ ਹੀ ਮਹੱਲਾ ਪਹਿਲਾ, ਨਾਨਕ ਲਲਾਰ ਲਿਖਿਆ ਸੋਏ, ਮੇਟ ਨਾ ਸਾਕੇ ਕੋਏ, ਕਲਾ ਤਰੇ ਹਿਰੇ ਸੋਈ। ਏਕ ਤੂੰ ਹੀ ਪੌੜੀ, ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਸੱਚ ਤੇਰਾ ਦਰਬਾਰ, ਸ਼ਬਦ ਨੀ ਸਾਣਿਆ, ਸੱਚਾ ਸ਼ਬਦ ਵਿਚਾਰ, ਸੱਚ ਸਮਾਣਿਆ, ਮਨਮੁਖ ਸਦਾ ਕੂੜਿਆਰ, ਪਰਮ ਪੁਲਾਣਿਆ, ਰਿਸ਼ਤਾ ਅੰਦਰ ਵਾਸ, ਸਾਧਨਾ ਜਾਣਿਆ, ਵਿਣਨਾਵੇ ਦੁਖ ਪਾਏ ਆਵਣ ਜਾਣਿਆ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਸਲੋਕ ਮਹੱਲਾ ਪਹਿਲਾ, ਸੀਗਾ ਬਾਜਾ ਚਿਰਗਾ ਕੋਈਆ, ਇਨਾ ਖਵਾਲੇ ਕਾਹ, ਤਾਓ ਖਾਨ ਇਨਾ ਮਾਸ ਖਵਾਲੇ, ਇਹ ਚਲਾਏ ਰਾਹ, ਨਦੀਆਂ ਵਿਚ ਟਿੱਬੇ ਦੇਖਾਲੇ, ਖਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸੁਆਹ, ਜੇਤੇ ਜੀ ਜੀਵੇ ਲੈ ਸਾਹ, ਜੀਵਾਲੇ ਤਾਂ ਕੇ ਅਸਾਹ, ਨਾਨਕ ਜਿਉ ਜਿਉ ਸੱਚੇ ਭਾਵੇ, ਤਿਉ ਤਿਉ ਦੇ ਗ੍ਰਹ। ਮਹੱਲਾ ਪਹਿਲਾ, ਇੱਕ ਮਾਸ ਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛੱਤੀ ਅੰਮ੍ਰਿਤ ਪਾਹੇ, ਇੱਕ ਮਿਟਿਆ ਮੈਂ ਮਿਟਿਆ ਖਾਹੇ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੇ ਦਾਤਾ ਮਰੇ ਨ ਕੋਏ, ਨਾਨਕ ਮੁੱਠੇ ਜਾਏ ਨਾਹੀ ਮਨ ਸੋਏ। ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ, ਗੁਰਮਤੀ ਆਪ ਗਵਾਏ ਨਾਮ ਧਿਆਈ ਹੈ, ਦੂਜੀ ਕਾਰੇ ਲੱਗ ਜਨਮ ਗਵਾਈ ਹੈ, ਵਿਣ ਨਾਵੇ ਸਾ ਵਿਸ ਪੈਜੇ ਖਾਈ ਹੈ, ਸੱਚਾ ਸ਼ਬਦ ਸਲਾਹੇ ਸੱਚ ਸੁਮਾਈ ਹੈ, ਵਿਣ ਸਤਗੁਰ ਸੇਵੇ ਨਾਹੀ ਸੁਖ ਨਿਵਾਸ, ਫਿਰ ਆਈ ਹੈ ਦੁਨੀਆਂ ਖੋਟੀ ਰਾਸ, ਪੂਰ ਕਮਾਈ ਹੈ ਨਾਨਕ ਸੱਚ ਖਰਾ ਸਾਲਾਹੇ, ਪਾਸਿਓ ਜਾਈ ਹੈ। ਸਲੋਕ ਮਹੱਲਾ ਪਹਿਲਾ, ਤੂੰ ਭਾਵੇ ਤਾਂ ਵਾਵੇ ਗਾਵੇ, ਤੂੰ ਭਾਵੇ ਜਲ ਨਹਾਵੇ, ਜਾਂ ਤੂੰ ਭਾਵੇ ਤਾਂ ਕਰੇ ਬਿਪੂਤਾ, ਸਿੰਘੀ ਨਾਦ ਵਜਾਵੇ, ਜਾਂ ਤੂੰ ਭਾਵੇ ਤਾਂ ਪੜੇ ਕਿਤੇਬਾਂ, ਮੁੱਲਾਂ ਸੇਖ ਕਹਾਵੇ, ਜਾਂ ਤੂੰ ਭਾਵੇ ਤਾਂ ਹੋਵੇ ਰਾਜੇ, ਰਸ ਕਸ ਬਹੁਤ ਕਮਾਵੇ, ਜਾਂ ਤੂੰ ਭਾਵੇ ਤੇਗ ਵਗਾਵੇ, ਸਿਰ ਮੁੰਡੀ ਕਰ ਜਾਵੇ, ਜਾਂ ਤੂੰ ਭਾਵੇ ਜਾਏ ਦਸੰਤਰ, ਤੂੰ ਗੱਲਾਂ ਕਰ ਆਵੇ, ਜਾਂ ਤੂੰ ਭਾਵੇ ਨਾਏ ਰਚਾਵੇ, ਤੂੰ ਪਾਣੇ ਤੂੰ ਪਾਵੇ। ਨਾਨਕ ਇਹ ਕਹਿ ਬੇਨੰਤੀ, ਹੋਰ ਸਗਲੇ ਕੂੜ ਕਮਾਵੇ ਮਹੱਲਾ ਪਹਿਲਾ, ਜਾਂ ਤੂੰ ਵੱਡਾ ਸਭ ਵਡਿਆਈਆਂ, ਚੰਗੇ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ, ਕੂੜਾ ਕੋਏ ਨਾ ਕੋਈ, ਆਖਣ ਵੇਖਣ ਬੋਲਣ ਚੱਲਣ, ਜੀਵ ਮਰਨਾ ਤਾਤ, ਹੁਕਮ ਸਾਜ ਹੁਕਮੇ ਵਿਚ ਰੱਖ, ਨਾਨਕ ਸੱਚਾ ਆਪ ਪੌੜੀ, ਸਤਿਗੁਰ ਸੇਵਨ ਸੰਗ ਪਰਮ ਚੁਕਾਈ ਹੈ, ਸਤਿਗੁਰ ਆਖੇ ਕਾਰ ਤੋ ਕਾਰ ਕਮਾਈ ਹੈ, ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈ ਹੈ, ਲਾ ਭਗਤ ਸੋ ਸਾਰ ਗੁਰਮੁਖ ਪਾਈ ਹੈ, ਮਨਮੁਖ ਕੂੜ ਗੁਬਾਰ ਕੂੜ ਕਮਾਈ ਹੈ, ਸੱਚੇ ਦਹਿ ਦਰਜਾਏ ਸੱਚ ਚੁਵਾਈ ਹੈ, ਸੱਚੇ ਅੰਦਰ ਮਹਿਲ ਸੱਚ ਬੁਲਾਈ ਹੈ, ਨਾਨਕ ਸੱਚ ਸਦਾ ਸਤਿਆਰ ਸੱਚ ਸੁਮਾਈ ਹੈ। ਸਲੋਕ ਮਹੱਲਾ ਪਹਿਲਾ, ਕਲ ਕਾਤੀ ਰਾਜੇ ਕਾਸਾਈ, ਧਰਮ ਪੰਗ ਕਰ ਉੱਡਰਿਆ, ਊੜ ਅਮਾਵਸ ਸੱਚ ਚੰਦਰਮਾ, ਦਿਸੇ ਨਾਹੀ ਕਹਿ ਚੜਿਆ, ਹੋ ਪਾਲ ਵਿਕੁੰਨੀ ਹੋਈ, ਆਂਧੇਰੇ ਰਹੋ ਨਾ ਕੋਈ, ਵਿਚ ਹਉਮੈ ਕਰ ਦੁਖ ਰੋਈ, ਕਹੋ ਨਾਨਕ ਕਿਨ ਬੇਦਗਤ ਹੋਈ। ਮਹੱਲਾ ਤੀਜਾ, ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮ ਕੋਈ ਉਤਰੇ ਪਾਰ, ਜਿਸ ਨੂੰ ਨਦਰ ਕਰੇ ਤਿਸ ਦੇਵੇ, ਨਾਨਕ ਗੁਰਮੁਖ ਰਤਨ ਸੋ ਲੇਵੇ। ਪੌੜੀ ਭਗਤਾਂ ਤੈ ਸਹਿ ਸਾਰੀਆਂ, ਜੋੜ ਕਦੇ ਨਾ ਆਇਆ, ਕਰਤਾ ਆਪ ਫੁੱਲ ਹੈ ਨਾ ਫੁੱਲੇ ਕਿਸੇ ਦਾ ਪੁਲਾਇਆ, ਭਗਤ ਆਪੇ ਮੇਲਿਆ ਜਿਨੀ ਸੱਚੋ ਸੱਚ ਕਮਾਇਆ, ਸਹਿ ਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਬਿਗਖਾਇਆ, ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨੀ ਅਨਦਨ ਨਾਮ ਧਿਆਇਆ, ਦਾਸਨ ਦਾਸ ਹੋਏ ਕੈ ਜਿਨੀ ਵਿੱਚੋਂ ਆਪ ਗਵਾਇਆ।

ਉਹਨਾਂ ਖਸਮੇ ਕਹਿ ਧਰਮ ਕੁਜਲੇ ਸੱਚੇ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਬਾਈ ਸਾਲਾਹ ਜਿੰਨੀ ਤਿਆਇਆ ਇੱਕ ਮਾਨ ਤੇਈ ਪੂਰੇ ਸਾਹ ਵਕਤੇ ਉੱਪਰ ਲੜ ਮੋਏ ਦੂਜੇ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ ਬਹੁਤ ਪਏ ਅਸਗਾਹ ਪੋਤੇ ਖਾਏ ਨਾ ਨਿਕਲੇ ਤੀਜੇ ਮੋਈ ਗਰਾਹ ਭੁੱਖ ਤਿਗਾ ਦੋਏ ਪੌਂਕੀਆਂ ਖਾਦਾ ਹੋਏ ਸਵਾਹ ਕੀ ਖਾਣੇ ਸਿਓ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ ਕੀ ਉੱਠ ਚਿਉਣ ਵਾਦ ਸਹਿ ਵਰਿਆ ਕੀ ਪਿੜ ਬੱਧੀ ਸਭੇ ਵੇਲਾ ਵਕਤ ਸਭ ਜੇ ਅੱਠੀ ਪਾ ਹੋਏ ਨਾਨਕ ਸਾਹਿਬ ਮਨ ਵਸੇ ਸੱਚਾ ਨਾਮ ਹੋਏ ਮਹੱਲਾ ਦੂਜਾ ਸੇਈ ਪੂਰੇ ਸਾਹ ਜਿੰਨੀ ਪੂਰਾ ਪਾਇਆ ਅੱਠੀ ਵੇ ਪ੍ਰਵਾਹ ਰੈਨਕ ਤੇ ਰੰਗ ਦਰਸ਼ਨ ਰੂਪ ਸਾਹ ਵਿਰਲੇ ਪਾਈਏ ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੇ ਕਟੇ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ ਮੁੱਠੀ ਤੰਦੇ ਚੋਰ ਮਹਿਲ ਨਾ ਪਾਈਏ ਇਨੇ ਚਿੱਤ ਕਠੋਰ ਸੇਵ ਗਵਾਈਏ ਜਿਤ ਕੜ ਸੱਚ ਨਾ ਪਾਏ ਤੋ ਪੰਨ ਕਢਾਈਏ ਕਿਉਂ ਕਰ ਪੂਰੇ ਵੱਟ ਤੋਲ ਤੁਲਾਈਏ ਕੋਈ ਨਾ ਆਖੇ ਘੱਟ ਹੋਮੇ ਜਾਈਏ ਲਈਏ ਨਾ ਖਰੇ ਪਰਖ ਦਰ ਬੀਨ ਆਈਏ ਸੌਦਾ ਇਗਤ ਹੱਟ ਪੂਰੇ ਗੁਰ ਪਾਈਏ ਸਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾ ਖੰਡ ਸਰੀਰ ਇਸ ਵਿਚ ਨੌ ਨਿਤ ਨਾਮ ਏਕ ਭਾਲੇ ਗੁਣੀ ਗਹੀਰ ਕਰਮਵੰਤੀ ਸਹਾਰਾਇਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸਭਾਕ ਤੁਰਤਿਆ ਉਪਜੇ ਚਾਓ ਇਨ੍ਹਾਂ ਦਰਿਆਵਾਂ ਸਿਓ ਦੋਸਤੀ ਮਾਂ ਨੇ ਮੁਖ ਸੱਚਾ ਨਾਓ ਉਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਏ ਵੰਨੀ ਚੜੇ ਚੜਾਓ ਜੇ ਹੋਵੇ ਨਦਰ ਸਰਾਬ ਕੀ ਬੌੜ ਨਾ ਪਾਈ ਤਾਓ ਸੱਤੀ ਪੈਰੀ ਸਤ ਭਲਾ ਬਹਿਗੇ ਪੜਿਆ ਪਾਸ ਉਥੇ ਪਾਪੁਨ ਵਿਚਾਰੀਏ ਕੂੜੇ ਘਟੇ ਰਾਸ ਉਥੇ ਖੋਟੇ ਸੱਟੀਏ ਖਰੇ ਕੀਤੇ ਸਾਬਾਸ ਬੋਲਣ ਫਾਦਲ ਨਾਨਕਾ ਦੋ ਸੁਖਜ਼ਮੇ ਪਾਸ ਮਹੱਲਾ ਦੂਜਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਗਤ ਇਸ ਰਾਹੀ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਇਹ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਗਸਿਆ ਸੱਚੇ ਕੋਟ ਗਿਰਾਏ ਨਿਰਘਰ ਵਸਿਆ ਸਾਗਰ ਤੁੱਠੇ ਨਾਉ ਪ੍ਰੇਮ ਰਹੱਸਿਆ ਸੱਚੇ ਤੈ ਦੀਵਾਨ ਕੂੜ ਨਾ ਜਾਈਏ ਝੂਠੋ ਝੂਠ ਵਖਾਣ ਤੂੰ ਮੈਲ ਖੁਆਈਏ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਏ ਸੱਚ ਸੁਣ ਬੁੱਝ ਵਖਾਣ ਮੈਲ ਬੁਲਾਈਏ ਸਲੋਕ ਮਹੱਲਾ ਪਹਿਲਾ ਪੈਰ ਅਗਨੇ ਦੇ ਕਰ ਵਾਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਹਾਕ ਚਲਾਈ ਹਰ ਤਾਰਾ ਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਏਵੜ ਵਧਾਂ ਮਾਵਾ ਨਾਗੀ ਤਸੇ ਨੱਥ ਚਲਾਈ ਏਤਾ ਤਾਣ ਹੋਵੇ ਮਨ ਅੰਦਰ ਕਰੀ ਪੇ ਆ ਕਰਾਈ ਜੇਵੜ ਸਾਹਿਬ ਤੇਵੜ ਦਾਤੀ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ ਮਹੱਲਾ ਦੂਜਾ ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਨ ਭੁੱਖਿਆ ਭੁੱਖ ਨਾ ਉਤਰੇ ਕੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੇ ਜਾ ਗੁਣ ਕੈ ਗੁਣੀ ਸੁਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਏ ਵਿਣ ਸੱਚੇ ਕੂੜਿਆਰ ਪੰਨ ਚਲਾਈਏ ਵਿਣ ਸੱਚੇ ਤਨ ਸ਼ਾਰ ਸ਼ਾਰ ਰਲਾਈਏ ਵਿਣ ਸੱਚੇ ਸਭ ਭੁੱਖ ਜੇ ਪੈਜੇ ਖਾਈਏ ਵਿਣ ਸੱਚੇ ਦਰਬਾਰ ਕੂੜ ਨਾ ਪਾਈਏ ਕੂੜੇ ਲਾਲਚ ਲੱਗ ਮੈਲ ਖੁਆਈਏ ਸਬਦ ਠੱਗਿਓ ਠੱਗ ਆਈਏ ਜਾਈਏ ਤਨ ਮੈਂ ਤਿਸਨਾ ਅੱਗ ਸ਼ਬਦ ਬੁਝਾਈਏ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਦ ਕੇ ਸਾਧ ਖਾਂਦਾ ਰਹੇ ਤਾਨਾ ਕੇ ਸਿਰਦਾਨ ਮਹੱਲਾ ਪਹਿਲਾ ਹੋਏ ਨੇ ਕਾ ਬਿਰਖ ਪਲ ਪ੍ਰਵਾਲਾ ਫੁੱਲ ਜਵੇ ਹਰ ਲਾਲ ਤਿਤ ਫਲ ਰਤਨ ਲੱਗੇ ਮੁਖ ਭਾਗਤ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੜਸੜ ਤੀਰਥ ਗੁਰ ਕੀ ਚਰਣੀ ਪੂਜੇ ਸਦਾ ਵਸੇਖ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੱਜੇ ਨਾਨਕਾ
ਤਰਗੇ ਕਰਮੀ ਲੱਗ ਪੌੜੀ, ਜੀਵਦਿਆਂ ਮਰ ਮਾਰ ਨਾ ਪਛੋਂ ਤਾਈ ਹੈ, ਝੂਠਾ ਇਹ ਸੰਸਾਰ ਕਿਨ ਸਮਝਾਈ ਹੈ, ਸੱਚ ਨਾ ਤਰੇ ਪਿਆਰ ਧੰਦੇ ਤਾਈ ਹੈ, ਕਾਲ ਬੁਰਾ ਖੈ ਕਾਲ ਸਿਰ ਦੁਨੀਆਈ ਹੈ, ਹੁਕਮੀ ਸਿਰ ਜਿੰਦਾਰ ਮਾਰੇ ਦਾਈ ਹੈ, ਆਪੇ ਦੇ ਪਿਆਰ ਮਨ ਵਸਾਈ ਹੈ, ਮੋਹਤ ਨਾ ਚਸਾ ਵਿਲੰਬ ਭਰੀਏ ਪਾਈਏ, ਗੁਰ ਪ੍ਰਸਾਦੀ ਬੁੱਝ ਸੱਚ ਸਮਾਈਏ, ਸਲੋਕ ਮਹਲਾ ਪਹਿਲਾ ਤੁਮੀ ਤੁਮਾ ਵਿਸ ਆਕਤ ਤੂਰਾ ਨਿਮ ਫਲ ਮਾਨ ਮੁਖ ਵਸੇ ਤਿਸ ਜਿਸ ਤੂੰ ਚਿਤਨ ਆਵਗੀ ਨਾਨਕ ਕਹੀਏ ਕਿਸ ਹੰਡਨ ਕਰਮਾ ਬਾਰੇ ਮਹੱਲਾ ਪਹਿਲਾ ਮਤ ਪੰਖੇ ਰੂਪ ਕਿਰਤ ਸਾਥ ਸਭ ਉੱਤਮ ਕਵ ਨੀਚ ਸਭ ਚੰਦਨ ਕਵ ਅਕਡਾਲ ਸਭ ਉੱਚੀ ਪ੍ਰੀਤ ਨਾਨਕ ਹੁਕਮ ਚਲਾਈ ਹੈ ਸਾਹਿਬ ਲੱਗੀ ਰੀਤ ਪੌੜੀ ਕੇਤੇ ਕਹਿ ਵਖਾਣ ਕਹਿ ਕਹਿ ਜਾਵਣਾ ਵੇਦ ਕਹਿ ਵਿਗਿਆਨ ਅੰਤ ਨ ਪਾਵਣਾ ਪੜਿਆ ਨਾ ਹੀ ਭੇਦ ਬੁਝੇ ਪਾਵਣਾ ਖੜ ਦਰਸਨ ਕਰ ਪੇਖ ਕਿਸੇ ਸੱਚ ਸੁਹਾਵਣਾ ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ ਮੰਨੇ ਨਾ ਬਸੰਖ ਦਰਗਹਿ ਪਾਵਣਾ ਖਾਲਕ ਕਉ ਆਦੇਸ਼ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸਲੋਕ ਮਹਲਾ ਦੂਜਾ ਮੰਤਰੀ ਹੋਏ ਅਠੋਆ ਨਾਗੀ ਲੱਗੇ ਜਾਏ ਆਪਣ ਗੱਤੀ ਆਪਣੇ ਤੇ ਕੂਚਾ ਆਪੇ ਲਾਏ ਹੁਕਮ ਪਇਆ ਤੁਰ ਖਸਮ ਕਾ ਅਤੀ ਹੂ ਤੱਕਾ ਖਾਏ ਗੁਰਮੁਖ ਸੋ ਮਨਮੁਖ ਅੜੇ ਡੁੱਬੇ ਹੱਕ ਨਿਆਏ ਦੋਵਾਂ ਸਿਰਿਆਂ ਆਪੇ ਖਸਮ ਵੇਖੇ ਕਰ ਵਿਓ ਪਿਆਏ ਨਾਨਕ ਇਹ ਵੈ ਜਾਣੀਏ ਸਭ ਕਿਤ ਸੇ ਰਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕਹੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨਾ ਚੱਲੀ ਸੱਚ ਰਹੇ ਸੋ ਵਿਸ਼ਟ ਪ੍ਰਵਾਨ ਤਰਸਨ ਦੇ ਆਗਾਸ ਕਹੋ ਕਿਉਂ ਪਹੁੰਚੇ ਬਾਣ ਅੱਗੇ ਉਹ ਅਗੰਮ ਹੈ ਵਾਹੇ ਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸੀਗਾਰੀਆ ਕਰਨ ਭਗਤ ਦਿਨ ਰਾਤ ਨਾਰੇ ਨੀਵਾਰੀਆ ਮਹਿਲਾ ਮੰਚ ਨਿਵਾਸ ਸਬਦ ਸਵਾਰੀਆ ਸੱਚ ਕਹਿਣ ਅਰਦਾਸ ਸੇ ਵੇਚਾਰੀਆ ਸੋਨ ਖਸਮੇ ਪਾਸ ਹੁਕਮ ਸਿਧਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਨ ਨਾਵੇ ਤ੍ਰਿਗਵਾਸ ਫਿਟ ਸੋ ਜੀਵਿਆ ਸਭ ਸਵਾਰੀ ਆਸ ਅੰਮ੍ਰਿਤ ਪੀਵਿਆ ਸਲੋਕ ਮਹਲਾ ਪਹਿਲਾ ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਲਏ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਪਰੇ ਕਿਸ ਕੋ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ ਮਹੱਲਾ ਦੂਜਾ ਨਿਫਲੰਗ ਤਜਨ ਮਸ ਜਾਵਤ ਬ੍ਰਹਮ ਨਾ ਬਿੰਦਤੇ ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮੇ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਗਸਿਆ ਖਸਮ ਪੂਰਾ ਪਾਏ ਮਨੋ ਰਹੱਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸਬਦ ਵਿਚਾਰ ਕਾਲ ਵਧੌਸਿਆ ਢਾਡੀ ਕਥੇ ਅਕਥ ਸਭ ਸਵਾਰਿਆ ਨਾਨਕ ਗੁਣ ਗਏ ਰਾਸ ਹਰ ਜੂ ਮਿਲੇ ਪਿਆਰਿਆ ਸਲੋਕ ਮਹਲਾ ਪਹਿਲਾ ਖਤਿਓ ਜੰਮੇ ਖਤੇ ਕਰ ਨਿਤ ਖਤਿਆਂ ਵਿਚ ਪਾਗੇ ਧੋਤੇ ਮੂਲ ਨਾ ਉਤਰੈ ਜੇ ਸੋ ਤੋਵਣ ਪਾਗੇ ਨਾਨਕ ਬਖਸੇ ਬਖਸੀਏ ਨਾਏ ਤਾਂ ਪਾਗੀ ਪਾਏ ਮਹੱਲਾ ਪਹਿਲਾ ਨਾਨਕ ਬੋਲਣ ਚੱਕਣਾ ਦੁਖ ਛੱਡ ਮੰਗੀਏ ਸੁਖ ਸੁਖ ਦੁਖ ਦੁਦਰ ਕੱਪੜੇ ਪੈਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਪਾਲਿਆ ਸੱਚੇ ਪੁਰਖ ਅਲਖ ਸਿਰਜ ਨਿਹਾਲਿਆ ਉਜੜ ਪੁੱਲੇ ਰਹਾ ਗੁਰ ਵੇਖਾਲਿਆ ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ ਪਾਇਆ ਰਤਨ ਕਰਾਹੋ ਦੀਵਾ ਬਾਲਿਆ ਸੱਚੇ ਸਦ ਸਲਾਹੇ ਸੁਖੀਏ ਸੱਚ ਵਾਲਿਆ ਨਿਡਰਿਆ ਡਰ ਲੱਗ ਗਰਬ ਸੇ ਗਾਲਿਆ ਨਾਵੋ ਪੁੱਲਾ ਜੱਗ ਫਿਰੇ ਬੇਤਾਲਿਆ ਤਲੋਕ ਮਹਲਾ ਤੀਜਾ ਪਏ ਵਿਚ ਜੰਮੇ ਪਏ ਮਰੇ ਧੀ ਪੋ ਮਨਮੈ ਹੋਏ ਨਾਨਕ ਪਏ ਜੇ ਮਰੇ ਸਹਿਲਾ ਆਇਆ ਸੋਏ ਮਹੱਲਾ ਤੀਜਾ ਪੈਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਣ ਜੇ ਮਰੇ ਮੋਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ ਸਤਿਗੁਰ ਹੋਏ ਦਿਆਲ
ਨਾ ਕਭੂ ਚੂਰੀ ਹੈ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਗਮਾਣੀਏ, ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕੇਹ, ਸਤਿਗੁਰ ਹੋਏ ਦਿਆਲ ਤਾਂ ਸਦਗੀ ਸੁਖ ਦੇਹ, ਸਤਿਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈ ਹੈ, ਸਤਿਗੁਰ ਹੋਏ ਦਿਆਲ ਤਾਂ ਸੱਚ ਸੁਮਾਈ ਹੈ। ਸਲੋਕ ਮਹਲਾ ਪਹਿਲਾ, ਸਿਰ ਖੁਹਾਏ ਪੀਏ ਮਲਵਾਣੀ, ਜੂਠਾ ਮੰਗ ਮੰਗ ਖਾਹੀ, ਹੋਲ ਫਤੀਫਤ ਮੋਇਲੈਂਡ ਪੜਾਸਾ, ਪਾਣੀ ਦੇ ਸਗਾਹੀ, ਭੇਡਾਂ ਵਾਂਗੀ ਸਿਰ ਖੁਹਾਏਨ, ਭਰੀਏ ਰਖਤ ਸੁਆਹੀ, ਮਾਊ ਪੀਊ ਕਿਰਤ ਗਵਾਏਨ, ਟੱਬਰ ਰੋਮਨ ਤਾਹੀ, ਓਨਾ ਪਿੰਡ ਨਾ ਪੱਤਲ, ਕਿਰਿਆ ਨਾ ਦੀਵਾ, ਮੋਇਕਤਾ ਉਪਾਈ, ਅੜਸੜ ਤੀਰਥ ਦੇਨ ਨਾ ਢੋਈ, ਬ੍ਰਾਹਮਣ ਅੰਨ ਨਾ ਖਾਹੀ, ਸਦਾ ਕੁਚੀਲ ਰਹਿ ਦਿਨ ਰਾਤੀ, ਮੱਥੇ ਟਿੱਕੇ ਨਾਹੀ, ਝੁੰਡੀ ਪਾਏ ਬਹਿਨਤ ਮਰਣੇ, ਦੜਦੀ ਬਣ ਨਾ ਜਾਹੀ, ਲੱਕੀ ਕਾਸੇ ਹੱਥੀ ਫੁੰਮਣ, ਅੱਗੋਂ ਪਿੱਛੀ ਜਾਹੀ, ਨਾ ਹੋਏ ਜੋਗੀ ਨਾ ਹੋਏ ਜੰਗਮ, ਨਾ ਹੋਏ ਕਾਜੀ ਮੁੱਲਾ, ਦਈਏ ਬਗੋਏ ਫਿਰੇ ਬਗੁੱਤੇ, ਫਿੱਟਾ ਮੱਤੇ ਗੱਲਾਂ, ਜੀਆ ਮਾਰ ਜੀ ਵਾਲੇ ਸੋਈ, ਅਵਰ ਨਾ ਕੋਈ ਰੱਖੇ, ਦਾਨੋ ਤੈਸ ਨਾਨੋ ਵੰਨੇ, ਪਸ ਪਈ ਸਿਰ ਖੁੱਤੇ, ਪਾਣੀ ਵਿੱਚੋਂ ਰਤਨੇ ਉਪੰਨੇ, ਮੇਰ ਕੀਆ ਮਾਧਾਣੀ, ਅੜਸੜ ਤੀਰਥ ਦੇਵੀ ਥਾਪੇ, ਪੁਰਬੀ ਲੱਗੇ ਬਾਣੀ, ਨਾਏ ਨਿਵਾਜਾ ਨਾਤੇ ਪੂਜਾ, ਨਾਵਣ ਸਦਾ ਸੁਜਾਣੀ, ਮੋਇਆਂ ਜੀਵਦਿਆਂ ਕਤ ਹੋਵੇ, ਜਾਂ ਸਿਰ ਪਾਈਏ ਪਾਣੀ, ਨਾਨਕ ਸਿਰ ਖੁੱਤੇ ਸੈਤਾਨੀ, ਇਹ ਨਾ ਗੱਲ ਨਾ ਪਾਣੀ, ਬੁੱਠੇ ਹੋਏ ਹੋਏ ਬਿਲਾਵਲ, ਜੀਆਂ ਜੁਗਤ ਸੁਮਾਣੀ, ਬੁੱਠੇ ਅਨਕ ਮਾਦ ਕਪਾਹਾ, ਸਬਸੇ ਪੜਦਾ ਹੋਵੇ, ਬੁੱਠੇ ਕਾਓ ਚਰੇ ਨ ਸੁਰਗੀ, ਸਾਤਨ ਦਹੀਂ ਮਿਲੋਵੇ, ਤਿਤ ਕੇ ਹੋਮ ਜਗ ਸਦ ਪੂਜਾ, ਪਏ ਕਾਰਜ ਸੋਹੇ, ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤੇ ਜਿਤ ਵਡਿਆਈ, ਨਾਨਕ ਜੇ ਸਿਰ ਖੁੱਤੇ ਨਾਵਨ, ਨਾਹੀ ਤਾਂ ਸਤ ਚਟੇ ਸਿਰ ਸ਼ਾਈ, ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ, ਤੂਰਜ ਕੇ ਗੀ ਰਾਤ, ਚੰਦ ਅਨੇਰਾ ਕੇ ਕਰੇ, ਪੌਣ ਪਾਣੀ ਕਿਆ ਜਾਤ, ਧਰਤੀ ਚੀਜੀ ਕੇ ਕਰੇ, ਜਿਸ ਵਿਚ ਸਭ ਕਿਛ ਹੋਏ, ਨਾਨਕ ਤਾਂ ਪਦ ਜਾਣੀਏ, ਜਾਪਦ ਰੱਖੇ ਸੋਏ ਪੌੜੀ, ਤੂੰ ਸੱਚੇ ਸੁਭਾਨ ਸਦਾ ਕਲਾਣਿਆ, ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ, ਸਾਜੇ ਮੰਗੇ ਦਾਨ ਸੇਤੂ ਦੇ ਜਿਹਾ, ਸੱਚ ਤੇਰਾ ਫੁਰਮਾਨ ਸਬਦੇ ਸੋਇਆ, ਮੰਨੇ ਗਿਆਨ ਧਿਆਨ ਤੁਦੇ ਤੇ ਪਾਇਆ, ਕਰਮ ਪਵੇ ਨੀਸਾਨ ਨਾ ਚੱਲੇ ਚਲਾਇਆ, ਤੂੰ ਸੱਚਾ ਦਾ ਤਾਰ ਨਿਤ ਦੇਵੇ ਚੜੇ ਸਵਾਇਆ, ਨਾਨਕ ਮੰਗੇ ਦਾਨ ਜੋ ਤੁਦ ਪਾਇਆ। ਸਲੋਕ ਮਹਲਾ ਦੂਜਾ, ਦੀਖਿਆ ਆਖ ਬੁਝਾਇਆ, ਸਿਵਤੀ ਸੱਚ ਸੁਮੇਓ, ਤਿਨ ਕੋ ਕਿਆ ਉਪਦੇਸੀ ਹੈ, ਜਿਨ ਗੁਰ ਨਾਨਕ ਦੇਓ ਮਹੱਲਾ ਪਹਿਲਾ, ਆ ਬੁਝਾਏ ਸੋਈ ਬੂਝੇ, ਜਿਸ ਆ ਸੁਝਾਏ ਤੇ ਸਭ ਕੇ ਸੂਝੇ, ਕਹਿ ਕਹਿ ਕਤਨਾ ਮਾਇਆ ਲੂਝੇ, ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੇ ਸਰਬ ਵਿਚਾਰ, ਅੱਖਰ ਨਾਨਕ ਅਖਿਓ ਆਪ, ਲਹਿ ਪ੍ਰਾਤ ਹੋਵੇ ਜਿਸ ਦਾਤ, ਪੌੜੀ ਹਉ ਢਾਡੀ ਵੇਕਾਰ, ਕਾਰੇ ਲਾਇਆ ਰਾਧੇ ਕੈ ਵਾਰ, ਤੁਰੋ ਫੁਰਮਾਇਆ ਢਾਡੀ ਸੱਚੇ ਮਹਿਲ, ਖਸਮ ਬੁਲਾਇਆ ਸੱਚੀ ਸਿਫਤ ਸਲਾਹ, ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ, ਭੋਜਨ ਆਇਆ ਗੁਰਮਤੀ ਖਾਧਾ ਰੱਜ, ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ, ਸ਼ਬਦ ਵਜਾਇਆ ਨਾਨਕ ਸੱਚ ਸਲਾਹ, ਪੂਰਾ ਪਾਇਆ ਸੁਧ, ਰਾਗ ਗੌੜੀ ਗੁਆਰੇਰੀ। ਮਹੱਲਾ ਪਹਿਲਾ, ਚੌਪ ਦੇ ਦੋ ਪਦੇ, ਇੱਕ ਓਅੰਕਾਰ, ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗ ਗੁਰ ਪ੍ਰਸਾਦ, ਪਉ ਮੁਝ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ, ਸਿਰ ਤਰ ਚਲੀਏ ਸਹੀਏ ਪਾਰ, ਨਦਰੀ ਕਰਮੀ ਗੁਰ ਵਿਚਾਰ, ਭੈ ਬਿਨ ਕੋਈ ਨਾ ਲੰਘ ਸਪਾਰ, ਪਏ ਪਉ ਰੱਖਿਆ ਪਏ ਸਵਾਰ, ਰਹਾਉ ਭਏ ਤਨ ਅਗਨ ਪਖੇ ਪਏ ਨਾਲ, ਪਏ ਪਉ ਕੜੀਏ ਸਭ ਸਵਾਰ, ਭੈ ਬਿਨ ਘਾੜਤ ਕੱਚਨ ਕੱਚ, ਅੰਧਾ ਸੱਚਾ ਅੰਧੀ ਸੱਟ, ਬੁੱਧੀ ਬਾਜੀ ਉਭਜੇ ਚਾਓ, ਸਹਿਜ ਸਿਆਣਪ ਪਵੇ ਨਾ ਤਾਓ, ਨਾਨਕ ਮਨਮੁਖ ਬੋਲਣ ਵਾਓ, ਅੰਧਾ ਅੱਖਰ ਵਾਓ ਦਵਾਓ। ਗੌੜੀ ਮਹੱਲਾ ਪਹਿਲਾ, ਡਰ ਕਰ ਕਰ ਡਰ, ਡਰ ਡਰ ਜਾਏ ਸੋ ਡਰ ਕਿਹਾ, ਜਿਤ ਡਰ ਡਰ ਪਾਏ, ਤੁਧ ਬਿਨ ਦੂਜੀ ਨਾ ਹੀ ਜਾਏ, ਜੋਸ਼ ਵਰਤੇ ਸਭ ਤੇਰੀ ਰਿਜਾਏ, ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ
من کا سور رکھاؤ، نہ جیو مرے نہ ڈوبے ترے، جن کچھ کیا سو کچھ کرے، حکمے آوے حکمے جائے، آگے پاچھے حکم سمائے، ہنس ہیت آسا آسمان، تیسی بھوک بہت نحسان، بہو کھانا پینا آدھار، گن کھادے مر ہوئے گوار، جس کا کوئے کوئی کوئے کوئے، ہو کو تیرا تو سب نہ کا سوئے، کیا کہ جی جن تن مال، نانک آکھن بکم بیچار، گوڑی محلہ پہلا، ماتا مات، پتا سنتوک، سد پائی کر اوگ سیخ، کہنا ہے کش کہن نہ جائے، تو قدرت قیمت نہیں پائے رہاؤ، سرم سرد سسر پہے، کرنی کامن کر من لائے، سا سنجوگ، ویاؤ ویجوگ، سچ سنتت، کو نانک جوگ، گوڑی محلہ پہلا،

ਕਰਤਾ ਭਗਤਾ ਸੁਨਤਾ ਸੋਈ, ਆ ਵਿਚਾਰੇ ਸੋ ਗਿਆਨੀ ਹੋਈ। ਰਹਾਓ ਦੇਹੀ ਮਾਟੀ ਬੋਲੇ ਪਾਉਣ, ਬੁੱਧ ਗਿਆਨੀ ਮੂਆ ਹੋਏ ਕੌਣ। ਮੂਈ ਸੂਰਤ ਬਾਦ ਅਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ। ਜੈ ਕਾਰਨ ਤੜ ਤੀਰਥ ਜਾਗੀ, ਰਤਨ ਪਦਾਰਥ ਕੱਢ ਗਈ ਮਾਹੀ। ਪੜ ਪੜ ਪੰਡਤ ਬਾਦ ਵਖਾਣੇ, ਪੀਤਰ ਹੁੰਦੀ ਵਸਤ ਨਾ ਜਾਣੇ। ਹਉ ਨਾ ਮੂਆ ਮੇਰੀ ਮੋਈ ਬੁਲਾਏ, ਉਹ ਨਾ ਮੂਆ ਜੋ ਰਹਿਆ ਸੁਮਾਏ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਅੰਦਰ ਨਾ ਆਇਆ। ਗੌੜੀ ਮਹੱਲਾ ਪਹਿਲਾ ਦੱਖਣੀ, ਸੁਣ ਸੁਣ ਬੂਝੇ ਮਾਨੇ ਨਾਓ। ਤਾਕੇ ਸੁਰ ਬਲਿਹਾਰੇ ਜਾਓ, ਆਪ ਭੁਲਾਏ ਠੌਰ ਨਾ ਠਾਓ। ਤੂੰ ਸਮਝਾਵੇ ਮੇਲ ਮਿਲਾਓ, ਨਾ ਮਿਲੇ ਚੱਲੇ ਮੈਂ ਨਾਲ। ਵਿਣਨਾਵੇ ਬਾਧੀ ਸਭ ਕਾਲ, ਅਰਹਾਓ ਖੇਤੀ ਵਣਜਨਾਵੇ ਕੀ ਓਟ। ਪਾਪ ਪੁੰਨ ਬੀਜ ਕੀ ਪੋਟ, ਕਾਮ ਕ੍ਰੋਧ ਜੀ ਮੈਂ ਚੋਟ। ਨਾਮ ਸਾਰ ਚੱਲੇ ਮਨ ਖੋਟ, ਸਾਚੇ ਗੁਰ ਕੀ ਸਾਚੀ ਸੀਖ। ਤਨ ਮਨ ਸੀਤਲ ਸਾਜ ਪਰੀਖ, ਜਲ ਪੁਰਾਇਣ ਰਸ ਕਮਲ ਪਰੀਖ। ਸਭ ਰਤੇ ਮਿੱਠੇ ਰਸ ਈਖ, ਹੁਕਮ ਸੰਜੋਗੀ ਖੜ ਦਸ ਦਵਾਰ। ਪੰਚ ਵਸੇ ਮਿਲ ਜੋਤੀ ਪਾਰ, ਆ ਤੁਲੇ ਆਪੇ ਵਣਜਾਰ। ਨਾਨਕ ਨਾਮ ਸਵਾਰਨ ਹਾਰ, ਗੌੜੀ ਮਹੱਲਾ ਪਹਿਲਾ। ਜਾਤੋ ਜਾਏ ਕਾਂ ਤੇ ਆਵੇ, ਹੈ ਉਪਜੇ ਕਹਿ ਜਾਏ ਸੁਮਾਵੇ। ਕਿਉ ਬਾਧਿਓ ਕਿਉ ਮੁਕਤੀ ਪਾਵੇ, ਕੋ ਅਵਨਾਸੀ ਸਹਿ ਸੁਮਾਵੇ। ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰਹਰ ਨਾਮ ਨਰਹਰ ਨੇ ਕਾਮ। ਰਖਾਓ ਹੈਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮਾਏ ਸੁਮਾਏ। ਗੁਰਮੁਖ ਮੁਕਤੋ ਬੰਧ ਨ ਪਾਏ, ਸ਼ਬਦ ਵਿਚਾਰ ਛੁੱਟੇ ਹਰਨ ਆਏ। ਸਰਵਰ ਪੰਖੀ ਬੋਲ ਸੁਬਾਸ, ਦੁਖ ਦੁਖੀਆ ਮਨ ਮੋਏ ਵਿਨਾਸ। ਸਾਂਝ ਵਿਆਹ ਤੱਕੇ ਆਗਾਸ, ਦਹਿ ਦਹਿ ਧਾਵੇ ਕਰਮ ਲਿਖਿਆਸ। ਨਵ ਸੰਜੋਗੀ ਗੋਇਲ ਥਾਟ, ਕਾਮ ਕਰੋ ਬੂਟੇ ਬਿਖਮਾਟ। ਬਿਨ ਵੱਖਰ ਸੁਨੋ ਕਰ ਹਾਟ, ਗੁਰਮਿਰ ਖੋਲੇ ਬਜਰਕ ਪਾਟ। ਸਾਧ ਮਿਲੇ ਪੂਰਵ ਸੰਜੋਗ, ਸੱਚ ਰਹੱਸੇ ਪੂਰੇ ਹਰ ਲੋਕ। ਤਨ ਮਨ ਦੇ ਲੈ ਸਹਿ ਸੁਭਾਏ, ਨਾਨਕ ਤਿਨ ਕੇ ਲਾਗੋ ਪਾਏ। ਗੌੜੀ ਮਹੱਲਾ ਪਹਿਲਾ, ਕਾਮ ਕ੍ਰੋਧ ਮਾਇਆ ਮੈਂ ਚੀਤ। ਝੂਠ ਵਿਕਾਰ ਜਾਗੇ ਹੈ ਚੀਤ, ਪੂੰਜੀ ਪਾਪ ਲੋਭ ਕੀ ਕੀਤ। ਤਰਤਾਰੀ ਮਨ ਨਾਮ ਸੋ ਚੀਤ, ਵਾਹ ਸੱਚ ਮੈਂ ਤੇਰੀ ਟੇਕ। ਹੋ ਪਾਪੀ ਤੂੰ ਨਿਰਮਲ ਏਕ, ਰਹਾਓ ਅਗਨ ਪਾਣੀ ਬੋਲੇ ਪੜਵਾਓ। ਜੇਵਾ ਇੰਦਰੀ ਏਕ ਸੁਵਾਓ, ਟਿੱਟ ਵਕਾਰੀ ਨਾਹੀਂ ਪਉ ਪਾਓ। ਆ ਮਾਰੇ ਤਾਂ ਪਾਏ ਨਾਓ, ਸਬਦ ਮਰੇ ਫਿਰ ਮਰਨ ਨਾ ਹੋਏ। ਬਿਨ ਮੂਏ ਕਿਉਂ ਪੂਰਾ ਹੋਏ, ਪਰ ਪੰਚ ਵਿਆਪ ਰਹਿਆ ਮਨ ਦੋਏ। ਫਿਰ ਨਾਰਾਇਣ ਕਰੇ ਸੋ ਹੋਏ, ਬੋਧ ਚੜੋ ਜਾਂ ਆਵੇ ਵਾਰ। ਠਾਕੇ ਬੋਹਿਤ ਦਰਗੇ ਮਾਰ, ਸੱਚ ਸਰਾਈ ਤਨ ਗੁਰਦੁਆਰ। ਨਾਨਕ ਦਰ ਕਰ ਏਕੰਕਾਰ, ਗੌੜੀ ਮਹੱਲਾ ਪਹਿਲਾ। ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ ਦਾ ਦੁਆਰ। ਤੇਰ ਪਵਨ ਵੇਦਿਆ ਆ ਮੁਰਾਰ, ਰੇ ਮਨ ਮੇਰੇ ਪਰਮ ਨ ਕੀਜੈ। ਮਨ ਮਾਨੇ ਅੰਮ੍ਰਿਤ ਰਸ ਪੀਜੈ, ਰਖਾਓ ਜਨਮ ਜੀਤ ਮਰਨ ਮਨ ਮਾਨਿਆ। ਆ ਮੁਆ ਮਨ ਮਨ ਤੇ ਜਾਣਿਆ, ਨਜ਼ਰ ਭਈ ਹਰ ਕਰ ਤੇ ਜਾਣਿਆ। ਜਤ ਸਾ ਤੀਰਥ ਮੱਜਨ ਨਾਮ, ਅਲਕ ਵਿਸਾਰ ਕਰੋ ਕਿਸ ਕਾਮ। ਨਰ ਨਾਰਾਇਣ ਅੰਤਰ ਜਾਮ, ਆਣ ਮਨੋ ਤੋ ਪਰ ਕਰ ਜਾਓ। ਇਹ ਜਤੋ ਨਾਈ ਕੋਤਾਓ, ਨਾਨਕ ਗੁਰਮਤ ਸਹਿ ਸੁਮਾਓ। ਗੌੜੀ ਮਹੱਲਾ ਪਹਿਲਾ, ਸਤਿਗੁਰ ਮਿਲੇ ਸੋ ਮਰਨ ਦਿਖਾਏ। ਮਰਨ ਰਹਿਣ ਅੰਤਰ ਪਾਏ, ਗਗਨ ਨਿਵਾਰ ਗਗਨ ਪੁਰ ਪਾਏ। ਮਰਨ ਲਿਖਾ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਕਰ ਸਰਣਾ ਰਖਾਓ। ਸਤਿਗੁਰ ਮਿਲੇ ਤਾਂ ਦੁਬਦਾ ਭਾਗੇ, ਕਮਲ ਵਿਗਾਸ ਮਨਹਰ ਪ੍ਰਵਲਾਗੇ। ਜੀਵਤ ਮਰੇ ਮਾਰਸ ਆਗੇ, ਸਤਿਗੁਰ ਮਿਲੇ ਸੱਚ ਸੰਜਮ ਸੂਚਾ। ਗੁਰ ਕੀ ਪੌੜੀ ਉੱਚੋ ਉੱਚਾ, ਕਰ ਮਿਲੇ ਜਮਕਾ ਪਉ ਮੂਚਾ। ਗੁਰ ਮਿਲੇ ਮਿਲ ਅੰਕ ਸੁਮਾਇਆ, ਕਰ ਕਿਰਪਾ ਕਰ ਮੈਲ ਦਿਖਾਇਆ। ਨਾਨਕ ਹੋਮੇ ਮਾਰ ਮਿਲਾਇਆ, ਗੌੜੀ ਮਹੱਲਾ ਪਹਿਲਾ। ਕਿਰਤ ਪਿਆ ਨੇ ਮੇਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ। ਜੋ ਤੁ ਭਾਣਾ ਸੋਈ ਹੂਆ,

ਤਾ ਦੇਵਣ ਹਾਰ ਤੋੜ ਰਹਿਤ ਭਗਤ ਭੰਡਾਰ ਕੀਆ ਗਰਬ ਨ ਆਵੇ ਰਾਸ ਜੀਓ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀ ਵਾਲੇ ਬਖਸ ਮਿਲਾਏ ਜੋ ਭਾਵੀ ਤਿਉਂ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤ ਦੇ ਭਰੋਸੇ ਤੇਰੇ ਤਨ ਮੈਂ ਮੈਲ ਨਾਹੀ ਮਨ ਰਾਤਾ ਗੁਰਬਚਨੀ ਸਜ ਸਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ ਆਪਿਓ ਪੀ ਆਇਆ ਅਨਪੈ ਵਿਸਰੇ ਨਾਮ ਸੁਮਾਇਆ ਕਿਆ ਡਰੀਏ ਡਰ ਡਰੇ ਸੁਮਾਨਾ ਪੂਰੇ ਗੁਰ ਕੇ ਸਬਦ ਪਛਾਨਾ ਰਖਾਓ ਜਿਸ ਨਰ ਰਾਮ ਹਿਰਦੇ ਗਾਰਾਤ ਸਹਿ ਸੁਪਾਈ ਮਿਲੇ ਸਾਬਾਸ ਜਾਏ ਸਵਾਰੇ ਸਾਂਝ ਬਿਆਲ ਏਤ ਉਤ ਮਨਮੁਖ ਬੰਦੇ ਕਾਲ ਆਇਨ ਸਰਾਮ ਹਿਰਦੇ ਸੇ ਪੂਰੇ ਨਾਨਕ ਰਾਮ ਮਿਲੇ ਪ੍ਰਭ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਰੇ ਤ੍ਰੈਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹੇ ਵਖਿਆਨ ਤੁਰਿਆ ਅਵਸਥਾ ਸਤਗੁਰ ਤੇ ਖਰਜਾਨ ਰਾਮ ਪਦਗੁਰ ਸੇਵਾ ਤਰਣਾ ਬੌੜ ਜਨਮ ਨਾ ਹੋਏ ਗਏ ਮਰਣਾ ਹਰਹਾਓ ਚਾਰ ਪਦਾਰਥ ਕਹਿ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਸੋਈ ਬੇਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਘਰ ਪਾਇਆ ਜਾ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮੁਖ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੇ ਨਿਰਾਸ ਬੁਝਾਇਆ ਦੀਨਾ ਨਾਥ ਸਰਬਸੁਦਾਤਾ ਨਾਨ ਕਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹ ਸੰਸਾਰੋ ਲਬ ਲੋਭ ਮੁਝ ਕੂੜ ਕੁਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉ ਤਰ ਉਪਰ ਸ਼ਾਰੋ ਸੁਣ ਸੁਣ ਸਿੱਖ ਮਾਰੀ ਸੁਕਰਤ ਕੀਤਾ ਰਸੀ ਮੇਰੇ ਜੀੜੇ ਬਹੁੜ ਨਾ ਆਵੇ ਵਾਰੀ ਰਹਾਓ ਹਉ ਤੁਦੇ ਅੱਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾ ਇਤਬਾਰੀ ਵੇਲ ਪਰਾਈ ਜੋ ਹੈ ਜੀੜੇ ਕਰੇ ਚੋਰੀ ਬੁਰਿਆਰੀ ਹਾਂ ਚੱਲਿਆ ਤੂੰ ਪਿੱਛੇ ਰਹੀ ਹੈ ਛੁੱਟੜ ਹੋਈ ਹੈ ਨਾਰੀ ਤੂੰ ਕਾਇਆ ਰਹੀ ਗਏ ਸੁਪਨੰਤਰ ਤੁਦ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਿਛ ਲਿਆ ਤਾਂ ਮਨ ਪਲਾ ਪਾਇਆ ਹਲਤਨਾ ਸੋਭਾ ਪਲਤਨਾ ਢੋਈ ਅਹਿਲਾ ਜਨਮ ਗਵਾਇਆ ਹਉ ਖਰੀਦ ਹੋਏ ਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਓ ਤਾਜੀ ਤੁਰਕੀ ਸੋਹਣਾ ਰੁਪਾ ਕੱਪੜ ਘੇਰੇ ਪਾਰਾ ਕਿਸੀ ਨਾਲ ਨ ਚੱਲੇ ਨਾਨਕ ਝੜ ਚੜ ਪਏ ਗੁਵਾਰਾ ਪੂਜਾ ਮੇਵਾ ਮੈਂ ਸਭ ਕੁਛ ਚਾਖਿਆ ਇਕ ਅੰਮ੍ਰਿਤ ਨਾਮ ਤੁਮਾਰਾ ਦੇ ਨੀਵ ਦੀਵਾਰ ਉਸਾਰੀ ਪਸਮੰਦਰ ਕੀ ਟੇਰੀ ਸੰਚੇ ਸੰਚ ਨ ਦੇਈ ਕਿਸੀ ਅੰਧ ਜਾਣੇ ਸਾ ਮੇਰੀ ਸੋਹਣ ਲੰਕਾ ਸੋਹਣ ਮਾੜੀ ਸੰਪੇ ਕਿਸੇ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋ ਤਸੇ ਕਾ ਪਾਣਾ ਰਹਾਓ ਸਾਉ ਹਮਾਰਾ ਠਾਕੁਰ ਪਾਰਾ ਹਮ ਤਿਸਕੇ ਵਣਜਾਰੇ ਜੀਓ ਪਿੰਡ ਸਭ ਰਾਤ ਤਿਸੇ ਕੀ ਮਾਰ ਆਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਔਰ ਪੰਚ ਹਮ ਏਕ ਜਨਾ ਕਿਉ ਰਾਖੋ ਕਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸੇ ਅੱਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉੱਚਰ ਮਨਾ ਆਗੇ ਜਮਦਲ ਬਿਖਮ ਕਨਾ ਰਖਾਓ ਉਸਾਰ ਮਡੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਥਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਬ ਲੁਟੇ ਸੋ ਪੰਜ ਜਨਾ ਢਾਏ ਮਡੋਲੀ ਲੁਟਿਆ ਦਿਓਰਾ ਸਾਤਨ ਪਗੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਪਾ ਗਏ ਸੇ ਪੰਜ ਜਨਾ ਕਾਮਣ ਲੋਇੜੇ ਸੋਨਾ ਰੁਪਾ ਮਿੱਤਰ ਲੁੜੇਨ ਸੁਖਾ ਦਾਤਾ ਨਾਨਕ ਪਾਪ ਕਰੇ ਤਨ ਕਾਰਨ ਜਾਸੀ ਜੰਪੁਰ ਬਾਧਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕੜ ਪੀਤ ਮੁੰਦਰਾ ਤਾਇਆ ਕੀ ਜੇ ਖਿੰਤਾ ਤਾ ਪੰਜ ਚੇਲੇ ਵਸ ਕੀ ਜੇ ਰਾਵਲ ਯੂਮਨ ਕੀ ਜੇ ਡੰਡਾ ਤਾ ਜੋ ਜੁਗਤ ਇਹ ਪਾਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਵਸਤਾ ਰਖਾਓ ਮੂੜ ਮੁੜਾਇਆ ਜੇ ਗੁਰ ਪਾਈਏ ਹਾਂ ਗੁਰ ਕੀ ਨੀ ਗੰਗਾ ਤਾ ਤੇਰ ਪਵਨ ਤਾਰਨਗਰ ਸੁਵਾਮੀ ਏਕ ਨਾ ਚੇਤਸ ਅੰਧਾ ਤਾ ਕਰ ਪਟਮ ਗੱਲੀ ਮਨ ਲਾਵਸ ਸੰਸਾ ਮੂਲ ਨਾ ਜਾਵਸਤਾ ਇਕ ਚਰਣੀ ਜੇ ਚਲਾਵੇ ਲਬ ਲੋਕ ਕੀ ਤਾਪਸਤਾ ਜਪਸ ਨਿਰੰਜਨ ਰਚ ਸਮਣਾ ਕਾਹੇ ਬੋਲੇ ਜੋਗੀ ਕਪਟ ਕਣਾ ਰਖਾਓ ਕਾਇਆ ਕਮਲੀ ਹੰਸ ਏਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪ੍ਰਣਤ ਨਾਨਕ ਨਾਂਗੀ ਦਜ ਫਿਰ ਪਾਛੇ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਗਤ ਮੰਤਰ ਮੂਲ ਮਨ ਏਕ ਜੇ ਘਰ ਦ੍ਰਿੜ ਚਿਤ ਕੀਜੇ ਰੇ
जन्म जन्म के पाप कर्म के कटनहारा लीजे रे, मन एको साहेब भाई रे, तेरे तीन गुणा संसार समावे, लखना लखना जाई रे, हरहाओ सकर खंड माया तन मीठी, हम तो पंड उचाई रे, रात अनेरी सू सनाही, हर टूक समूसा पाई रे, मन मु करे तेदा दुख लागे, गुरमुख मिले वडाई रे, टोतन किया सोई होवा, कीर्तन मिटिया जाई रे, सुबर परे न होवे ऊने, जो राते रंग लाई रे, इनकी पंख होवे जे नानक, तो मूड़ा किश पाई रे, गौड़ी चेती महला पहला, कत की माई बाप कत केरा, हिदू थावो खमे आए, अग्न बिमजल पीतर निपजे, काहे कम उपाय, मेरे साहेबा कौन जाने गुण तेरे, कहे न जानी ओ गुण मेरे, रघाओ केते रुख बिखम चीने, केते पशु उपाय, केते नाग कुली मै आए, केते पंख उड़ाए, हट पटन बिज मंदर पन्ने, कर चोरी करे आवे, अगू देखे पिछू देखे, पिते कांश पावे, तड़ तीर्थ हम नखन देखे, हटपन बाजारा, लैके तकड़ी तोलन लागा, काटगी मह बरियारा, जेता समुंद सागर नीर परया, केते औगुण हमारे, दया करो शिमेर ओ पावो, डुबदे पत्थर तारे, जीड़ा अग्न बराबर तपे, चित्र वगे काती, परण तनान कुकुम पछाणे, सुख होवे दिन राती, गौड़ी बैरागण महला पहला, रैण गवाई सोए कै, दिस गवाया खाए, हीरे जैसा जन्म गए, कौडी बदले जाए, नाम ना जानिया राम का, मूड़े फिर पाशे पछताए रे, रघाओ अंता तन तरणी तरे, अंत न चाया जाए, अंत को चान जो गए, ते आए अंत गवाए, आपन ली आजी मिले, ता सब को पागट होए, कर्मा ऊपर निबड़े, जे लोचे सब कोए, नान करना जिन किया, तोई सार करे, हुक्मन जापी खसम का, किसे वडाई दे, गौड़ी बैरा गण महला पहला, हरणी हुआ बन बसा, कंद मूल चुनखाओ, गुरप्रसादी मेरा सौ मिले, वार बार हो जाओ जियो, मैं बंजारन राम की, तेरा नाम अखरवा पार जी रहाओ, पोकल होवा आंबसा, सह शब्द बीचार, सह सुपाए मेरा सौ मिले, दर्शन रूप अपार, मछली होवा जल बसा, जी जन संसार, उरवार पार मेरा सौ बसे, हाँ मिलोगी बाप सार, नागन होवा तार बसा, शब्द वसे पहु जाए, नानक सदा सुहागणी, जिन ज्योति जो सुमाए, गौड़ी पूर्वी दीप की महला पहला, एक ओंकार, सतगुर प्रसाद, जय कर कीर्ति आखीए, करते का होए बिचारो, चेत कर गावो सोहेला, शिव रहो सृजनहारो, तुम गाओ मेरे निरपौ का सोहेला, हौ मारी जाओ, जित सोहेले सदा सुख होए रखाओ, नित ने जीड़े सुमालियन, देखेगा देवनगार, तेरे दाने कीमत ना पवे, ते दाते कम सुमार, संबत सहा लिखया, मिलकर पावो तेल, देव सज्जन आशीषड़िया, जो होवे साहिब सो मेल, कर कर एहो पहुंचा, त्रे नित पवन, सतनगार सुनि गए, नानक सेधे आवन, अराग गौड़ी ग्वारेरी, महला तीजा, चौपदे, एक ओंकार, सतगुर प्रसाद, गुर मिले, हर मेला होई, आपे मेल मिलावे सोई, मेरा प्रभ सब ने आपे जाने, हुक्मे मिले, शब्द पछाणे, सतगुर कहे पय प्रम पहु जाए, हय राचे सच रंग सुमाए, रहाओ गुर मिले, हर मन वसे सुपाए, मेरा प्रभारा कीमत नहीं पाए, सब सलाए अंत न पारा वार, मेरा प्रभक से बख्शनहार, गुर मिले, सा मतबद होए, मन निर्मल वसे सच सोए, साज वसे साची सबकार, उत्तम करणी शब्द बीचार, गुरते साची सेवा होए, गुरमुख ना पछाणे कोय, जीवे दाता देवनगार, नानक नामे लगे प्यार, गौड़ी ग्वारेरी महला तीजा, गुरते ज्ञान पाए जन कोय, गुरते बूझे सीजे सोए, गुरते सह सज बीचार, गुरते पाए मुक्त द्वार, पूरे भाग मिले गुर आए, साचे सहज सा सुमाए, हरहाओ गुर मिले, तृष्णा अग्न बुझाए, गुरते साथ वसे मन आए,
ਕੁਰਤੇ ਪਵਿੱਤ ਪਾਮ ਸੁਚ ਹੋਏ, ਕੁਰਤੇ ਸ਼ਬਦ ਮਿਲਾਵਾ ਹੋਏ। ਵਾਹਿਗੁਰੂ ਸਾਹਿਬ ਪਰਮ ਭੁਲਾਈ, ਬਿਨ ਆਵੇ ਬਹੁਤਾ ਦੁਖ ਪਾਈ। ਗੁਰਮੁਖ ਹੋਵੇ ਸੋ ਨਾਮ ਧਿਆਈ, ਦਰਸ਼ਨ ਸੱਚੇ ਸੱਚੀ ਪਦ ਹੋਈ। ਕਿਸ ਨੂੰ ਕਹੀਏ ਦਾਤਾ ਇਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਹ ਸੁਮਾਵਾ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਸੋ ਥਾਓ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸਸ ਹੋਏ। ਸੱਚੀ ਬਾਣੀ ਜੁਗ ਚਾਰੇ ਜਾਪੇ, ਸਭ ਸਾਚਾ ਆਪੇ ਆਪੇ। ਕਰਮ ਹੋਵੇ ਸਤਸੰਗ ਮਿਲਾਏ, ਹਰ ਗੁਣ ਗਾਵੇ ਬੈਸ ਸੁਥਾਏ ਰਖਾਓ। ਜਲੋ ਇਹ ਜੇਵਾ ਦੂਜੇ ਪਾਏ, ਹਰਸਨਾ ਚਾਖੇ ਫੀਕਾ ਆਲਾਏ। ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਵੇ ਦੁਖੀਆ ਚੱਲਿਆ ਰੋਏ। ਰਸਨ ਹਰ ਚਾਖਿਆ ਸਹਿ ਸੁਭਾਏ, ਹੋਰ ਕਿਰਪਾ ਤੇ ਸੱਚ ਸੁਮਾਏ। ਤਾਤੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਧਾਰ। ਨਾਮ ਸੁਮਾਵੇ ਜੋ ਭਾਂਡਾ ਹੋਏ, ਉਂਦੇ ਭਾਂਡੇ ਟਿਕੇ ਨਾ ਕੋਏ। ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜੇ ਸ਼ਬਦ ਪਿਆਸ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਇਕ ਗਾਵਤ ਰਹੇ ਮਨ ਸਾਧਨਾ ਪਾਏ। ਹੋਮੇ ਵਿਚ ਗਾਵੇ ਬਿਰਥਾ ਜਾਏ, ਗਾਵਣ ਗਾਵੇ ਜਿਨ ਨਾਮ ਪਿਆਰ। ਸਾਚੀ ਬਾਣੀ ਸ਼ਬਦ ਵਿਚਾਰ, ਗਾਵਤ ਰਹਿ ਜੇ ਸਤਿਗੁਰ ਪਾਵੇ। ਮਨ ਤਾ ਰਾਤਾ ਨਾਮ ਸੁਹਾਵੇ, ਹਰਹਾਓ ਇਕ ਗਾਵੇ ਇਕ ਭਗਤ ਕਰੇ, ਨਾਮ ਨ ਪਾਵੇ ਬਿਨ ਅਸਨੇਹ। ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਪਿਰ ਰੱਖਿਆ ਸਦਾ ਔਰ ਤਾਰ। ਭਗਤ ਕਰੇ ਮੂਰਖੀ ਆਪ ਜਿਣਾਵੇ, ਨੱਚ ਨੱਚ ਟੱਪੇ ਬਹੁਤ ਦੁਖ ਪਾਵੇ। ਨੱਚਿਆ ਟੱਪੇ ਭਗਤ ਨਾ ਹੋਏ, ਸ਼ਬਦ ਮਰੇ ਭਗਤ ਪਾਏ ਦਿਨ ਸੋਏ। ਭਗਤ ਵਛਣ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ। ਮੇਰਾ ਪ੍ਰਸਾਚਾ ਸਬਦ ਜਾਣੇ, ਨਾਨਕ ਬਖਸੇ ਨਾਮ ਪਛਾਣੇ। ਗੌੜੀ ਗੁਆਰੇਰੀ ਮਹੱਲਾ ਤੀਜਾ, ਮਨ ਮਾਰੇ ਤਾਤ ਮਰ ਜਾਏ। ਬਿਨ ਮੂਹੇ ਕੈਸੇ ਘਰ ਪਾਏ, ਮਨ ਮਰੇ ਦਾਰੂ ਜਾਣੇ ਕੋਏ। ਮਨ ਸ਼ਬਦ ਮਰੇ ਬੂਝੇ ਜਨ ਸੋਏ, ਜਿਸ ਨੂੰ ਬਖਸੇ ਦੇ ਵਡਿਆਈ। ਗੁਰ ਪ੍ਰਸਾਦ ਹਰ ਵਸੇ ਮਨ ਆਈ, ਰਹਾਓ ਗੁਰਮੁਖ ਕਰਨੀ ਕਾਰ ਕੁਮਾਏ। ਤਾਂ ਸੁ ਮਨ ਕੀ ਸੋਝੀ ਪਾਵੇ, ਮਨ ਮੈਂ ਮਤ ਮੈਗਲ ਮਿਗਦਾਰਾ। ਗੁਰ ਅੰਕਸਮਾਰ ਜੀ ਵਾਲਣ ਗਾਰਾ, ਮਨ ਅਸਾਦ ਹਰਦੇ ਜਨ ਕੋਏ। ਅਚਰ ਚਰੇ ਤਨ ਨਿਰਮਲ ਹੋਏ, ਗੁਰਮੁਖ ਇਉ ਮਨ ਲਿਆ ਸਵਾਰ। ਹੋਮੇ ਵਿੱਚੋਂ ਤਜੇ ਵਿਕਾਰ, ਜੋਤ ਰੱਖਿਆ ਮੇਲ ਮਿਲਾਏ। ਕਦਨ ਵਿਛੜੇ ਸਭ ਸੁਮਾਏ, ਆਪਣੀ ਕਲਾ ਆਪੇ ਹੀ ਜਾਣੇ। ਨਾਨਕ ਗੁਰਮੁਖ ਨਾ ਪਛਾਣੇ, ਗੌੜੀ ਗੁਆਰੇਰੀ ਮਹੱਲਾ ਤੀਜਾ। ਹਉਮੈ ਵਿੱਚ ਸਭ ਜਗ ਬਹੁਰਾਨਾ, ਦੂਜੇ ਭਾਏ ਪਰਮ ਭੁਲਾਨਾ। ਬਹੁ ਚਿੰਤਾ ਚਿਤਵੇ ਆਪ ਨਾ ਪਛਾਨਾ, ਧੰਦਾ ਕਰਤਿਆਂ ਅੰਦਰ ਵਿਖਾਨਾ। ਹਿਰਦੇ ਰਾਂ ਦਮੋ ਮੇਰੇ ਪਾਈ, ਗੁਰਮੁਖ ਰਸਨਾ ਹਰ ਰਸਨ ਰਸਾਈ। ਰਖਾਓ ਗੁਰਮੁਖ ਹਿਰਦੇ ਜਿਨ ਰਾਮ ਪਛਾਤਾ, ਜਗ ਜੀਵਨ ਸੇਵ ਉਚਾਰੇ ਜਾਤਾ। ਹੋਮੇ ਮਾਰ ਗੁਰ ਸਭ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ। ਸੇਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਤਾਪਤ ਵਰਜੇ ਠਾਕ ਰਗਾਏ। ਨਾਮ ਨਾਨਕ ਦੇ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੇ ਮਨ ਆਏ। ਆਰਾਮ ਰਾਮ ਕਰਤਿਆਂ ਤੁਗ ਸਾਂ ਸਰੀਰ, ਅੰਤਰ ਵਸੇ ਨਾ ਲਾਗੇ ਜੰਪੀਰ। ਆਪੇ ਸਾਹਿਬ ਆਪ ਜੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੌੜੀ ਗੁਆਰੇਰੀ ਮਹੱਲਾ ਤੀਜਾ, ਸੋ ਕਿਉਂ ਵਿਸਰੇ ਜਿਸਕੇ ਜੀ ਪ੍ਰਾਨਾ। ਸੋ ਕਿਉਂ ਵਿਸਰੇ ਸਮਾਏ ਸੁਮਾਨਾ, ਜਿਤ ਸੇਵੇ ਦਰਗੇ ਪਦ ਪਰਵਾਨਾ। ਹਰ ਕੇ ਨਾਮ ਵਿਟੋਂ ਬਲ ਜਾਓ, ਤੂੰ ਵਿਸਰੇ ਤਦ ਹੀ ਮਰ ਜਾਓ। ਰਹਾਓ ਤਿੰਨ ਤੂੰ ਵਿਸਰੇ ਜੇ ਤੁਰ ਆਪ ਭੁਲਾਏ, ਤਿੰਨ ਤੂੰ ਵਿਸਰੇ ਜੇ ਦੂਜੇ ਪਾਏ। ਮਾਨ ਅਗਿਆਨੀ ਜੋ ਨੀ ਪਾਏ, ਜਿਨ ਇਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ। ਜਿਨ ਇਕ ਮਨ ਤੁੱਠਾ ਤਿਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸੁਮਾਏ। ਜਿਨ੍ਹਾਂ ਪੋਤੇ ਪੁੰਨ ਤੇ ਗਿਆਨ ਵਿਚਾਰੀ, ਜਿਨ੍ਹਾਂ ਪੋਤੇ ਪੁੰਨ ਤਿਨ ਹੋਮੇ ਮਾਰੀ। ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ। ਗੌੜੀ ਗੁਆਰੇਰੀ ਮਹੱਲਾ ਤੀਜਾ, ਤੂੰ ਅਕਥ ਕਿਉਂ ਕਥਿਆ ਜਾਹੇ, ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ। ਤੇਰੇ ਗੁਣ ਅਨੇਕ ਕੀਮਤ ਨੈ ਪਾਹੇ, ਜਿਸਕੀ ਬਾਣੀ ਤਿਸ ਮਾਹੇ ਸਮਾਣੀ। ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ, ਰਹਾਓ ਜੈ ਸਤਿਗੁਰ ਤੈ ਸਤਸੰਗਤ ਬਣਾਈ।

ਤਿਰਵਾਣੀ ਗੌੜੀ ਗੁਆਰੇਰੀ ਮਹੱਲਾ ਤੀਜਾ ਸਤਿਗੁਰ ਮਿਲੇ ਵਡਭਾਗ ਸੰਯੋਗ ਹਿਰਦੇ ਨਾਮ ਨਿਤ ਹਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਨਮ ਜੀ।

ਬੰਧਨ ਬਾਧਿਓ ਮਾਇਆ ਫਾਸ, ਜਨ ਨਾਨਕ ਛੂਟੈ ਗੁਰ ਪਰਗਾਸ। ਮਹੱਲਾ ਤੀਜਾ, ਗੌੜੀ ਬੈਰਾਗਣ, ਜੈਸੀ ਧਰਤੀ ਉਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀ। ਜੈਸੇ ਧਰਤੀ ਮੱਧੇ ਪਾਣੀ ਪਰਗਾਸਿਆ, ਬਿਨ ਪਗਾ ਵਰਸਤ ਫਿਰਾਹੀ। ਬਾਬਾ ਤੂੰ ਐਸੇ ਪਰਮ ਚੁਕਾਹੀ, ਜੋਗਿਸ਼ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਏ ਸਮਾਹੀ। ਹਰਹਾਉ ਇਸਤਰੀ ਪੁਰਖ ਹੋਏ ਕੈ, ਕਿਆਓਏ ਕਰਮ ਕਮਾਹੀ। ਨਾਨਾ ਰੂਪ ਸਦਾ ਹੈ ਤੇਰੇ, ਤੁਝਗੀ ਮਹਿ ਸਮਾਹੀ। ਇਤਨੇ ਜਨਮ ਭੂਲ ਪਰੇ ਸੇ, ਜਾਂ ਪਾਇਆ ਤਾਂ ਭੂਲੇ ਨਾਹੀ। ਜਾ ਕਾ ਕਾਰਜ ਤੋਈ ਪਰ ਜਾਣੇ, ਜੇ ਗੁਰ ਕੈ ਸ਼ਬਦ ਸਮਾਹੀ ਤੇਰਾ।

ਪਾਈਅਨ ਹਰਨਾਮਾ ਭਗਤ ਭੰਡਾਰ ਗੌੜੀ ਬੈਰਾਗਣ ਮਹੱਲਾ ਤੀਜਾ ਕਈ ਅੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਹੋਬਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਪਕੜੇ ਗੁਣ ਸੰਭਲੈ ਸਹੁਰੇ ਵਾਸ ਪਾਇਆ ਗੁਰਮੁਖ ਸਹਿ ਸਮਾਣੀਆਂ ਹਰ ਹਰ ਮਨ ਪਾਇਆ ਸਸੁਰੇ ਪਈਏ ਪਿਰ ਵਸੇ ਤੋ ਕਿਤ ਬਿਦ ਪਾਈਏ ਆਪ ਨਿਰੰਜਨ ਅਲਖ ਹੈ ਆਪੇ ਮੇਲ ਆਈਏ ਰਹਾਉ ਆਪੇ ਹੀ ਪ੍ਰਭੇ ਮਤ ਹਰ ਨਾਮ ਤੇ ਆਈਏ ਵਡਭਾਗੀ ਸਤਿਗੁਰ ਮਿਲੈ ਮੁਖ ਅੰਮ੍ਰਿਤ ਪਾਈਏ ਹੋਮੇ ਦੁਬਦਾ ਬਿਨ ਸਜਾਏ ਸਹਿਜੇ ਸੁਖ ਸਮਾਈਏ ਤਬ ਆਪੇ ਆਪ ਵਰਤਦਾ ਆਪੇ ਨਾਏ ਲਾਈਏ ਮਨਮੁਖ ਗਰਭ ਨਾ ਪਾਇਓ ਅਗਿਆਨ ਇਆਣੇ ਸਤਿਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ ਗਰਭ ਜੋਨੀ ਵਾਸ ਪਾਏ ਦੇ ਗਰਭੇ ਗਲ ਜਾਣੇ ਮੇਰੇ ਕਰਤੇ ਇਹ ਵੈ ਪਾਮਦਾ ਮਨਮੁਖ ਪਰਮਾਣੇ ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧ

ਮੁਰਾਰਾ ਸ਼ਿਵ ਸਖਤ ਮਿਟਾਈਆ ਚੂਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਈ ਗਏ ਸੰਤ ਜਨੋ ਜਿਸ ਦੇਖ ਹੋ ਜੀਵਾ ਹਰ ਬਿਨ ਕਿਸਾ ਨਾ ਜੀਵਤੀ ਗੁਰ ਮਿਲਿਓ ਹਰਸ ਪੀਵਾ ਰਹਾਉ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਦ ਕੀਨੀ ਹਰ ਹਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਧਨ ਤਨ ਗੁਰ ਸਤਪੁਰਖ ਹੈ

ਪੰਡਿਤ ਸਾਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ, ਨਾ ਜਾਨਾ ਕਿਆਗਤ ਰਾਮ ਹਮਾਰੀ, ਹਰ ਪਾਜ ਮਨ ਮੇਰੇ ਤਾਰ ਪਹੁਜਲ ਤੂੰ ਤਾਰੀ ਰਹਾਓ। ਸੰਨਿਆਸੀ ਬਭੂਤ ਲੈ ਦੇਹ ਸਵਾਰੀ, ਪਰ ਤੇਰੇ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ, ਖੱਤਰੀ ਕਰਮ ਕਰੇ ਸੂਰਤਨ ਪਾਵੇ, ਤੂਦ ਵੈਸ ਪਰ ਕਿਰਤ ਕਮਾਵੇ, ਮੈਂ ਮੂਰਖ ਹਰ ਨਾਮ ਛਿੜਾਵੇ, ਹਉ ਤੇਰੀ ਸਿਰਡ ਤੂੰ ਆਪੇ ਰਹਿਆ ਸਮਾਈ, ਗੁਰਮੁਖ ਨਾਨਕ ਦੇ ਵਡਿਆਈ, ਮੈਂ ਅੰਧਲੇ ਘਰ ਟੇਕ ਟਿਕਾਈ, ਗੌੜੀ ਗੁਆਰੇਰੀ ਮਹੱਲਾ ਚੌਥਾ, ਨਿਰਗੁਣ ਕਥਾ ਕਥਾ ਹੈ ਹਰ ਕੀ, ਭਾਜ ਮਿਲ ਸਾਧੂ ਸੰਗਤ ਜਨ ਕੀ, ਤਾਰ ਭੌਜਲ ਅਕਥ ਕਥਾ ਸੁਣ ਹਰ ਕੀ, ਗੋਬਿੰਦ ਸਤ ਸੰਗਤ ਮੇਲ ਆਏ, ਹਰ ਰਸ ਰਸਨਾ ਰਾਮ ਗੁਣ ਗਾਏ ਰਹਾਉ, ਜੋ ਜਨ ਧਿਆਵੇ ਹਰ ਹਰ ਨਾਮਾ, ਤਿਨ ਦਾਸਨ ਦਾਸ ਕਰੋ ਹਮਰਾਮਾ, ਜਨ ਕੀ ਸੇਵਾ ਊਤਮ ਕਾਮਾ, ਜੋ ਹਰ ਕੀ ਹਰ ਕਥਾ ਸੁਣਾਵੇ, ਸੋ ਜਨ ਹਮਰੇ ਮਨ ਚਿਤ ਭਾਵੇ, ਜਾਨ ਪਗ ਰੇਣ ਵਡਭਾਗੀ ਪਾਵੇ, ਸੰਤ ਜਨਾ ਸੋ ਪ੍ਰੀਤ ਬਣ ਆਈ,

ਪਾਏ, ਭੁੱਖੇ ਪ੍ਰੀਤ ਹੋਵੇ ਅੰਨ ਖਾਏ, ਗੁਰਸਿਖ ਪ੍ਰੀਤ ਗੁਰਮਿਲ ਆਗਾਏ, ਹਰ ਦਰਸ਼ਨ ਦਿਓ ਹਰ ਆਸ ਤੁਮਾਰੀ, ਹਰ ਕਿਰਪਾ ਲੋਜ ਪੂਰ ਹਮਾਰੀ ਰਹਾਉ, ਚਕਵੀ ਪ੍ਰੀਤ ਸੂਰਜ ਮੁਖ ਲਾਗੇ, ਮਿਲੇ ਪਿਆਰੇ ਸਭ ਦੁਖ ਤਿਆਗੇ, ਗੁਰਸਿਖ ਪ੍ਰੀਤ ਗੁਰੂ ਮੁਖ ਲਾਗੇ, ਬਚਰੇ ਪ੍ਰੀਤ ਖੀਰ ਮੁਖ ਖਾਏ, ਹਿਰਦੇ ਬਿਗਸੈ ਦੇਖੇ ਮਾਏ, ਗੁਰਸਿਖ ਪ੍ਰੀਤ ਗੁਰੂ ਮੁਖ ਲਾਏ।

ਸਤਿਗੁਰ ਭਗਤੂਰ ਜਿਨ੍ਹਾਂ ਮੁਖ ਲਾਈ, ਤਿਨ ਕੂਟ ਤੇ ਆਗੇ ਹਰ ਲਿਵਲਾਈ, ਤੇ ਹਰ ਦਰਗੇ ਮੁਖ ਉਜਲ ਪਾਈ, ਗੁਰ ਸੇਵਾ ਆਪ ਹਰ ਭਾਵੈ, ਕ੍ਰਿਸ਼ਨ ਬਲ ਭਦਰ।

ਭਗਤਨ ਖਟਿਆ, ਹਰ ਸੱਚੇ ਸਾਹ ਮਨ ਪਾਇਆ, ਹਰ ਜਪ ਹਰ ਵੱਖਰ ਲੱਦਿਆ, ਜਮ ਜਾਗਤੀ ਨੇੜ ਨ ਆਇਆ, ਹੋਰ ਵਣਜ ਕਰੇ ਵਾਪਾਰੀਏ, ਅਨੰਤ ਤਰੰਗੀ ਦੁਖ ਮਾਇਆ, ਕੋਈ ਜੇ ਵਣਜ ਹਰ ਲਾਇਆ, ਫਲ ਤੇਹਾ ਤਿਨ ਪਾਇਆ, ਹਰ ਹਰ ਵਣਜ ਸੋ ਜਨ ਕਰੇ।

ਜਨਕੀ ਉਮਾ ਤੁਝੇ ਵਡਾਈਆਂ ਰਹਾਉ। ਮੰਦਰ ਕਰ ਆਨੰਦ ਹਰ, ਹਰ ਜਸ ਮਨ ਭਾਵੇ, ਸਬਸ ਮੀਠੇ ਮੁਖ ਲੱਗੇ ਜਾਂ ਹਰ ਗੁਣ ਗਾਵੇ। ਹਰ ਜਨ ਪਰਿਵਾਰ ਸੁਧਾਰ ਹੈ, ਇਕ ਹੀ ਕੁਲੀ ਸਭ ਜਗਤ ਛਿੜਾਵੇ। ਜੋ ਜਕੀਆ ਸੋ ਹਰ ਕੀਆ, ਹਰ ਕੀ ਵਡਿਆਈ, ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ, ਹਰ ਭਗਤ ਭੰਡਾਰ ਲਹਾਏ।

ਤੋੜ ਬੰਧਨ ਮਾਇਆ ਧਰ ਕੇ ਕਮਲਾਏ ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕਹਿ ਬੰਧੇ ਕਹਿ ਡਾਨ ਲੇ ਕਹਿ ਨਰਪਤ ਮਰ ਜਾਇਆ ਤਨ ਤਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਤੇ ਬਹੁ ਪਾਂਤ ਕਰ ਮਾਇਆ ਕਹਿਤਾਈ ਜਾਂ ਲਹਾ ਦੇ ਤਾਂ ਸੁਖ ਮੰਨੇ ਟੋਟੇ ਮਰ ਜਾਈ ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰ ਸਾਧ ਹੈ ਤਿਤਨੀ ਭੂਖ ਫਿਰ ਲਾਗੇ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ ਜਨ ਨਾਨਕ ਹਰ ਹਸ ਤ੍ਰਿਪਤਿਆ ਫਿਰ ਭੂਖ ਨਾ ਲਾਗੇ ਗੌੜੀ ਬੈਰਾਗਣ ਮਹੱਲਾ ਚੌਥਾ ਹਮਰੇ ਮਨ ਚਿਤ ਹਰ ਆਸ ਨਿਤ ਕਿਉ ਦੇਖਾਂ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹਉ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮੇਲੇ।

ਹਮਰੇ ਅਵਗੁਣ ਬਹੁਤ ਬਹੁਤ ਹੈ, ਬਹੁ ਬਾਰ ਬਾਰ ਹਰ ਗੁਣ ਤਨ ਆਵੇ। ਤੂੰ ਗੁਣਵੰਤਾ ਹਰ ਹਰ ਦਇਆਲ, ਹਰ ਆਪੇ ਬਖਸ ਲਏ ਹਰ ਪਾਵੇ। ਹਮ ਪਰਾਧੀ ਰਾਖੇ ਗੁਰ ਸੰਗਤੀ, ਉਪਦੇ ਦਿਓ ਹਰ ਨਾਮ ਛਿੜਾਵੇ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਜੈਸੇ ਹਮ ਸਤਿਗੁਰ ਰਾਖ ਲਈਏ ਛਿੜਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਕ ਮੇਰਾ ਸਖਾ ਸਗਾਏ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ,

ਕਿਛ ਰੂਪ ਨਹੀਂ, ਕਿਛ ਜਾਤ ਨਾਹੀਂ, ਕਿਛ ਟੰਗ ਨਾ ਮੇਰਾ, ਪਿਆ ਮੂੰਹ ਲੈ ਬੋਲੇ ਗੁਣ ਬਿਹੂਨ, ਨੰਦ ਪਿਆ ਨਾ ਤੇਰਾ, ਹਮ ਪਾਪੀ ਸੰਗ ਗੁਰ ਉਭਰੇ, ਪੁੰਨ ਸਤਿਗੁਰ ਕੇਰਾ, ਸਭ ਜੀਉ ਪਿੰਡ ਮੁਖ ਨਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਤਸ ਅੰਨ ਪੁਗਾਣੀ, ਜਿਨ ਦੀਏ ਸੋ ਚਿਤ ਨ ਆਵੀ, ਪਸ਼ੂ ਹੋ ਕਰ ਜਾਣੀ, ਸਭ ਕੀਤਾ ਤੇਰਾ ਵਰਤਦਾ, ਤੂੰ ਅੰਤਰ ਜਾਮੀ, ਹਮ ਜੰਤ ਵਿਚਾਰੇ ਕਿਆ ਕਰੇ, ਸਭ ਖੇਲ ਤੁਮ ਸੁਆਮੀ, ਜਨ ਨਾਨਕ ਹਾਟ ਵਿਹਾਜਿਆ, ਹਾਰ ਗੁਲਮ ਗੁਲਾਮੀ, ਗੌੜੀ ਬੈਰਾਗਣ ਮਹੱਲਾ ਚੌਥਾ, ਜਿਉ ਜਨਨੀ ਸੁਜਨ ਪਾਲਤੀ, ਰਾਖੇ ਨਦਰ ਮਜਹਾਰ।

ਤਨ ਮੁਖ ਹਰ ਬੋਲੀ, ਗੁਰਮੁਖ ਰੰਗ ਪਇਆ ਅਤ ਗੂੜਾ, ਹਰ ਰੰਗ ਭੀਨੀ ਮੇਰੀ ਚੋਲੀ, ਆਪਣੇ ਹਰ ਪ੍ਰਭ ਕੀ ਹੋ ਗੋਲੀ, ਜਬ ਹਮ ਹਰ ਸੇਤੀ ਮਨ ਮਾਨਿਆ, ਕਰ ਦੀਨੋ ਜਗਤ ਸਭ ਗੋਲ ਅਮੋਲੀ, ਹਰਹਾਓ ਕਰੋ ਵਿਵੇਕ ਸੰਤ ਜਨ ਪਾਈ, ਖੁਜ ਹਿਰਦੇ ਦੇਖ ਟੰਡੋਲੀ, ਹਰ ਹਰ ਰੂਪ ਸਭ ਜੋਸ਼ ਸਬਾਈ, ਹਰ ਨਿਟਵਸੇ ਹਰ ਕੋਲੀ, ਹਰ ਹਰ ਨਿਟਵਸੇ ਸਭ ਜਗ ਅਪਰੰਪਰ ਪੁਰਖ ਅਤੋਲੀ, ਹਰ ਹਰ ਪ੍ਰਗਟ ਕੀ ਓ ਗੁਰਪੂਰ, ਸਿਰ ਵੇਚੋ ਗੁਰ ਪੈ ਮੋਲੀ, ਹਰ ਜੀ ਅੰਤਰ ਬਾਹਰ ਤੁਮ ਸਰਣਾਗਤ, ਤੂੰ ਵੜ ਪੁਰਖ ਵਡੋਲੀ, ਜਨ ਨਾਨਕ ਅਨਦਿਨ ਹਰ ਗੁਣ ਗਾਵੇ, ਮੇਲ ਸਤਗੁਰ ਗੁਰ ਵੇ ਚੋਲੀ, ਗੌੜੀ ਪੂਰਬੀ ਮਹੱਲਾ ਚੌਥਾ, ਜਗ ਜੀਵਨ ਅਪਰੰਪਰ ਸਵਾਮੀ, ਜਗਦੀਸ਼ਰ ਪੁਰਖ ਵਿਧਾਤੇ, ਜਿਤ ਮਾਰਗ ਤੁਮ ਪ੍ਰੇਰੋ ਸਵਾਮੀ, ਤਿਤ ਮਾਰਗ ਹਮ ਜਾਤੇ, ਆਰਾਮ ਮੇਰਾ ਮਨ ਹਰ ਸੇ ਤੀਰਾਤੇ, ਸਤ ਸੰਗਤ ਮਿਲ ਰਾਮ ਰਸ ਪਾਇਆ, ਹਰ ਰਾਮੇ ਨਾਮ ਸਮਾਤੇ ਰਹਾਉ, ਹਰ ਹਰ ਨਾਮ ਹਰ ਹਰ ਜਗ ਅਵਖਦ, ਹਰ ਹਰ ਨਾਮ ਹਰ ਸਾਤੇ, ਤਿਨਕੇ ਪਾਵ ਦੋ ਸਾ ਬਿਨਸੇ, ਜੋ ਗੁਰਮਤ ਰਾਮ ਰਸ ਗਾਤੇ, ਜਿਨ ਕੋ ਲਿਖਤ ਲਿਖੇ ਤੁਰ ਮਸਤਕ, ਤੇ ਗੁਰ ਸੰਤੋਖ ਸਰ ਨਾਤੇ, ਦੁਰਮਤ ਮੈਲ ਗਈ ਸਭ ਤਿਨਕੀ, ਜੋ ਰਾਮ ਨਾਮ ਰੰਗ ਰਾਤੇ, ਰਾਮ ਤੁਮ ਆਪੇ ਆਪ ਆਪ ਠਾਕੁਰ, ਤੁਮ ਜੇਵੜ ਅਵਰਨਾ ਦਾਤੇ, ਜਨ ਨਾਨਕ ਨਾਮ ਲਏ ਤਾਂ ਜੀਵੇ, ਹਰ ਜਪੀਏ ਹਰ ਕਿਰਪਾ ਤੇ, ਗੌੜੀ ਪੂਰਬੀ ਮਹੱਲਾ ਚੌਥਾ, ਕਰੋ ਕਿਰਪਾ ਜਗ ਜੀਵਨ ਦਾਤੇ, ਮੇਰਾ ਮਨ ਹਰ ਸੇਤੀ ਰਾਚੇ, ਸਤਿਗੁਰ ਬਚਨ ਦਿਓ ਅਤ ਨਿਰਮਲ, ਜਪ ਹਰ ਹਰ ਹਰ ਮਨ ਮਾਚੇ, ਰਾਮ ਮੇਰਾ ਮਨ ਤਾਨ ਵੇਦ ਲਿਓ ਹਰ ਸਾਚੇ, ਜੇ ਕਾਲ ਕੇ ਮੁਖ ਜਗ ਸਭ ਗਰਸਿਆ, ਕੁਰ ਸਤਿਗੁਰ ਕੇ ਬਚਨ ਹਰ ਹਮ ਬਾਚੇ ਰਹਾਉ, ਜਿਨ ਕੋ ਪ੍ਰੀਤ ਨਾਹੀ ਹਰ ਸੇਤੀ, ਤੇ ਸਾਗਤ ਮੂੜ ਨਾ ਰਕਾਚੇ, ਤਿਨ ਕੋ ਜਨਮ ਮਰਨ ਅਧ ਭਾਰੀ, ਵਿਚ ਵਿਸ਼ਟਾ ਮਰ ਮਰ ਪਾਚੇ, ਤੁਮ ਦਿਆਲ ਸਰਨ ਪ੍ਰਤਪਾਲਕ, ਮੋਕੋ ਦੀਜੇ ਦਾਨ ਹਰ ਹਮ ਜਾਚੇ, ਹਰ ਕੇ ਦਾਸ ਦਾਸ ਹਮ ਕੀਜੇ, ਹਮ ਨਿਰਤ ਕਰੇ ਘਰ ਨਾਚੇ, ਆਪੇ ਸਾ ਵੱਡੇ ਪ੍ਰਸਵਾਮੀ, ਹਮ ਵਣ ਜਾ ਰਹੇ ਹੈ ਤਾਚੇ, ਮੇਰਾ ਮਨ ਤਨ ਜੀਓ ਰਾਜ ਸਭ ਤੇਰੀ, ਜਨ ਨਾਨਕੇ ਸਾ ਪ੍ਰਭ ਸਾਚੇ, ਗੌੜੀ ਪੂਰਬੀ ਮਹੱਲਾ ਚੌਥਾ, ਤੁਮ ਦਿਆਲ ਸਰਬ ਦੁਖ ਪੰਜਨ, ਇਕ ਬਿਨੋ ਸੁਨੋ ਦੇ ਕੰਨ, ਜਿਤੇ ਤੁਮਹਰ ਜਾਨੇ ਸਵਾਮੀ, ਤੂੰ ਸਤਿਗੁਰ ਮੇਰ ਮੇਰਾ ਪ੍ਰਾਨੇ, ਆਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ, ਗੁਰ ਸਤਿਗੁਰ ਕੈ ਬਚਨ ਹਰ ਹਮ ਜਾਨੇ ਰਖਾਓ, ਜਿਤਨੇ ਰਸ ਅਨ ਰਸ ਹਮ ਦੇਖੇ, ਤਬ ਤਿਤਨੇ ਫੀਕ ਫੀਕਾਨੇ, ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ, ਮਿਲ ਸਤਿਗੁਰ ਮੀਠ ਰਸ ਗਾਨੇ, ਜਿਨ ਕੋ ਗੁਰ ਸਤਿਗੁਰ ਨੀ ਪੇਟਿਆ, ਤੇ ਸਾਗਤ ਮੂੜ ਦੇਵਾਨੇ, ਤਿਨਕੇ ਕਰਮਹੀਨ ਤੁਰ ਪਾਏ, ਦੇਖ ਦੀਪਕ ਮੋਏ ਪਚਾਨੇ, ਜਿਨ ਕੋ ਤੁਮ ਦਇਆ ਕਰ ਮੇਲੋ, ਤੇ ਹਰ ਹਰ ਸੇਵ ਲਗਾਨੇ, ਜਨ ਨਾਨਕ ਹਰ ਹਰ ਹਰ ਜਾ ਪ੍ਰਗਟੇ, ਮਤ ਗੁਰਮਤ ਨਾਮ ਸਮਾਨੇ, ਗੌੜੀ ਪੂਰਬੀ ਮਹੱਲਾ ਚੌਥਾ, ਮੇਰੇ ਮਨ ਤੋ ਪ੍ਰਸਦਾ ਨਾ ਲਗੇ ਸਵਾਮੀ, ਤੋ ਕਿੱਥੇ ਹਰ ਪਹੁ ਨਸੀਏ, ਹਰ ਆਪੇ ਬਖਸ ਲਏ ਪਰ ਸਾਚਾ, ਹਰ ਆਪ ਛੁਡਾਏ ਛੁੱਟੀਏ, ਮੇਰੇ ਮਨ ਜਪ ਹਰ ਹਰ ਹਰ ਮਨ ਜਪੀਏ, ਸਤਿਗੁਰ ਕੀ ਸਰਣਾਈ ਭਜ ਕੋ ਮੇਰੇ ਮਨਾ, ਗੁਰ ਸਤਿਗੁਰ ਪੀਛੇ ਛੁੱਟੀਏ, ਰਹਾਓ ਮੇਰੇ ਮਨ ਸੇਵੋ ਸੋ ਪ੍ਰਸਰ।

ਜਿਤ ਸੇਵਿਆ ਨਿਜ ਕਰ ਵਸੀਏ, ਗੁਰਮੁਖ ਜਾਇ ਲਹੁ ਕਰ ਆਪਣਾ, ਤਸ ਚੰਦਨ ਹਰ ਜਸ ਤਸੀਏ, ਮੇਰੇ ਮਨ ਹਰ ਘਰ ਹਰ ਘਰ ਹਰ ਜਸ ਉਤਮ, ਲੈ ਲਾਹ ਹਰ ਮਨ ਹੱਸੀਏ, ਹਰ ਆਪ ਦਇਆ ਕਰ ਦੇਵੇ ਤਾਂ ਅੰਮ੍ਰਿਤ ਹਰ ਹਸ ਚੱਕੀਏ, ਮੇਰੇ ਮਨ ਨਾ ਬਿਨਾ ਜੋ ਦੂਜੇ ਲਾਗੇ, ਤੇ ਸਾਗਤ ਨਾਲ ਜਮ ਕੁੱਟੀਏ, ਤੇ ਸਾਗਤ ਚੋਰ ਜਿਨ੍ਹਾਂ ਨਾਮ ਸਾਰਿਆ, ਮਨ ਤਿਨ ਕੇ ਨਿਟ ਨਾ ਪਿੱਟੀਏ, ਮੇਰੇ ਮਨ ਸੇਵੋ ਅਲਖ ਨਿਰੰਜਨ ਨਰ ਹਰ, ਜਿਤ ਸੇਵਿਆ ਲੇਖਾ ਛੁੱਟੀਏ।

ਹਰ ਅਗਮੇ ਕੋ ਤਿਰ ਪਾਰ ਬ੍ਰਹਮ ਹੈ ਮਿਲੇ ਸਤਿਗੁਰ ਲਾਗ ਵਸੀਠਾ ਜਿਨ ਗੁਰ ਬਚਨ ਸੁਖਾ ਨੇ ਹੀ ਅਰੇ ਤਿਨ ਆਗੇ ਆਣ ਪਰੀਠਾ ਮਨਮੁਖ ਹੀਰਾ ਅਤ ਕਠੋਰ ਹੈ ਤਿਨ ਅੰਤਰਕਾਰ ਕਰੀਠਾ ਬਿਸੀਰ ਕੋਬ ਦੂਧ ਪੀ ਆਈਏ ਬਿਗ ਨਿਕਸੇ ਫੋਲ ਫੁਲੀਠਾ ਹਰ ਪ੍ਰਭ ਆਨ ਮਿਲਾਵੋ ਗੁਰ ਸਾਧੂ ਘਾਸ ਗਰੜ ਸਦਮੁਖ ਲੀਠਾ ਜਾਂ ਨਾਨ ਗੁਰ ਕੇ ਲਾਲੇ ਗੋਲੇ ਲਾਗ ਸੰਗਤ।

ਮੁਖ ਮਸਤਕ ਪਾਲ ਸੁਖਾਗੇ, ਆਰਾਮ ਗੁਰਮਤ ਹਰ ਲਿਵ ਲਾਗੇ ਰਖਾਓ। ਧੜਕਾ ਰਮਈਆ ਰਮਤ ਰਾਮ ਰਾਏ, ਗੁਰ ਸ਼ਬਦ ਗੁਰੂ ਲਿਵ ਲਾਗੇ। ਹਉ ਮਨ ਤਨ ਦੇਵੋ ਕਾੜ ਗੁਰੂ ਕਹੋ, ਮੇਰਾ ਪ੍ਰਮ ਪਉ ਗੁਰਬਚਨੀ ਭਾਗੇ। ਅੰਧਿਆਰੇ ਦੀਪ ਕੇ ਆਣ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ। ਅਗਿਆਨ ਅੰਧੇਰਾ ਬਿਨਸ ਬਿਨਾਸਿਓ, ਕਰ ਵਸਤਲ ਹੀ ਮਨ ਜਾਗੇ। ਸਾਕਤ ਬਦ ਕਮਾਇਆ ਤਾਰੀ, ਤਿੰਨ ਜਮ ਜੋ ਹੁਣ ਲਾਗੇ। ਹੁਣ ਸਤਿਗੁਰ ਆਗੇ ਸੀਸ ਨਾ ਬੇਤਿਆ, ਕੋਈ ਆਵੇ ਜਾਏ ਅਪਾਗੇ। ਹਮਰਾ ਬਿਨੋ ਸਰੂਪ ਰੋ ਠਾਕੁਰ, ਹਮ ਸਰਨ ਪ੍ਰਭੂ ਹਰ ਮਾਂਗੇ। ਜਨ ਨਾਨਕ ਕੀ ਲਜ ਪਾਦ ਗੁਰੂ ਹੈ, ਸਿਰ ਬੇਚੋ ਸਤਿਗੁਰ ਆਗੇ। ਗੌੜੀ ਪੂਰਬੀ ਮਹੱਲਾ ਚੌਥਾ, ਆਮ ਅਹੰਕਾਰੀ ਅਹੰਕਾਰ ਗਿਆਨ ਮਤ, ਗੁਰ ਮਿਲੇ ਆਪ ਗੁਆ।

ਗੋਵਿੰਦਾ ਗੁਰਪੂਰਾ ਵੇਖ ਵਿਗਸ ਜੀਓ। ਪਰ ਨਾ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ, ਮਨ ਅਨਦਨ ਅੰਦਰ ਹੱਸ ਜੀਓ। ਹਰ ਪਾਇੜਾ ਵਿੜਭਾਗੀ ਮੇਰੇ ਗੋਵਿੰਦਾ, ਨਿਤ ਲੈ ਲਾ ਮਨ ਹੱਸ ਜੀਓ। ਹਰ ਆਪ ਪਾਹਿਗਰ ਆਪੇ ਵੇਖੇ, ਹਰ ਆਪੇ ਘਾਰੇ ਲਾਇਆ ਜੀਓ। ਇੱਕ ਖਾਵੇ ਬਖਸ ਤੋਟ ਨ ਆਵੇ, ਇੱਕ ਨਾ ਫੱਕਾ ਪਾਇਆ ਜੀਓ। ਇੱਕ ਰਾਜੇ ਤਖਤ ਬਹਿ ਨਿਤ ਸੁਗੀਏ, ਇੱਕ ਨਾ ਪਿੱਖ ਮੰਗਾਇਆ ਜੀਓ। ਤਾਂ ਵੇਖੋ ਸਬਤ ਵਰਤਦਾ ਮੇਰੇ ਗੋਵਿੰਦਾ, ਜਨ ਨਾਨਕ ਨਾਮ ਧਿਆਇਆ ਜੀਓ। ਗੌੜੀ ਮਾਝ ਮਹੱਲਾ ਚੌਥਾ, ਮਨ ਮਾਹੀ ਮੇਰੇ ਗੋਵਿੰਦਾ। ਹਰ ਰੰਗ ਰਤਾ ਮਨ ਮਾਹੀ ਜੀਓ, ਹਰ ਰੰਗ ਨਾਲ ਨਾ ਲਖੀਏ ਮੇਰੇ ਗੋਵਿੰਦਾ। ਗੁਰਪੂਰਾ ਅਲੱਖ ਲਖਾਹੀ ਜੀਓ, ਹਰ ਹਰ ਨਾਮ ਪ੍ਰਗਾਸ

ਹਰ ਆਇ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ, ਮੈਂ ਸੁਖ ਵਿਖਾਣੀ ਰਹਿਣੀ ਜੀਉ, ਮੈਂ ਮਿਲੋ ਸੰਤ ਮੇਰਾ ਹਰ ਪ੍ਰਸੱਜਣ, ਮੈਂ ਮੰਤਨ ਭੁੱਖ ਲਗਾਈਆ ਜੀਉ, ਹੋ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ, ਮੈਂ ਅੰਤਰ ਵਿਰੋਹ ਹਰ

ਹਰਿ ਆਪੇ ਸਭ ਕੜ ਭੋਗਦਾ ਮੇਰੇ ਗੋਵਿੰਦਾ, ਆਪੇ ਰਸੀਆ ਭੋਗੀ ਜੀਓ, ਹਰ ਸੋ ਜਾਣ ਨਾ ਭੁੱਲੀ ਮੇਰੇ ਗੋਵਿੰਦਾ, ਆਪੇ ਸਤਿਗੁਰ ਜੋਗੀ ਜੀਓ, ਆਪੇ ਜਗਤ ਉਪਾਏ ਦਾ ਮੇਰੇ

ਕੀਓ ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ, ਗੁਰਸਬਦੀ ਹਰ ਪ੍ਰਭ ਗਾਜੇ ਜੀਓ, ਆਪੇ ਸਰਨ ਪਵਾਇਦਾ ਮੇਰੇ ਗੋਵਿੰਦਾ, ਹਰ ਭਗਤ ਜਨਾ ਰਾਖ ਲਾਜੇ ਜੀਓ, ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ, ਜਨ ਨਾਨਕ ਨਾਮ ਸਿਧ ਕਾਜੇ ਜੀਓ, ਗੌੜੀ ਮਾਝ ਮਖੱਲਾ ਚੌਥਾ, ਮੈਂ ਹਰ ਨਾਮੇ ਹਰ ਬਿਰੋ ਲਗਾਈ ਜੀਓ, ਮੇਰਾ ਹਰ ਪ੍ਰਮਿਤ ਮਿਲੇ ਸੁਖ ਪਾਈ ਜੀਓ, ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਓ, ਮੇਰਾ ਨਾਮ ਸਖਾਗਰ ਭਾਈ ਜੀਓ, ਗੁਣ ਗਾਵੋ ਸੰਤ ਜੀਓ, ਮੇਰੇ ਹਰ ਪ੍ਰਭ ਕੇਰੇ ਜੀਓ, ਜਬ ਗੁਰਮੁਖ ਨਾਮ ਜੀਓ ਭਾਗ ਵਡੇਰੇ ਜੀਓ, ਹਰ ਹਰ ਨਾਮ ਜੀਓ ਪ੍ਰਾਣ ਘਰ ਮੇਰੇ ਜੀਓ।

ਜੀਓ, ਗੁਰ ਸਬਦੀ ਪਾਈ ਗਏ ਹਰ ਪ੍ਰੀਤ ਮਰਾਓ ਜੀਓ, ਵਡਭਾਗੀ ਜਪਨਾਓ ਜੀਓ, ਮੇਰੇ ਮਨ ਤਨ ਵਡੜੀ ਗੋਵਿੰਦ ਪ੍ਰਵਿਆਸਾ ਜੀਓ, ਹਰ ਮੇਲੋ ਸੰਤ ਜੀਓ, ਗੋਵਿੰਦ ਪ੍ਰਾਪਾਸਾ ਜੀਓ, ਗੁਰਮਤ ਨਾਮ ਸਦਾ ਪ੍ਰਗਾਸਾ ਜੀਓ, ਜਨ ਨਾਨਕ ਪੂਰੇ ਅੜੀ ਮਨ ਆਸਾ ਜੀਓ, ਗੌੜੀ ਮਾਜ ਮਗਲਾ ਚੌਥਾ, ਮੇਰਾ ਬਿਰਗੀ ਨਾਮ ਮਿਲੇ ਤਾਂ ਜੀਵਾਂ ਜੀਓ, ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾਂ ਜੀਓ, ਮਾਨ ਹਰ ਅੰਗਰਤੜਾ ਹਰ ਸਦਾ ਪੀਵਾਂ ਜੀਓ, ਹਰ ਪਾਇੜਾ ਮਨ ਜੀਵਾਂ ਜੀਓ, ਮੇਰੇ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ, ਮੇਰਾ ਪ੍ਰੀਤ ਮਿੱਤਰ ਹਰ ਪੁਰਖ ਸੁਜਾਣ ਜੀਓ, ਗੁਰਮੇਲੇ ਸੰਤ ਹਰ ਸੁੜ ਸੁਜਾਣ ਜੀਓ, ਹਉ ਨਾ ਮਿਟੋ ਕੁਰਬਾਨ ਜੀਓ, ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਓ, ਹਰ ਦਸੋ ਸੰਤੋ ਜੀ।

ਬਾਦ ਕੇਨ ਬਦ ਕੁਸਲ ਹੋਤ ਮੇਰੇ ਪਾਈ ਕਿਉਂ ਪਾਈ ਗਏ ਹਰ ਰਾਮ ਸਖਾਈ ਰਖਾਓ ਕੁਸਲ ਨਾ ਗ੍ਰਹਿ ਮੇਰੀ ਸਾ ਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਕੋੜੇ ਦੇਖ ਵਿਗਾਸਾ ਲਸਕੜ ਜੋੜੇ ਨੇਵ ਖਵਾਸਾ ਗਲ ਜੇਵੜੀ ਹੋਮੇ ਕੇ ਫਾਸਾ ਰਾਜਕੁਮਾਵੇ ਦੇ ਦਸਾਰੀ ਮਾਣੇ ਰੰਗ ਭੋਗ ਬਵਨਾਰੀ ਜਿਉ ਨਰਪਤ ਸੁਪਨੇ ਪੇਖਾਰੀ ਇਹ ਕੁਸਲ ਮੋਕੋ ਸਤਿਗੁਰੂ ਬਤਾਇਆ ਹਰ ਜੋਸ਼ ਕਰੇ ਸੁਵਰ ਕਿਆ ਭਗਤਾਂ ਪਾਇਆ ਜਨ ਨਾਨਕ ਹੋ ਮੇਮਾਰ ਸਮਾਇਆ ਕੇਨ ਬਿਲ ਕੁਸਲ ਹੋ ਤੇ ਮੇਰੇ ਭਾਈ ਕਿਉਂ ਪਾਈ ਗਏ ਹਰ ਰਾਮ ਸਖਾਈ ਹਰਾਓ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਕਿਉਂ ਭਰਮੀਏ ਭਰਮ ਕਿਸਕਾ ਹੋਈ ਜਾਂ ਜਲਥਲ ਮਹੀਲ ਰਵਿਆਸ ਹੋਈ ਗੁਰਮੁਖ ਉਭਰੇ ਮਨਮੁਖ ਪਦ ਖੋਈ।

ਨੇ ਜੋ ਵਰਤਨਤਾ ਮਨ ਮੁਖਮੋਏ ਜਨ ਦੂਜੀ ਪਿਆਸਾ ਬੋ ਜੋਨੀ ਭਵੇ ਤੁਰ ਕਿਰਤ ਲਿਖਿਆ ਸਾ ਜੈਸਾ ਬੀਜੇ ਤੈਸਾ ਖਾਸਾ ਦਿਗ ਦਸਮ ਪਿਆ ਵੇਗਾ ਸਾ ਸਭ ਨਦਰੀ ਆਇਆ ਬ੍ਰਹਮ ਪਰਗਾ ਸਾ ਜਾ ਨਾਨਕੀ ਘਰ ਪੂਰਨ ਆਸਾ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਕਈ ਜਨ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੋਰੰਗਾ ਕਈ ਜਨਮ ਪੰਕੀ ਸਰਪ ਹੋਇਓ ਕਈ ਜਨਮ ਹੈਬਰ ਬਿਖ ਜੋਇ ਮਿਲ ਜਗਦੀਸ ਮਿਲਨ ਕੀ ਬਰੀਆ ਕਿਰੰ ਕਾਲੇ ਦੇਹ ਸੰਜਰੀਆ ਰਖਾਓ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਕਰਿਆ ਕਈ ਜਨਮ ਸਾਹ ਕਰ ਉਪਾਇਆ ਲਗ ਚੌਰਾਸੀ ਜੋਨ ਪਰਮਾਇਆ ਸਾਧ ਸੰਗ ਪਿਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਭਿਮਾਨ।

ਹਰ ਹਰ ਗੁਣ ਗਾਏ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਕਰਮ ਪੂਮੇ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ। ਫਲ ਪਾਵੇ ਮਿਟੇ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ। ਹਰ ਹਰ ਨਾਮ ਅੰਤਰ ਉਰ ਧਾਰ ਸੀਗਰ ਕਾਰਜ ਲਿਓ ਸਵਾਰ। ਹਰਹਾਓ ਆਪਣੇ ਪ੍ਰਸ ਹੋ ਸਾਵਧਾਨ ਤਾਂ ਤੂੰ ਦਰਗੇ ਪਾਵੇ ਮਾਨ। ਉਸ ਜਾਨ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ। ਸਰਬ ਜੀ ਹੈ ਜਾ ਕੇ ਸਾਥ ਕਦ ਨ ਵਿਛੜੇ ਸਭ ਕੇ ਸਾਥ। ਉਪਾਵ ਛੋੜ ਗੋ ਤਿਸ ਕੀ ਓਟ ਨਿਮਖਮਾਏ ਹੋਵੇ ਤੇਰੀ ਚੋਟ। ਸਾ ਨਿਡਕਰ ਤਿਸ ਨੂੰ ਜਾਨ ਪ੍ਰਭ ਕੀ ਆਗਿਆ ਸਤ ਕਰਮਾਨ। ਗੁਰ ਕੇ ਵਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੁਰ ਕਾ ਭਜਨ ਸਦਾ ਅਬਨਾਸੀ ਗੁਰ ਕੇ ਭਜਨ ਕੱਟੀ ਜਮ ਫਾਸੀ। ਗੁਰ ਕਾ ਭਜਨ ਜੀ ਕੈ ਸੰਗ ਗੁਰ ਕੈ ਭਜਨ ਰਚੇ ਰਾਮ ਕੈ ਰੰਗ। ਜੋ ਗੁਰ ਦੀਆ ਸੋ ਮਨ ਕੈ ਕਾਮ ਸੰਤ ਕਾ ਕੀਆ ਸਤਕਰਮਾਨ। ਰਘਾਓ ਗੁਰ ਕਾ ਭਜਨ ਅਟਲ ਅਛੇਦ ਗੁਰ ਕੈ ਭਜਨ ਕੱਟੇ ਭ੍ਰਮ ਭੇਦ। ਗੁਰ ਕਾ ਭਜਨ ਕਥੋ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ। ਗੁਰ ਕਾ ਭਜਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ। ਗੁਰ ਕੈ ਬਚਨ ਨਰਕ ਨਾ ਪਵੇ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੇ। ਗੁਰ ਕਾ ਭਜਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੇ ਗਾਰ। ਜੇ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰਾਖਿਆ ਜਿਨ ਕਰ ਜਤਨ। ਜਿਨ ਦੀਨੀ ਸੋਭਾ ਵਡਿਆਈ ਤੇ ਪ੍ਰਭ ਕੋ ਆੜ ਪੈਰ ਤੇ ਆਈ। ਰਮਈਆ ਰੇਨ ਸਾਧ ਜਨ ਪਾਵ ਗੁਰਮਿਲ ਆਪਣਾ ਖਸਮ ਤਿਹਾਵ। ਰਹਾਓ ਜਿਨ ਕੀਤਾ ਮੂੜ ਤੇ ਬਗਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ। ਜਿਸ ਪ੍ਰਸਾਦ ਨਵੇਂ ਨਿੰਦ ਪਾਈ ਤੋ ਪ੍ਰਾ ਮਨ ਤੇ ਬਿਸਰਤ ਨਾਹੀ। ਜਿਨ ਦੀਆ ਨਿਥਾਵੇ ਕੋ ਥਾਨ ਜਿਨ ਦੀਆ ਨਿਮਾਨੇ ਕੋ ਮਾਨ। ਜਿਨ ਕੀਨੀ ਸਭ ਪੂਰਨ ਆਸਾ ਸਿਮਰੋ ਦਿਨ ਰੈਨ ਸਾਸ ਗਿਰਾਸਾ। ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬਿਖ ਘਾਟੀ। ਕਉ ਨਾਨਕ ਇਸ ਤੇ ਕਿਛ ਨਾਹੀ ਰਾਖਣ ਹਾਰੇ ਕਉ ਸਹਾਰਾ ਹੀ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਤਿਸ ਕੀ ਸਰ ਨਾਹੀ ਪਉ ਸੋਗ ਉਤੇ ਬਾਹਰ ਕਸ਼ੂ ਨਾ ਹੋ। ਤਜੀ ਸਿਆਣਪ ਬਲ ਬੁੱਧ ਬਿਕਾਰ ਦਸ ਆਪਣੇ ਕੀ ਰਾਖਣ ਹਾਰ। ਜਪ ਮਨ ਮੇਰੇ ਰਾਮ ਰਾਮ ਰੰਗ ਤਾਰ ਬਾਰ ਤੇਰੇ ਸਤਸੰਗ। ਰਖਾਓ ਤਿਸ ਕੀ ਟੇਕ ਮਨੇ ਮੈਂ ਰਾਖ ਗੁਰ ਕਾ ਸ਼ਬਦ।

ਕਰਾਮ ਅਨੁਸਾਰ ਸੁਵਾਮੀ ਸਗਲ ਘਟਾ ਕੇ ਅੰਤਰ ਜਾਮੀ ਸਰਬ ਸੁਖਾਂ ਸੁਖ ਸਾਚਾ ਏਹੋ ਗੁਰ ਉਪਦੇਸ਼ ਮਨੇ ਮੈਂ ਲੇਹੋ ਜਾ ਕੋ ਰਾਮ ਨਾਮ ਲਿਵ ਲਾਗੀ ਕਹੋ ਨਾਨਕ ਤੋ ਤਨ ਵੜ ਭਾਗੀ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਹੁਣ ਹਰ ਕਥਾ ਉਤਾਰੀ ਮੈਲ ਮਾਂ ਪੁਨੀਤ ਪਏ ਸੁਖ ਸੈਲ ਵੱਡੇ ਭਾਗ ਪਾਇਆ ਸਾ ਸੰਗ ਪਾਰ ਬ੍ਰਹਮ ਸਿਉਨ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਭਾਰਿਓ ਤਾਰਿਓ ਰਖਾਓ ਹਰ ਕੀਰਤਨ ਮਨ ਸੀਤਲ ਭਏ ਜਨਮ ਜਨਮ ਕੇ ਕਿਲ ਭਿਗ ਗਏ ਸਰਬਨ ਦਾਨ ਪੇਖੇ ਮਨ ਮਾਹੇ ਆਪ ਢੂੰਡਨ ਕਾਹੇ ਕੋ ਜਾਹੇ ਪ੍ਰਭ ਆਪਣੇ ਜਾ ਪਏ ਦਿਆਲ ਪੂਰਨ ਹੋਈ ਸੇਵਕ ਕਹਾਲ ਬੰਧਨ ਕਾਢ ਕੀ ਆਪਣੇ ਦਾਸ ਸਿਮਰ ਸਿਮਰ ਸਿਮਰ ਗੁਣਤਾਸ ਏਕੋ ਮਨ ਏਕੋ ਸਭ ਡਾਏ ਪੂਰਨ ਪੂਰੇ ਉਹ ਸਭ ਜਾਏ ਗੁਰ ਪੂਰੇ ਸਭ ਪਰਮ ਚੁਕਾਇਆ ਹਰ ਸਿਮਰਤ ਨਾਨਕ ਸੁਖ ਪਾਇਆ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਅਗਲੇ ਮੁਸਤੇ ਪਾਛੇ ਪਰੇ ਜੋ ਉਭਰੇ ਸੇ ਬੰਦ ਲੱਗ ਖਰੇ ਜੇ ਤੰਦੇ ਮੈਂ ਉਹ ਲਪਟਾਏ ਹੁਣ ਤੇ ਦੁਗਨ ਦੜੀ ਉਨਮਾਏ ਉਹ ਬੇਲਾ ਕਾ ਚੀਤ ਨ ਆਵੇ ਬਿਨ ਸਜਾਏ ਤਾਹੂ ਲਪਟਾਵੇ ਰਖਾਓ ਆਸਾ ਬੰਦੀ ਮੂਰਖ ਦੇਹ ਕਾਮ ਕ੍ਰੋਧ ਲਪਟਿਓ ਅਸਨੇਹ ਸਿਰ ਉਪਰ ਠਾਂਡੋ ਧਰਮ ਰਾਏ ਮਿੱਠੀ ਕਰ ਕਰ ਵਿਖਿਆ ਖਾਏ ਹਉ ਬੰਦੋ ਹਉ ਸਾਧੋ ਬੈਰ ਹਮਰੀ ਭੂਮ ਕੌਣ ਖਾਲੇ ਪੈਰ ਹਉ ਪੰਡਿਤ ਹਉ ਚਰ ਸਿਆਣਾ ਕਰਨੇ ਹਾਰ ਨਾ ਬੁਝੇ ਬਗਾਨਾ ਆਪਣੀ ਗਤਮੇ ਤੇ ਆਪੇ ਜਾਣੇ ਕਿਆ ਕੋ ਕਹੇ ਕਿਆ ਆਖ ਵਖਾਨੇ ਜਿਤ ਜਿਤ ਲਾਭ ਹੈ ਤਿਤ ਤਿਤ ਲਗਣਾ ਆਪਣਾ ਭਲਾ ਸਭ ਕਾਹੂ ਮੰਗਣਾ ਸਭ ਕੇ ਤੇਰਾ ਤੂੰ ਕਰਨੇ ਹਾਰ ਅੰਤ ਨਾਹੀ ਇਸ਼ਪਾਰਾਵਾ ਦਸ ਆਪਣੇ ਕੋ ਦੀਜੇ ਦਾਨ ਕਹੂ ਨਾ ਵਿਸਰੇ ਨਾਨਕ ਨਾਮ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਆਨਕ ਜਦਨ ਨਹੀਂ ਹੋ ਛਟਾਰਾ ਬਹੁਤ ਸਿਆਣਪ ਆਗਲ ਪਾਰਾ ਹਰ ਕੀ ਸੇਵਾ ਨਿਰਮਲ ਗੇਤ ਪ੍ਰਭ ਕੀ ਦਰਗੇ ਸੋਭਾ ਸੇਤ ਮਨ ਮੇਰੇ ਗਹੁ ਹਰ ਨਾਮ ਕਾ ਓਲਾ ਤੁਝੇ ਨਾ ਲਾਗੇ ਤਾਂ ਚੋਲਾ ਰਖਾਓ ਜਿਉਂ ਬੋਝਤ ਪੈਸਾ ਗਰਮਾਹੇ ਅੰਧਕਾਰ ਦੀਪਕ ਦੀਪਾਹੇ ਅਗਨ ਸੀਤ ਕਾ ਲਾਸ ਦੂਖ ਨਾਮ ਜਪਤ ਮਹੋਵਤ ਸੂਖ।

ਨਾਮ ਔਖਦ ਤੋਈ ਜਨ ਪਾਵੇ, ਕਰ ਕਿਰਪਾ ਜਿਸ ਆਪ ਦੇਵਾਵੇ, ਹਰ ਹਰ ਨਾਮ ਜਾ ਕੇ ਹਿਰਦੇ ਵਸੇ, ਦੁਖ ਦਰ ਤੇ ਨਾਨਕ ਨਸੈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਬਹੁ ਦਰਬ ਕਰ ਮਾਨਾ ਅਗਾਨਾ, ਅਨਕ ਰੂਪ ਦੇਖਣੇ ਪਤੀਆਨਾ, ਪੁੱਤਰ ਕਲੱਤਰ ਉਰਜੋ ਜਾਨ ਮੇਰੀ, ਉਹ ਬਿਲਸੇ ਓਏ ਪਸਮੇ ਟੇਰੀ, ਬਿਨ ਹਰ ਭਜਨ ਦੇਖੋ ਬਿਲ ਲਾਤੇ, ਤ੍ਰਿਗ ਤਾਨ ਮਾਇਆ ਸੰਗਰਾਤੇ, ਰਹਾਓ ਜਿਉ ਬਿਗਾਰੀ ਕੈ ਸਰਦੀ ਦੇ ਦਾਮ, ਓਏ ਖਸਮੇ ਕੈ ਗ੍ਰਹਿ ਉਨ ਦੂਖ ਸੁਖਾਮ, ਜਿਉ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਿਰਾਰਥ ਕਾਜਾ, ਜਿਉ ਰਾਖਾ ਖੇਤ ਉਪਰ ਪਰਾਏ, ਖੇਤ ਖਸਮ ਕਾ ਰਾਖਾ ਉੜ ਜਾਏ, ਉਸ ਖੇਤ ਕਾਰਨ ਰਾਖਾ ਕੜੇ, ਜਿਕੇ ਪਾਲੇ ਕਸ਼ੂ ਨਾ ਪੜੇ, ਜਿਸ ਕਾ ਰਾਜ ਤਿਸੇ ਕਾ ਸੁਪਨਾ, ਜਿਨ ਮਾਇਆ ਦੀਨੀ ਤਿਨ ਲਾਈ ਤਿਸਨਾ, ਆਪ ਬਿਨਾਹੇ ਆਪ ਕਰੇ ਰਾਸ, ਨਾਨਕ ਪ੍ਰਭ ਆਗੇ ਅਰਦਾਸ। ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਬਹੁ ਰੰਗ ਮਾਇਆ ਬੋਧ ਪੇਖੀ, ਕਲਮ ਕਾਗਜ ਸਿਆਨ ਪਲੇਖੀ, ਮਾਇਰ ਮਲੂਕ ਦੇਖਿਆ ਖਾਨ, ਤਾਤੇ ਨਾਹੀ ਮਨ ਤ੍ਰਿਪਤਾਨ, ਤੁਸ ਗੁਮੋਕੋ ਸੰਤ ਬਤਾਵੋ, ਤਿਸਨਾ ਬੂਝੇ ਮਨ ਤ੍ਰਿਪਤ ਪਾਵੋ, ਹਰਹਾਓ ਆਸ ਪਵਨ

ਬਿਰਤਰਾਜਨ ਕੀ ਲੀਲਾ ਮਾਨਾ ਸੋਹਿਲਾ ਪਰਪੰਚ ਹੀਲਾ ਹਰ ਕਿਰਪਾ ਸੰਤਨ ਸਤ ਕਹਿਆ ਸਰਬ ਸੂ ਇਓ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਏ ਕਉ ਨਾਨਕ ਵਡਭਾਗੀ ਪਾਈਏ ਜਾ ਕੇ ਹਰ ਤਨ ਸੋਈ ਸੋਹਿਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਓ ਦੂਜਾ ਗੌੜੀ ਬਾਰੇਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੇ ਇਹੋ ਤਨ ਮੇਰਾ ਬਹੁਰ ਬਹੁਰ ਉਹਾਉ ਲਪਟੇਰਾ ਉੱਤਰ ਕਲੱਤਰ ਗ੍ਰਿਤ ਕਾ ਫਾਸਾ ਹੋ ਨਾ ਪਾਏਗੇ ਰਾਮ ਕੇ ਦਾਸਾ ਕਵਨ ਸੋ ਵਿਦ ਜਿਤ ਰਾਮ ਗੁਣ ਗਾਏ ਕਵਨ ਸੋ ਮਤ ਜਿਤ ਤਰੇ ਇਹ ਮਾਏ ਰਹਾਓ ਜੋ ਭਲਾਈ ਸੋ ਬੁਰਾ ਜਾਣੇ ਸਾਜ ਕਹਿ ਸੋ ਵਿਖੇ ਸਮਾਨੇ ਜਾਣੇ ਨਾਹੀ ਜੀਤ ਅਰਹਾਰ ਜੋ ਵਲੇਵਾ ਸਾਗਰ ਸੰਸਾਰ ਜੋ ਹਲ ਹਲ ਸੋ ਪੀਵੇ ਬੋਰਾ ਅੰਮ੍ਰਿਤ ਨਾਮ ਜਾਣੇ ਕਰ ਕੌਰਾ ਸਾਹ ਸੰਕੇ ਨਾਹੀ ਨੇਰ ਲਗ ਚੌਰਾਸੀ ਪੰਮਤਾ ਫੇਰ ਏਕੇ ਜਾਲ ਫਾਏ ਪੰਖੀ ਰਸ ਰੋ ਕਰੇ ਬੋਰੰਗੀ ਕਹੋ ਨਾਨਕ ਜੇ ਪਏ ਕਿਰਪਾਲ ਗੁਰ ਪੂਰੇ ਤਾਕੇ ਕਾਟੇ ਜਾਲ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਕਹੋ ਕਿਰਪਾ ਤੇ ਮਾਰਗ ਪਾਈਏ ਪ੍ਰਭ ਕਿਰਪਾ ਤੇ ਨਾਮ ਤੇ ਆਈਏ ਪ੍ਰਭ ਕਿਰਪਾ ਤੇ ਬੰਧਨ ਛੁੱਟੇ ਹੋ ਕਿਰਪਾ ਤੇ ਹੋਮੇ ਟੁੱਟੇ ਹੁਮਲਾਵੋ ਤੋ ਲਾਗੇ ਸੇਵ ਹਮ ਤੇ ਕਸ਼ੂ ਨਾ ਹੋਵੇ ਦੇਵ ਹਰਹਾਓ ਤੂੰ ਪਾਵੇ ਤਾਂ ਗਾਵਾਂ ਬਾਣੀ ਤੂੰ ਪਾਵੇ ਤਾਂ ਸੱਚ ਵਖਾਣੀ ਤੂੰ ਪਾਵੇ ਤਾਂ ਸਤਿਗੁਰਮਿਆ ਫਿਰ ਸੁਖਾਂ ਪਰ ਤੇਰੀ ਦਇਆ ਜੋ ਤੂੰ ਭਾਵੇ ਸੋ ਨਿਰਮਲ ਕਰਮਾ ਜੋ ਤੂੰ ਭਾਵੇ ਸੋ ਸਤਰਮਾ ਸਰਮਨਦਾਨ ਗੁਣ ਤੂੰ ਹੀ ਪਾਸ ਤੂੰ ਸਾਹਿਬ ਸੇਵ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ।

ਆਖੇ ਸਾਰ ਜਾਗਤ ਹੋਏ ਰਹੇ ਬਿਸਮਾਰ ਅਮਰਤ ਹੁਨਾ ਪਿਓ ਪਿਆਰੀ ਫਿਰ ਸਰਾਤੀ ਹੋਏ ਤ੍ਰਿਪਤਾਰੀ ਹਰਹਾਓ ਹੇ ਦੇਵੇ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਰ ਹਰ ਹਰ ਧਿਆਓ ਆਨ ਸੁਣੀਏ ਕਤ ਹੂ ਜਾਈਏ ਸਾਹ ਸੰਗਤ ਵੜ ਭਾਗੀ ਪਾਈਏ ਆੜ ਪਰ ਜੇਵੇ ਆਰਾਧ ਪਾਰ ਬ੍ਰਹਮ ਠਾਕੁਰ ਆਗਾਧ ਈਗਾ ਉਹਾਂ ਸਦਾ ਸੁਹੇਲੀ ਹਰ ਗੁਣ ਗਾਵਤ ਰਸਨ ਅਮੋਲੀ ਪ੍ਰਤ ਮੋਲੀ ਫਲ ਫੁਲ ਪੇਡੇ ਇਰਸ ਰਾਤੀ ਬੋਰ ਨਾ ਛੋਡੇ ਆਨ ਨਾ ਰਸਕਸ ਲਵੇ ਨਾ ਲਾਈ ਕਹੋ ਨਾਨਕ ਪੁਰ ਪਏ ਹੈ ਸਹਾਈ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਮਨ ਮੰਦਿਰ ਤਨ ਸਜੀ ਬਾਰ ਇਸੀ ਮੱਧੇ ਬਸਤੇ ਪਾਰ ਇਸੀ ਪੀਤਰ ਸੁਨੀਤ ਸਾਹੋ ਕਣ ਵਪਾਰੀ ਜਾਕਾ ਉਹਾਂ ਵਿਸਾਹੋ ਨਾਮ ਰਤਨ ਕੋ ਬਿਉਹਾਰੀ

ਕੌਣ ਸੋ ਜਾਨ ਜੋ ਸੌਦਾ ਜੋਰ ਹੈ, ਮਾਇਲ ਸਾਹ ਕਾ ਕਿਨ ਵਿਦ ਪਾਵੇ, ਕੌਣ ਸੋ ਵਿਦ ਜਿਤ ਪੀਤਰ ਬੁਲਾਵੇ, ਤੂੰ ਵਟ ਸਾਹੋ ਜਾ ਕੇ ਕੂੜਬਣ ਜਾ ਰੇ, ਕੌਣ ਸੋ ਦਾਤਾ ਲੈ ਸੰਚਾਰੇ, ਖੋਜਤ ਖੋਜਤ ਨੇ ਕਰ ਪਾਇਆ, ਅਮੋ ਰਤਨ ਸਾਹ ਦਿਖਲਾਇਆ, ਹਰ ਕਿਰਪਾ ਜਾਮੇ ਲੈ ਸਾਹੇ, ਕਹੋ ਨਾਨਕ ਗੁਰ ਕੈ ਵੇ ਸਾਹੇ, ਗੌੜੀ ਮਹੱਲਾ ਪੰਜਵਾਂ ਗੁਵਾਰੇਰੀ, ਰਹਿਣ ਦਿਸ ਰਹੇ ਕਰੰਗਾ, ਪ੍ਰਭ ਕੋ ਜਾਣੇ ਸਦਕੀ ਸੰਗਾ, ਠਾਕਰ ਨਾਮ ਕੀ ਉਨ ਵਰਤਨ, ਤ੍ਰਿਪਤ ਅਗਾਮਨ ਹਰ ਕੈ ਦਰਸ਼ਨ, ਹਰ ਸੰਗ ਰਾਤੇ ਮੰਤਨ ਹਰੇ, ਗੁਰਪੂਰੇ ਕੀ ਸਰਣੀ ਪਰੇ ਰਹਾਓ, ਚਰਨ ਕਮਲ ਆਤਮ ਆਧਾਰ, ਏਕ ਨਿਹਾਰੇ ਆਗਿਆਕਾਰ, ਏਕੋ ਬਨਜ ਏਕੋ ਬਿਉਹਾਰੀ, ਅਵਰ ਨ ਜਾਣੇ ਬਿਨ ਨਿਰੰਕਾਰੀ, ਹਰਗ ਸੋਕ ਦੂਹੂ ਤੇ ਮੁਕਤੇ, ਸ ਅਲਿਪਤ ਜੋ ਘਰ ਜੋਤੇ, ਜੀਸੇ ਸਭ ਮੈਂ ਸਭ ਤੇ ਰਹਿਤੇ, ਪਾਰ ਬ੍ਰਹਮ ਕਾ ਓਏ ਧਿਆਨ ਤਰਤੇ, ਸੰਤਨ ਕੀ ਮਹਿਮਾ।

ਜਾ ਕੀ ਸੋਭਾ ਕੜਕੜ ਬਣੀ। ਜੇ ਸਿਮਰਤ ਤੋ ਡੇਰਾ ਟਹਿ, ਜੇ ਸਿਮਰਤ ਜਮ ਕਿਸ਼ੂ ਨਾ ਕਹੇ, ਜੇ ਸਿਮਰਤ ਖੁਦ ਸੁਕੇ ਖਰੇ, ਜੇ ਸਿਮਰਤ ਡੂਬਦ ਪਾਣ ਤਰੇ, ਸੰਸ ਬਾ ਕੁਸਦਾ ਜੈਕਾਰ, ਹਰ ਘਰ ਨਾਮ ਜਨ ਪ੍ਰਾਣ ਆਧਾਰ, ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋਕੋ ਨਾਮ ਨਿਵਾਸ, ਗੌੜੀ ਗੁਆਰੇਰੀ ਮਹੱਲਾ ਪਨਵਾ, ਤਾਗੁਰ ਦਰਸ਼ਨ ਅਗ ਨਿਵਾਰੀ, ਤਾਗੁਰ ਪੇੜ ਤਹੋ ਮੈਂ ਮਾਰੀ, ਤਾਗੁਰ ਸੰਗ ਨਾਹੀ ਮਨ ਡੋਲੇ, ਅੰਮ੍ਰਿਤ ਬਾਣੀ ਗੁਰਮੁਖ ਬੋਲੇ, ਸਭ ਜਗ ਸਾਚਾ ਜਾਂ ਸਤ ਮੇਰਾ ਤੇ, ਸੀਤਲ ਸਾਂਤ ਗੁਰਤੇ ਪ੍ਰਵਜਾਤੇ ਰਹਾਓ, ਸੰਤ ਪ੍ਰਸਾਦ ਜਪੇ ਹਰ ਨਾਓ, ਸੰਤ ਪ੍ਰਸਾਦ ਹਰ ਕੀਰਤਨ ਗਾਓ, ਸੰਤ ਪ੍ਰਸਾਦ ਸਗਰ ਦੁਖ ਮਿਟੇ, ਸੰਤ ਪ੍ਰਸਾਦ ਬੰਧਨ ਤੇ ਛੁੱਟੇ, ਸੰਤ ਕਿਰਪਾ ਤੇ ਮਿਟੇ ਮੋਹ ਪਰਮ, ਸਾਧ ਰੇਣ ਮੱਜਨ ਸਭ ਧਰਮ, ਸਾਧ

ਨਹੀਂ ਦਇਆ। ਸਾਧ ਸੰਗ ਨਾਨਕ ਨਾਮ ਲਇਆ, ਗੌੜੀ ਗੁਆਰੇਰੀ ਮੁਹੱਲਾ ਪੰਜਵਾਂ। ਸਾਧ ਸੰਗ ਜਪਿਓ ਭਗਵੰਤ, ਕੇਵਲ ਨਾਮ ਦਿਓ ਗੁਰਮੰਤ। ਅਵਮਾਨ ਪਏ ਨਿਰਵੈਰ, ਆੜ ਪੈਰ ਪੂਜੇ ਗੁਰ ਪੈਰ। ਆਵ ਮਤ ਮਿਰਸੀ ਦੁਸ਼ਟ ਬਗਾਨੀ, ਜਾਤੇ ਸੁਣਿਆ ਹਰ ਸਕਾਨੀ। ਹਰਹਾਉ ਸਹਿ ਸੂ ਆਨੰਦ ਨਿਧਾਨ, ਰਾਖਣ ਹਾਰ ਰੱਖ ਲੇ ਨਿਦਾਨ। ਦੁਖ ਦਰਦ ਬਿਨਸੇ ਪੈ ਪਰਮ, ਆਮਣ ਜਾਣ ਰੱਖੇ ਕਰ ਕਰਮ। ਏਖੇ ਬੋਲੇ ਸੁਣੇ ਸਵਿਆਪ, ਸਦਾ ਸੰਗਤਾ ਕੋ ਮਨ ਜਾਪ। ਤਨ ਪ੍ਰਸਾਦ ਪਇਓ ਪ੍ਰਗਾਸ,

ਪ੍ਰੀਤ ਗੁਰ ਪੂਰੇ ਮਿਟਿਆ ਅੰਧਿਆਰਾ, ਨਾਨਕਾ ਪ੍ਰਭ ਅਪਰੇ ਅਪਾਰਾ, ਗੌੜੀ ਗੁਹਾਰੇਰੀ ਮਹੱਲਾ ਪੰਜਵਾਂ, ਜਿਸ ਮਨ ਵਸੈ ਤਰੇ ਜਨ ਸੋਏ, ਜਾ ਕੇ ਕਰਮ ਪ੍ਰਾਪਤ ਹੋਏ, ਤੂੰ ਗੁਰੂ ਕਛ ਪਉ ਨਾ ਵਿਆਪੇ, ਅੰਮ੍ਰਿਤ ਨਾਮ ਹਿਰਦੇ ਹਰ ਜਾਪੇ, ਪਾਰ ਬ੍ਰਹਮ ਪਰਮੇਸ਼ਰ ਧਿਆਈਏ, ਗੁਰਪੂਰੇ ਤੇ ਇਹ ਮਤ ਪਾਈਏ ਰਹਾਉ, ਕਰਨ ਕਰਾਮਨ ਹਾਰ ਦਿਆਲ, ਜੀ ਜੰਤ ਸਗਲੇ ਪ੍ਰਤਪਾਲ, ਅਗਮ ਅਗੋਚਰ ਸਦਾ ਬੇਅੰਤਾ, ਸਿਮਰ ਮਨਾ ਪੂਰੇ ਗੁਰਮੰਤਾ, ਜਾਕੀ ਸੇਵਾ ਸਰਬ ਨਿਧਾਨ, ਪ੍ਰਕੀ ਪੂਜਾ ਪਾਈਏ ਮਾਨ, ਜਾਕੀ ਟਹਿਲ ਨਾ ਬਿਰਤੀ ਜਾਏ, ਸਦਾ ਸਦਾ ਹਰ ਕੇ ਗੁਣ ਗਾਏ, ਹਰ ਕਿਰਪਾ ਪ੍ਰਭ ਅੰਤਰਜਾਮੀ, ਸੁਖ ਨਿਧਾਨ ਹਰ ਲਖ ਸੁਆਮੀ, ਜੀ ਜੰਤ ਤੇਰੀ ਸਰਣਾਈ, ਨਾਨਕ ਨਾਮ ਮਿਲੇ ਵਡਿਆਈ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਜੀ ਜੁਤ ਜਾ ਕੇ ਹੈ ਹਾਥ, ਓ ਸਿਮਰੋ ਅਨਾਥ ਕੋ ਨਾਥ, ਕਰ ਚਿਤ ਆਏ ਸਬਦ ਹੋ ਜਾਏ, ਐਸਾ ਬਿਨ ਤੇ ਹਰ ਕੇ ਨਾਏ, ਬਿਨ ਹਰ ਪਉ ਕਾਹੇ ਕਾ ਮਾਨੇ, ਹਰ ਬਿਸਰਤ ਕਾਹੇ ਸੁਖ ਜਾਨੇ, ਰਹਾਓ ਜਿਨ ਧਾਰੇ ਬੋ ਤਰਨ ਆਗਾਸ, ਜਾ ਕੀ ਜੋਧ ਜੀ ਪਰਗਾਸ, ਜਾ ਕੀ ਬਖਸਨਾ ਮੇਟੇ ਕੋਏ, ਸਿਮਰ ਸਿਮਰ ਪ੍ਰਭ ਨਿਰਪ ਹੋਏ, ਆੜ ਪੈਰ ਸਿਮਰੋ ਪ੍ਰਭ ਨਾਮ, ਅਨਕ ਤੀਰਥ ਮੱਜਨ ਇਸਨਾਨ, ਪਾਰ ਬ੍ਰਹਮ ਕੀ ਸਰਣੀ ਪਾਹੇ, ਕੋੜ ਤਲੰਕ ਫਿਰ ਮੈਂ ਮਿਟ ਜਾਹੇ, ਬੇਮੋਤਾ ਪੂਰਾ ਪਾਸਾਹੋ, ਪ੍ਰਭ ਸੇਵਕ ਸਾਚਾ ਵੇ ਸਾਹੋ, ਗੁਰਪੂਰੇ ਰਾਖੇ ਦੇਹਾਤ, ਨਾਨਕ ਪਾਰ ਬ੍ਰਹਮ ਸਮਰਾਥ, ਗੌੜੀ ਗੁਹਾਰੇਰੀ ਮਹੱਲਾ ਪੰਜਵਾਂ, ਗੁਰਪ੍ਰਸਾਦ ਨਾਮ ਮਨ ਲਾਗਾ, ਜਨਮ ਜਨਮ ਕਾ ਸੋਇਆ ਜਾਗਾ, ਅਮਰ ਗੁਣ ਉਚਰੇ ਪ੍ਰਾਬਾਣੀ, ਪੂਰੇ ਗੁਰ ਕੀ ਸੁਮਤ ਪੁਰਾਣੀ, ਪ੍ਰਾ ਸਿਮਰਤ ਕੁਸਲ ਸਾ ਪਾਏ, ਤਾਰ ਬਾਰ ਸੁ ਸਹਿ ਸੁਭਾਏ, ਰਹਾਓ ਕੋਈ ਪਛਾਤਾ ਜਨੇ ਉਪਾਇਆ, ਹਰ ਕਿਰਪਾ ਪ੍ਰਭ ਆ ਮਿਲਾਇਆ, ਪਾਂ ਪਕਰ ਲੀਨੋ ਕਰੇ ਆਪਣਾ, ਹਰ ਹਰ ਕਥਾ ਸਦਾ ਜਪ ਜਪਣਾ, ਮੰਤਰ ਤੰਤਰ ਔਹਦ ਪੁਨੇ ਚਾਰ, ਹਰ ਹਰ ਨਾਮ ਜੀ ਪ੍ਰਾਣੇ ਧਾਰ, ਸਾਚਾ ਤਨ ਪਾਇਓ ਹਰ ਰੰਗ, ਦੁੱਤਰ ਤਰੇ ਸਾਧ ਕੇ ਸੰਗ, ਸੁਖ ਬੈਸੋ ਸੰਤ ਸੱਜਣ ਪਰਵਾਰ, ਹਰ ਤਨ ਖੱਟਿਓ ਜਾ ਕਾ ਨਾਏ ਸੁਮਾਰ, ਜੇ ਪ੍ਰਾਪਤ ਗੁਰਦੇ ਨਾਨਕ ਬਿਰਥਾ ਕੋਏ ਨ ਹੇ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਹਸਤ ਪੁਨੀਤ ਹੋਏ ਤਰਕਾਲ, ਬਿਨ ਸਜਾਏ ਮਾਇਆ ਜੰਜਾਲ, ਰਸਨਾ ਰਮੋ ਰਾਮ ਗੁਣਨੀਤ, ਤੁਖ ਪਾਵੋ ਮੇਰੇ ਪਾਈ ਮੀਤ, ਲਿਖ ਲੇਖਣ ਤਾਕਤ ਮੁਸਵਾਣੀ, ਰਾਮ ਨਾਮ ਹਰ ਅੰਮ੍ਰਿਤ ਬਾਣੀ, ਰਹਾਓ ਇਹ ਕਾਰਜ ਤੇਰੇ ਜਾਏ ਵਿਕਾਰ, ਸਿਮਰਤ ਰਾਮ ਨਾਹੀ ਜਮ ਮਾਰ, ਧਰਮ ਰਾਏ ਕੇ ਦੂਤ ਨ ਜੋ ਹੈ, ਮਾਇਆ ਮਗਨ ਨਾ ਕਛੂ ਹੈ ਮੋਹ, ਉਧਰੇ ਆਪ ਤਰੇ ਸੰਸਾਰ, ਰਾਮ ਨਾਮ ਜਬ ਏਕ ਅੰਕਾਰ, ਆਪ ਕਮਾਓ ਅਬਰਾ ਉਪਦੇਸ਼, ਰਾਮ ਨਾਮ ਹਿਰਦੇ ਪਰਮੇਸ਼, ਜਾ ਕੇ ਮਾਥੇ ਇਹੋ ਨਿਧਾਨ, ਤੋਈ ਪੁਰਖ ਜਪੇ ਭਗਵਾਨ, ਆਠ ਪੈਰ ਹਰ ਗੁਣ ਗਾਓ, ਕਹੋ ਨਾਨਕ ਕਹੋ ਤੁਸ ਬਲ ਜਾ।

ਕਹੋ ਨਾਨਕ ਮੈਂ ਸੋ ਗੁਰ ਪਾਇਆ, ਪਾਰ ਬ੍ਰਹਮ ਪੂਰਨ ਦੇਖਾਇਆ। ਗੌੜੀ ਮਹੱਲਾ ਪੰਜਵਾਂ, ਦੁਲਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ, ਮਰਨਾ ਜਾਹੀ ਜਿਨਾ ਬਿਸਰ ਤਰਾਮ, ਨਾਮ ਬਿਹੂਨ ਜੀਵਨ ਕੌਣ ਕਾਮ ਰਖਾਓ। ਖਾਦ ਪੀਤ ਖੇਲਤ ਹਸਤ ਵਿਸਤਾਰ, ਕਾਮਨ ਅਰਥ ਮ੍ਰਿਤਕ ਸੀਗਾਰ, ਜੋ ਨਾ ਸੁਣੇ ਜਸ

ਪਾਓ ਭੂਮੀਆਂ ਭੂਮ ਉਪਰ ਨਿਤ ਲੁਜੈ ਛੋੜ ਚੱਲੇ ਤਿਸ ਨਾਨੀ ਬੁਝੈ ਕਹੋ ਨਾਨਕ ਇਹੋ ਤਤ ਵਿਚਾਰਾ ਬਿਨ ਘਰ ਭਜਨ ਨਹੀਂ ਛੁਟਕਾਰਾ ਗੌੜੀ ਮਹੱਲਾ ਪੰਜਵਾਂ ਪੂਰਾ ਮਾਰਗ ਪੂਰਾ ਇਸਨਾਨ ਸਗਸ ਪੂਰਾ ਹਿਰਦੇ ਨਾਮ ਪੂਰੀ ਰਹੀ ਜਾਂ ਪੂਰੇ ਰਾਖੀ ਪਾਰ ਬ੍ਰਹਮ ਕੀ ਸਰਨ ਜਨਤਾ ਕੀ ਰਹਾਓ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਯੋਗ ਹਰ ਕੇ ਮਾਰਗ ਪਦ ਪੁਨੀਤ ਪੂਰੀ ਸੋਭਾ ਪੂਰਾ ਲੋਕੀਕ ਕਰਨਹਾਰ ਸਦਵਸੇ ਹਦੂਰਾ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਸੰਤ ਕੀ ਤੂਰ ਮਿਟੇ ਅਕੋਟ ਸੰਤ ਪ੍ਰਸਾਦ ਜਨਮਨ ਤੇ ਛੋਟ ਸੰਤ ਕਾ ਦਰਸ ਪੂਰਨ ਇਸਨਾਨ ਸੰਤ ਕਿਰਪਾ ਤੇ ਜਪੀਏ ਨਾਮ ਰਹਾਓ ਸੰਤ ਕੇ ਸੰਗ ਮਿਟਿਆ ਅਹੰਕਾਰ ਦਿਟ ਆਵੇ ਸਭ ਏਕੰਕਾਰ ਸੰਸੋ ਪ੍ਰਸੰਨ ਆਏ ਵਸ ਪੰਚ

ਚਰਨ ਕਮਲ ਅਰਾਧ ਭਗਵੰਤਾ, ਹਰ ਸਿਮਰ ਤੇ ਮਿੱਟੀ ਮੇਰੀ ਚਿੰਤਾ, ਸਭ ਤਜ ਅਨਾਥ ਏਕ ਸਰਣ ਆਇਓ, ਊਚ ਅਸਥਾਨ ਤਬ ਸਹਿ ਜੇ ਪਾਇਓ, ਦੂਹ ਦਰਦ ਪਰਮ ਪਉ ਨਸਿਆ, ਕਰਨ ਹਰ ਨਾਨਕ ਮਨ ਬਸਿਆ, ਗੌੜੀ ਮਹੱਲਾ ਪੰਜਵਾਂ, ਕਰ ਕਰ ਟਹਿਲ ਰਸਨਾ ਗੁਣ ਗਾਓ, ਚਰਨ ਠਾਕਰ ਕੈ ਮਾਰਗ ਤਹਾਓ, ਪਲੋ ਸਮੋ ਸਿਮਰਨ ਕੀ ਬਰੀਆ, ਸਿਮਰਤ ਨਾਮ ਹੈ ਪਾਰ ਉਤਰੀਆ ਰਹਾਓ, ਨਿਤ ਸੰਤਨ ਕਾ ਦਰਸ਼ਨ ਪੇਖ, ਪ੍ਰਭ ਅਵਨਾਸੀ ਮਨ ਮੈਂ ਲੇਖ, ਸੁਣ ਕੀਰਤਨ ਸਾਧ ਪੈ ਜਾਏ, ਜਨ ਮਰਨ ਕੀ ਤਰਾਸ ਮਿਟਾਏ।

ਹਰ ਬਿਸਰਤ ਸਿਸਤਾ ਦੁਖ ਵਿਆਪੇ, ਸਿਮਰਤ ਨਾਮ ਪਰਮ ਪੋ ਭਾਗੇ ਰਹਾਉ, ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤੇ ਜਨ ਦੁਖ ਨਿਕਟ ਨਹੀਂ ਆਵੇ, ਹਰ ਕੀ ਟਹਿਲ ਕਰਤ ਜਨ ਸੋਹੇ, ਤਾਕੋ ਮਾਇਆ ਅਗਨ ਨਾ ਪੋਹੇ, ਮਨ ਤਨ ਮੁਖ ਹਰ ਨਾਮ ਦਿਆਲ, ਨਾਨਕ ਤਜੀਅਲੇ ਅਵਰ ਜੰਜਾਲ, ਗੌੜੀ ਮਹੱਲਾ ਪੰਜਵਾਂ, ਚਾੜ ਸਿਆਨ ਬਹੁ ਚਤਰਾਈ, ਗੁਰ ਪੂਰੇ ਕੀ ਟੇਕ ਟਕਾਈ, ਦੁਖ ਬਿਨਸੇ ਸੋ ਹਰ ਗੁਣ ਗਾਏ, ਗੁਰ ਪੂਰਾ ਭੇਟਿਆ ਲਿਵਲਾਏ ਰਹਾਉ, ਹਰ ਕਾ ਨਾਮ ਦੀਓ ਗੁਰਮੰਤਰ, ਮਿਟੇ ਵਸੂਰੇ ਉਤਰੀ ਚਿੰਤ, ਅੰਧ

ਲਾਪਨਵਾ ਅਨ ਖਰਸਾ ਖਾਏ ਜਸੇ ਟੋਰ ਮੋਹ ਕੀ ਜੇਵਰੀ ਬਦ ਚੋਰ ਮਿਰਤਕ ਦੇ ਸਾਧਸੰਗ ਬਿਹੂਨਾ ਆਪ ਜਾਤ ਜੋਨੀ ਦੁਖੀ ਨਾ ਰਖਾਵ ਅਣਖ ਬਸਤਰ ਸੁੰਦਰ ਪਹਿਰਾਇਆ ਜੋ ਡਰਨਾ ਖੇਤ ਮੈਂ ਡਰਾਇਆ ਸਗਲ ਸਰੀਰ ਆਪ ਸਭ ਕਾਮ ਨਿਹਫੁਲ ਮਾਨ ਖੋ ਜਪੇ।

ਗੁਰ ਸ਼ਬਦ ਨਿਵਾਰੇ, ਆਮਣ ਜਾਣ ਰਹੇ ਸੁਖਸਾਰੇ, ਹੈ ਬਿਨ ਸੇ ਨਿਰਪੋ ਹਰ ਤਿਆਇਆ, ਸਾਹ ਸੰਘਰ ਕੇ ਗੁਣ ਗਾਇਆ ਰਹਾਓ, ਚਰਨ ਕਵਲ ਅੰਤਰ ਤਾਰੇ, ਅਗਨ ਸਾਗਰ ਗੁਰ ਭਾਰੇ ਉਤਾਰੇ, ਬੂੜ ਜਾਤ ਪੂਰੇ ਗੁਰ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ, ਕਹੋ ਨਾਨਕ ਸਿੱਖ ਗੁਰ ਬਲਿਹਾਰੀ, ਜਿਸ ਪੇੜ ਤਗਤ ਪਈ ਹਮਾਰੀ, ਗੌੜੀ ਮਹੱਲਾ ਪੰਜਵਾ, ਸਾਹ ਸੰਗਤਾ ਕੀ ਸਰਣੀ ਪਰਹੋ, ਮੰਤਨ ਆਪਣਾ ਆਗੇ ਤਰਹੋ, ਅੰਮ੍ਰਿਤ ਨਾ ਪੀ ਹੋ ਮੇਰੇ ਭਾਈ, ਤੇਮਰ ਸਿਮਰ ਸਭ ਤਪਤ ਬੁਝਾਈ, ਰਹਾਓ ਤਜ ਅਭਿਮਾਨ ਜਨਮ ਮਰਨ ਨਿਵਾਰੋ, ਹਰ ਕੇ ਦਾਸ ਕੇ ਚਰਨ ਨਮਸਕਾਰ ਹੋ, ਸਾਹ ਸਾਹ ਭਰਾਵਣੇ ਸੰਭਾਲੇ, ਧੋਤਨ ਸੰਚੋ ਜੋ ਚਾਲੇ ਨਾਲੇ, ਕਿਸੇ ਪ੍ਰਾਪਤ ਜਿਸ ਮਸਤਕ ਭਾਗ, ਕਹੋ ਨਾਨਕ ਤਾਕੀ ਚਰਨੀ ਲਾਗ, ਗੌੜੀ ਮਹੱਲਾ ਪੰਜਵਾ, ਸੂਕੇ ਹਰੇ ਕੀਏ ਖਿਨ ਮਾਹੇ, ਅਮਰ ਦਿਸ਼ਟ ਸੰਚ ਜੀਵਾਏ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵ ਕੋ ਦੀਨੀ ਆਪਣੀ ਸੇਵ, ਹਰਹਾਓ ਮਿੜਗੀ ਚਿੰਤ ਪੁਨੀ ਮਨ ਆਸਾ, ਕਰੀ ਦਇਆ ਸਵ ਗੁਰ ਗੁਣ ਤਾਸਾ, ਦੁਖ ਨਾਠੇ ਸੁਖ ਆਏ।

ਇਸ ਹੋਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਓ, ਸਿਮਰਤ ਸਿਮਰਤ ਪ੍ਰਭ ਕਾ ਨਾਉ, ਹਰ ਰੋਕਾ ਬਿਨ ਸਾਥਾਓ, ਸਹਿ ਸੁਪੈ ਬੋਲੇ ਹਰ ਬਾਣੀ, ਆੜ ਪੈਰ ਪ੍ਰਭ ਸਿਮਰੋ ਪ੍ਰਾਣੀ, ਦੁਖ ਦਰਦ ਜਮ ਨੇੜ ਨ ਆਵੇ, ਕਹੋ ਨਾਨਕ ਜੋ ਹਰ ਗੁਣ ਗਾਵੇ, ਗੌੜੀ ਮਹੱਲਾ ਪਿਨਵਾ, ਭਲੇ ਦਿਨਸ ਭਲੇ ਸੰਯੋਗ, ਜਿਤ ਭੇਟੇ ਪਾਰ ਬ੍ਰਹਮ ਨਿਰਯੋਗ, ਉਹ ਬੇਲਾ ਕਹੋ ਹੋ ਬਲ ਜਾਓ, ਚਿਤ ਮੇਰਾ ਮਨ ਜਪੇ ਹਰ ਨਾਓ, ਰਹਾਓ ਸਫਲ ਮੂਰਤ ਸਫਲ ਉਹ ਘਰੀ, ਜਿਤ ਰਸਨਾ ਉਚਰੇ ਹਰ ਹਰ।

ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨਕੋਏ ਮਾਰੇ ਰਾਖੇ ਏਕੋ ਸੋਏ ਰਹਾਉ ਗੁਰ ਕੇ ਚਰਨ ਹਿਰਦੇ ਉਰਤਾਰ ਅਗਨ ਸਾਗਰ ਜਾ ਉਤਰੇ ਪਾਰ ਗੁਰਮੂਰ ਸਿਉ ਲਾਏ ਧਿਆਨ ਈਹਾਂ ਊਹਾਂ ਪਾਵੇ ਮਾਨ ਸਗਲ ਤਿਆ ਗੁਰ ਸਰਣੀ ਆਇਆ ਮੇਡੇ ਅੰਦੇਸੇ ਨਾਨਕ ਸੁਭ ਪਾਇਆ ਗੌੜੀ ਮਹੱਲਾ ਪੰਜਵਾਂ ਜਿਸ ਮਰਤ ਦੂਗ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਾਮਣ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਖਾਓ ਇਸ ਬਿਨਾਂ ਹੀ ਦੂਜਾ ਕੋਏ ਜਾ ਕੀ ਦ੍ਰਿਟ ਸਦਾ।

ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਓ। ਤੁਮਨ ਵਸੇ ਤੋ ਦੁਖ ਨ ਲਾਗੇ, ਤੁਮਰੀ ਕਿਰਪਾ ਤੇ ਪਰਮ ਪਉ ਪਾਗੇ। ਪਾਰ ਬ੍ਰਹਮ ਅਪਰਮ ਪ੍ਰਸਵਾਮੀ, ਸਗਲ ਘਟਾਂ ਕੇ ਅੰਤਰ ਜਾਮੀ। ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੇ ਸਚਰਾਸ। ਗੌੜੀ ਮਹੱਲਾ ਪੰਜਵਾਂ, ਕਣ ਬਿਨਾ ਜੈਸੇ ਥੋਤਰ ਤੁਖਾ। ਨਾਮ ਬਿਹੂਨ ਸੂਨੇ ਸੇ ਮੁਖਾ, ਹਰ ਹਰ ਨਾਮ ਜਪੂ ਨਿਤ ਪ੍ਰਾਣੀ। ਨਾਮ ਬਿਹੂਨ ਹਿਰਦੇ ਬਗਾਨੀ ਰਖਾਓ, ਨਾਮ ਬਿਨਾ ਨਾਹੀ ਮੁਖ ਭਾਗ। ਵਰਤ ਬਿਹੂਨ ਕਹਾਂ ਸੁਹਾਗ, ਨਾਮ ਸਾਰ ਲੱਗੇ ਅਨੁਸਾਰ।

ਤੇਰਾ ਸਵਾਮੀ ਸਭ ਤੁਮ ਤੇ ਤੂੰ ਅੰਤਰ ਜਾਮੀ ਪਾਰ ਬ੍ਰਹਮ ਪੂਰਨ ਜਨ ਓਟ ਤੇਰੀ ਸਰਨ ਉਧਰੇ ਜਨ ਕੋਟ ਰਖਾਓ ਜੇਤੇ ਜੀਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਕਨੇਰੇ ਜੁਗਜ ਵਰਤੇ ਸਭ ਤੇਰਾ ਪਾਣਾ ਹੁਕਮ ਬੂਝੇ ਸੋ ਸਚ ਸਮਾਣਾ ਹਰ ਕਿਰਪਾ ਦੀਜੇ ਪ੍ਰਦਾਨ ਨਾਨਕ ਸਿਮਰੇ ਨਾਮ ਨਿਧਾਨ ਗੌੜੀ ਮਹੱਲਾ ਪੰਜਵਾਂ ਤਾ ਕਾਦਸ ਪਾਈ ਗਏ ਵਡਭਾਗੀ ਜਾ ਕੀ ਰਾਮ ਨਾਮ ਲਿਵ ਲਾਗੀ ਜਾ ਕੇ ਹਰ ਵਸਿਆ ਮਨ ਮਾਹੀ ਤਾਕੋ ਦੁਖ ਸੁਪਨੇ ਪੀ ਨਾਹੀ ਹਰਹਾਉ ਸਰਬਨ ਧਨ ਰਾਖੇ ਜਨਮ ਆਗੇ ਤਾ ਕੇ ਸੰਗ ਕੇਲ ਵਿਖ ਦੁਖ ਜਾਹੇ ਜਨ ਕੀ ਮਹਿਮਾ ਕਸੀ ਨ ਜਾਏ ਪਾਰ ਬ੍ਰਹਮ ਜਨ ਰਹਿਆ ਸੁਮਾਏ ਹਰ ਕਿਰਪਾ ਪ੍ਰਭ ਬਿਨੋ ਸੁਨੀਜੇ ਦਾਸ ਕੀ ਤੂਰ ਨਾਨਕ ਕਉ ਦੀਜੇ ਗੌੜੀ ਮਹੱਲਾ ਪੰਜਵਾਂ ਹਰ ਸਿਮਰਤ ਤੇਰੀ ਜਾਏ ਬਲਾਏ ਸਰਬ ਕਲਿਆਣ ਵਸੇ ਮਨ ਆਏ

ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੇ ਜਾਂ ਪੁਰਬਾਦਾ ਝੂਟਾਂ ਖਾਵੇ ਅੰਗ ਪੜਦੇ ਮੈਂ ਕਮਾਵੇ ਵਿਕਾਰ ਫਿਰ ਮੈਂ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸਰਾਤਾ ਨਾਨਕ ਤਿਸ ਕਿਰਪਾਲ ਬਿਧਾਤਾ ਗੌੜੀ ਮੁਹੱਲਾ ਪੰਜਵਾਂ ਰਾਮ ਰੰਗ ਕਦੇ ਉੱਤਰ ਨਾ ਜਾਏ।

ਤਰੈ ਜਾਏ, ਬਿਨ ਘਰ ਸਿਮਰਨ ਸੁਖ ਨੀ ਪਾਇਆ, ਆਰੰਗ ਫੀਕੇ ਸਾ ਮਾਇਆ, ਗੁਰੰਗੇ ਸੇ ਪਏ ਨਿਹਾਲ, ਕਹੋ ਨਾਨਕ ਗੁਰ ਪਏ ਹੈ ਦਿਆਲ, ਗੌੜੀ ਮਹੱਲਾ ਪੰਜਵਾ, ਸਿਮਰ ਸਵਾਮੀ ਕਿਲ ਬਿਖਨਾਸੇ, ਸੋਗ ਸਹਿਜ ਆਨੰਦ ਨਿਵਾਸੇ, ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ, ਰਹਾਉ ਸਾ ਸੰਗਤ ਪਉ ਨਾ ਪ੍ਰਾਪੀ, ਗੁਣ ਗੋਪਾਲ ਗਾਏ ਗਏ ਦਿਨ ਰਾਤੀ, ਹਰ ਕਿਰ ਪ੍ਰਭ ਬੰਧਨ ਛੋਟ, ਚਰਨ ਕਮਨ ਕੀ ਦਿਨੀ ਓਟ, ਕਹੋ ਨਾਨਕ।

ਆਈ ਸੋਗ ਸਹਿਜ ਸਾਂਤ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਨਾਮ ਰਾਸ ਸਾਸੰਖਾਟੀ ਕਹੋ ਨਾਨਕ ਪ੍ਰਭ ਦਾ ਕਾਟੀ ਗੌੜੀ ਮਹੱਲਾ ਪੰਜਵਾਂ ਹਰ ਸਿਮਰਤ ਸਾ ਮਿਟੇ ਕਲੇਸ਼ ਚਰਨ ਕਮ ਮਨ ਮੈਂ ਪਰਵੇਸ਼।

ਤਾਰਿਆ, ਦੁਖ ਦਰਦ ਰੋਗ ਸਗਲ ਬਦਾਰਿਆ, ਰਗਨਾ ਗਿੱਧੀ ਬੋਲ ਤਰਾਮ, ਪੂਰਨ ਹੋਵੇ ਸਗਲੇ ਕਾਮ, ਅਨਕ ਬਾਰ ਨਾਨਕ ਬਲਿਹਾਰਾ, ਸਬਲ ਦਰਸ਼ਨ ਗੋਬਿੰਦ ਹਮਾਰਾ, ਗੌੜੀ ਮਹੱਲਾ ਪੰਜਵਾ, ਕੋਟ ਬਿਘਨ ਹਿਰੇ ਕਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਹੇ, ਪੀਪਤ ਰਾਮ ਰਸ ਅੰਮ੍ਰਿਤ ਗੁਣ ਜਾਤ, ਜਪ ਚਰਨ ਮਿਟੀ ਖੋਤਾਸ ਰਹਾਉ, ਸਰਬ ਕਲਿਆਣ ਸੁਖ ਸਹਿਜ ਨਿਧਾਨ, ਜਾ ਕੈ ਹਿਰਦੇ ਵਸੇ ਭਗਵਾਨ, ਔਖਦ ਮੰਤਰ ਤਨਸ ਵਿਚਾਰ, ਕਰਨੇ ਹਾਰ ਦੇ ਮੈਂ ਤਾਰ, ਤਸ ਪਰਮ ਭਜੋ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਧਰਮ, ਗੌੜੀ ਮਹੱਲਾ ਪੰਜਵਾ, ਕਰ ਕਿਰਪਾ ਪੇਟੇ ਗੁਰਸੋਈ, ਤਿਤ ਬਲ ਰੋਗ ਨਾ ਵਿਆਪੇ ਕੋਈ, ਰਾਮ ਰਮਣ ਤਰਨ ਪੈ ਸਾਗਰ, ਤਰਨ ਸੂਰ ਫਾਰੇ ਜਮਕਾਗਰ, ਹਰਹਾਉ ਤਗੁਰ ਮੰਤਰ ਦੀ ਹੋਰ ਨਾਮ, ਇਹ ਆਸਰ ਪੂਰਨ ਪੈ ਕਾਮ, ਜਬ ਤਕ ਸੰਜਮ ਪੂਰੀ ਵਡਿਆਈ, ਗੁਰ ਕਿਰਪਾਲ ਹਰ ਪਏ ਸਹਾਈ, ਮਾਨ ਮੁਖ ਹੋਏ ਗੁਰ ਪਰਮ, ਏਕ ਨਾਨਕ ਪਸਰੇ ਪਾਰ ਬ੍ਰਹਮ, ਗੌੜੀ ਮਹੱਲਾ ਪੰਜਵਾਂ, ਦਿਖੇ ਰਾਜ ਤੇ ਅੰਧਲਾ ਪਾਰੀ, ਦੁਖ ਲਾਗੇ ਰਾਮ ਨਾਮ ਚਿਤਾਰੀ, ਤੇਰੇ ਦਾਸ ਕੋ ਤੁਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ, ਰਹਾਓ ਰੋਗ ਗ੍ਰਸਤ ਚਿਤਾਰੇ ਨਾਓ, ਦਿਖ ਮਾਤੇ ਕਾ ਠੋਰ ਨਾ ਠਾਓ, ਚਰਨ ਕਮ ਸਿਉ ਲਾਗੀ ਪ੍ਰੀਤ, ਆਣ ਸੁਖਾ ਨੀ ਆਵੇ ਚੀਤ, ਸਦਾ ਸਦਾ ਸਿਮਰੋ ਪ੍ਰਾ ਸਵਾਮੀ, ਮਿਲ ਨਾਨਕ ਹਰ ਅੰਤਰ ਜਾਮੀ, ਗੌੜੀ ਮਹੱਲਾ ਪੰਜਵਾਂ, ਆੜ ਪਰ ਸੰਗੀ ਪਟਵਾਰੇ, ਹਰ ਕਿਰਪਾ ਪ੍ਰਭ ਲਏ ਨਿਵਾਰੇ, ਐਸਾ ਹਾਰ ਸਰਮੋ ਸਭ ਕੋਏ, ਸਰਬ ਕਲਾ ਪੂਰਨ ਪ੍ਰਸੋਏ, ਰਹਾਓ ਮਹਾ ਤਪਤ ਸਾਗਰ ਸੰਸਾਰ, ਪ੍ਰਖਿਰਮੇ ਪਾਰ ਉਤਾਰਨ ਹਾਰ, ਅਨਕ ਬੰਧਨ ਤੋਰੇ ਨਹੀਂ ਜਾਹੇ, ਸਿਮਰਤ ਨਾਮ ਮੁਗਧ ਫਲ ਪਾਹੇ, ਉਗਤ ਸਿਆਣਪ ਇਸਤੇ ਕਸ਼ਨਾਹੇ, ਹਰ ਕਿਰਪਾ ਨਾਨ ਗੁਣ ਗਾਹੇ, ਗੌੜੀ ਮਹੱਲਾ ਪੰਜਵਾਂ, ਸਾਤੀ ਪਾਈ ਹਰ ਕੋ ਨਾਮ, ਵਿਚਰ ਸੰਸਾਰ ਪੂਰਨ ਸਭ ਕਾਮ, ਵਡਭਾਗੀ ਹਰ ਕੀਰਤਨ ਗਾਈਏ, ਪਾਰ ਬ੍ਰਹਮ ਤੂੰ ਦੇਹ ਤਾਂ ਪਾਈਏ, ਰਹਾਓ ਹਰ ਕੇ ਚਰਨ ਹਿਰਦੇ ਉਰਤਾਰ, ਪਲ ਸਾਗਰ ਚੜ ਉਤਰੇ ਪਾਰ, ਸਾਧੂ ਸੰਗ ਕਰੋ ਸਭ ਕੋਏ, ਸਦਾ ਕਲਿਆਣ ਫਿਰ ਦੁਖ ਨਾ ਹੋਏ,

ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜਵਾ। ਪਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਾਰ ਆਤੇ ਪਏ ਭੰਜਨ ਪ੍ਰਾਮਨ ਨਾ ਵਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਹਰਹਾਉ ਜਾ ਕੇ ਹਿਰਦ ਵਸਿਓ ਹਰ ਨਾਮ ਸਗਲ ਮਨੋਰਥਤਾ ਕੇ ਪੂਰਨ ਕਾਮ ਜਨਮ ਜਰਾ ਮਿਰਤ ਜਸਵਾਤ ਤੋ ਸਮਰੱਥ ਸਿਮਰ ਸਾਧ ਗਰਾਸ ਮੀਤ ਸਾਜਨ ਸਗਾ ਪ੍ਰਭ ਏਕ ਨਾਮ ਸਵਾਮੀ ਕਾ ਨਾਨਕ ਟੇਕ ਗੌੜੀ ਮਹੱਲਾ ਪੰਜਵਾਂ ਬਾਹਰ ਆਖਿਓ ਹਿਰਦੇ ਸਮਾਲ ਹਰ ਆਏ ਗੋਬਿੰਦ ਲੈ ਨਾਲ ਹਰ ਹਰ ਨਾਮ ਸੰਤਨ।

ਆਓ। ਪ੍ਰਭੂ ਵੰਸੋ ਚਦਰਸਿਆਣਾ, ਜਿੰਦਰ ਮਾਨਿਆ ਪ੍ਰਭ ਕਾ ਪਾਣਾ, ਜਗ ਮੈਂ ਆਇਆ ਸੋ ਪ੍ਰਵਾਨ, ਕੜਕੜ ਆਪਣਾ ਸਵਾਮੀ ਜਾਨ, ਕਉ ਨਾਨਕ ਜਾ ਕੇ ਪੂਰਨ ਭਾਗ, ਹਰ ਚਰਣੀ ਤਾ ਕਾ ਮਨ ਲਾਗ। ਗੌੜੀ ਮਹੱਲਾ ਪੰਜਵਾਂ, ਹਰ ਕੇ ਦਾਸ ਸੋ ਸਾਖਤ ਨਹੀਂ ਸੰਗ, ਹੋ ਬਖਈ ਉਸ ਰਾਮ ਕੋ ਰੰਗ, ਰਹਾਉ ਮਨ ਅਸਵਾਰ ਜੇ ਤੁਰੀ ਸੀ ਗਾਰੀ, ਜੋ ਕਾ ਪੁਰਖ ਵਿਚਾਰੇ।

ਸਿਉ ਲਾਗੋ ਮਨਾ ਬਿਸਰ ਨਹੀਂ ਇਕਤਲ ਦਾ ਤਾਰ ਨਾਨਕੇ ਪ੍ਰਾ ਪ੍ਰਾਣੇ ਧਾਰ ਗੌੜੀ ਮਹੱਲਾ ਪੰਜਵਾਂ ਰਾਮ ਰਸਾਇਣ ਜੋਜਨ ਗੀਤੇ ਚਰਨ ਕੰਪਰੇ ਭਗਤੀ ਬੀਦੇ ਰਖਾਵ ਆਸਾ ਦੀਸੇ ਸਭ ਸ਼ਾਰ ਨਾ ਬਿਨਾ ਨੇਫਲ ਸੰਸਾਰ ਅੰਧ ਕੂਪ ਤੇ ਕਾਢੇ ਆਪ ਗੁਣ ਗੋਵਿੰਦ ਅਚਰਜ ਪ੍ਰਤਾਪ ਵਣ ਤ੍ਰਿਣ ਤ੍ਰਿਪਵਣ ਪੂਰਨ ਗੋਪਾਲ ਬ੍ਰਹਮ ਸਾਰ ਜੀ ਸੰਗ ਦਿਆਲ ਕਹੋ ਨਾਨਕ ਤਾ ਕਥਨੀ ਸਾਰ ਮਾਨ ਲੇਤ ਜਿਸ ਸਿਰਜਨਹਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਤ ਨਾਵਣ ਰਾਮ ਸਰ ਕੀਜੇ ਚੋਲ ਮਹਾਰਸ ਹਰ ਅੰਮ੍ਰਿਤ ਪੀਜੇ ਰਗਾਵ ਨਿਰਮਲ ਉਦਗ ਗੋਬਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰ ਸੰਗਤ ਗੋਸ਼ਟ ਹੋਏ ਹੋਰ ਜਨਮ ਕੇ ਕਿਲਵ ਗੋਏ ਸਿਮਰੇ ਸਾਧ ਕਰੇ ਆਨੰਦ ਮੰਤਾ ਰਵਿਆ ਪਰਮਾਨੰਦ ਜਿਹ ਪ੍ਰਾਪਤ ਹਰ ਚਰਨ ਨਿਧਾਨ ਨਾਨਕ ਦਾਸ ਤਿਸੇ ਕੁਰਬਾਨ ਗੌੜੀ ਮਹੱਲਾ ਪੰਜਵਾਂ ਸੋਗ ਸ਼ਿਕਾਰ ਜਿਤ ਮਾਇਲ ਨਾ ਲਾਗੇ ਹਰ ਕੀਰਤਨ ਮੈਂ ਇਹੋ

ਉਨਤੇ ਕੋ ਵਰਸਾ ਨੇ ਸਿਮਰ ਗੋਵਿੰਦ ਮੰਤਨ ਤੁਰ ਲਿਖਿਆ ਕਾਹੂ ਕਾਜਨ ਆਪਦ ਵਿਖੇ ਆ ਰਹਾਉ ਵਿਖੇ ਠਗੋਰੀ ਜਿਨ ਦਿਨ ਖਾਈ ਤਾ ਕੀ ਤਿਸਨਾ ਕਬਹੂ ਨਾ ਜਾਈ ਦਾਰਨ ਦੁਖ ਦੁੱਤਰ ਸੰਸਾਰ ਰਾਮ ਨਾ ਬਿਨ ਕੈਸੇ ਉਤਰ ਸਪਾਰ ਸਾਧ ਸੰਗ ਮਿਲ ਦੋ ਕੁਲ ਸਾਧ ਰਾਮ ਨਾਮ ਨਾਨਕ ਆਰਾਧ ਗੌੜੀ ਮਹੱਲਾ ਪੰਜਵਾਂ ਗਰੀਬਾਂ ਉੱਪਰ ਜੇ ਖਿੰਜੇ ਦਾੜੀ ਪਾਰ ਬ੍ਰਹਮ ਸ ਅਗਨਮੈ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਣ ਹਾਰ ਹਰਹਾਓ ਆ ਜੁਗਾ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਜ ਵੜਤਾਪ ਤਿਨ ਮਾਰਿਆਂ ਦੇ ਰੱਖੇ।

ਸਿਰਹਾਲ ਪਛੋੜੇ ਅੰਧਾ ਮੂੜ, ਰੋਗ ਵਿਆਪੇ ਕਰਦੇ ਪਾਪ, ਅਦਲੀ ਹੋਏ ਬੈਠਾ ਪ੍ਰਵਿਆਪ, ਅਬਨ ਕਮਾਇਆ ਆਪੇ ਬੰਦ, ਦਰਬ ਗਿਆ ਸਭ ਜੀ ਕੈ ਸਾਥੇ, ਨਾਨਕ ਸਰਨ ਪਰੇ ਦਰਬਾਰ, ਰਾਖੀ ਪੈਜ ਮੇਰੇ ਕਰਤਾਰ। ਗੌੜੀ ਮਹੱਲਾ ਪੰਜਵਾਂ, ਜਨ ਕੀ ਤੂਰ ਮਨ ਮੀਠ ਖਟਾਨੀ, ਪੂਰਵ ਕਰਮ ਲਿਖਿਆ ਤੁਰਪ੍ਰਾਨੀ, ਰਹਾਉ ਅਹੰ ਬੁੱਧ ਮਨ ਪੂਰਤ ਥਾਈ, ਸਾ ਤੂਰ ਕਰ ਸੁਧ ਮੰਜਾਈ, ਅਣਕ ਜਰਾ ਜੇ ਤੋਵੇ ਦੇਹੀ, ਮੈਲ ਨ ਉਤਰੇ ਸੁਧ ਨ ਤੇਹੀ, ਅਗੁਰ ਪੇਟੋ ਸਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਫੋਕਾਰ, ਮੁਕਤ ਭੁਗਤ ਜੁਗਤ ਹਰ ਨਾਉ, ਪ੍ਰੇਮ ਭਗਤ ਨਾਨ ਗੁਣ ਗਾਉ। ਗੌੜੀ ਮਹੱਲਾ ਪੰਜਵਾਂ, ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪ੍ਰਗਾਸ, ਹਰ ਕਾ ਸਿਮਰਨ ਸੁਨ ਮਨ ਕਾਨੀ, ਤੂੰ ਪਾਵੇ ਹਰ ਦੁਆਰ ਪੁਰਾਨੀ, ਰਹਾਉ ਆੜ ਪਿਰ ਤਾਈ ਗੇ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ। ਗੌੜੀ ਮਹੱਲਾ ਪੰਜਵਾਂ, ਸਾਂਤ ਪਈ ਗੁਰੂ ਗੋਬਿੰਦ ਪਾਈ, ਤਾਪਾ ਬਿਨਸੇ ਮੇਰੇ ਪਾਈ, ਰਹਾਉ ਰਾਮ ਨਾਮ ਨਿਤ ਰਸਨ ਬਖਾਨ, ਬਿਨਸੇ ਰੋਗ ਪਏ ਕਲਿਆਣ, ਪਾਰ ਬ੍ਰਹਮ ਗੁਣ ਅਗੁਣ ਵਿਚਾਰ, ਸਾਧੂ ਸੰਗ ਮਹਿ ਨਿਸਤਾਰ, ਨਿਰਮਲ ਗੁਣ ਗਾਓ ਨਿਤਨੀਤ, ਗਈ ਵਿਆਹ ਉਭਰੇ ਜਨਮੀਤ, ਮਨ ਬੈ ਕਰਮ ਪ੍ਰਭ ਆਪਣਾ।

ਪਾਰ ਬ੍ਰਹਮ ਪ੍ਰਕਿਰਪਾ ਧਾਰੀ, ਨਾਨਕ ਨਾਮ ਜਪੇ ਸੋ ਜੀਵੈ, ਸਾਧ ਸੰਗਤ ਅੰਮ੍ਰਿਤ ਪੀਵੈ, ਗੌੜੀ ਮਹੱਲਾ ਪੰਜਵਾਂ। ਤਨ ਉਹ ਮਸਤਕ ਤਨ ਤੇਰੇ ਨੇਤ, ਤਨ ਉਹ ਭਗਤ ਜਿਨ ਤੁਮ ਸੰਗੇਤ, ਨਾ ਬਿਨਾ ਕੈਸੇ ਸੁਖ ਲਈਏ, ਰਸਨਾ ਰਾਮ ਨਾਮ ਜਿਸ ਕਹੀਏ ਰਖਾਓ, ਤੇਨ ਉਪਰ ਜਾਏਗੇ ਕੁਰਬਾਨ, ਨਾਂਗ ਜਿਨ ਜਪਿਆ ਨਿਰਵਾਣ, ਗੌੜੀ ਮਹੱਲਾ ਪੰਜਵਾਂ। ਤੂੰ ਹੈ ਮਸਲਤ ਤੂੰ ਹੈ ਨਾਲ, ਤੂੰ ਹੈ ਰਾਖੇ ਸਾਰ ਸਮਾਲ, ਐਸਾ ਰਾਮ ਦੀਨ ਦੁਨੀ ਸਹਾਈ, ਦਾਸ ਕੀ ਪੈਜ ਰੱਖੇ ਮੇਰੇ ਭਾਈ ਰਖਾਓ, ਆਗੇ ਆਪ ਤੂੰ ਥਾਨ ਵਜ ਜਾ ਕੇ

ਪਵਨਸਤੇ ਹਰ ਸੰਗਰਾਤੇ ਮਤ ਉਤਮ ਹੋਏ ਹਰ ਸੰਗਰਾਤੇ ਨਿਰਮਲ ਸੋਏ ਕਹੋ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਗੌੜੀ ਮਹੱਲਾ ਪੰਜਵਾਂ ਉਦਮ ਕਰਤ ਸੀ ਤ ਮਨ ਭਏ ਮਾਰਗ ਚਲਤ ਸੁਖਲ ਹੋ ਗਏ ਨਾਮ ਜਿਤ ਮਨ ਪਏ ਆਨੰਦ ਰਸ ਗਾਏ ਗੁਣ ਪਰਮਾਨੰਦ ਖੇ ਪਿਆ ਕੁਸਲ ਕਰ ਆਏ ਭੇਟਤ ਸਾ ਸੰਗਈ ਬਲਾਏ ਰਹਾਓ ਨੇਤਰ ਪੁਨੀਤ ਪਿਗਤ ਹੀ ਦਰਸ ਹਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟਹਿਲ ਸਬਲ ਏਕ ਆਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨਕੀ ਕੀਨੀ ਆਪ ਸਿਖਾਏ ਸੁਖ ਪਾਇਆ ਲਗਦਾ ਸੇ ਪਾਏ ਆਪ ਗਇਆ ਤਾਂ ਆਪੇ ਭਏ ਕਿਰਪਾ ਨਿਧਾਨ ਕੀ ਸਰਣੀ ਪਏ ਜੋ ਚਾਹਤ ਸੋਈ ਜਾ ਪਾਇਆ ਤਬ ਢੂੰਡਨ ਕਾਂ ਕੋ ਜਾਇਆ ਹਸਤਰ ਪਏ ਬਸੇ ਸੁਖ ਆਸਨ ਗੁਰ ਪ੍ਰਸਾਦ ਨਾਮ ਸੁਖ ਬਾਸਨ ਗੌੜੀ ਮਹੱਲਾ ਪੰਜਵਾਂ ਕੋੜ ਮੱਜਨ ਕੀਨੂੰ ਇਸਨਾਨ ਲਾਖ ਅਰਬ ਖਰਬ ਦੀਨੋ ਦਾਨ ਜਾਮਨੋ ਵਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਗਾਏ ਗੋਪਾਲ ਪਾ ਮਿਟੇ ਸਾਧੂ ਸਰਨ ਦਿਆਲ ਰਹਾਓ ਬਹੁਤ ਉਰਤਵ ਸਾਧਨ ਸਾਧੇ ਅਨਕਲਾ ਮਨੋਰਥ ਲਾਧੇ ਹਰ ਹਰ ਨਾਮ ਰਸਨ ਆਰਾਧੇ ਸਿਮਰਤ ਸਾਤ ਵੇਦ ਬਖਾਨੇ ਜੋ ਗਿਆਨ ਸੇ ਸੁਖ ਜਾਨੇ ਨਾਮ ਜਪ ਪ੍ਰਸਿਓ ਮਨ ਮਾਨੇ ਆਗਾਧ ਬੋਧ ਹਰ ਅਗਮੇ ਪਾਰੇ ਨਾਮ ਜਪਤ ਨਾਮ ਹਿਰਦੇ ਵਿਚਾਰੇ ਨਾਨਕੋ ਪ੍ਰਕਿਰਪਾ ਤਾਰੇ ਗੌੜੀ ਮਹੱਲਾ ਪੰਜਵਾਂ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਗੁਰਦੇਵ ਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਤਿਸੇ ਅਰਾਧ ਮੇਰਾ ਮਨ ਤੀਰਾ ਰਹਾਓ ਅਨਦਿਨ ਜਪੋ ਗੁਰੂ ਗੁਰ ਨਾਮ ਤਾ ਤੇ ਸਤ ਪੈ ਸਗਲ ਕਾਮ ਦਰਸ਼ਨ ਦੇ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਬਖ ਗਏ ਕਹੋ ਨਾਨਕ ਕਹਾਂ ਪੈ ਭਾਈ ਆਪਣੇ ਸੇਵਕ ਕੀ ਆਪੈ ਦਰਖਾਈ ਗੌੜੀ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਆਪ ਸਿਖਾਈ ਨਿਤ ਪਦ ਪਾਰੇ ਬਾਪ ਜਸਮਾਈ ਪ੍ਰਭ ਕੀ ਸਰ ਉਭਰੇ ਸਭ ਕੋਏ।

ਜਾਏ ਭੌਕੀ ਵਡਿਆਈ, ਨਾਨਕ ਦਾਸ ਸਦਾ ਸਰਣਾਈ। ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮ ਕੋ ਬਲ ਪੂਰਨ ਪਾਈ, ਤਾਤੇ ਬਿਰਥਾ ਨਾ ਵਿਆਪੇ ਕਾਈ। ਰਹਾਉ ਜੋ ਜੋ ਚਿਤਵੇ ਦਾਸ ਘਰ ਮਾਈ, ਤੁਸ ਕਰਤਾ ਆਪ ਕਰਾਈ। ਨਿੰਦਕ ਕੀ ਪ੍ਰਾਪਤ ਗਵਾਈ, ਨਾਨਕ ਹਰ ਗੁਣ ਨਿਰਭੋ ਗਾਈ। ਗੌੜੀ ਮਹੱਲਾ ਪੰਜਵਾਂ, ਬੋਝ ਬਲ ਬੀਰ ਬ੍ਰਹਮ ਸੁਖ ਸਾਗਰ। ਗਰਤ ਪਰਤ ਗਹਿਲੇ ਅੰਗੁਰੀਆ, ਰਹਾਉ ਸਰਵਨ ਸੁਰਤ ਨੈ ਸੁੰਦਰ ਨਹੀ। ਆਰਤ ਦੁਆਰ ਰੜ ਪਿੰਗੁਰੀਆ, ਦੀਨਾ ਨਾਲ ਅਨਾਦ ਕਰਨਾ ਮੈਂ।

ਪਦ ਕਵਨ ਗੁਣ ਪ੍ਰਾਣ ਪਦ ਮਿਲੋ ਮੇਰੀ ਮਾਈ ਰਹਾਓ ਰੂਪਹੀਨ ਬੁੱਧ ਬਲਹੀਨੀ ਮੋਏ ਪਰਦੇਸੁਨ ਦੂਰ ਤੇ ਆਈ ਨਾਹਿਨ ਦਰਬਨ ਜੋ ਬਨ ਮਾਤੀ ਮੋਏ ਨਾਦ ਕੀ ਕਰੋ ਸਮਾਈ ਖੋਜਤ ਖੋਜਤ ਪਈ ਬੈਰਾਗਨ ਪ੍ਰਾਪ ਦਰਸ਼ਨ ਕਉ ਫਿਰ ਤਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲ ਬੁਝਾਈ ਗੌੜੀ ਮਹੱਲਾ ਪੰਜਵਾਂ ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ ਪਾਏ ਲੱਗੋ ਮੋਏ ਕਰੋ ਬੇਨਤੀ ਕੋਊ ਸੰਤ ਮਿਲੇ ਬੜ ਭਾਗੀ ਰਖਾਓ ਮਨ ਅਰਪੋ ਤਨ ਰਾਖੋ ਆਗੇ ਮਨ ਕੀ ਮਤ ਮੋਏ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰੋ ਤੇ ਪਿਛੇ ਵੈਰਾਗੀ ਪੂਰਬ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾਂ ਨਿਗਸਰੇ ਪੰਖੀ ਸਿਮਰ ਹਰ ਪਾਂਖ ਮਿਲ ਸਾਧ ਸਰਨ ਗਉ ਪੂਰਨ ਰਾਮ ਰਤਨ ਹੀਰੇ ਸੰਗ ਰਾਖ ਰਖਾਓ ਪ੍ਰਮ ਕੀ ਕੋਈ ਜਨਾਰਜ ਪੰਕਜ ਅਦ ਤੀਖੇਣ ਮੋਹ ਕੀ ਬਾਤ ਤਟਨ ਹਾਰ ਜਿਤ ਗੁਰ ਗੋਬਿੰਦ ਚਰਨ ਕਮਲ ਤਾਕੇ ਕਰੋ ਨਿਵਾਸ ਹਰ ਕਿਰਪਾ ਗੋਬਿੰਦ ਪ੍ਰਾਪ੍ਰੀਤਮ ਦੀਨਾ ਨਾ ਸੁਨੋ ਅਰਦਾਸ ਕਰ ਗੈ ਲਿਓ ਨਾਨਕ ਕੇ ਸਵਾਮੀ ਜਿਉ ਪਿੰਡ ਸਭ ਤੁਮ ਰੀਰਾਸ ਗੌੜੀ ਮਹੱਲਾ ਪੰਜਵਾਂ ਹਰ ਪੇਖਣ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤਵੋ ਦਿਨ ਰਹਿਣੀ ਹੈ ਕੋਈ ਸੰਤ ਮਿਲਾ ਵੇ ਨੇਰਾ ਰਹਾਓ ਸੇਵਾ ਕਰੋ ਦਾ ਦਾਸਨ ਕੀ ਅਨਕ ਭਾਂਤ ਕਰੋ ਨਿਹੋਰਾ ਤੁਲਾ ਤਾਰ ਤੋਲੇ ਸੁਖ ਸਗਲੇ ਬਿਨ ਘਰ ਦਰਸ ਸਭੋ ਗੀ ਤੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬਹੋਰਾ ਆਂਦ ਸੂਗ ਪੇੜਤ ਹਰ ਨਾਨਕ ਜਨਮ ਕਰਤਾਰਥ ਸਬਲ ਸਵੇਰਾ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇਕ ਓਅੰਕਾਰ ਸਤਗੁਰ ਪ੍ਰਸਾਦ ਕਿਨਬਦ ਮਿਲੇ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿ ਸੁਖਦਾਤਾ ਮੋਈ ਮਾਰਗ ਦੇ ਬਤਾਈ ਰਖਾਓ ਅੰਤਰ ਅਲਖ ਨ ਜਾਈ ਲਖਿਆ ਤੇ ਪੜਦਾ ਹੋਮੇ ਪਾਈ ਮਾਇਆ ਮੋਏ ਸਭ ਜਗ ਸੋਇਆ ਤੋ ਪਰਮ ਕਹੋ ਕਿਉ ਜਾਈ ਏਕਾ ਸੰਗਤ ਇਕ ਗ੍ਰਹਿ ਬਸਤੇ ਮਿਲ ਬਾਤ ਨ ਕਰਤੇ ਪਾਈ ਏ ਬਦਨ ਬੰਦ ਹੋਏਲੇ ਉਹ ਬਸਤੇ ਅਗੋ ਤ੍ਰਿਠਾਈ ਜਿਸਕਾ ਗ੍ਰਿਧਨ ਦੀ ਆ ਤਾਲਾ ਕੁੰਜੀ ਗੁਰ ਸੋ ਪਾਈ ਆਨਕ ਪਾਪ ਕਰੇ ਨਹੀਂ ਪਾਵੇ ਬਿਨ ਸਤਗੁਰ ਸਰਣਾਈ ਜਿਨਕੇ ਬੰਧਨ ਕਾਟੇ ਸਤਗੁਰ ਤਿਨ ਸਾਧ ਸੰਗਤ ਲਿਵਲਾਈ ਪੰਜ ਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨਾ ਪਾਈ ਮੇਰੇ ਰਾਮ ਰਾਏ ਇਨ ਵਿਧ ਮਿਲੇ ਗੁਸਾਈ ਸਹਿਜ ਭਇਆ ਪ੍ਰਮੁਖਿਨ ਮੈ ਨਾਠਾ ਮਿਲ ਜੋਤੀ ਜੋ ਸਮਾਈ ਰਹਾਓ ਦੂਜਾ ਗੌੜੀ ਮਹੱਲਾ ਪੰਜਵਾਂ ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠਲੇ ਸਤਗੁਰ ਮੁਝੇ ਬਤਾਇਓ ਰਹਾਓ ਜਦ ਕਾ ਦੇਖੋ ਤਤ ਤਤ ਤੁਮ ਹੀ ਮੋਏ ਇਹੋ ਵਿਸ਼ਵਾਸ ਹੋ ਆਇਓ ਕਹਿ ਪੈ ਕਰੋ ਅਰਦਾਸ ਬੇਨਤੀ ਜੋ ਸੁਨਤੋ ਹੈ ਰਗ ਰਾਇਓ ਲਿਓ ਸਹਿਸਾ ਬੰਧਨ ਗੁਰ ਤੋਰੇ ਤਾਂ ਸਦਾ ਸਹਿ ਸੋ ਪਾਇਓ ਹੋਣਾ ਸਾ ਸੋਈ ਪੁਨ ਹੋਸੀ ਤੁਧ ਕਾਂ ਦਿਖਾਇਓ ਖੰਡ ਬ੍ਰਹਿਮੰਡ ਕਾ ਇਕ ਉਠਾਣਾ ਗੁਰ ਪਰਦਾ ਖੋਲ ਦਿਖਾਇਓ ਨੌ ਨਿਤ ਨਾਮ ਨਿਦਾਨ ਇਕਠਾਈ ਤੋ ਬਾਰ ਕੈਠੇ ਜਾਇਓ ਇਕ ਕਣਕ ਅਨਕ ਪਾਸਾ ਜੀ ਬਹੁ ਪ੍ਰਕਾਰ ਜਾਇਓ ਕਹੋ ਨਾਨਕ ਪਰਮ ਗੁਰ ਖੋਈ ਹੈ ਇਵ ਤੱਤੇ ਤੱਤ ਮਿਲਾਇਓ ਗੌੜੀ ਮਹੱਲਾ ਪੰਜਵਾਂ ਔਧ ਘਟੈ ਦਿਨ ਸਰੈਣਾਰੇ ਮਨ ਗੁਰਮਿਲ ਕਾ ਸਵਾਰੇ ਰਹਾਓ ਕਰੋ ਬੇਨੰਤੀ ਸੁਨ ਮੇਰੇ ਮੀਤਾ ਸੰਤ ਪਹਿਲ ਕੀ ਬੇਲਾ ਈਹਾਂ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਇਹੋ ਸੰਸਾਰ ਵਿਕਾਰ ਸਹਿਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪੀ ਆਏ ਹਰ ਅਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰਤੇ ਮਨੇ ਬਸੇਰਾ ਨਿਜ ਘਰ ਮਾਇਲ ਪਾਸੂ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬੇਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਕਈ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਾ ਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ ਰਹਾਓ ਪੰਚ ਵਿਖਾਦੀ ਏ ਗਰੀਬਾ ਰੱਖੋ ਰੱਖਣ ਹਾਰੇ ਖੇਡ ਕਰੇ ਅਰ ਬਹੁ ਸੰਤਾਵੇ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਹੁ ਭਾਤੀ ਛੋਡੇ ਕਤਹੂ ਨਾਹੀ ਏਕ ਬਾਸੁਨਤਾ ਕੀ ਓਟਾ ਸਾਧ ਸੰਗਮ ਨੇ ਜਾਹੀ ਹਰ ਕਿਰਪਾ ਸੰਤ ਮਿਲੇ ਮੋਏ ਤਿੰਨ ਤੇ ਤੀਰ ਜਪਾਇਆ ਸੰਤੀ ਮਨ ਦੀ ਉਹ ਮੋਏ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾਂ ਵਿਖਾਦੀ ਸਹਿ ਸੁਹੇਲੀ ਬਾਣੀ ਕਹੋ ਨਾਨਕ ਮਨ ਪਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗੌੜੀ ਮਹੱਲਾ ਪੰਜਵਾਂ ਉਹ ਅਬਨਾ ਸੀਰ ਆਇਆ ਨਿਰਪੋ ਸੰਗ ਤੁਮਾਰੇ ਬਸਤੇ ਇਹ ਡਰਨ ਕਹਾਂ ਤੇ ਆਇਆ ਰਖਾਓ ਏਕ ਮਹਿਲ ਤੂੰ ਹੋਏ ਅਫਾਰੋ ਏਕ ਮਹਿਲ ਨਿਮਾਨੋ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਨੋ ਏਕ ਮਹਿਲ ਤੂੰ ਪੰਡਿਤ ਬਗਤਾ ਏਕ ਮਹਿਲ ਖਲ ਹੋਤਾ
एक मैल तू सब कुछ ग्रहज, एक मैल कछु न लेता। ताड़ की पुत्री कहाँ करे बपरी, खिलामन खा रोजाने। जैसा पेक करावे बाजीगर, ओ तैसो ही साजयाने। अंग कोठरी बहुत पात करिया, आप हुआ रखवारा। जैसे मैल राखे तैसे रहना, क्या यो करे विचारा। जिन किसकिया सोई जाने, जिन ए सब साजी। कहो नानक अपरंपर स्वामी, कीमत अपने काजी। गौड़ी महला पंजवा, छोड़ छोड़ रे बिखिया के रसुआ। उर्ज रहो रे बावर गावर, जो किरखे खरे आयो पसुआ। रगाओ जो जाने तू अपने काज, तो संग न चाले तेरे तसुआ। नांगो आयो नांग सदासी, फेर फिर अर काल गरसुआ। पेख पेख रे कसुम की लीला, राजमाच तिन हूं लो हसुआ। शीत डोर दिन सारैनी, जी को काज न कीनो कछुआ। करत करत एही बरधानो, हार उते तन की नसुआ। जो मोयो उन मोहनी बाला, उसते कटे नहीं रोज चसुआ। जग ऐसा मोय गुरे दिखायो, तो शरण पर्यो तर गर्भसुआ। मार प्रभु को संत बतायो, दृढ़ी नानक दास भगत घर जसुआ। गौड़ी महला पंजवा, तुझ बिन कमन हमारा। मेरे प्रीतम प्राण अधारा, रगाओ अंतर की बेद तुम ही जानी। तुम ही सजन सुहेले, सरसुका मैं तुते पाए। मेरे ठाकुर अगे अतोले, वर्ण न साको तुम रे रंगा। गुण निदान सुख दाते, आवे गोत्र प्रभ अविनाशी। पूरे गुर ते जाते, प्राम को काढ़ किए ने केवल। जपते हो मैं मारी, जन्म मरण को चूको सहसा। सा संग दरसारी, चरण पखार करो गुर सेवा। बार जाओ लखबरिया, जे प्रसाद यो पोजल तरिया। जन नानक प्रेसंग मिरिया, गौड़ी महला पंजवा। तुझ बिन कमरी जावे तो ही, तेरो रूप सगल देख मोही। रगाओ सुर्ग पयाल मृत भू मंडल, सर्व समानो एक ओही। शिव करत सगल कर जोरे, सरमया ठाकर तेरी दोही। पतत पावन ठाकुर नाम तुमरा, सुखदाई निर्मल शीतलोही। ज्ञान तै नानक वडियाई, संत तेरे सों गाल गलोही। गौड़ी महला पंजवा, मिलो प्यारे जिया। प्रभु किया तुम्हारा थिया, रगाओ अनक जोन बो जो नी प्रमया। बौर बौर दुख पाया, तुमरी कृपा ते मान खुदे पाई है। देहो दर्श घर राया, सोई हुआ जुस पाना। अवर न किन ही कीता, तुमरे पाने परम होया। जागत न ही सूता, बिनो सुनो तुम प्राण पर प्यारे। कृपा निध दयाला, राख लेहो पिता प्रमेरे। अनाथे कर प्रतपाला, जिसनु तुम्हें दिखायो दर्शन। सा संगत कै पाछे, कर कृपा तूर दियो संतन की।

ਕੇਤਨੀਏ ਜਨ ਪਾਰ ਬ੍ਰਹਮ ਰੰਗ ਰਾਤੇ ਸੂਗ ਸਹਿਜ ਆਨੰਦ ਤਿਨਾ ਸੰਗ ਹੁਣ ਸੰਸਰ ਅਵਰ ਨਾ ਦਾਤੇ ਜਗਤੇ ਉਦਾਹਰਣ ਸੇ ਹੀ ਆਏ ਜੋ ਜਨ ਦਰਸ ਪਿਆਸਾ ਹੁਣ ਕੀ ਸਰਨ ਪਰੇ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾ ਕੇ ਚਰਨ ਪਰੋਤਾ ਜੀਵਾਂ ਚਰਕੇ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜੋਬਨ ਅਬ ਜੋ ਦਿਸ ਸਭਗੇ ਜੁਗ ਮੈਂ ਕਾਟਿਆ ਨਾਮ ਨਿਧਾਨ ਸਰ ਨਤਨ ਨਿਰਮਲ ਇਹ ਨਾਨਕ ਹਰ ਤਨ ਖਾਟਿਆ ਗੌੜੀ ਮਹੱਲਾ ਪੰਜਵਾਂ ਜੋ ਜੋ ਸੁਨ ਆਯੋ ਗੁਰ ਤੇ ਮੋਕੋ ਸਭ ਗੁਰ ਸ਼ਬਦ ਬੁਝਾਇਓ ਰਹਾਵ ਨੌਖਣ ਪ੍ਰਿਥਵੀ ਤਨ ਮੈਂ ਰਵਿਆ ਨਿਮਖ ਨਿਮਖ ਨਮਸਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜੋ ਏਕ ਨਿਰੰਕਾਰਾ ਪੰਜ ਚੇਲੇ ਮਿਲ ਪਏ ਇਕੱਤਰਾ ਇਕਸਕੇ ਫਸਕੀਏ ਦਰਬੈ ਰਾਗਨ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ਪਰਮ ਜਰਾਏ ਚਰਾਈ ਬਿਭੂਤਾ ਪੰਥ ਏਕ ਕਰ ਪੇਖਿਆ ਸਹਿ ਸੁਸੋ ਕੀ ਨੀ ਭੂਤਾ ਜੋ ਠਾਕੁਰ ਮਸਤਕ ਲੇਖਿਆ ਜੇ ਭੋ ਨਾਹੀ ਤਾਂ ਆਸਨ ਬੰਧਿਓ ਚਿੰਗੀ ਅਨਹਤ ਬਾਨੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾ ਮਨ ਪਾਨੀ ਐਸਾ ਜੋਗੀ ਵਡਭਾਗੀ ਪਿੱਟ ਮਾਇਆ ਕੇ ਬੰਧਨ ਕੱਟ ਸੇਵਾ ਪੂਜ ਕਰੋ ਜਿਸ ਮੂਰਤ ਕੀ ਨਾਨਕ ਤਿਸ ਭਗ ਚੱਟ ਗੌੜੀ ਮਹੱਲਾ ਪੰਜਵਾਂ ਅਨੂਪ ਦਾਰਥ ਨਾਮ ਸੁਣੋ ਸਗਲ ਤਿਆਗ ਲੈ ਮੀਤਾ ਹਰ ਔਹਦੇ ਜਾ ਕੋ ਗੁਰਦੀਆ ਆਕੇ ਨਿਰਮਲ ਚੀਤਾ ਰਖਾਓ ਅੰਧਕਾਰ ਮਿਟਿਓ ਤੇ ਤਾਂਤੇ ਗੁਰ ਸ਼ਬਦੀ ਪਰਗਾਸਾ ਰੰਕੀ ਜਾਲੀ ਤਾ ਕੀ ਕਾਟੀ ਜਾ ਕੋ ਸਾ ਸੰਤ ਵਿਸਵਾਸਾ ਤਾਰੀ ਲੈ ਪੁਜਲ ਤਾਰੂ ਬਿਖੜਾ ਹੋਇਤ ਸਾਧੂ ਸੰਗਾ ਪੂਰਨ ਹੋ ਹੀ ਮਨ ਕੀ ਆਸਾ ਗੁਰ ਪੇਟਿਓ ਹਰ ਰੰਗਾ ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਗਾਏ ਨਾਨਕ ਹਰ ਜੀਉ ਤਾ ਕੋ ਦੇਵੈ ਜਾਗ ਹੁਕਮਨ ਆਏ ਗੌੜੀ ਮਹੱਲਾ ਪੰਜਵਾਂ ਦਇਆ ਮਾਇਆ ਕਰ ਪ੍ਰਾਣ ਪਦ ਮੋਰੇ ਮੋਇ ਅਨਾਸਰਨ ਪ੍ਰਤੋਰੀ ਅੰਧ ਕੂ ਮੈਂ ਹੱਥ ਦੇ ਰਾਖੋ ਪਸ਼ੂ ਸਿਆਨ ਭੁਗਤ ਨਾ ਮੋਰੀ ਰਖਾਓ ਕਰਨ ਕਰਾਮਨ ਸਭ ਕਿਸ ਤੁਮਹੀ ਤੁਮ ਸਮਰਥ ਨਾਹੀ ਅਨਹੋਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਸੇ ਸੇਵ ਜਨ ਭਾਗ ਮਥੋਰੀ ਆਪਣੇ ਸਿਵ ਸੰਗ ਤੁਮ ਪ੍ਰਵਰਾਤੇ ਓਤ ਪੁਤ ਭਗਤਨ ਸੰਜੋਰੀ ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਦ੍ਰਿਸ਼ਟ ਓ ਚੰਦ ਚਕੋਰੀ ਰਾਮ ਸੰਤ ਮੈਂ ਪੇਦਕ ਸਿਨਾਹੀ ਏਕ ਜਨ ਕਈ ਮੈਂ ਲਾ ਕਰੋਰੀ ਜਾ ਕਹੀਏ ਪ੍ਰਗਟ ਪ੍ਰਹੋਵਾ ਅਨਦਿਨ ਕੀਰਤਨ ਰਸਨ ਰਮੋਰੀ ਤੂੰ ਸਮਰਥ ਅਪਾਰਾ ਤੂਚੇ ਸੁਖਦਾ ਤੇ ਪ੍ਰਾਣੇ ਧੋਰੀ ਨਾਨਕੋ ਪ੍ਰਤ ਕੀਜੇ ਕਿਰਪਾ ਉਨ ਸੰਤਨ ਕੇ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾਂ ਤੁਮ ਹਰ ਸੇ ਤੀਰਾ ਤੇ ਸੰਤੋ ਨਿਭਾਏ ਲਿਓ ਮੁਖ ਪੁਰਖ ਵਿਦਾਤੇ ਹੋੜ ਪਚਾਵੋ ਦਾਤੇ ਰਖਾਓ ਤੁਮਰਾ ਮਰਮ ਤੁਮਾ ਹੀ ਜਾਣਿਆ ਤੁਮ ਪੂਰਨ ਪੁਰਖ ਵਿਧਾਤੇ ਰਾਖੋ ਸਰਨ ਅਨਾਦੀਨ ਕਹੋ ਕਰੋ ਮਾਰੀ ਗਾਤੇ ਤਰਨ ਸਾਗਰ ਬੁੱਧ ਚਰਨ ਤੁਮਾਰੇ ਤੁਮ ਜਾਨੋ ਆਪਣੀ ਭਾਤੇ ਹਰ ਕਿਰਪਾ ਦੇ ਰਾਖੋ ਸੰਗੇ ਤੇ ਪਾਰ ਪਰਾਤੇ ਈਦ ਊਤ ਪਰ ਤੁਮ ਸਮਰੱਥਾ ਸਭ ਕੁਝ ਤੁਮ ਰਹੇ ਹਾਥੇ ਐਸਾ ਨਿਧਾਨ ਮੁਕੋ ਹਰ ਜਨ ਚੱਲੇ ਹਮਾਰੇ ਸਾਥੇ ਨਿਰਗੁਣਿਆ ਰੇ ਕਉ ਗੁਣ ਕੀਜੈ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੇਟੇ ਮਨ ਤਨ ਸੀਤਲ ਧਰਾਪੇ ਗੌੜੀ ਮਹੱਲਾ ਪੰਜਵਾਂ ਸਹਿ ਸਮਾਇਓ ਦੇਵ ਮੁਕੋ ਸਗੁਰ ਪਏ ਦਿਆਲ ਦੇਵ ਰਖਾਓ ਕਾਲ ਜੇ ਵਰੀ ਕਿਉ ਦਸਰੋ ਸੰਤਨ ਟਹਿਲਾਓ ਏਕ ਨਾਮ ਕੋ ਥੀਓ ਪੂਜਾਰੀ ਮੋਕੋ ਅਚਰਜ ਗੁਰੇ ਦਿਖਾਇਓ ਪਯੋ ਪ੍ਰਗਾਸ ਸਰ ਉਜੀਆਰਾ ਗੁਰ ਗਿਆਨ ਮਨੇ ਪ੍ਰਗਟਾਇਓ ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ ਅਨਪੈ ਠਹਿਰਾਇਓ ਮਾਨ ਆਗਿਆ ਸਰ ਸੋ ਪਾਏ ਦੁਖੇ ਠਾਓ ਗਵਾਇਓ ਜੋ ਸੋ ਪ੍ਰਸੰਨ ਪਏ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਨਾ ਕਿਛ ਆਵਤ ਨਾ ਕਿਛ ਜਾਵਤ ਸਭ ਖੇਲ ਕੀਓ ਹਰ ਆਇਓ ਕਹੋ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਤੇ ਘਰ ਨਾ ਆਇਓ ਗੌੜੀ ਮਹੱਲਾ ਪੰਜਵਾਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਕੀ ਓੜ ਗਹੀ ਜੈ ਰੇ ਜਿਨ ਧਾਰੇ ਬ੍ਰਹਿਮੰਡ ਖੰਡ ਹਰ ਤਾਕੋ ਨਾਮ ਜਪੀ ਜੈ ਰੇ ਰਖਾਓ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਏ ਰੇ ਤੂੰ ਪ੍ਰਭ ਕਰੇ ਸੋਈ ਫਲ ਮਾਨੋ ਸੁਖਦ ਓਈ ਧਿਆਈਏ ਰੇ ਓੜ ਪਤ ਓਧਾਰੇ ਖਿਨ ਮੈਂ ਕਰਤੇ ਬਾਰ ਨਾ ਲਾਗੇ ਰੇ ਦੀਨ ਦਰਦ ਹੋ ਪੰਜਨ ਸਵਾਮੀ ਜੇ ਭਾਵੇ ਸੇ ਨਿਵਾਜੇ ਰੇ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਂ ਸੁਖ ਸਾਗਰ ਰੇ ਦੇਂਦੇ ਤੋੜ ਨਾਹੀ ਤਿਸ ਕਰਤੇ ਪੂਰੇ ਔਰਤ ਨਾਗਰ ਰੇ ਜਾਜਗ ਜਾਤੇ ਨਾਮ ਤੇਰਾ ਸਵਾਮੀ ਘੜ ਘੜ ਅੰਤਰ ਸੋਈ ਰੇ ਨਾਨਕ ਦਾਤਾ ਕੀ ਸਰਣਾਈ ਜਾਤ ਤੇ ਬਿਰਥਾ ਨਾ ਕੋਈ ਰੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬੂ ਨਾ ਮਨੋ ਵਿਸਾਰੇ ਈਗਾ ਊਆ ਸਰਬ ਸੁਖ ਦਾਤਾ ਸਗਲ ਕਟਾਂ ਪ੍ਰਤਪਾਰੇ ਰਖਾਓ ਮਹਾਂ ਕਟ ਕਾਟੇ ਖ ਪੀਤਰ ਰਸਨਾ ਨਾਮ ਪਿਤਾਰੇ ਸੀਤਲ ਸਾਂਤ ਸੁਖਰ ਸਰਣੀ ਜਲਤੀ ਅਗਨ ਨਿਵਾਰੇ
गर्भ कुंड नरक ते रख हुजल पारे उतारे चरण कम आरा तुम मन में जमकी त्रास बेदारे पूर्ण पार ब्रह्म परमेश्वर ऊंचा अगमे पारे गुण गावत त्यात सुख सागर जुए जन्म नगारे काम क्रोध लोभ मोह मन लीनो निर्गुण के दातारे हर कृपा अपनो नाम दीजे नानक सुत बलिहारे राग गौड़ी चेती महला पंजवा एक ओंकार सतगुर प्रसाद सुगना ही रे घर भगत बेना जीत जन रतने मोलक सा संगत जप एखे ना रहाओ सुत संपत बनता बिनोद छोड़ गए बो लोग भोग हैवर गैबर राज रंग जा चलो गए मूड रंग चूवा चंदन दे पूलिया सो तन तरसंग रूलिया मोय मोया जाने दूर है कहो नानक सदा हदूर है गौड़ी महला पनवा मन कर तरबे हर नाम नो सागर लहर संसार संसार गुर बोध पार ग्राम नो रखाओ कल कालख अंधियारिया गुर ज्ञान दीप उजियारिया बिख बिखिया पसरी अत कनी उबरे जब जब हर गुनी मतवारो माया सोया गुर पेड़त प्रम पखोया कहो नानक एक तिहाया काल कर नदरी आया गौड़ी महला पंजवा दीवान हमारो तुही एक सेवा तारी गुरे टेक रखाओ अंग जुगत नहीं पाया गुर चा कर ले लाया मारे पंच बिखा दिया गुर कृपा ते दिल साध्या बगसी वजो मिल एक नाम सूग सहज आनंद विश्राम प्रवके चाकर से पले नानक तेन मुख उजले गौड़ी महला पंजवा जीरे ओला नाम का अवर दे करन कराम नो तिन मैं पोहे जाम का रहाओ अवर जतन नहीं पाई है वडे पा घर त्याई है लाख इकमती जानिए आगे तिल नहीं मानिए अंग बुद्ध कर्म कमामने ग्रेबालू नीर बगामने प्रभ कृपाल कृपा करे नाम नानक साधु संग मिले गौड़ी महला पंजवा बार ने बलिहार ने लख बरिया नाम हो नाम साहब को प्राण अधरिया रहाओ करन करावन तुही एक जी जंद की तुही टेक राज ओम प्रा तू तनी तू निर्गुण तू सरगुनी ईगा ऊगा तुम रखे गुर कृपा ते को लखे अंतर जामी प्रसुजान नांग तकिया तुही तान गौड़ी महला पंजवा हर घर हर आरा दिए संत संघर मन मसे पर मोह पो सदिये रहाओ वेद पुराण सिमरत पने सा ऊच ब्राजत जन सुने सगल स्थान पे पीत कीन राम सेव कह रहत कीन लख चौरासी जून फिरे गोविंद लोक नहीं जन्म मरे बाल बुस जान पहो में रही हर सासरण नानक गही गौड़ी महला पंजवा मन राम नाम गुण गाई है नीत नीत घर सेवी है सास हर त्याई है रखाओ संत संघर मनमसे दुख दर्द अनहेरा परमनसे संत प्रसाद हर जापी है तुझन दुख ना व्यापी है जा को गुरु हर मंत्र दे तो उभरिया माया अगनते नानक को प्रमया कर मेरे मन तन वासे नाम हर गौड़ी महला पंजवा रसना जपिए एक नाम ईगा सुख आनंद कना आगे जी के संग काम रखाओ कटिए तेरा अंग रोग तू गुरु प्रसाद का राजोग हर जन जन चाखिया ताकि ना लाथिया हर विश्राम पाया तो बौर नकद ही ताया हर घर नाम जाको गुरदिया नाक ताका पौ गया गौड़ी महला पंजवा जाको बिसरे राम नाम ताऊ को पीर सा संत मिल हर अवे से गुणी गहीर रखाओ जाको गुरमुख हृदय बुद्ध ताके करतल नवन सिद्ध जो जाने घर प्रतनी किश नाही ताके कमी करने घर पछानिया सर्व सुह रंग मानिया हरतन जाके गृह बसे कहो नानक तिन संग दुख नस गौड़ी महला पंजवा गड़बड़ो मूल इतनो रह नहीं गो कितनो रहाओ बे बरचित बे संतना वाउ स्यों रेहतनो हार जुआर जुआ विदे इंद्री वसले जितनो हरन परन संपूर्णा चरण कमल रंग रितनो नान उदरे सा संग किरपा निध मैं दितनो गौड़ी महला पंजवा मुए दासरो ठाकुर को तान प्रभु का खाना रखाओ ऐसो हैरे खस हुआ मारा किन में सास सवार नहा।

ਗੱਲਾਂ ਪੰਜਵਾਂ ਹੈ ਕੋਈ ਐਸਾ ਹੋ ਮੈਂ ਤੋਰੇ ਇਸ ਮਿੱਠੀ ਤੇ ਉਹ ਮਨ ਹੋ ਰਹੇ ਰਹਾਓ ਅਗਿਆਨੀ ਮਾਨੁਖ ਪਿਆ ਜੋ ਨਾਹੀ ਸੋ ਲੋਰੇ ਰਹਿਣ ਅੰਧਾਰੀ ਕਾਰੀਆ ਕਵਨ ਜੁਤ ਜਿਤ ਪੋਰੇ ਪ੍ਰਮਤੋ ਪ੍ਰਮਤੋ ਹਾਰਿਆ ਅਨਕ ਵਿਧੀ ਕਰ ਟੋਰੇ ਕਹੋ ਨਾਨਕ ਕਿਰਪਾ ਭਈ ਸਾਧ ਸੰਤਨ ਦਮੋਰੇ ਗੌੜੀ ਮਹੱਲਾ ਪੰਜਵਾਂ ਚਿੰਤਾ ਮਨ ਕਰਨਾ ਮੈ ਰਹਾਓ ਦੀਨ ਦਇਆ ਲਾਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਪਏ ਅਕਾਲ ਪੁਰਖ ਅਗਾਧ ਬੋਧ ਸੁਨਤ ਜਸੋ ਕੋੜ ਅਖੇ ਕਿਰਪਾ ਪ੍ਰਮਿਆ ਧਾਰ ਨਾਨਕ ਹਰ ਹਰ ਨਾਮ ਲੈ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਨ ਵਿਸਰੇ ਪ੍ਰਾਣ ਸੁਦਾਤਾ ਤੋਦਨ ਜਾਤ ਅਜਾਏ ਰਖਾਓ ਏਕ ਰਹਿਣ ਕੇ ਪੌਣ ਤੁਮੇ ਆਏ ਬਹੁ ਜੁਗ ਆਸ ਬੰਧਾਏ ਗ੍ਰਹਿ ਮੰਦਰ ਸੰਪੇ ਜੋ ਦੀਸੇ ਜੋ ਤਰਵਰ ਕੀ ਛਾਏ ਤਨ ਮੇਰਾ ਸੰਪੇ ਸਾ ਮੇਰੀ ਬਾਗ ਮਿਲ ਸਭ ਜਾਏ ਦੇਵਨ ਹਾਰਾ ਬਿਸਰਿਓ ਠਾਕੁਰ ਖਿਨ ਮੈਂ ਹੋਦ ਪਰ ਆਏ ਪਹਿਰੇ ਬਾਗਾ ਕਰ ਇਸਨਾਨਾ ਟੋਆ ਚੰਦਨ ਲਾਏ ਨਿਰਭਉ ਨਿਰੰਕਾਰ ਨੀ ਚੀਨਿਆ ਜੋ ਹਸਤੀ ਨਾ ਭਾਏ ਤੋ ਹੋਏ ਕਿਰਪਾਲ ਤਸਵ ਗੁਰ ਮਿਲੇ ਸਭ ਸੁਖਰ ਕੇ ਨਾਏ ਮੁਗਧ ਪਇਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਗੁਰ ਗੁਰ ਗੁਰ ਸਦ ਕਰੀਏ ਰਤਨ ਜਨਮ ਸਬਲ ਗੁਰ ਕੀਆ ਦਰਸ਼ਨ ਕਉ ਬਲ ਹਰੀਏ ਰਖਾਓ ਜੇਤੇ ਸਾਜ ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਏ ਤੋ ਹੋਏ ਦਇਆਲ ਸਦ ਗੁਰ ਆਪਣਾ ਤਾਂ ਇਹ ਮਤ ਬੁੱਧ ਪਾਈਏ ਮੇਰੇ ਮਨ ਨਾਮ ਲੈ ਜਾਂ ਤੇ ਛੂਟੇ ਸਰਬ ਸੁਖਾਂ ਸੁਖ ਪਾਈਏ ਸੇਵ ਸਵਾਮੀ ਸਗੁਰਦਾਤਾ ਮਨ ਬੰਸ਼ਤ ਫਲ ਆਈਏ ਨਾਮ ਇਸ਼ਟਮੀ ਸੁਕਰਤਾ ਮਨ ਸੰਗ ਤੁਹਾਰੇ ਚਾਲੇ ਕਰ ਸੇਵਾ ਸਗੁਰ ਆਪਣੇ ਕੀ ਗੁਰ ਤੇ ਪਾਈਏ ਪਾਲੇ ਗੁਰ ਕਿਰਪਾਲ ਕਿਰਪਾ ਪ੍ਰਤਾਰੀ ਬਿਰਸੇ ਸਰਬ ਅੰਦੇਸਾ ਨਾਨਕ

ਪਰ ਗ੍ਰਹਿ ਵਿਕਾਰੀ ਬੁਰਾ ਭਲਾ ਨਹੀਂ ਸੁਜੀਵੇ। ਅਨਕ ਬੰਧਨ ਮਾਇਆ ਪਰਮਤ ਪਰਮਾਇਆ ਗੁਣ ਨਿਧ ਨਹੀਂ ਗਾਇਆ। ਮਾਨ ਵਿਖੇ ਹੀ ਮੈਂ ਲੁਜੀਵੇ ਜਾ ਕੋ ਰੇ ਕਿਰਪਾ ਕਰੇ ਜੀਵਤ ਸੋਈ ਮਰੇ।

ਹਰ ਨਾਮ ਲੇਹੋ ਮੀਤਾ ਲੇਹੋ, ਆਗੇ ਬਿਖਮ ਪੰਥ ਪਿਆਨ ਰਹਾਉ। ਸੇਵਤ ਸੇਵਤ ਸਦਾ ਸੇਵ, ਤੇਰੇ ਸੰਗ ਬਸਤ ਹੈ ਕਾਲ। ਕਰ ਸੇਵਾ ਤੂੰ ਸਾਧਕੀ, ਹੋ ਕੱਟ ਗਏ ਜਮਜਾਲ। ਹੋਮ ਜਗ ਤੀਰਥ ਕੀਏ, ਵਿਚ ਹੋਮੇ ਬਧੇ ਵਿਕਾਰ। ਨਰਕ ਸੁਰਗ ਦੋਇ ਪੁੰਚਨਾ, ਹੋਏ ਬਹੁਰ ਬਹੁਰ ਅਵਤਾਰ। ਸ਼ਿਵਪੁਰੀ ਬ੍ਰਹਮ ਇੰਦਰਪੁਰੀ, ਨਿਚਲ ਕੋ ਥਾਓ ਨਾਹੇ। ਬਿਨ ਹਰ ਸੇਵਾ ਸੁਖ ਨਹੀਂ, ਹੋ ਸਾਗ ਤੇ ਆਵੇ ਜਾਹੇ। ਜੈਸੋ ਗੁਰ ਉਪਦੇਸਿਆ, ਮੈਂ ਤੈਸੋ ਕਹਿਆ ਪੁਕਾਰ। ਨਾਨਕ ਕਹੇ ਸੁਨ ਰੇ ਮਨਾ, ਕਰ ਕੀਰਤਨ।

ਹੋ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਣਾਗਿਓ ਨਾਮ ਰੰਗ ਸਹਿਜ ਰਸਮਾਣੇ ਫਿਰ ਦੁਖ ਨਾ ਲਾਗਿਓ ਗੌੜੀ ਮਾਲਾ ਮਹੱਲਾ ਪੰਜਵਾਂ ਪਾਇਆ ਲਾਲ।

ਤਾ ਸਗਲ ਬਿਸਾਰੀ, ਕਰਮਸਤ ਗੁਰਪੂਰੈ ਕਰਿਓ, ਮਨ ਜੀਤੋ ਜਗ ਸਾਰੀ, ਤ੍ਰਿਪਤ ਅਗਾਏ ਰਹੇ ਰਿਦ ਅੰਤਰ, ਡੋਲਣ ਤੇ ਅਬ ਚੁਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੁਕੇ, ਅਚਰਜ ਏਕ ਸੁਨੋ ਰੇ ਪਾਈ, ਗੁਰ ਐਸੀ ਬੂਝ ਬੁਝਾਈ, ਲਾਹੇ ਪਰਦਾ ਠਾਕੁਰ ਜੋ ਪੇਟਿਓ, ਤੋ ਬਿਸਰੀ ਤਾਤ ਪਰਾਈ, ਕਹਿਓ ਨਾ ਜਾਈ ਇਓ ਅਚੰਮ ਪਾਓ, ਸੋ ਜਾਣੈ ਜਿਨ ਚਾਖਿਆ, ਕਹੋ ਨਾਨਕ ਸਚ ਪਏ ਬੇਗਾਸਾ, ਗੁਰ ਨਿਧਾਨ ਹਿਰਦੇ ਲੈ ਰਾਖਿਆ, ਗੌੜੀ ਮਾਲਾ ਮੁਹੱਲਾ ਪੰਜਵਾਂ, ਉਬਰਤ ਰਾਜਾ ਰਾਮ ਕੀ ਸਰਣੀ, ਸਰਬ ਲੋਕ ਮਾਇਆ ਕੇ ਮੰਡਲ, ਗਿਰ ਗਿਰ ਪਰਤੇ ਤਰਣੀ ਰਹਾਓ, ਸਾਸਤ ਸਿਮਰਤ ਵੇਦ ਵਿਚਾਰੇ, ਮਹਾਂਪੁਰਖਨ ਇਉਂ ਕਹਿਆ, ਬਿਨ ਹਰ ਭਜਨ ਨਹੀਂ ਨਿਸਤਾ।

ਮੋਕੋ ਏਬਦ ਕੋ ਸਮਝਾਵੇ, ਕਰਤਾ ਹੋਏ ਜਨਾਵੇ ਰਹਾਓ, ਅਣਜਾਣਤ ਕਿਛ ਇਨੇ ਕਮਾਨੋ, ਜਬ ਤਬ ਕਛੂ ਨਾ ਸਾਧਾ, ਦਹਿਦਸ ਲੈ ਓ ਮਨ ਦੌਰਾਇਓ, ਕਮਨ ਕਰਮ ਕਰ ਵਾਧਾ, ਮਨ ਤਨ ਧਨ ਭੂਮ ਕਾ ਠਾਕੁਰ, ਹਉ ਇਸਕਾ ਇਹੋ ਮੇਰਾ, ਪਰਮ ਮੋਹ ਕਛ ਸੂਝ ਸੁਨਾਹੀ, ਇਹ ਪੈਖਿਰ ਪੈ ਪੈਰਾ, ਤਬ ਓ ਕਾਂ ਕਮਾਮਨ ਪਰਿਆ, ਜਦ ਓ ਕਛੂ ਨਾ ਹੋਤਾ, ਜਬ ਏਕ ਨਿਰੰਜਨ ਨਿਰੰਕਾਰ ਪ੍ਰਭ, ਸਭ ਕਿਛ ਆਪੇ ਕਰਤਾ, ਆਪਣੇ ਕਰਤਬੇ ਆਪੇ ਜਾਣੈ, ਜਿਨ ਇਹੋ ਰਚਨ ਰਚਾਇਆ, ਕਹੋ ਨਾਨਕ ਕਰਨਹਾਰ ਹੈ ਆਪੇ, ਸਤਿਗੁਰ ਪਰਮ ਚੁਕਾਇਆ, ਗੌੜੀ ਮਾਲਾ ਮੁਹੱਲਾ ਪੰਜਵਾਂ, ਹਰ ਬਿਨ ਅਵਰ ਕਿਰਿਆ ਬਿਰਥੇ, ਜਬ ਤਬ ਸੰਜਮ ਕਰਮ ਕਮਾਣੇ, ਇਹ ਓਰੈ ਮੂਸੇ ਰਹਾਓ, ਬਰਤ ਨੇਮ ਸੰਜਮ ਮੈਂ ਰਹਿਤਾ, ਇਨਕਾ ਆੜ ਨਾ ਪਾਇਆ, ਆਗੇ ਚੱਲਣ ਔਰ ਹੈ ਪਾਈ, ਊਹਾਂ ਕਾਮਨਾ ਆਇਆ, ਤੀਰਥ ਨਹਾਏ ਅਰ ਧਰਨੀ ਪ੍ਰਮਤਾ, ਆਗੇ ਠੌਰ ਨਾ ਪਾਵੇ, ਊਹਾਂ ਕਾਮਨਾ ਆਵੇ ਇਹ ਵਿਦ, ਓ ਲੋਗ ਨਹੀਂ ਪਤੀ ਆਵੇ, ਚਤਰ ਵੇਦ ਮੁਖ ਬਚਨੀ ਉਚਰੈ, ਆਗੇ ਮਹਿਲ ਨਾ ਪਾਈਏ, ਬੂਝੇ ਨਾਹੀ ਏਕ ਸੁਧਾਖਰ, ਓ ਸਗਲੀ ਝਾਖ ਚੁਖਾਈਏ, ਨਾਨਕ ਕਹਿਤੋ ਇਹੋ ਵਿਚਾਰਾ, ਜੇ ਕਮਾਵੇ ਸੋ ਪਾਰ ਗਰਾਮੀ, ਗੁਰ ਸੇਵੋ ਹਰ ਨਾਮ ਧਿਆਵੋ, ਜਾਗੋ ਮਨੋ ਗੁਮਾਨੀ, ਗੌੜੀ ਮਾਲਾ ਮੁਹੱਲਾ ਪੰਜਵਾ, ਮਾਧੋ ਹਰ ਹਰ ਹਰ ਮੋ ਕਹੀਏ, ਹਮ ਤੇ ਕਛੂ ਨਾ ਹੋਵੇ ਸੁਆਮੀ, ਜਿਉ ਰਾਖੋ ਤਿਉ ਰਹੀਏ ਰਹਾਓ, ਕਿਆ ਕਿਛ ਕਰੇ ਕੇ ਕਰਨੇ ਹਾਰਾ, ਕਿਆ ਇਸ ਹਾਥ ਵਿਚਾਰੇ, ਜਿਤ ਤੁਮ ਲਾਭੋ ਤਿਤ ਹੀ ਲਾਗਾ, ਪੂਰਨ ਖਸਮ ਹਮਾਰੇ।

ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ, ਸਭ ਕਿਛ ਪ੍ਰਭ ਕਾ ਪ੍ਰਭ ਕੀ ਆ ਜਾਈ ਜੀਓ, ਪ੍ਰਭ ਕੋ ਸਦ ਬਲ ਜਾਈ ਜੀਓ, ਇਹੋ ਨਿਧਾਨ ਜਪੇ ਵਡਭਾਗੀ ਜੀਓ, ਨਾਮ ਨਿਰੰਜਨ ਏਕ ਲਿਵ ਲਾਗੀ ਜੀਓ, ਗੁਰਪੂਰਾ ਪਾਇਆ।

ਕੋਈ ਜੇ ਮੂਰਖ ਲੋਭੀਆ ਮੂਲ ਨਾ ਸੁਣੀ ਕਹਿਆ ਇਕ ਸ ਦੋ ਚੌਕਿਆ ਗਣੀ ਸਭ ਇਕ ਸਾਧ ਮੁੱਠੀ ਇਕ ਅਧਨਾਏ ਰਸੀੜਾ ਤਾ ਵਿਰਲੀ ਜਾਏ ਉੱਠੀ ਭਗਤ ਸੱਚੇ ਦਰਸ ਹੋਂਦੇ ਅੰਧ ਕਰੇ ਦਿਨ ਰਾਤ ਰੰਗਰ ਤੇ ਪਰਮੇਸ਼ਰ ਹੈ ਜਨ ਨਾਨਕ ਤਿਨ ਬਲ ਜਾਤ ਗੌੜੀ ਮਹੱਲਾ ਪੰਜਵਾਂ ਮਾਂਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆੜ ਪੈਰ ਆਰਾਧੀਏ ਪੂਰਨ ਸਤਿਗੁਰ ਗਿਆਨ ਰਹਾਓ ਜਿਤ ਕੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਓ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨ ਜਾਣੀਆ ਨਾ ਜਾਪੇ ਆਰਾਧ ਓੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ।

ਗੁਰ ਸੱਚਾ ਸਿਰਜਣਹਾਰ, ਗੁਰ ਤੁੱਠੇ ਸਭ ਕੁਛ ਪਾਇਆ, ਜਨ ਨਾਨਕ ਸਦ ਬਲਿਹਾਰ, ਗੌੜੀ ਮਾਝ ਮਹੱਲਾ ਪੰਜਵਾਂ, ਹਰ ਰਾਮ ਰਾਮ ਰਾਮ ਰਾਮਾ।

ਹੋਏ। ਵਿਣ ਪਰਮੇਸ਼ਰ ਜੋ ਕਰੇ ਫਿਰ ਸੋ ਜੀਵਨ ਸੋਏ। ਅੰਚਲ ਗਏ ਕੇ ਸਾਧਕਾ ਤਰਣਾ ਇਹ ਸੰਸਾਰ ਪਾਰ ਬ੍ਰਹਮ ਆਰਾਧੀਏ ਉਧਰ ਐਸਾ ਪਰਿਵਾਰ ਸਾਜਨ ਬੰਸੋ ਮਿੱਤਰ ਸੋ।

ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧ ਨੂੰ ਮੰਗੈ ਦਾਨ। ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਮਹੱਲਾ ਨਾਵਾਂ। ਸਾਧੂ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ।

ਬਿਸਰਾਵ ਤਾਜ ਅਭਮਾਨ ਮੋਹ ਮਾਇਆ ਫੋਨ ਭਜਨ ਰਾਮ ਚਿਤ ਲਾ ਕੋ ਮਾਈ ਉਲਿਓ ਮਨ ਸਮਝਾਏ ਵੇਦ ਪੁਰਾਣ ਸਾਧ ਮਗ ਸੁਣ ਕਰ ਨਿਮਖਨ ਹਰ ਗੁਣ ਗਾਵੇ ਰਖਾਓ ਦੁਰਲਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਾਨ ਤਾਸਿਓ ਰੁਚ ਉਪਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਸਿਓ ਨਿਹੁ ਨ ਲਾਵੇ ਨਾਨਕ ਮੁਕਤ ਤਾਏ ਤੂੰ ਮਾਨੋ ਜੇ ਕੜ ਰਾਮ ਸਮਾਵੇ ਗੌੜੀ ਮਹੱਲਾ ਨਾਵਾ ਸਾਧੋ ਰਾਮ ਸਰਨ ਬਿਸਰਾਮਾ ਵੇਦ ਪੁਰਾਣ ਪੜੇ ਕੋ ਇਹ ਗੁਣ

ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮਝਾ ਕੇ ਲੋਭ ਮੋਹ ਹੁਣ ਤੈਸਾ ਦੁਖ ਸੁਖ ਇਹ ਬਾਧੇ ਜੇ ਨਾ ਹਨ ਇਹ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਏ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਨੀ ਗੌੜੀ ਮਹੱਲਾ ਨਾਵਾ ਮਨ ਰੇ ਕਹਾਂ ਪਯੋ ਤੈ ਬੋਰਾ ਆਹੇ ਇਸ ਔਦ ਕਟੇ ਨਹੀਂ ਜਾਣੇ ਪਯੋ ਲੋਭ ਸੰਘ ਹੋਰਾ ਰਹਾਓ ਜੋ ਤਨ ਤੈ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਾਸ਼ ਤੇਰੋ ਰੇ ਨਾਹਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੇ ਹਾਰਿਓ ਗੋਬਿੰਦ ਗਿਤ ਨਹੀਂ ਜਾਣੀ ਨਿਮਖ ਨਾ ਲੀਨ ਪਯੋ ਚਰਨਨ ਸਿਉ ਬਿਰਥਾ ਔਦ ਸਿਰਾਨੀ ਕਹੋ ਨਾਨਕ ਸੋਈ ਨਰ ਸੁਹੀਆ ਰਾਮ ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੇ ਗੌੜੀ ਮਹੱਲਾ ਨਾਵਾ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਭੈ ਪੰਜਨ ਸਰਨ ਤਾਏ ਤੁਮ ਪਰ ਰੇ ਰਹਾਓ ਵੇਦ ਪੁਰਾਨ ਜਸ ਗੁਣ ਗਾਵਤ ਤਾਕੋ ਨਾਮ ਹੀ ਏ ਮੋ ਤਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਮਾਨਸ ਦੇ ਬਹੁਰ ਨ ਪਾਵੇ ਕਛੂ ਉਪਾਵ ਮੁਕਤ ਕਾ ਕਰ ਰੇ ਨਾਨਕ ਕਹਿਤ ਗਾਏ ਕਰਨਾ ਮੈਂ

ਨਿਸਦ ਨਿਰਮਲ ਨਾਮ ਵਿਚਾਰ, ਪੂਰਨ ਪੂਰ ਰਹਿਆ ਬਿਖਮਾਰ, ਤ੍ਰਿਗੁਟੀ ਛੁੱਟੀ ਬਿਮ ਮਜਹਾਰ, ਗੁਰ ਕੀ ਮਤ ਜੀਏ ਆਈ ਕਾਰ, ਇਨ ਬਿਗ ਰਾਮ ਰਮਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਨਿਆ, ਰਖਾਓ ਇਕ ਸੁਖ ਮਾਨਿਆ ਸਹਿਜ ਮਿਲਾਇਆ, ਨਿਰਮਲ ਬਾਣੀ ਪਰਮ ਚੁਕਾਇਆ, ਲਾਲ ਪੈ ਸੂਹਾ ਰੰਗ ਮਾਇਆ, ਨਦਰ ਭਈ ਬਿਗ ਠਾਕ ਰਖਾਇਆ, ਉਲਟ ਭਈ ਜੀਵਿਤ ਮਰ ਜਾਗਿਆ, ਸਦ ਰਵੇ ਮਨ ਹਰ ਸਿਉ ਲਾਗਿਆ, ਰਸ ਸੰਗ੍ਰਹਿ ਬਿਗ ਪਰ ਹਰ ਤਿਆਗਿਆ, ਪਾਏ ਬਸੇ ਜਮਕਾ ਪੋ ਪਾਗਿਆ,

ਆਓ ਗਰਭ ਗਤੰ ਸੁਗਿਆ ਤੁਮ ਧਿਆਨਾ ਜੋਤ ਭਈ ਜੋਤੀ ਮਾਏ ਸਮਾਨਾ ਲਿਖਤ ਮਿਟੇ ਨੀ ਸ਼ਬਦ ਨਿਸ਼ਾਨਾ ਕਰਤਾ ਕਰਣਾ ਕਰਤਾ ਜਾਨਾ ਨੈ ਪੰਡਿਤ ਨੈ ਚਦਰ ਸਿਆਨਾ ਨੈ ਪੂਲੋ ਨੈ ਪਰਮ ਪੋਲਾਨਾ ਕਥੋ ਨਾ ਕਥਨੀ ਹੁਕਮ ਪਛਾਨਾ ਨਾਨਕ ਗੁਰਮਤ ਸਹਿ ਸੁਮਾਨਾ ਗੌੜੀ ਗੁਆਰੇਰੀ ਮਹੱਲਾ ਪਹਿਲਾ ਮਨ ਕੁੰਚਰ ਕਾਇਆ ਉਦਿਆਨ ਗੁਰ ਅੰਕਸ ਸਹਿ ਸ਼ਬਦ ਨਿਸ਼ਾਨ ਰਾਜ ਦੁਆਰੇ ਸੋਭ ਸੁਮਾਨ ਚਿਤਰਾਈ ਨਹਿ ਚੀਨਿਆ ਜਾਏ ਬਿਨ ਮਾਰੇ ਕਿਉ ਕੀਮਤ ਪਾਏ ਰਖਾਓ ਘਰ ਮੈਂ ਅੰਮ੍ਰਿਤ ਤਸਕਰ ਲਈ ਨੰਨਾ ਕਾਰਨ ਕੋਏ ਕਰੇਈ ਰਾਖੇ ਆਪ ਵਡਿਆਈ ਦੇਈ ਨੀਲ ਅਨੀਲ ਅਗਨ ਇਕਠਾਈ ਜਲ ਨਿਵਰੀ ਗੁਰ ਬੂਝ ਬੁਝਾਈ ਮਨ ਦੇ ਲੀਆ ਰਹਿਸ ਗੁਣ ਗਾਈ ਜੈਸਾ ਘਰ

ਤਾਂ ਪਹਿਲਾ ਨਾ ਮਨ ਮਰੇ ਨਾ ਕਾਰਜ ਹੋਏ, ਮਨ ਵਸ ਦੂਤਾ ਦੁਰਮਤ ਦੋਏ। ਮਨ ਮਾਨੇ ਗੁਰ ਤੇ ਇੱਕ ਹੋਏ, ਨਿਰਗੁਣ ਰਾਮ ਗੁਣੇ ਵਸ ਹੋਏ।

ਆਸ ਕਰੇ ਬਲ ਜਾਓ, ਹੁਣ ਰੱਬ ਜਨਮ ਨਹੀਂ ਗੁਣ ਗਾਓ। ਅੰਤਰ ਬਾਹਰ ਏਕੋ ਜਾਣੇ, ਗੁਰ ਕੇ ਸ਼ਬਦੇ ਆ ਪਛਾਣੇ, ਸਾਚੇ ਸ਼ਬਦ ਦਰ ਨੀਸਾਣੇ। ਸ਼ਬਦ ਵਰੇ ਤਿੰਨ ਕਰ ਵਾਸਾ, ਆਵੇ ਨਾ ਜਾਵੇ ਚੁੱਕੇ ਆਸਾ, ਗੁਰ ਕੇ ਸ਼ਬਦ ਕਮਲ ਪਰਗਾਸਾ, ਜੋ ਦੀਸੈ ਤੋ ਆਸ ਨਰਾਸਾ, ਤਾਮ ਕ੍ਰੋਧ ਬਿਖ ਪੂਗ ਪਿਆਸਾ, ਨਾਨਕ ਬਿਰਲੇ ਮਿਲੇ ਉਦਾਸਾ, ਗੌੜੀ ਮਹੱਲਾ ਪਹਿਲਾ, ਐਸੋ ਦਸ ਮਿਲੇ ਸੁਖ ਹੋਈ, ਦੁਖ ਵਿਸਰੇ ਪਾਵੇ ਸਰਸੋਈ, ਦਰਸ਼ਨ ਦੇਖ ਪਈ ਮਦਪੂਰੀ, ਹਰਸ

ਮਨ ਤ੍ਰਿਪਤਾਸਿਆ ਅਲਖ ਅਪੇਵਾ, ਜੈ ਜੈ ਦੇਖੋ ਤੈ ਤੈ ਸਾਚਾ, ਬਿਨ ਬੂਝੇ ਝਗੜਤ ਜਗ ਕਾਚਾ, ਗੁਰ ਸਮਝਾਵੇ ਸੋਝੀ ਹੋਈ, ਗੁਰਮੁਖ ਵਿਰਲਾ ਬੂਝੇ ਕੋਈ, ਕਰ ਕਿਰਪਾ ਰੱਖ ਹੋ ਰਖਵਾਲੇ, ਬਿਨ ਬੂਝੇ ਪਸ਼ੂ ਪਏ ਬੇਤਾਲੇ, ਗੁਰ ਕਹਿਆ ਅਵਰ ਨਹੀਂ ਦੂਜਾ,

ਕਉ ਦੇਹ ਕਰੋ ਅਨ ਪੂਜਾ, ਸੰਤ ਹੇਦ ਪਰਵ ਤਿਰ ਪਵਣ ਤਾਰੇ, ਆਤਮ ਚੀਨੇ ਸੋ ਤਤ ਵਿਚਾਰੇ, ਸਾਜ ਹਿਰਦੇ ਸ ਪ੍ਰੇਮ ਨਿਵਾਸ, ਪਰਮਤ ਨਾਨਕ ਹਮ ਤਾਕੇ ਦਾਸ, ਗੌੜੀ ਮਹੱਲਾ ਪਹਿਲਾ, ਬ੍ਰਹਮੇ ਗਰਬ ਕੀਆ ਨਹੀਂ ਜਾਣਿਆ, ਵੇਦ ਕੀ ਬਿਵਤ ਪੜੀ ਪਛਤਾਨਿਆ, ਜੇ ਪ੍ਰਸਮਰੇ ਤਈ ਮਨ ਮਾਨਿਆ, ਐਸਾ ਗਰਭ ਬੁਰਾ ਸੰਸਾਰ, ਜਿਸ ਗੁਰ ਮਿਲੇ ਜਿਸ ਗਰਬ ਨਿਵਾਰ ਰਹਾਓ, ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੇ ਬੋ ਪਾਰੇ ਵਾਰੀ, ਬਿਨ ਗੁਰ ਪੁੱਛੇ ਜਾਏ ਪਿਆਰੀ, ਹਰੀ ਚੰਦ ਦਾਨ ਕਰੇ ਜਸ ਲੇਵੇ, ਬਿਨ ਗੁਰ ਅੰਤ ਨ ਪਾਏ ਅਪੇਵੇ, ਆ ਭੁਲਾਏ ਆਪੇ ਮਦ ਦੇਵੇ, ਦੁਰਮਤ ਹਰਨਾਸ ਦੁਰਾਚਾਰੀ, ਪ੍ਰਭ ਨਾਰਾਇਣ ਗਰਭ ਪ੍ਰਹਾਰੀ, ਪ੍ਰਹਿਲਾਦ ਉਧਾਰੇ ਕਿਰਪਾ ਥਾਰੀ, ਫੂਲੋ ਰਾਵਣ ਮੁਗਧ ਅਚੇਤ, ਲੂਟੀ ਲੰਕਾ ਸੀਤ ਸਮੇਤ, ਗਰਭ ਗਿਆ ਬਿਨ ਸਤਗੁਰ ਹੇਤ, ਸਹਿਸ ਬਾਹੋ ਮਦ ਕੀਟ ਮੈਂ ਖਾਸਾ, ਹਰਨਾਸ ਲੈ ਨਹੋ ਬੇਦਾਸਾ, ਦਏ ਸੰਘਾਰੇ ਬਿਨ ਭਗਤ ਅਭਿਆਸਾ, ਜਰਾ ਸੰਧ ਕਾਲ ਜਮਨਾ ਸੰਘਾਰੇ, ਰਗਤ ਬੀਜ ਕਾਲ ਨੇਮ ਬਿਦਾਰੇ, ਦਏ ਸੰਘਾਰ ਸੰਤ ਨਿਸਤਾਰੇ, ਆਪੇ ਸਤਗੁਰ ਸ਼ਬਦ ਵਿਚਾਰੇ, ਦੂਜੇ ਪਾਏ ਦੈਤ ਸੰਘਾਰੇ, ਗੁਰਮੁਖ ਸਾਹਿਬ ਭਗਤ ਨਿਸਤਾਰੇ, ਬੁੱਢਾ ਦੁਰਯੋਧਨ ਪਦ ਖੋਈ, ਰਾਮ ਨਾ ਜਾਣਿਆ ਕਰਤਾ ਸੋਈ, ਜਨ ਕੋ ਦੁਖ ਪਚੇ ਦੁਖ ਹੋਈ, ਜਿਨ ਮੇਜੇ ਗੁਰ ਸ਼ਬਦ ਨਾ ਜਾਣਿਆ, ਕਿਉਂ ਸੁਖ ਪਾਵੇ ਪਰਮ ਭੁਲਾਨਿਆ, ਇਕ ਤਿਲ ਪੂਲੇ ਬੌਰ ਪਛਤਾਨਿਆ, ਕੰਸ ਕੇਸ ਚਾਂਡੂਰ ਨਾ ਕੋਈ, ਰਾਮ ਨਾ ਚੀਨਿਆ ਆਪਣੀ ਪਦ ਖੋਈ, ਬਿਨ ਜਗਦੀਸ਼ ਨਾ ਰਾਖੇ ਕੋਈ, ਬਿਨ ਗੁਰ ਗਰਬ ਨਾ ਮੇਟਿਆ ਜਾਏ, ਗੁਰਮਤ ਧਰਮ ਤੀਰਜ ਹਰਨਾਏ, ਨਾਨਕ ਨਾਮ ਮਿਲੇ ਗੁਣ ਗਾਏ, ਗੌੜੀ ਮਹੱਲਾ ਪਹਿਲਾ, ਚੋਆ ਚੰਦਨ ਅੰਕ ਚੜਾਵੋ, ਪਾਟ ਪਟੰਬਰ ਪੈਰ ਹੰਡਾਵੋ, ਬਿਨ ਹਰ ਨਾਮ ਕਹਾਂ ਸੁਖ ਪਾਵੋ, ਕਿਆ ਪੈਰੋ ਕਿਆ ਓਟ ਦਿਖਾਵੋ, ਬਿਨ ਜਗਦੀਸ਼ ਕਹਾਂ ਸੁਖ ਪਾਵੋ, ਰਹਾਓ ਕਾਣੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਖਾਲੀ ਫੂਲ ਗੁਲਾਲਾ, ਬਿਨ ਜਗਦੀਸ਼ ਕਾਂ ਸੋ ਪਾਲਾ, ਨੈਣ ਸੁਰੋਨੀ ਸੁੰਦਰ ਨਾਰੀ, ਖੋਲ ਸੀਗਾਰ ਕਰੇ ਅਦ ਪਿਆਰੀ, ਬਿਨ ਜਗਦੀਸ਼ ਪਜੇ ਨਿਤ ਖੁਆਰੀ, ਦਰ ਕਰ ਮਹਿਲਾ ਸੇ ਸੁਖਾਲੀ, ਐਨਸ ਫੂਲ ਬਿਛਾਵੇ ਮਾਲੀ, ਬਿਨ ਹਰ ਨਾਮ ਸੋ ਦੇ ਸੁਖਾਲੀ, ਐਬਰ ਗੈਬਰ ਨੇਜੇ ਵਾਜੇ, ਲਸਕਰ ਨੇਬ ਖੁਵਾਸੀ ਪਾਜੇ, ਬਿਨ ਜਗਦੀਸ਼ ਝੂਠੇ ਦਿਵਾਜੇ, ਸਿੱਧ ਕਹਾਵੋ ਹਿਰ ਸਿੱਧ ਬੁਲਾਓ, ਤਾਜ ਕੁਲ ਹੈ ਸਿਰ ਛਤਰ ਬਣਾਓ, ਬਿਨ ਜਗਦੀਸ਼ ਕਾਂ ਸਜ ਪਾਓ, ਖਾਨ ਮਲੂਕ ਕਹਾਵੋ ਰਾਜਾ, ਅਬੇ ਤਬੇ ਕੂੜੇ ਹੈ ਪਾਜਾ, ਬਿਨ ਗੁਰ ਸ਼ਬਦ ਨਾ ਸਬਰ ਸਕਾਜਾ, ਹਉਮੈ ਮਮਤਾ ਗੁਰ ਸ਼ਬਦ ਵਿਸਾਰੀ, ਗੁਰਮਤ ਜਾਣਿਆ ਹਿਰਦੇ ਮੋਰਾਰੀ, ਪਰਮਤ ਨਾਨਕ ਸਰਨ ਤੁਮਾਰੀ, ਗੌੜੀ ਮਹੱਲਾ ਪਹਿਲਾ, ਸੇਵਾ ਏਕ ਨ ਜਾਣਸ ਅਵਰੇ, ਪਰਪੰਚ ਵਿਆਦ ਤਿਆਗੇ ਕਵਰੇ, ਪਾਏ ਮਿਲੇ ਸਚ ਸਾਚੇ ਸਚ ਰੇ, ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੇ ਮਲਤ ਹੋਈ, ਰਹਾਓ ਉਂਦੋ ਕਬਲ ਸਗਲ ਸੰਸਾਰੇ, ਦੁਰਮਤ ਅਗਨ ਜਗਤ ਪਰਜਾਰੇ, ਸੋ ਉਬਰੇ ਗੁਰ ਸ਼ਬਦ ਵਿਚਾਰੇ, ਪ੍ਰਿੰਗ ਪਤੰਗ ਕੁੰਚਰ ਅਰਮੀਨਾ, ਮਿਰਗ ਮਰੇ ਸਹਿ ਆਪਣਾ ਕੀਨਾ, ਤਿਸਨਾ ਰਾਜ ਤਤ ਨਹੀਂ ਬੀਨਾ, ਕਾਮ ਚਿਤੇ ਕਾਮਣ ਹਿਤਕਾਰੀ, ਕ੍ਰੋਧ ਬੇਨਾਸੇ ਸਗਲ ਵਿਕਾਰੀ, ਪਤ ਮਤ ਖੋਵੇ ਨਾਮ ਵਿਸਾਰੀ, ਪਰ ਕਰ ਚੀਤ ਮਨਮੁਖ ਡੋਲਾਏ, ਗਲ ਜੇਵੜੀ ਤੰਦੇ ਲਪਟਾਏ, ਗੁਰਮੁਖ ਛੂਟ ਸੁਹਰ ਗੁੰਗਾਏ।

ਪਵੇ ਨਾਮ ਸੁਹੇਲਾ, ਦੂਜੇ ਪਾਏ ਅਗਿਆਨ ਦੁਹੇਲਾ। ਬਿਨ ਦਮ ਕੇ ਸੌਦਾ ਨਹੀਂ ਰਾਟ, ਬਿਨ ਬੋਹਿਤ ਸਾਗਰ ਨਹੀਂ ਵਾਟ। ਬਿਨ ਗੁਰਸੇਵੇ ਘਾਟੇ ਘਾਟ, ਤਿਸ ਕੋ ਵਾਹੋ ਵਾਹੋ ਜੇ ਵਾਟ ਦਿਖਾਵੇ। ਤਿਸ ਕੋ ਵਾਹੋ ਵਾਹੋ ਜੇ ਸ਼ਬਦ ਸੁਣਾਵੇ, ਤਿਸ ਕੋ ਵਾਹੋ ਵਾਹੋ ਜੇ ਮੇਲ ਮਿਲਾਵੇ। ਵਾਹੋ ਵਾਹੋ ਤਿਸ ਕੋ ਜਿਸ ਕਾ ਇਹੋ ਜੀਓ, ਗੁਰ ਸ਼ਬਦੀ ਮਤ ਅੰਮ੍ਰਿਤ ਪੀਓ। ਨਾ ਵਡਾਈ ਤੁਧ ਪਾਣੇ ਦੀਓ, ਨਾ ਬਿਨਾ ਕਿਉ ਜੀਵਾ ਮਾਏ। ਅਨ ਦਿਨ ਜਪਤ ਰਹੋ ਤੇਰੀ ਸਰਣਾਏ, ਨਾਨਕ ਨਾਮ ਰਤੇ ਪਦ ਪਾਏ। ਗੌੜੀ ਮਹੱਲਾ ਪਹਿਲਾ, ਹਉਮੈ ਕਰਤ ਪੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਹਉ ਕਰਤ ਨਹੀਂ ਸਜ ਪਾਈਏ, ਹਉਮੈ ਜਾਏ ਪਰਮ ਪਦ ਪਾਈਏ ਰਹਾਉ। ਹਉਮੈ ਕਰ ਰਾਜੇ ਬੋਤਾਵੇ, ਹਉਮੈ ਖਪੇ ਜਨਮ ਮਰ ਆਵੇ। ਹਉਮੈ ਨਿਵਰੇ ਗੁਰ ਸ਼ਬਦ ਵਿਚਾਰ, ਚੰਚਲ ਮਤ ਤਿਆਗੇ ਪੰਜ ਸੰਹਾਰ। ਅੰਤਰ ਸਾਚ ਸਹਿਜ ਕਰ ਆਵੇ, ਰਾਜਨ ਜਾਣ ਪਰਮ ਗਦ ਪਾਵੇ। ਸਜ ਕਰਨੀ ਗੁਰ ਪਰਮ ਚੁਕਾਵੇ, ਨਿਰਭੋ ਕੈ ਕਰ ਤਾੜੀ ਲਾਵੇ। ਹਉ ਕਰ ਮਰਣਾ ਕਿਆ ਪਾਵੇ, ਪੂਰਾ ਗੁਰ ਭੇਟੇ ਸੋ ਚਗਰ ਚੁਕਾਵੇ। ਜੇਤੀ ਹੈ ਤੇਤੀ ਕਿਉ ਨਾਹੀ, ਗੁਰਮ ਗਿਆਨ ਪੇਟ ਗੁਣ ਗਾਹੀ। ਹਉਮੈ ਬੰਧਨ ਬੰਦ ਪਵਾਵੇ, ਨਾਨਕ ਰਾਮ ਭਗਤ ਸੁਖ ਪਾਵੇ। ਗੌੜੀ ਮਹੱਲਾ ਪਹਿਲਾ, ਪ੍ਰਥਮੇ ਬ੍ਰਹਮਾ ਕਾਲੇ ਕਰ ਆਇਆ, ਬ੍ਰਹਮ ਕਮਲ ਪਏ ਆਲ ਨਾ ਪਾਇਆ। ਆਗਿਆ ਨੀ ਲੀਨੀ ਪਰਮ ਭੁਲਾਇਆ, ਜੋ ਉਪਜੇ ਸੋ ਕਾਲ ਸੰਘਾਰਿਆ। ਹਮਹਾ ਰਾਖੇ ਗੁਰ ਸ਼ਬਦ ਵਿਚਾਰਿਆ ਰਖਾਓ, ਮਾਇਆ ਮੋਹੇ ਦੇਵੀ ਸਭ ਦੇਵਾ। ਕਾਲ ਨਾ ਛੋਡੇ ਬਿਨ ਕੁਰ ਕੀ ਸੇਵਾ,

ਕਾਲ ਨਾ ਛੋਡੈ ਬਿਨ ਸਤਿਗੁਰ ਕੀ ਤੀਰਾ, ਕਾਲ ਜਲ ਜੇਵਾ ਅਰਨੈਣੀ, ਕਾਨੀ ਕਾਲ ਸੁਣੇ ਬਿਖਬਾਇਣੀ, ਬਿਨ ਸਬਦੇ ਮੂਠੇ ਦਿਨ ਰੈਣੀ, ਹਿਰਦੇ ਸਾਚ ਵਸੇ ਹਰਨਾਏ, ਕਾਲ ਨਾ ਜੋਏ ਸਕੇ ਗੁਣ ਗਾਏ, ਨਾਨਕ ਗੁਰਮੁਖ ਸਭ ਸੁਮਾਏ, ਗੌੜੀ ਮਹੱਲਾ ਪਹਿਲਾ, ਬੋਲੇ ਸਾਜ ਮਿਥਿਆ ਨੀਰਾਈ, ਚਾਲੇ ਗੁਰਮੁਖ ਹੁਕਮ ਰਜਾਈ, ਰਹੇ ਅਤੀਤ ਸੱਚੇ ਸਰਣਾਈ, ਸਤ ਕਰ ਬੈਸੇ ਕਾਲ ਨਾ ਜੋਹ, ਮਨਮੁਖ ਆਵਤ ਜਾਵਤ ਦੁਖ ਮੋਹ, ਰਹਾਓ ਆਪਿਓ ਪੀਓ ਅਕਥ ਕਥ ਰਹੀਏ, ਨਿਰ ਕਰ ਬੈਸ ਸਹਿਜ ਕਰ ਲਈਏ, ਹਰਸ ਮਾਤੇ ਉਸ ਤੋਂ ਕਹੀਏ, ਗੁਰਮਤ ਚਾਲਨੇ ਚਿਲ ਨਹੀਂ ਡੋਲੇ, ਗੁਰਮਤ ਸਾਚ ਸਹਿਜ ਕਰ ਬੋਲੇ, ਪੀਵੇ ਅੰਮ੍ਰਿਤ ਤਤ ਵਿਰੋਲੇ, ਸਤਿਗੁਰ ਦੇਖਿਆ ਦੀਖਿਆ ਲੀਨੀ, ਮਨ ਤਨ ਅਰਪਿਓ ਅੰਤਰਗਤ ਕੀਨੀ, ਗਤ ਮਿਤ ਪਾਈ ਆਤਮ ਚੀਨੀ, ਭੋਜਨ ਨਾਮ ਨਿਰੰਜਨ ਸਾਰ, ਪਰਮ ਹੰਸ ਸਜੋ ਤਿਉ ਪਾਰ, ਜੈ ਦੇਖੋ ਹੈ ਏਕੰਕਾਰ, ਰਹੇ ਨਿਰਾਲਮ ਏਕ ਅਸਰ ਕਰਨੀ, ਪਰਮ ਪਦ ਪਾਇਆ ਸੇਵਾ ਗੁਰ ਚਰਣੀ, ਮਨ ਤੇ ਮਨ ਮਾਨਿਆ ਚੁੱਕੀ ਅੰਗ ਭ੍ਰਮਣੀ, ਇਨ ਬਿਰ ਕੌਣ ਕੌਣ ਨਹੀਂ ਤਾਰਿਆ, ਹਰ ਜਸ ਸੰਤ ਭਗਤ ਨਿਸਤਾਰਿਆ, ਪ੍ਰਭ ਪਾਏ ਹਮ ਅਵਰ ਨਾ ਪਾਰਿਆ, ਸਾਚ ਮਹਿਲ ਅਲਖ ਲਖਾਇਆ, ਨਿਚਲ ਮਹਿਲ ਨਿਸ਼ਾਇਆ ਮਾਇਆ, ਸਾਸਨ ਤੋਖੇ ਪਰਮ ਚੁਕਾਇਆ, ਜਿਨ ਕੇ ਮਨ ਮਸਿਆ ਸਸੋਈ, ਤਿਨ ਕੀ ਸੰਗਤ ਗੁਰਮੁਖ ਹੋਈ, ਨਾਨਕ ਸਾਚ ਨਾਮ ਮਲਖ ਹੋਈ, ਗੌੜੀ ਮਹੱਲਾ ਪਹਿਲਾ, ਰਾਮ ਨਾਮ ਚਿਤਰਾ ਪੇ ਜਾਕਾ, ਉਪਜੰਬ ਦਰਸ਼ਨ ਕੀ ਜੇ ਤਾਕਾ, ਰਾਮ ਨਾ ਜਪੋ ਅਭਾਗ ਤੁਮਾਰਾ, ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ, ਰਹਾਉ ਗੁਰਮਤ ਰਾਮ ਜਪੇ ਜਨ ਪੂਰਾ, ਤਿਤ ਘਟ ਅਨਹਦ ਬਾਜੇ ਤੂਰਾ, ਜੋ ਜਨ ਰਾਮ ਭਗਤ ਹਰ ਪਿਆਰ, ਹੇ ਪ੍ਰਭ ਰਾਖੇ ਕਿਰਪਾ ਧਾਰ, ਜਿਨ ਕੈ ਹਿਰਦੇ ਹਰ ਹਰ ਸੋਈ, ਤਿਨ ਕਾ ਦਰਸ ਪਰਸ ਹੋਈ, ਸਰਬ ਜੀਆਂ ਮੈਂ ਏਕੋ ਰਵੈ, ਮਨ ਅਹੰਕਾਰੀ ਫਿਰ ਜੂਨੀ ਪਵੇ, ਸੋ ਬੂਝੇ ਜੋ ਸਤਿਗੁਰ ਪਾਏ, ਹਉਮੈ ਮਾਰੇ ਗੁਰਸਬ ਦੇ ਪਾਏ, ਅਰਧ ਉਰਧ ਕੀ ਸੰਦ ਕਿਉ ਜਾਣੈ, ਗੁਰਮੁਖ ਸੰਦ ਮਿਲੇ ਮਨ ਮਾਨੇ, ਹਮ ਪਾਪੀ ਨਿਰਗੁਣ ਕਉ ਗੁਣ ਕਰੀਏ, ਪ੍ਰਭ ਹੋਏ ਦਿਆਲ ਨਾਨਕ ਜਨ ਕਰੀਏ, ਸੋ ਲੈ ਅਸ਼ਟਪਦੀਆਂ ਗੁਵਾਰੇ ਰੀ ਗੌੜੀ ਕੀਆਂ, ਗੌੜੀ ਬੈਰਾਗਣ ਮਹੱਲਾ ਪਹਿਲਾ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਜਿਉਂ ਗਾਈ ਕੋ ਗੋਇਲੀ ਰਾਖੇ ਕਰ ਸਾਰਾ, ਅਹਿੰਸ ਪਾਲੇ ਰਾਖ ਲੇਹੇ ਆਤਮ ਸੁਖ ਤਾਰਾ, ਇਹ ਤੁਤ ਰਾਖੋ ਦੀਨ ਦਿਆਲਾ, ਤਉ ਸਰਣਾਂਗਤ ਨਦਰ ਨਿਹਾਲਾ, ਹਰਹਾਉ ਜੈ ਦੇਖੋ ਤੈ ਰਵ ਰਹੇ, ਰਖ ਰਖ ਨਹਾਰਾ, ਤੂੰ ਦਾਤਾ ਪੂਤਾ ਤੂੰ ਹੈ, ਤੂੰ ਪ੍ਰਾਣ ਅਧਾਰਾ, ਕਿਰਤ ਪਿਆ ਅਧ ਊਰ ਦੀ, ਬਿਨ ਗਿਆਨ ਵਿਚਾਰਾ, ਬਿਨ ਉਪਮਾ ਜਗਦੀਸ਼ ਕੀ ਬਿਨਸੇ ਨਾ ਅੰਧਿਹਾਰਾ, ਜਗ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ, ਗੁਰਸੇਵਾ ਪ੍ਰਾਪਾਇਆ ਸੱਚ ਮੁਕਤ ਦੁਆਰਾ, ਨਿਰਕਰ ਮੈਲ ਅਪਾਰ ਕੋ ਅਪਰੰਪਰ ਸੋਈ, ਬਿਨ ਸਬਦੇ ਥਿਰ ਕੋ ਨਹੀਂ ਬੂਝੇ ਸੁਖ ਹੋਈ, ਕਿਆ ਲੈ ਆਇਆ ਲੈ ਜਾਏ ਕਿਆ, ਫਸੇ ਜਮਜਾਲਾ ਡੋਲ ਬੱਧਾ ਕਾ ਜੇਵਰੀ, ਆਕਾਸ ਪਤਾਲਾ ਗੁਰਮਤ ਨਾਮ ਨਾ ਵਿਸਰੈ, ਸਹਿਜੇ ਪਦ ਪਾਈਏ ਅੰਤਰ ਸ਼ਬਦ ਨਿਧਾਨ ਹੈ, ਮਿਲੇ ਆਪ ਗਵਾਈਏ, ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵ, ਨਾਨਕ ਮੇਲ ਨਾ ਚੁੱਕਈ ਲਹਾ ਸਦ ਪਾਵੇ, ਗੌੜੀ ਮਹੱਲਾ ਪਹਿਲਾ, ਗੁਰਪ੍ਰਸਾਦੀ ਬੂਝ ਲਏ ਤੋ ਹੋਏ ਨਵੇਰਾ, ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ, ਬਿਨ ਗੁਰ ਸ਼ਬਦ ਨਾ ਛੁੱਟੀਏ ਦੇਖੋ ਵਿਚਾਰਾ, ਜੇ ਲਾ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ, ਰਹਾਓ ਅੰਧੇ ਅਕਲੀ ਬਾਰੇ ਕਿਆ ਤਿਨਸੋ ਕਹੀਏ, ਬਿਨ ਗੁਰ ਪੰਥ ਨਾ ਸੂਝਈ ਕਿਤ ਬਿਧ ਨਿਰਭਈਏ, ਖੋਟੇ ਕੋ ਖਰਾ ਕਹੇ ਖਰੇ ਸਾਰ ਨ ਜਾਣੇ, ਅੰਧੇ ਕਾ ਨਾ ਉਹ ਪਾਰਖੂ ਕਲੀ ਕਾਲ ਵਿਡਾਣੇ, ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹੇ ਮੂਏ ਨੀ ਰੋਤਾ, ਆਪਤ ਕੋ ਜਾਤਾ ਕਹੇ ਜਾਤੇ ਕੋ ਆਇਆ,

ਮਾਇਲ ਪਾਵੇ, ਸਦਗੀ ਨਿਰਮਲ ਸਹਿ ਸੁਮਾਵੇ, ਹਰ ਕਥਾ ਸੁਣੇ ਸੇ ਧਨਵੰਤ ਦਿਸੇ ਜੁਗ ਮਾਹੀ, ਤਿਨ ਕੋ ਸਭ ਨਵੇ ਅਨਦਿਨ ਪੂਜ ਕਰਾਹੀ, ਸਹਿਜੇ ਗੁਣ ਰਵੇ ਸਾਚੇ ਮਨ ਮਾਹੀ, ਪੂਰੇ ਸਤਗੁਰ ਸਦ ਸੁਣਾਇਆ, ਤ੍ਰੈ ਗੁਣ ਮੇਟੇ ਚੌਥੇ ਚਿਤਲਾਇਆ, ਨਾਨਕ ਹਉ ਮੇ ਮਾਰ ਬ੍ਰਹਮ ਮਿਲਾਇਆ, ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੇ ਵਾਦ ਵਖਾਣੇ, ਅੰਤਰ ਤਾਮਸ ਆਪਣਾ ਪਛਾਣੇ, ਤਾਂ ਪ੍ਰਪਾਏ ਗੁਰ ਸ਼ਬਦ ਵਖਾਣੇ, ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ, ਮਨਮੁਖ ਖਾਦੇ ਦੂਜੇ ਪਾਏ ਹਰਹਾਉ, ਗੁਰਮੁਖ ਪ੍ਰਾਣੀ ਅਪਰਾਧੀ ਸੀਧੇ, ਗੁਰ ਕੇ ਸ਼ਬਦ ਅੰਤਰ ਸਹਿਜ ਰੀਧੇ, ਮੇਰਾ ਪ੍ਰਪਾਇਆ ਗੁਰ ਕੇ ਸ਼ਬਦ ਸੀਧੇ, ਸਤਗੁਰ ਮੇਲੇ ਪ੍ਰਵਿਆ ਮਿਲਾਏ, ਮੇਰੇ ਪ੍ਰਸਾਚੇ ਕਈ ਮਨ ਪਾਏ, ਹਰ ਗੁਣ ਗਾਵੇ ਸਹਿ ਸੁਭਾਏ, ਬਿਨ ਗੁਰ ਸਾਚੇ ਪਰਮ ਫੁਲਾਏ, ਮਨਮੁਖ ਅੰਧੇ ਸਦਾ ਫਿਖ ਖਾਏ, ਜਮ ਡੰਡ ਸਹਿ ਸਦਾ ਦੁਖ ਪਾਏ, ਜਮੁਆਨਾ ਜੋ ਹੈ ਹਰ ਕੀ ਸਰਣਾਈ, ਹਉ ਮੇ ਮਾਰ ਸਚ ਲਿਵਲਾਈ, ਸਦਾ ਰਹੇ ਹਰ ਨਾਮ ਲਿਵਲਾਈ, ਸਤਗੁਰ ਸੇਵੈ ਸੇ ਜਨ ਨਿਰਮਲ ਪਵਿੱਤਾ, ਮਨ ਸਿਉ ਮਨ ਮਿਲਾਏ ਸਭ ਜਗ ਜੀਤਾ, ਏਨ ਬਿਧ ਕੁਸਲ ਤੇਰੇ ਮੇਰੇ ਮੀਤਾ, ਸਤਿਗੁਰੂ ਸੇਵੇ ਸੋ ਫਲ ਪਾਏ, ਹਿਰਦੇ ਨਾਮ ਵਿੱਚੋਂ ਆਪ ਗਵਾਏ, ਅਨਹਦ ਬਾਣੀ ਸ਼ਬਦ ਵਜਾਏ, ਸਤਿਗੁਰ ਤੇ ਕਮਨ ਕਮਨ ਨਾ ਸੀਧੋ ਮੇਰੇ ਪਾਈ, ਭਗਤੀ ਸੀਧੇ ਦਰਸ

ਮੁਕਤ ਦਾਤਾ ਸਤਿਗੁਰ ਜੋ ਗੁਮਾਹ ਗੁਰਮੁਖ ਪ੍ਰਾਣੀ ਪਰਮ ਗਵਾਏ ਸਹਿਤ ਉਪਦੇ ਹਰ ਲਿਵਲਾਏ ਅਰਹਾਉ ਤ੍ਰੈ ਗੁਣ ਕਾਲੇ ਕੀ ਸਰਕਾਰਾ ਨਾਮ ਨ ਚੇਤੇ ਉਪਾਵਣ ਹਾਰਾ ਮਰ ਜੰਮੇ ਫਿਰ ਵਾਰੋ ਵਾਰਾ ਅੰਧੇ ਗੁਰੂ ਤੇ ਪਰਮ ਨ ਜਾਈ ਮੂਲ ਛੋੜ ਲਾਗੇ ਦੂਜੇ ਪਾਈ ਵੇਕਾ ਮਾਤਾ ਵਿਖਮਾਏ ਸੁਮਾਈ ਮਾਇਆ ਕਰ ਮੂਲ ਜੰਤਰ ਫਰਮਾਏ ਹਰ ਜੀਵ ਵਿਸਰਿਆ ਦੂਜੇ ਪਾਏ ਜਿਸ ਨਿਰ ਕਰੇ ਸੋ ਪਰਮ ਗਤ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨਾ ਛਪੇ ਜੇ ਕੋ ਰੱਖੇ ਛੁਪਾਏ ਗਿਆਨੀ ਬੂਝੇ ਸਹਿਜ ਸੁਪਾਏ ਗੁਰਮੁਖ ਸਾਜ ਰਹਿਆ ਲਿਵਲਾਏ ਹੋਮੇ ਮਾਇਆ ਸ਼ਬਦ ਜਲਾਏ ਮੇਰਾ ਪ੍ਰਸਾਚਾ ਮੇਲ ਮਿਲਾਏ ਸਤਿਗੁਰ ਦਾਤਾ ਸ਼ਬਦ ਸੁਣਾਏ ਤਾਪ ਤੇ ਰਾਖੇ ਠਾਕ ਰਖਾਏ ਪੂਰੇ ਗੁਰ ਤੇ ਸੋਜੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜਨ ਗੋਈ ਜਿਸ ਬਿਨ ਦੂਜਾ ਅਵਰ ਨ ਕੋਈ ਨਾਨਕ ਗੁਰਮੁਖ ਬੂਝੇ ਕੋਈ ਗੌੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੇ ਨਾਮੋ ਸੇਵੇ ਨਾਮ ਸਹਿ ਸਮਾਵੇ ਅੰਮ੍ਰਿਤ ਨਾਮ ਰਸਨਾ ਨਿਤ ਗਾਵੇ ਜਿਸ ਨੂੰ ਕਿਰਪਾ ਕਰੇ ਸੋ ਹਰਸ ਪਾਵੇ ਅੰਧ ਹਿਰਦੇ ਜਪੋ ਜਗਦੀਸ਼ ਗੁਰਮੁਖ ਪਾਵੋ ਪਰਮ ਪਸੂਖ ਰਖਾਓ ਹਿਰਦੇ ਸੁਖ ਪਇਆ ਪ੍ਰਗਾਸ ਗੁਰਮੁਖ ਗਾਵੇ ਸਚ ਗੁਣ ਤਾਸ ਦਾਸਨ ਦਾਸ ਨਿਤ ਹੋਵੇ ਦਾਸ ਗ੍ਰਹਿ ਕੁਟੰਬ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੇ ਸੋਈ ਤ੍ਰੈ ਗੁਣ ਮੇਟੇ ਨਿਰਮਲ ਹੋਈ ਸਹਿਜੇ ਸਾਚ ਮਿਲੇ ਪ੍ਰਸੋਈ ਮੋਹ ਕੁਟੰਬ ਸਿਉ ਪ੍ਰੀਤ ਨਾ ਹੋਏ ਜਾਂ ਹਿਰਦੇ ਵਸਿਆ ਸਸੋਏ ਗੁਰਮੁਖ ਮਨ ਵੇਦਿਆ ਅਸਥਿਰ ਹੋਏ ਹੁਕ ਪਛਾਣੇ ਬੂਝੇ ਸਸੋਏ ਤੂੰ ਕਰਤਾ ਮੈਂ ਅਵਰ ਨ ਕੋਏ ਹੋ ਸੇਵੀ ਤੁਜਤੇ ਪਦ ਹੋਏ ਕਿਰਪਾ ਕਰੇ ਗਾਵਾਂ ਪ੍ਰਸੋਏ ਨਾਮ ਰਤਨ ਸਜਗ ਮੈ ਲੋਏ ਗੁਰਮੁਖ ਬਾਣੀ ਮੀਠੀ ਲਾਗੀ ਅੰਤਰ ਬਿਗਸੇ ਅਨ ਦਿਨ ਲਿਵ ਲਾਗੀ ਸਹਿਜੇ ਸਤ ਮਿਲਿਆ ਪ੍ਰਸਾਦੀ ਸਤਿਗੁਰ ਪਾਇਆ ਪੂਰੇ ਵਡਭਾਗੀ ਹਉਮੈ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੇ ਰਾਮ ਨਾਮ ਗੁਣਤਾਸ ਗੁਰਮੁਖ ਬੁਧ ਪ੍ਰਤੀ ਪ੍ਰਵਜਾਸ ਜਬ ਹਿਰਦੇ ਰਵਿਆ ਚਰਨ ਨਿਵਾਸ ਜਿਸ ਨਾਮ ਦੇ ਸੋਈ ਜਨ ਪਾਏ ਗੁਰਮੁਖ ਮੇਲੇ ਆਪ ਗਵਾਏ ਹਿਰਦੇ ਸਚਾ ਨਾਮ ਸਾਏ ਨਾਨਕ ਸਹਿਜੇ ਸਾਹ ਸਮਾਏ ਗੌੜੀ ਮਹੱਲਾ ਤੀਜਾ ਮਨ ਹੀ ਮਨ ਸਵਾਰਿਆ ਪੈ ਸਹਿ ਸੁਭਾਏ ਸਦਮਾ ਰੰਗਿਆ ਲਿਵਲਾਏ ਨੇਕਰ ਵਸਿਆ ਪ੍ਰਭ ਕੀ ਰਜਾਏ ਸਤਿਗੁਰ ਸੇਵਿਆ ਜਾਏ ਅਬ ਮਹਾਨ ਗੋਬਿੰਦ ਪਾਈਗੇ ਗੁਣੀ ਨਿਧਾਨ ਹਰਹਾਉ ਮਨ ਬੈ ਰਾਗੀ ਜਾਂ ਸ਼ਬਦ ਪੌਖਾਏ ਮੇਰਾ ਪ੍ਰਭ ਨਿਰਮਲਾ ਸਭ ਤੇ ਰਹਿਆ ਸੁਮਾਏ ਗੁਰ ਕਿਰਪਾ ਤੇ ਮਿਲੇ ਮਿਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨਬਦ ਪਾਇਆ ਜਾਏ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੇ ਪਿਆਰ ਤ੍ਰਿਗ ਸੇ ਸੁਖਾਲੀ ਕਾਮਣ ਹੋ ਗਵਾਰ ਤਿਨ ਸਬਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਿਉ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਏ ਹਰ ਨਾਮ ਬਿਨਾ ਮੈਂ ਅਵਰ ਨਾ ਕੋਏ ਸਤਿਗੁਰ ਤੇ ਹਮ ਗਤ ਪਦ ਪਾਈ ਹਰ ਨਾਮ ਧਿਆਇਆ ਦੁਖ ਸਗਲ ਮਿਟਾਈ ਸਦਾ ਆਨੰਦ ਹਰ ਨਾਮ ਲਿਵਲਾਈ ਗੁਰ ਮਿਲਿਆ ਹਮ ਕਉ ਸਰੀਰ ਸੁਧ ਪਈ ਹਉਮੈ ਤ੍ਰਿਸ਼ਨਾ ਥਾ ਅਗਨ ਬੁਝਈ ਬਿਨਸੇ ਕ੍ਰੋਧ ਖਿਮਾ ਗਏ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੇ ਗੁਰਮੁਖ ਰਤਨ ਕੋ ਬਿਰਲਾ ਲੇਵੇ ਨਾਨਕ ਗੁਣ ਗਾਵੇ ਹਰ ਅਲਖ ਅਪੇਵੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇਜੋ ਮੋਹ ਫੇਰੇ ਤੇ ਵੇਮੁਖੋ ਬੁਰੇ ਦਸੰਨ ਅਨਦਨ ਬੱਤੇ ਮਾਰੀਅਨ ਫਿਰ ਵੇਲਾ ਨਾਲ ਹਨ ਹਰਗਾ ਰਾਖੋ ਕਿਰਪਾ ਧਾਰ ਸਤਸੰਗਤ ਮੇਲਾਏ ਪ੍ਰਭ ਹਰ ਹਿਰਦੇ ਹਰ ਗੁਣਸਾਰ ਹਰਹਾਉ ਸੇ ਭਗਤ ਹਰ ਪਾਵਦੇ ਜੋ ਗੁਰਮੁਖ ਪਾਏ ਚਲਨ ਆਪ ਛੋੜ ਸੇਵਾ ਕਰਨ।

ਹਰ ਦੇ ਪਾਲ ਪਾਲ ਆਏ, ਉਹ ਪਾਏ ਕਿਤੇ ਨਾ ਲੱਭਈ, ਗੁਰਹਿਰਦੇ ਹਰ ਦੇਖਾਏ, ਮਨ ਕਰ ਹਲਾ ਮੇਰੇ ਪ੍ਰੀਤਮਾ, ਦਿਨ ਰਹਿਣ ਹਰ ਲਿਵਲਾਏ, ਕਰ ਜਾਏ ਪਾਵੇ ਰੰਗ ਮਹਿਲੀ, ਗੁਰਮੇਲੇ ਹਰ ਮੇਲਾਏ, ਮਨ ਕਰ ਹਲਾ ਤੂੰ ਮੀਤ ਮੇਰਾ, ਪਾਖੰਡ ਲੋਭ ਤਜਾਏ, ਪਾਖੰਡ ਲੋਭੀ ਮਾਰੀਏ, ਜਮ ਡੰਡ ਦੇ ਸਜਾਏ, ਮਨ ਕਰ ਹਲਾ ਮੇਰੇ ਪ੍ਰਾਨ ਤੂੰ, ਮੈਲ ਪਾਖੰਡ ਪਰਮ ਗਵਾਏ, ਹਰ ਅੰਮ੍ਰਿਤ ਸਰ ਗੁਰ ਪੂਰਿਆ, ਮਿਲ ਸੰਗਤੀ ਮਨ ਲੈ ਜਾਏ, ਮਨ ਕਰ ਹਲਾ ਮੇਰੇ ਪਿਆਰਿਆ, ਇੱਕ ਗੁਰ ਕੀ ਸਿੱਖ ਸੁਣਾਏ, ਕਿਉ ਮੋਹ ਮਾਇਆ ਪਸਰਿਆ, ਅੰਤ ਸਾਧਨਾ ਕੋਈ ਜਾਏ, ਮਨ ਕਰ ਹਲਾ ਮੇਰੇ ਸਾਜਨਾ, ਹਰ ਖਰਚ ਲਿਆ ਪਦ ਪਾਏ, ਹਰ ਦਰਗੇ ਪਏ ਨਾਇਆ, ਹਰ ਆਪ ਲਿਆ ਗਲ ਲਾਏ, ਮਨ ਕਰ ਹਲਾ ਗੁਰ ਮੰਨਿਆ, ਗੁਰਮੁਖ ਕਾਰ ਕਮਾਏ, ਗੁਰ ਆਗੇ ਕਰ ਜੋਦੜੀ, ਜਨ ਨਾਨਕ ਹਰ ਮੇਲਾਏ, ਗੌੜੀ ਮਹੱਲਾ ਚੌਥਾ, ਮਨ ਕਰ ਹਲਾ ਵਿਚਾਰੀਆ, ਵਿਚਾਰ ਦੇਖ ਸੁਮਾਲ, ਮੈਂ ਫਿਰ ਥੱਕੇ ਬਨਵਾਸੀਆ, ਫਿਰ ਗੁਰਮਤਿ ਹਿਰਦੇ ਨਿਹਾਲ, ਮਨ ਕਰ ਹਲਾ ਗੁਰ ਗੋਬਿੰਦ ਸੁਮਾਲ ਰਹਾਓ, ਮਨ ਕਰ ਹਲਾ ਵਿਚਾਰੀਆ, ਮਨਮੁਖ ਫਾਥਿਆ ਮਹਾਂ ਜਾਲ, ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੁਮਾਲ, ਮਨ ਕਰ ਹਲਾ ਮੇਰੇ ਪਿਆਰਿਆ, ਸਤ ਸੰਗਤ ਸਤਿਗੁਰ ਪਾਲ, ਸਤ ਸੰਗਤ ਲਗ ਹਰ ਧਿਆਈਏ, ਹਰ ਹਰ ਚੱਲੇ ਤੇਰੇ ਨਾਲ, ਮਨ ਕਰ ਹਲਾ ਵਡਭਾਗੀਆ, ਹਰ ਏਕ ਨਦਰ ਨਿਹਾਲ, ਆਪ ਛਡਾਏ ਛੁੱਟੀਏ ਸਤਿਗੁਰ ਚਰਨ ਸੁਮਾਲ, ਮਨ ਕਰ ਹਲਾ ਮੇਰੇ ਪਿਆਰਿਆ, ਵਿਚ ਦੇਹੀ ਜੋਤ ਸੁਮਾਲ, ਗੁਰ ਨੌਨਦ ਨਾਮ ਖਾਲਿਆ, ਹਰ ਦਾਤ ਕਰੀ ਦਇਆਲ, ਮਨ ਕਰ ਹਲਾ ਤੂੰ ਚੰਚਲਾ, ਚਿਤਰਾਈ ਛੱਡ ਵਿਕਰਾਲ, ਹਰ ਹਰ ਨਾਮ ਸੁਮਾਲ ਤੂੰ, ਹਰ ਮੁਕਤ ਕਰੇ ਅੰਤ ਕਾਲ, ਮਨ ਕਰ ਹਲਾ ਵਡਭਾਗੀਆ, ਤੂੰ ਗਿਆਨ ਰਤਨ ਸੁਮਾਲ, ਗੁਰ ਗਿਆਨ ਖੜਗ ਹਲ ਤਾਰਿਆ, ਜਮ ਮਾਰਿਆੜਾ ਜਮਕਾਲ, ਅੰਤਰ ਨਿਧਾਨ ਮਨ ਕਰ ਹਲੇ, ਪ੍ਰਮ ਪਵੇ ਬਾਹਰ ਪਾਲ, ਗੁਰਪੁਰਖ ਪੂਰਾ ਫੇਟਿਆ, ਹਰ ਸੱਜਣ ਲਦੜਾ ਨਾਲ, ਰੰਗ ਰਤੜੇ ਮਨ ਕਰ ਹਲੇ, ਹਰ ਰੰਗ ਸਦਾ ਸੁਮਾਲ, ਹਰ ਰੰਗ ਕਦੇ ਨਾ ਉਤਰੇ, ਗੁਰ ਸੇਵਾ ਸ਼ਬਦ ਸੁਮਾਲ, ਹਾਮ ਪੰਖੀ ਮਨ ਕਰ ਹਲੇ, ਹਰ ਤਰਬਰ ਪੁਰਖੇ ਕਾਲ, ਵਡਭਾਗੀ ਗੁਰਮੁਖ ਪਾਇਆ, ਚਨ ਨਾਨਕ ਨਾਮ ਸੁਮਾਲ, ਰਾਗ ਗੌੜੀ ਗੁਆਰੇਰੀ, ਮਹੱਲਾ ਪੰਜਵਾਂ ਅਸ਼ਟਪਦੀਆਂ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਗੁਰਪ੍ਰਸਾਦ, ਜਬ ਉਹ ਮਨ ਮੈਂ ਕਰਤ ਗੁਮਾਨਾ, ਤਬ ਉਹ ਬਾਵਰ ਫਿਰਤ ਬੇਗਾਨਾ, ਜਬ ਇਹ ਹੂਆ ਸਗਲ ਕੀਰੀਨਾ, ਤਾ ਤਿਰ ਮਈਆ ਕੜਕੜ ਚੀਨਾ, ਸਹਿ ਸੋਹਿਲਾ ਫਲ ਮਸਕੀਨੀ, ਸਤਿਗੁਰ ਆਪਣੇ ਮੋਹੇ ਦਾਨ ਦੀਨੀ ਰਖਾਓ, ਜਬ ਕਿਸ ਕੋ ਇਹੋ ਜਾਣ ਸੰਬੰਧਾ, ਤਾ ਸਗਲੇ ਇਸ ਮਿਲੇ ਫੰਦਾ, ਮੇਰ ਤੇਰ ਜਬ ਇਹਨੇ ਚੁਕਾਈ, ਤਾ ਤੇ ਇਸ ਸੰਗ ਨਹੀਂ ਬੈਰਾਈ, ਜਬ ਇਨ ਆਪਣੀ ਆਪਣੀ ਤਾਰੀ, ਤਾ ਇਸ ਕੋ ਹੈ ਮੁਸ਼ਕਲ ਫਾਰੀ, ਜਬ ਇਨ ਕਰਨੇ ਗਾਰ ਪਛਾਤਾ, ਤਾ ਇਸ ਨੂੰ ਨਾਹੀ ਕਛਤਾਤਾ, ਜਬ ਇਨ ਆਪਣੋ ਵਾਧਿਓ ਮੋਹਾ, ਆਵੇ ਜਾ ਇਸ ਦਾ ਜਮ ਜੋਹਾ, ਜਬ ਇਸ ਤੇ ਸਾ ਬਿਨ ਸੇ ਪਰਮਾ, ਭੇਦ ਨਾਹੀ ਹੈ ਪਾਰ ਬ੍ਰਹਮਾ, ਜਬ ਇਨ ਕਛ ਕਰ ਮਾਨੇ ਫੇਦਾ, ਤਬ ਤੇ ਦੂ ਡੰਡ ਅਰ ਖੇਦਾ, ਜਬ ਇਨ ਏਕੋ ਏਕੀ ਬੂਝਿਆ, ਤਬ ਤੇ ਇਸ ਨੂੰ ਸਭ ਕੇ ਸੂਝਿਆ, ਜਬ ਉਹ ਧਾਵੇ ਮਾਇਆ ਅਰਥੀ, ਨੈ ਤ੍ਰਿਪਤਾਵੇ ਨੈ ਤ੍ਰਿਲਾਥੀ, ਜਬ ਇਸ ਤੇ ਓਹੋ ਜੌਲਾ, ਪਿੱਛੇ ਲਾਗ ਚਲੀ ਉਠ ਕੌਲਾ, ਕਰ ਕਿਰਪਾ ਜੋ ਸਤਿਗੁਰ ਮਿਲਿਓ, ਮਨ ਮੰਦਰ ਮੈਂ ਦੀਪਕ ਜਲਿਓ, ਜੀਤ ਹਾਰ ਕੀ ਸੋਝੀ ਕਰੀ, ਤਉ ਇਸ ਘਰ ਕੀ ਕੀਮਤ ਪਰੀ, ਕਰਨ ਕਰਾਮਨ ਸਭ ਕੁਛ ਏਕ ਹੈ, ਆਪੇ ਬੁੱਧ ਵਿਚਾਰ ਵਿਵੇਕੈ, ਦੂਰ ਨਾ ਨੇੜੇ ਸਭ ਕੇ ਸੰਗਾ, ਸਚ ਸਲਹਣ ਨਾਨਕ ਹਰ ਰੰਗਾ, ਗੌੜੀ ਮਹੱਲਾ ਪੰਜਵਾਂ, ਗੁਰਸੇਵਾ ਤੇ ਨਾਮੇ ਲਾਗਾ, ਤਿਸ ਕੋ ਮਿਲਿਆ ਜਿਸ ਮਸਤਕ ਪਾਗਾ, ਤਿਸ ਕੇ ਹਿਰਦੇ ਰਵਿਆ ਸੋਏ, ਮਨ ਤਨ ਸੀਤਲ ਨਿਚਲ ਹੋਏ, ਐਸਾ ਕੀਰਤਨ ਕਰ ਮਨ ਮੇਰੇ, ਈਗਾ ਉਹਾਂ ਜੋ ਕੰਮ ਤੇਰੇ ਰਖਾਓ, ਜਾ ਜਬਦ ਪਉ ਅਬਦਾ ਜਾਏ, ਤਾ ਤੁਮਨੂਆ ਆ ਬੈਠਾਏ, ਜਾ ਜਬ ਫਿਰ ਦੁੱਖ ਨ ਲਾਗੇ, ਜਾ ਜਬ ਤੇ ਹੋਮੇ ਪਾਗੇ, ਜਾ ਜਬਤ ਵਸ ਆਵੇ ਪੰਚਾ, ਜਾ ਜਬਤ ਹਿਰਦੇ ਅੰਮ੍ਰਿਤ ਸੰਚਾ, ਜਾ ਜਬਤ ਤ੍ਰਿਸ਼ਨਾ ਬੁਝੇ, ਜਾ ਜਬਤ ਹਰ ਦਰਗੇ ਸਿਜੇ, ਜਾ ਜਬਤ ਕੋਟ ਮਿਟੇ ਅਪਰਾਧ, ਜਾ ਜਬਤ ਹਰ ਹੋਵੇ ਸਾਧ, ਜਾ ਜਬਤ ਮਨ ਸੀਤਲ ਹੋਵੇ, ਜਾ ਜਬਤ ਮਲ ਸਗਲੀ ਖੋਵੇ, ਜਾ ਜਬਤ ਰਤਨ ਹਰ ਮਿਲੇ, ਬੋਰ ਨਾ ਛੋਡੇ ਹਰ ਸਿੰਘ ਹਿਲੇ, ਜਾ ਜਬਤ ਕਈ ਬੈ ਕੁੰਠ ਵਾਸ, ਜਾ ਜਬਤ ਸੁਖ ਸਹਿਜ ਨਿਵਾਸ,
ਜਾ ਜਬਤ ਇਹ ਅਗਨ ਨਾ ਪੋਤ, ਜਾ ਜਬਤ ਇਹ ਕਾਲ ਨਾ ਜੋਤ, ਜਾ ਜਬਤ ਤੇਰਾ ਨਿਰਮਲ ਮੱਥ, ਜਾ ਜਬਤ ਸਗਲਾ ਦੁਖ ਲੱਥ, ਜਾ ਜਬਤ ਮੁਸ਼ਕਲ ਕਸ਼ੂ ਨਾ ਬਣੇ, ਜਾ ਜਬਤ ਸੁਨ ਅਨਹਤ ਹੋਣੇ, ਜਾ ਜਬਤ ਇਹ ਨਿਰਮਲ ਸੋਏ, ਜਾ ਜਬਤ ਕਮਲ ਸੀਧਾ ਹੋਏ, ਗੁਰ ਸਭ ਦ੍ਰਿਟ ਸਭ ਉਪਰ ਕਰੀ, ਜਿਸ ਕੇ ਹਿਰਦੇ ਮੰਤਰ ਦੇ ਹਰੀ, ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ, ਗੌੜੀ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਿਤ ਅੰਤਰ ਥਾਰ, ਪਾਂਜਨਾ ਸੁਸੰਗ ਨਿਵਾਰ, ਜਦ ਇੰਦਰੀ ਕਰ ਰੱਖੇ ਵਾਸ, ਤਾ ਕੇ ਆਤਮੇ ਹੋਏ ਪ੍ਰਗਾਸ, ਐਸੀ ਦ੍ਰਿੜਤਾ ਤਾਕੇ ਹੋਏ, ਜਾ ਕੋ ਦਇਆ ਮਇਆ ਪ੍ਰਸੋਏ, ਹਰਹਾਓ ਸਾਜਨ ਦ੍ਰਿਟ ਜਾ ਕੇ ਏਕ ਸਮਾਨ, ਜੇਤਾ ਬੋਲਣ ਤੇ ਤਾ ਗਿਆਨ, ਜੇਤਾ ਸੁਣਨਾ ਤੇ ਤਾ ਨਾਮ, ਜੇਤਾ ਪੇਖਣ ਤੇ ਤਾ ਧਿਆਨ, ਸਹਿਜੇ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋਏ, ਸਹਿਜ ਬੈਰਾਗ ਸਹਿਜੇ ਹੀ ਹਸਣਾ, ਸਹਿਜੇ ਚੂਪ ਸਹਿਜੇ ਹੀ ਜਪਣਾ, ਸਹਿਜੇ ਭੋਜਨ ਸਹਿਜੇ ਪਾਓ, ਸਹਿਜੇ ਮਿਟਿਓ ਸਗਲ ਦੋਰਾਓ, ਸਹਿਜੇ ਹੋਵਾ ਸਾਧੂ ਸੰਗ, ਸਹਿਜ ਮਿਲਿਓ ਪਾਰ ਬ੍ਰਹਮਣ ਸੰਗ, ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਸਹਿਜੇ ਦੁਬਦਾ ਤਨ ਕੀਨਾ ਸੀ, ਜਾ ਕੇ ਸਹਿ ਮਨ ਪਿਆ ਆਨੰਦ, ਤਾਕੋ ਫੇਟਿਆ ਪਰਮਾਨੰਦ, ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੋ ਦਾਨ, ਸਹਿ ਕਥਾ ਮੈਂ ਆਤਮ ਰਸਿਆ, ਤਾ ਕੇ ਸੰਗ ਅਬਨਾਸੀ ਵਸਿਆ, ਸਹਿਜੇ ਆਸਣ ਅਸਥਿਰ ਪਾਇਆ, ਸਹਿਜੇ ਅਨਹਦ ਸ਼ਬਦ ਵਜਾਇਆ, ਸਹਿਜੇ ਰੋਣ ਚੁਣਕਾਰ ਸੁਆਇਆ, ਤਾ ਕੇ ਕਰ ਪਾਰ ਬ੍ਰਹਮ ਸਮਾਇਆ, ਸਹਿਜੇ ਜਾ ਕੋ ਪਰਿਓ ਕਰਮਾ, ਸਹਿਜੇ ਗੁਰ ਪੇਟਿਓ ਸਚ ਧਰਮਾ, ਜਾ ਕੇ ਸਜ ਪਾਇਆ ਸੋ ਜਾਣ, ਨਾਨਕ ਦਾਸ ਤਾ ਕੇ ਕੁਰਬਾਨ, ਗੌੜੀ ਮਹੱਲਾ ਪੰਜਵਾਂ, ਪ੍ਰਥਮੇ ਗਰਭ ਵਾਸਤੇ ਟਰਿਆ, ਪੁੱਤਰ ਕਲੱਤਰ ਕੁਟਮ ਸੰਗ ਜੁਰਿਆ, ਭੋਜਨ ਅਨਕ ਪ੍ਰਕਾਰ ਬੋ ਕਪਰੇ, ਸਰਪਰ ਗਮਨ ਕਰੇ ਗਏ ਬਪਰੇ, ਕਮ ਅਸਥਾਨ ਜੋ ਕਹੂ ਨਾ ਟਰੇ, ਕਮਨ ਸ਼ਬਦ ਜਿਤ ਦੁਰਮਤ ਹਰੇ ਰਹਾਓ, ਇੰਦਰਪੁਰੀ ਮੈਂ ਸਰਪਰ ਮਰਣਾ, ਬ੍ਰਹਮਪੁਰੀ ਨਿਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨਸ ਬਿਤਾਲਾ, ਗਿਰ ਤਰ ਧਾਰਨ ਗਗਨ ਅਰ ਤਾਰੇ, ਰਸ ਪਵਨ ਪਾਵਕ ਨੀਰਾਰੇ, ਦਿਨ ਸਰੈਣ ਵਰਤ ਅਰ ਪੇਦਾ, ਸਾਤ ਸਿਮਰਤ ਬਿਨ ਸਹਿ ਗਏ ਬੇਦ, ਤੀਰ ਦੇਵ ਦੇਹਰਾ ਪੋਥੀ, ਮਾਲਾ ਤਿਲਕ ਸੋਜ ਪਾਗ ਹੋਤੀ, ਧੋਤੀ ਡੰਡਾਓ ਪ੍ਰਸਾਦਨ ਭੋਗਾ, ਗਵਨ ਕਰੇ ਗੋ ਸਗਲੋ ਲੋਗਾ, ਜਾਤ ਵਰਨ ਤੁਰਕ ਅਰ ਹਿੰਦੂ, ਪਸ ਪੰਖੀ ਅਨਕ ਜੋਨ ਜਿੰਦੂ, ਸਗਲ ਪਾਸਾਰ ਦੀਜੇ ਪਾਸਾਰਾ, ਬਿਨ ਸਜਾਏ ਗੋ ਸਗਲ ਆਕਾਰਾ, ਸਹਿ ਸਿਵਤ ਭਗਤ ਗਿਆਨਾ, ਸਦਾ ਆਨੰਦ ਨਿਚਲ ਸਥਾਨਾ, ਤਾਂ ਸੰਗਤ ਸਾਧਗੁਣ ਰਸ, ਅਨਪੋ ਨਗਰ ਤਾਂ ਸਦਵਸ, ਤੈ ਪੋ ਪਰਮਾ ਸੋਗ ਨ ਚਿੰਤਾ, ਆਵਣ ਜਾਵਣ ਮ੍ਰਿਤ ਨ ਹੋਤਾ, ਤੈ ਸਦਾ ਆਨੰਦ ਅਨਹਦ ਆਕਾਰੇ, ਭਗਤ ਵਸੈ ਕੀਰਤਨ ਆਧਾਰੇ, ਪਾਰ ਬ੍ਰਹਮ ਕਾ ਅੰਤ ਨ ਪਾਰ, ਕੌਣ ਕਰੇ ਤਾ ਕਾ ਵਿਚਾਰ, ਕਹੋ ਨਾਨਕ ਜਿਸ ਕਿਰਪਾ ਕਰੇ, ਨਿਚਲ ਥਾਨ ਸਾਧ ਸੰਗਤਰੈ, ਗੌੜੀ ਮਹੱਲਾ ਪੰਜਵਾਂ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਤਿਸੇ ਵਡਿਆਈ, ਜੋ ਇਸ ਮਾਰੇ ਤਿਸਕਾ ਦੁਖ ਜਾਈ, ਐਸਾ ਕੋਏ ਜੇ ਦੁਬਦਾ ਮਾਰ ਗਵਾਵੈ, ਇਸੇ ਮਾਰ ਰਾਜ ਜੋ ਕਮਾਵੈ ਰਹਾਓ, ਜੋ ਇਸ ਮਾਰੇ ਤਿਸਕੋ ਪਉ ਨਾਹੇ, ਜੋ ਇਸ ਮਾਰੇ ਸੋ ਨਾਮ ਸਮਾਹੇ, ਜੋ ਇਸ ਮਾਰੇ ਤਿਸਕੀ ਤਿਸ਼ਨਾ ਬੁਝੈ, ਜੋ ਇਸ ਮਾਰੇ ਸੋ ਦਰਗਹਿ ਸਿਜੈ, ਜੋ ਇਸ ਮਾਰੇ ਸੋ ਤਨਵੰਤਾ, ਜੋ ਇਸ ਮਾਰੇ ਸੋ ਪਤਵੰਤਾ, ਜੋ ਇਸ ਮਾਰੇ ਸੋਈ ਜਤੀ, ਜੋ ਇਸ ਮਾਰੇ ਤਿਸ ਹੋਵੈ ਗਤੀ, ਜੋ ਇਸ ਮਾਰੇ ਤਿਸਕਾ ਆਇਆ ਗਨੀ, ਜੋ ਇਸ ਮਾਰੇ ਸੋ ਨਿਚਲ ਧਨੀ, ਜੋ ਇਸ ਮਾਰੇ

ਆਸ ਨੀਚ ਕੁਲ ਸੁਣੈ ਤਿਸ ਕੇ ਸੰਗ ਖਿਨਮੈ ਉਦਰੈ ਕੋੜ ਮੱਜਨ ਜਾ ਕੇ ਸੁਣ ਨਾਮ ਕੋੜ ਪੂਜਾ ਜਾ ਕੇ ਹੈ ਧਿਆਨ ਕੋੜ ਪੁੰਨ ਸੁਨ ਹਰ ਕੀ ਬਾਣੀ ਕੋੜ ਫਲਾ ਗੁਰ ਤੇ ਵਿਧ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤ ਫਿਰ ਸਜਾਹੇ ਮਾਇਆ ਕੇ ਹੇਤ

ਤ੍ਰਿਸ਼ਟ ਫੈਰਾਹੀ ਬਿਨ ਸਿਮਰਨ ਕੂਕਰ ਹਰ ਕਾਇਆ ਤਾਕਤ ਲੋਭੀ ਬੰਧ ਨ ਪਾਇਆ ਬਿਨ ਸਿਮਰਨ ਹੈ ਆਤਮ ਘਾਤੀ ਸਾਗਤ ਨੀਚ ਤਿਸ ਕੁਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤਿਸ ਸਤਸੰਗ ਮਿਲਾਇਆ ਕਹੋ ਨਾਨਕ ਗੁਰ ਜਗਤ ਤਰਾਇਆ ਗੌੜੀ ਮਹੱਲਾ ਪੰਜਵਾਂ ਗੁਰ ਕੈ ਬਚਨ ਮੋਹਿ

ਪਾਣੀ ਗੁਰ ਕੇ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੜ ਪ੍ਰਤਾਪ ਗੁਰ ਕੇ ਬਚਨ ਮਿਟਿਆ ਮੇਰਾ ਭਰਮ ਗੁਰ ਕੇ ਬਚਨ ਭੇਖਿਓ ਸਾ ਬ੍ਰਹਮ ਗੁਰ ਕੇ ਬਚਨ ਕਿੰਨੂ ਰਾਜ ਯੋਗ ਗੁਰ ਕੇ ਸੰਗ ਤਰਿਆ ਸਭ ਲੋਗ ਗੁਰ ਕੇ ਬਚਨ ਮੇਰੇ ਕਾਰਜ ਸਿੱਧ ਗੁਰ ਕੇ ਬਚਨ ਪਾ

ਕਰੇ ਅਨਕਾਜ, ਬਿਨ ਸਜਾਏ ਝੂਠੇ ਸਪਾਜ, ਨਾਮ ਸੰਗ ਮਨ ਪ੍ਰੀਤ ਨ ਲਾਵੇ, ਕੋੜ ਕਰਮ ਕਰਤੋ ਨਰਕ ਜਾਵੇ, ਹਰ ਕਾ ਨਾਮ ਜਿਨ ਮਨ ਨਾ ਆਰਾਧਾ, ਚੋਰ ਕਿਨਾਈ ਜੰਪੁਰ ਵਾਧਾ, ਲਾਖ ਅਡੰਬਰ ਬਹੁਤ ਵਿਸਤਾਰਾ, ਨਾ ਬਿਨਾ ਝੂਠੇ ਪਾਸਾਰਾ, ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿ ਦੇ, ਗੌੜੀ ਮਹੱਲਾ ਪੰਜਵਾਂ, ਆਦਿ ਮਰ ਜੋ ਅੰਤ ਨਿਭਾਹੈ, ਸੋ ਸਾਜਨ ਮੇਰਾ ਮਨ ਚਾਹੈ, ਹਰ ਕੀ ਪ੍ਰੀਤ ਸਦਾ ਸੰਗ ਚਾਲੈ, ਦਿਆਲ ਪੁਰਖ ਪੂਰਨ ਪ੍ਰਤਪਾਲੈ, ਰਹਾਉ ਬਿਨ ਸਤਨਾਹੀ ਛੋ

ਤਹਾ ਲਿਓ ਉਬਾਰੀਆ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਗੁਰ ਨਿਵ ਨਿਵ ਲਾਗੋ ਪਾਏ ਦਿਓ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇਕਸ ਬਲਿਹਾਰ।

ਨਾਨਕ ਬਲਿਹਾਰੀਆ ਗੁਰ ਕਾਢਿਓ ਪੂਜਾ ਪੁਸਾਰ ਮੋਹ ਕੂਪਾਰੀਆ ਮੈਂ ਜੀਤਿਓ ਜਨਮ ਅਪਾਰ ਬੌਰ ਨਾ ਹਾਰੀਆ ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ।

ਚੰਦਨ ਸੀਤਲ ਆਇਓ, ਅਗਿਆਨ ਅੰਧੇਰਾ ਮਿਟ ਗਿਆ, ਗੁਰ ਗਿਆਨ ਦੀਪ ਆਇਓ, ਪਾਵਕ ਸਾਗਰ ਗਹਿਰੋ, ਚਾਰ ਸੰਤਨ ਨਾਪ ਕਰਾਇਓ, ਨਾਹਮ ਕਰਮ ਨਾ ਧਰਮ ਸੁਚ, ਪ੍ਰਭ ਗਏ ਪੂਜਾ ਆਪਾਇਓ, ਪਉ ਖੰਡਨ ਦੁਖ ਪੰਜਨੋ, ਭਗਤ ਵਛਲ ਹਰਨ ਆਇਓ।

ਪੰਜਵਾਂ ਅਰੰਗ ਸੰਗ ਦਿਖਿਆ ਕੇ ਪੋਗਾ, ਇਨ ਸੰਗ ਅੰਧ ਨਾ ਜਾਨੀ, ਹਉ ਸੰਚੋ ਹਉ ਖਾੜਤਾ, ਸਗਲੀ ਅਬਦ ਬਿਹਾਨੀ ਰਹਾਓ, ਹਉ ਸੂਰਾ ਪ੍ਰਧਾਨ ਹੋ, ਕੋ ਨਾਹੀ ਮੁਝੇ ਸੁਮਾਨੀ, ਜੋ ਬਨਵੰਤ ਅਚਾਰ ਕੁਲੀਨਾ, ਮਨਮੇ ਹੋਏ ਗੁਮਾਨੀ, ਜੋ ਉਲਝਾਇਓ ਬਾਦ ਬੁੱਧ, ਕਾਮ ਰਤਿਆ ਨਹੀਂ ਬਿਸਰਾਨੀ, ਭਾਈ ਮੀਤ ਬੰਦਬ ਸਖੇ, ਪਾਛੇ ਤਿਨਹੂ ਕੋ ਸੰਪਾਨੀ।

ਨਾ ਬਿਨ ਕਰ ਵਾਸਨਾ ਹੀ ਪੁੱਛੋ ਸਖੀ ਸਹੇਲੀਆਂ ਬਿਨ ਨਾ ਪ੍ਰੀਤ ਪਿਆਰ ਨਾਹੀ ਵਸੈ ਸਾਚ ਸੁਹੇਲੀਆਂ ਸੱਚ ਮਾਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਨਾਮ ਨਾ ਛੋਡੈ ਸਾ ਧਨ ਨਾਮ ਸਹਿਜ ਸਮਾਣੀਆਂ ਮਿਲ ਸਖੀ ਸਹੇਲੜੀ ਹੋ ਹਮ ਪਿਰ ਰਾਵੇਗਾ ਗੁਰ ਪੁਛ ਲਿਖੋਗੀ ਜੀਓ ਸ਼ਬਦ ਸੁਨੇਹਾ ਸ਼ਬਦ ਸਾਚਾ ਗੁਰ ਦਿਖਾਇਆ ਮਨਮੁਖੀ ਪਛਤਾਣੀਆਂ ਨਿਸ ਜਾਤੋ ਰਹਿ ਅਸਥਿਰ ਜਾਮ ਸੱਚ ਪਛਾਣਿਆ ਸਾਚ ਕੀ ਮਤ ਸਦਾ ਨੌਤਨ ਸ਼ਬਦ ਨਿਹੋ ਨਵੇਲੋ ਨਾਨਕ ਨਦਰੀ

ਸ੍ਰੀ ਪੁਨੀਆ ਗੌੜੀ ਸੰਤ ਮਹੱਲਾ ਪਹਿਲਾ ਸੁਣਨਾ ਪ੍ਰਭੂ ਜੀਓ ਇਕ ਲੜੀ ਬਨਵਾਹੇ ਕਿਉਂ ਤੀਰੇ ਗੀ ਨਾ ਬਿਨਾ ਪ੍ਰਾਵੇ ਪਰਵਾਹੇ ਤਨ ਨਾ ਬਾਜੋ ਰਹੇ ਨਾ ਸਾਕੇ।

ਨਾਨਕ ਸਾ ਤਨ ਮਿਲੇ ਮਿਲਾਈ, ਬਿਨ ਪ੍ਰੀਤ ਨੂੰ ਦੁਖ ਪਾਏ, ਫਿਰ ਛੋਡੇੜੀ ਜੀ ਤਮਨ ਮਿਲਾਵੇ, ਪ੍ਰਸ ਪ੍ਰੇਮ ਮਿਲੀ ਜੀ ਸ਼ਬਦ ਸੁਹਾਵੇ, ਸ਼ਬਦੇ ਸੁਹਾਵੇ ਤਾਂ ਪਦ ਪਾਵੇ, ਦੀਪਕ ਦੇ ਉਜਾਰੇ, ਤੁਣ ਸਖੀ ਸਹੇਲੀ ਸਾ ਸੁਹੇਲੀ, ਸਾਚੇ ਕੇ ਗੁਣ ਸਾਰੇ, ਸਤਿਗੁਰ ਮਿਲਲੀ ਤਾਂ ਪ੍ਰੇਰਾਵੀ, ਬਿਗਸੀ ਅੰਮ੍ਰਿਤ ਬਾਣੀ, ਨਾਨਕ ਸਾ ਤਨ ਤਾਂ ਪਿਰ ਰਾਵੇ, ਜਾਂ ਤਿਸ ਕਹਿ ਮਨ ਪਾਣੀ।

ਹੋਵੇ। ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲਕ ਹੋਵੇ, ਨਾ ਬਿਨਾਗਤ ਕੋਈ ਨਾ ਪਾਵੇ, ਹਠ ਨਿਗ੍ਰਹਿ ਬੇਬਾਣ, ਨਾਨਕ ਸਚ ਕਰ ਸ਼ਬਦ ਸੰਜਾਪੇ।

ਸੁਬਾਜ ਵੱਖਰ ਕੋਈ ਨਾ ਸੂਝੈ, ਨਾਮ ਲੇਵੋ ਖਿਨ ਖਿਨੋ, ਪਰਖ ਲੇਖਾ ਨਦਰ ਸਾਚੀ, ਕਰਮ ਪੂਰੇ ਪਾਇਆ, ਨਾਨਕ ਨਾਮ ਮਹਾਰਸ ਮੀਠਾ, ਗੁਰ ਪੂਰੇ ਸਚ ਪਾਇਆ।

ਤੁਣ ਸਖੀ ਸਹੇਲੀ ਜੀ ਕੀ ਮਿਲੀ, ਗੁਰ ਕੈ ਸਬਦ ਸਮਾਓ, ਹਰ ਗੁਣ ਸਾਰੀ ਤਾਂ ਕੰਤ ਪਿਆਰੀ, ਨਾਮੇ ਤਰੀ ਪਿਆਰੋ, ਨਾਨਕ ਕਾਮਣ ਨਾ ਪਿਆਰੀ, ਰਾਮ ਨਾਮ ਗਲਹਾਰੋ, ਕਨ ਇਕਲੜੀ ਜੀਓ, ਬਿਨ ਨਾ ਪਿਆਰੇ, ਦੂਜੇ ਪਾਏ ਮੁੱਠੀ ਜੀਓ, ਬਿਨ ਗੁਰ ਸ਼ਬਦ ਕਰਾਰੇ, ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ, ਮਾਇਆ ਮੋਹੇ ਖੁਆਈ, ਊੜ ਵਿਗੁੱਤੀ ਤਾਂ ਪਿਰ ਮੁੱਤੀ, ਸਾ ਤਨ ਮਹਿਲ ਨਾ ਪਾਈ, ਗੁਰ ਸ਼ਬਦੇ ਰਾਤੀ ਸਹਿਜੇ ਮਾਤੀ, ਅਨਦਿਨ

ਨੂੰ ਮਿਲਾਏ। ਬਿਨ ਗੁਰ ਪ੍ਰੀਤਮੇ ਆਪਣੇ ਜੀਉ, ਕੌਣ ਪਰਮ ਚੁਕਾਏ। ਗੁਰ ਪਰਮ ਚੁਕਾਏ, ਇਉਂ ਮਿਲੀਏ ਮਾਏ, ਤਾਂ ਸਾਥ ਆਨੰਦ ਸੁਖ ਪਾਏ। ਗੁਰ

ਹਰ ਵਰ ਪਾਇਆ, ਹੁਰ ਕੇ ਪਾਏ ਪਿਆਰੇ, ਗੌੜੀ ਮਹੱਲਾ ਤੀਜਾ, ਫਿਰ ਬਿਨ ਖਰੀ ਨਿਮਾਣੀ ਜੀਓ, ਬਿਨ ਪਿਰ ਕਿਉਂ ਜੀਵਾਂ ਮੇਰੀ ਮਾਈ, ਪਿਰ ਬਿਨ ਨੀਂਦ ਨਾ ਆਵੇ ਜੀਓ, ਕਾਪੜ ਤਨ ਨਾ ਸੁਹਾਈ, ਕਾਪੜ ਤਨ ਸੁਹਾਵੇ ਜਾਂ ਪਿਰ ਪਾਵੇ, ਗੁਰਮਤੀ ਚਿਤ ਲਾਈਏ, ਸਦਾ ਸੁਹਾਗਣ ਜਾਂ ਸਤਿਗੁਰ ਸੇਵੇ, ਗੁਰ ਕੇ ਅੰਕ ਸਮਾਈਏ, ਗੁਰ ਸ਼ਬਦ ਮੇਲਾ ਤਾਂ ਪਿਰ ਰਾਵੀ, ਲਾਹ ਨਾਮ ਸੰਸਾਰੇ ਨਾਨਕ ਕਾਮਣ ਨਾ ਪਿਆਰੀ।

ਮਾਰੇ ਹੋ ਮੈਂ ਮਾਰੇ ਇਨ ਬਦ ਮਿਰੋ ਪਿਆਰੇ ਸਾ ਤਨ ਸੁਹਾਗਣ ਸਦਾ ਰੰਗ ਰਾਤੀ ਸਾਚੇ ਨਾਮ ਪਿਆਰੇ ਆਪਣੇ ਗੁਰਮਿਲ ਰਹੀਏ ਅੰਮ੍ਰਿਤ ਗਈਏ ਦੁਬਦਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁਖ ਵਿਸਾਰੇ ਕਾਮਣ ਪਿਰੋਂ ਫੁੱਲੀ ਜੀਓ ਮਾਇਆ ਮੋਏ ਪਿਆਰੇ ਝੂਠੀ ਝੂੜ ਲੱਗੀ ਜੀਓ ਕੂੜ ਮੁੱਠੀ ਕੂੜਿਆਰੇ ਕੂੜ ਨਿਵਾਰੇ ਗੁਰਮਤ ਸਾਰੇ ਜੂਏ ਜਨਮ ਨਹਾਰੇ

ਭਾਵੇ ਅੰਨ ਨਾ ਪਾਣੀ, ਪਾਣੀ ਅੰਨ ਨਾ ਪਾਵੇ, ਮਰੀਏ ਖਾਵੇ, ਬਿਨ ਪਰ ਕਿਉਂ ਸੁਖ ਪਾਈਏ। ਗੁਰ ਆਗੇ ਕਰੋ ਬੇਨੰਤੀ, ਜੇ ਗੁਰ ਪਾਵੇ, ਜੋ ਮਿਲੇ ਤਵੇ ਮਿਲਾਈਏ। ਆਪੇ ਮਿਲ ਲਏ ਸੁਖਦਾਤਾ, ਆ ਮਿਲਿਆ ਕਰ ਆਏ। ਨਾਨਕ ਕਾਮਣ ਸਦਾ ਸੁਹਾਗਣ, ਨਾ ਤਿਰ ਮਰੇ ਨਾ ਜਾਏ। ਗੌੜੀ ਮੁਹੱਲਾ ਤੀਜਾ, ਕਾਮਣ ਹਰ ਰਸ ਵੇਦੀ ਜੀਉ, ਹਰ ਕੇ ਸਹਿਜ ਸੁਪਾਏ। ਮਨ ਮੋਹਨ ਮੋਹ ਲੀਆ ਜੀਉ, ਦੁਬਦਾ ਸਹਿਜ ਸੁਮਾਏ, ਦੁਬਦਾ ਸਹਿਜ ਸੁਮਾਏ, ਕਾਮਣ ਵਰ ਪਾਏ, ਗੁਰਮਤੀ ਰੰਗ ਲਾਏ। ਇਹੋ ਸਰੀਰ ਕੂੜ ਕੁਸਤ ਭਰਿਆ, ਗਲਤਾਈ ਪਾਪ ਕਮਾਏ। ਗੁਰਮੁਖ ਭਗਤ ਜਿਤ ਸਹਿਤ ਉਪਜੈ।

ਨਾਨਕ ਸੱਚ ਮਿਲੀ ਸੁਹਾਗਣ, ਗੁਰ ਕੈ ਹੇਤ ਅਪਾਰੇ, ਆਵੋ ਦਇਆ ਕਰੇ ਜੀਉ, ਪ੍ਰੀਤਮ ਅਤ ਪਿਆਰੇ, ਕਾਮਣ ਬਿਨੋ ਕਰੇ ਜੀਉ। ਸੱਚ ਸ਼ਬਦ ਸੀ ਗਾਰੇ, ਸੱਚ ਸ਼ਬਦ ਸੀ ਗਾਰੇ, ਹੋ ਮੈਂ ਮਾਰੇ, ਗੁਰਮੁਖ ਕਾਰਜ ਸਵਾਰੇ, ਜੋ ਜੁਗ ਏਕੋ ਸੱਚਾ ਸੋਈ, ਬੂਝੈ ਗੁਰ ਵਿਚਾਰੇ, ਮਨਮੁਖ ਕਾਵੇਂ ਆਪੀ, ਮੁਝ ਸੰਤਾਪੀ, ਕਿਸੇ ਅੱਗੇ ਜਾਏ ਪੁਕਾਰੇ, ਨਾਨਕ ਮਨਮੁਖ ਥਾਉ ਨ ਪਾਏ, ਬਿਨ ਗੁਰ ਅਤ ਪਿਆਰੇ, ਮੁੰਦ ਇਆਣੀ ਭੋਲੀ ਨਿਗੁਣੀਆਂ ਜੀਉ, ਫਿਰ ਅਗਮ ਅਪਾਰਾ, ਆਪੇ ਮੇਲ ਮਿਲੀਏ ਜੀਉ, ਆਪੇ ਬਖਸਣਹਾਰਾ, ਅਵਗਣ ਬਖਸਣਹਾਰਾ, ਕਾਮਣ ਕੰਤ ਪਿਆਰਾ, ਘਟ ਘਟ ਰਹਿਆ ਸਮਾਈ, ਪ੍ਰੇਮ ਪ੍ਰੀਤ ਪਾਏ ਭਗਤੀ ਪਾਈਏ, ਸਤਿਗੁਰ ਬੂਝ ਬੁਝਾਈ, ਸਦਾ ਆਨੰਦ ਰਹੇ ਦਿਨ ਰਾਤੀ, ਅਨਦਿਨ ਰਹੇ ਲਿਵਲਾਈ, ਨਾਨਕ ਸਹਿਜੇ ਹਰ ਵਰ ਪਾਇਆ, ਸਾਤ ਹਨ ਨੌ ਨਿਧ ਪਾਈ, ਗੌੜੀ ਮਹੱਲਾ ਤੀਜਾ, ਮਾਇਆ ਸਰ ਸਬਲ ਵਰਤੈ ਜੀਉ, ਕਿਉਂ ਕਰ ਦੁੱਤਰ ਧਰਿਆ ਜਾਏ, ਰਾਮ ਨਾਮ ਕਰ ਬੋਥਾ ਜੀਉ, ਸ਼ਬਦ ਖੇਬਟ ਵਿੱਚ ਪਾਏ, ਸ਼ਬਦ ਖੇਬਟ ਵਿੱਚ ਪਾਏ, ਹਰ ਆਪ ਲੰਘਾਏ, ਇਨ ਵਿਧ ਦੁੱਤਰ ਤਰੀਏ, ਗੁਰਮੁਖ ਭਗਤ ਪ੍ਰਾਪਤ ਹੋਵੇ, ਜੀਵਤਿਆਂ ਇਓ ਮਰੀਏ, ਖਿਨਮੈ ਰਾਮ ਨਾਮ ਕੇ ਲਿਖ ਕਾਟੇ।

ਆਰਾਮ ਨਾਮ ਵਾਪਾਰਾ ਅਗਮ ਅਪਾਰਾ ਗੁਰਮਤੀ ਤਨ ਪਾਈਐ ਸੇਵਾ ਸੁਰਤ ਭਗਤ ਏ ਸਾਚੀ ਵਿਚੋਂ ਆਪ ਗਵਾਈਐ ਹਮ ਮਤਹੀਣ ਮੂਰਖ ਮੁਗਧ ਅੰਧੇ ਸਤਿਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਅਨਦਿਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਓ ਆਪੇ ਸ਼ਬਦ ਸਵਾਰੇ ਆਪੇ ਸਤਿਗੁਰ ਆਪ ਸ਼ਬਦ ਜੀਓ ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰ

ਆਏ, ਰਸਨਾ ਸ਼ਬਦ ਸੁਹਾਏ, ਨਾਮ ਧਿਆਏ ਸਦਾ ਸੁਖ ਪਾਏ, ਨਾਮ ਰਹੇ ਲਿਵਲਾਏ, ਨਾਮੇ ਉਪਜੇ ਨਾਮੇ ਬਿਨਸੇ, ਨਾਮੇ ਸਚ ਸਮਾਏ, ਨਾਨਕ ਨਾਮ ਗੁਰਮਤੀ ਪਾਈਏ, ਆਪੇ ਲਏ ਲਵਾਏ, ਇਹ ਵਡਾਣੀ ਚਾਕਰੀ ਤਰਾਜੀਓ, ਤਨ ਛੋੜ ਪਰਦੇਸ ਸਿਧਾਏ, ਦੂਜੇ ਕਿਨੇ ਸੁਗਨਾ ਪਾਇਓ ਪਿਰਾ ਜੀਓ, ਵਿਖਿਆ ਲੋਭ ਲੁਭਾਏ, ਵਿਖਿਆ ਲੋਭ ਲੁਭਾਏ, ਪਰਮ ਫੁਲਾਏ, ਉਹ ਕਿਉਂ ਕਰ ਸੁਖ ਪਾਏ, ਚਾਕਰੀ ਵਡਾਣੀ ਖਰੀ ਦੁਖਾਲੀ, ਆਪ ਵੇਚ ਧਰਮ ਗਵਾਏ, ਮਾਇਆ ਬੰਧਨ ਟਿਕੇ ਨਾਹੀ, ਖਿਣ ਖਿਣ ਦੁਖ ਸੰਤਾਏ, ਨਾਨਕ ਮਾਇਆ ਕਾ ਦੁਖ ਤਵੇ ਚੁੱਕੇ, ਜਾਂ ਗੁਰਸਬ ਦੀ ਚਿਤ ਲਾਏ, ਮਨਮੁਖ ਮੁਦ ਗਵਾਰ ਪਿਰਾ ਜੀਓ, ਸ਼ਬਦ ਮਨ ਨਾਮ ਸਾਏ, ਮਾਇਆ ਕਾ ਪ੍ਰਮ ਅੰਧ ਪਿਰਾ ਜੀਓ, ਹਰ ਮਾਰਗ ਕਿਉਂ ਪਾਏ, ਕਿਉਂ ਮਾਰਗ ਪਾਏ, ਬਿਨ ਸਤਿਗੁਰ ਪਾਏ, ਮਨਮੁਖ ਆਪ ਗਿਣਾਏ, ਹਰ ਕੇ ਚਾਕਰ ਸਦਾ ਸੁਹੇਲੇ, ਗੁਰ ਚਰਣੀ ਚਿਤ ਲਾਏ, ਜਿਸ ਨੂੰ ਹਰ ਜੀਓ ਕਰੇ ਕਿਰਪਾ, ਸਦਾ ਹਰ ਕੇ ਗੁਣ ਗਾਏ, ਨਾਨਕ ਨਾਮ ਰਤਨ ਜਗ ਲਾਹਾ, ਗੁਰਮੁਖ ਆਪ ਬੁਝਾਏ, ਰਾਗ ਗੌੜੀ ਸ਼ੰਤ ਮਹੱਲਾ ਪੰਜਵਾਂ।

ਪੀ ਸਕਾ ਹਰ ਜੀਉ ਗੁਰਪੁਰਖ ਵਿਧਾਤੇ ਪੁਰਖੋ ਵਿਧਾਤਾ ਏਕ ਸ੍ਰੀ ਧਰ ਕਿਉਂ ਮਿਲੇ ਤੁਝੇ ਉਡੀਣੀਆਂ ਕਰ ਕਰੇ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾਣੀਆਂ ਸਾਸ ਸਾਸ ਨਾ ਘੜੀ ਵਿਸਰੈ ਪਲ ਮਹੂਰਤ ਦਿਨ ਰਾਤੇ ਨਾਨਕ ਸਾਰੰਗ ਜਿਉਂ ਪਿਆਸੇ।

ਮਾਰੇ ਦੇਖ ਮੋਹੀ, ਉਦਾਸ ਤਨ ਕਿਉਂ ਤੀਰੈ। ਗੁਣਵੰਤ ਨਾ ਦਇਆਲ ਬਾਲਾ, ਸਰਬ ਗੁਣ ਭਰਪੂਰੈ, ਫਿਰ ਦੋਸ ਨਾਹੀ ਸੁਖੇ ਦਾਤੇ, ਹੋ ਮਿਛੜੀ ਬੁਰਿਆਰੇ। ਬਿਨਵੰਤ ਨਾਨਕ ਦਇਆ ਤਾਰੋ, ਤਾਰ ਆਵੋ ਨਾ ਪਿਆਰੇ। ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ, ਹਉ ਸਿਰ ਅਰਪੀ ਜ਼ਮੀਤ ਪਿਆਰੇ। ਜੋ ਪ੍ਰਾਦੇ ਸੰਦੇਸਾ, ਅਰਪਿਆ ਤਾਂ ਸੀਸ ਸੁਥਾਨ ਗੁਰ ਪੈ, ਤੰਗ ਪ੍ਰਭੂ ਦਿਖਾਇਆ, ਖਿਰਮਾਏ ਸਗਲਾ।

ਵਾਧਾਈ ਹਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਥਾ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜੇ ਕਰਮ ਪ੍ਰੇ ਸੰਗ ਸੇਜ ਵਿਸ਼ਾਈ ਬਿਨ

ਧਰਮਸਾਲਾ ਧਰਮਸਾਲ ਅਪਾਰ ਦਿਆਲ ਠਾਕੁਰ ਸਦਾ ਕੀਰਤਨ ਗਾਵਹਿ ਜੇ ਸਾਧ ਸੰਤ ਇਕੱਤਰ ਹੋਵੇ ਤਾਂ ਤੁਝੇ ਤੇ ਆਵਹਿ ਕਰ ਦਇਆ ਮਾਇਆ ਦਿਆਲ ਸੁਆਮੀ ਉਹ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਾਨੇ ਏਕ ਜੀ ਅਵਰ ਸਵਰਾਲੀ ਮਾਨੇ ਤਾਂ ਏਕ ਅਲੇਖ ਠਾਕੁਰ ਜਿਨੇ ਸਭ ਕਲਤਾਰੀਆ ਤੁਧ ਬਚਨ ਗੁਰ ਕੈ ਵਸ ਕੀਆ ਆਦਿ ਪੁਰਖ ਬਨਵਾਰੀ।

ਕੀਆ ਮੋਹਨ ਤੋਂ ਸਤ ਸੰਗਤ ਆਵੇ ਦਰਸ ਧਿਆਨਾ ਮੋਹਨ ਜਮ ਨੇੜ ਨ ਆਵੇ ਤੁਧ ਜਪੇ ਨਿਦਾਨਾ ਜਮ ਕਾਲ ਤਿਨ ਕੋ ਲੱਗੇ ਨਾਹੀ ਜੋ ਇਕ ਮਨ ਤਿਆਗ ਹੈ ਮਨ ਬਚਨ ਕਰਮ ਜੇ ਤੁਧ ਅਰਧ ਹੈ ਸੇ ਸਭੇ ਫਲ ਪਾਵਹੇ ਮਲ ਮੂਤ ਮੂੜ ਜੇ ਮੁਕਤ ਹੋਤੇ ਸੇ ਦੇਖ ਦਰਸ ਤੁਗਿਆਨਾ ਬਿਨਵੰਤ ਨਾਨਕ ਰਾਜ ਨਿਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਭਲ ਫਲਿਆ ਸਣ ਪਰਵਾਰ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰਿਆ ਜਹਾਨ ਲਿਆ ਅਭਿਮਾਨ ਜਿੰਨੀ ਦਰਸਨ ਪਾਇਆ ਜਿੰਨੀ ਤੁਧ ਨੂੰ ਤਨ ਕਹਿਆ ਤਿੰਨ ਜਮ ਨੇੜ ਨਾ ਆਇਆ ਬੇਅੰਤ ਗੁਣ ਤੇਰੇ ਕਥੇ ਨਾ ਜਾਹੀ ਸਤਿਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗਤ ਰਿਆ ਸੰਸਾਰੇ ਗੌੜੀ ਮਹੱਲਾ ਪੰਜਵਾਂ ਸਲੋਕ ਪਤਤ ਅਸੰਖ ਪੁਨੀਤ ਕਰ ਪੁਨੇ ਪੁਨੇ ਬਲਿਹਾਰ ਨਾਨਕ ਰਾਮ ਨਾਮ ਜਪ ਪਾਪ ਕੋ ਤਿਨ ਕਿਲਬਖ ਦਾਨਹਾਰ ਸ਼ੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਵਿੰਦਾ ਹਰ ਮਾਧੋ ਧਿਆਏ ਮਨਾ ਮੁਰਾਰ ਮੁਕੰਦੇ ਕੱਟੀਏ ਕਾਲ ਦੁਖ ਫਾਧੋ ਦੁਖ ਹਰਣ ਦੀਨ ਸਰਣ ਸ੍ਰੀ ਧਰ ਚਰਨ ਕਮ ਅਰਾਧੀਏ ਜਾਂ ਪੰਥ ਬਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀਏ ਕਲ ਮਲੇ ਦਹਿਤਾ।

ਪੁਰਖ ਪੂਰਨ ਮਨੇ ਚਿੰਦਿਆ ਪਾਈਐ ਤਮ ਅੰਧ ਕੂਬ ਤੇ ਉਧਾਰ ਨਾ ਮਨ ਵਸਾਈਐ ਸੁਰ ਸਿੱਧ ਗਣ ਗੰਧਰਵ ਮੁਨ ਜਨ ਗੁਣ ਅਨਗ ਭਗਤੀ ਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਰਾਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨਤਾਰੀ ਕਰਣਾਮਯ ਸਮਰੱਥ ਸੁਆਮੀ ਘਟ ਘਟ ਪ੍ਰਾਣ ਅਧਾਰੀ ਪ੍ਰਾਣ ਮਨ ਤਨ ਜੀ ਦਾਤਾ ਬੇਅੰਤ ਅਗਮ ਅਪਾਰੋ ਸਰਨ ਜੋਗ ਸਮਰੱਥ ਮੋਹਨ।

ਇੱਕ ਬਖਾਨਨੋ ਨਾਨਕ ਏਕ ਅਨੇਕ ਪੌੜੀ ਓਅੰ ਗੁਰਮੁਖੀਉ ਅਕਾਰਾ ਏਕੈ ਸੂਦ ਪਰੋਵਨ ਹਾਰਾ ਭਿੰਨ ਭਿੰਨ ਤ੍ਰੈਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਧਿਟਾਰੰ ਸਗਲ ਭਾਂਤ ਕਰ ਕਰੇ ਉਪਾਇਓ ਜਨਮ ਮਰਨ ਮਨਮੋਹ ਬਢਾਇਓ ਦੂਪ ਭਾਤ ਤੇ ਆਪ ਨਿਰਾਰਾ ਨਾਨਕ ਅੰਤ ਨ ਪਾਰਾ ਵਾਰਾ ਸਲੋਕ ਸੇਈ ਸਾ ਭਗਵੰਤ ਸੇ ਸਚ ਸੰਪੈ ਹਰ ਰਾਸ ਨਾਨਕ ਸਚ ਸੁਚ ਪਾਈਐ ਤੇ ਸੰਤਨ ਕੈ ਪਾਸ ਪਵੜੀ ਸੱਸਾ ਸਤ ਸਤ ਸਸੋ ਸਤ ਪੁਰਖ ਤੇ ਪਿੰਨ ਨ ਕੋਉ ਤੋਉ ਸਰਨ ਪਰੇ ਜੇ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸੈ ਪਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਤੋ ਸਾਧੂ ਇਹ ਪੁੰਚਨ ਹਾਰਾ ਨਾਨਕ ਤਾਕੈ ਸਦ ਬਲਿਹਾਰਾ ਸਲੋਕ ਤਨ ਤਨ ਖਾਂ ਪੁਕਾਰ ਤੇ ਮਾਇਆ ਮੋਹ ਸਭ ਕੂਰ ਨਾਮ ਬਿਹੂ ਨੇ ਨਾਨਕਾ ਹੋਦ ਜਾ ਸਭ ਧੂਰ ਪਵੜੀ ਧੱਦ

ਕਾਂ ਬੇਆਪਹਿ ਤਾਹੂ ਜੋ ਏਕ ਸ਼ਾਡ ਅਨ ਕਤਹਿ ਨਾ ਜਾਹੂ ਜਾ ਕੇ ਹੀਏ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨਕ ਪੇਖ ਅਰੰਗਿਆ।

ਸਾਸਤਰ ਕਰ ਪਤ ਗਿਆਨੀ ਸੋਏ ਜਾਕੇ ਗਿਰਡ ਸੋ ਕਹਿਤ ਸੁਨਤ ਕਸ ਜੋਗ ਨਾ ਹੋ ਗਿਆਨੀ ਰਹਿਤ ਆਗਿਆ ਦ੍ਰਿੜ ਜਾਕੇ ਉਸਨ ਸੀਤ ਸੰਸਰ ਸਵਤਾਕ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾਕੋ ਕਿਰਪਾ ਥਾਰੀ ਸਲੋਕ ਆਮਨ ਆਏ ਸਿਟ ਮੈਂ ਬਿਨ ਬੂਜੇ ਪਲ ਟੋਰ ਨਾਨਕ ਗੁਰਮੁਖ ਸੋ ਬੁਝੈ ਜਾਕੇ ਪਾਗ ਮਥੋਰ ਪੌੜੀ ਯਾ ਜੁਗ ਮੈਂ ਇਕ ਕੋ ਆਇਆ ਜਨਮ ਤਮੋਹਿਓ ਮੋਹਨੀ ਮਾਇਆ ਗਰਭ ਕੁੰਟ ਮੈਂ ਉਰ ਤਬ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਿਤੇ ਉਰਜ ਪਰੇ ਸੋ ਛੋੜ ਛਿਡਾਨਾ ਦੇਵਨ ਹਾਰ ਮਨੇ ਬਿਸਰਾਨਾ ਧਾਰੋ ਕਿਰਪਾ ਜਿਸੇ ਗੁਸਾਈ ਇਤ ਉਤ ਨਾਨਕ ਇਸ ਬਿਸਰੋ ਨਾਹੀ ਸਲੋਕ ਆਪਤ ਹੁਕਮ ਬਿਨਾਸ਼ ਹੁਕਮ ਆਗਿਆ ਪਿਨ ਨਾ ਕੋਏ ਆਮਨ ਜਾਣਾ ਤੇ ਮਿਟੈ ਨਾਨਕ ਦੇ ਮਨ ਸੋਏ ਪੌੜੀ ਏਉ ਜੀ ਬਹੁਤ ਗਰਭ ਵਾਸੇ ਮੋਹ ਮਗਨ ਮੀੜ ਜੋਨ ਵਾਸੇ ਇਨ ਮਾਇਆ ਤ੍ਰੈਗੁਣ ਬਸ ਕੀਨੇ ਆਪਨ ਮੋਹ ਘਟੇ ਖੜ ਦੀਨੇ ਏ ਸਾਜਨ ਕਛ ਕਹੋ ਉਪਾਇਆ ਜਾ ਤੇ ਤਰੋ ਬਿਖਮ ਏ ਮਾਇਆ ਕਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾਕੇ ਨਿਟ ਨਾ ਮਾਏ ਸਲੋਕ ਕਿਰਤ ਕਮਾਮਨ ਸੋਭ ਅਸੋਭ ਕੀਨੇ ਤਿਨ ਪ੍ਰਭ ਆਪ ਬਸ ਆਪਨ ਹਉ ਕਰੇ ਨਾਨਕ ਬਿਨ ਹਰ ਖਾਂ ਕਮਾਤ ਪੌੜੀ ਇਕ ਹੈ ਆਪ ਕਰਾਮਨ ਹਾਰਾ ਆਪੇ ਪਾਪ ਹੁਨ ਵਿਸਤਾਰਾ ਯਾ ਜੁਗ ਜਿਤ ਜਿਤ ਆਪੇ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇ।

ਕੁਸਮ ਰੰਗ ਬਿਰਸੋਰ, ਨਾਂਗ ਤੇ ਸਰਣੀ ਪਰੋ ਬਿਰਸ ਜਾਏ ਮੈਂ ਮੋਰ ਪੌੜੀ। ਰੇ ਮਨ ਬੇਨਹਾਰ ਜਹਿ ਰਚੋ, ਤਹਿ ਤਹਿ ਬੰਧਨ ਪਾਹੇ, ਜੇਬਦ ਕਦੂ ਨਾ ਛੂਟੀ ਏ ਸਾਕਤ ਤੇਉ ਕੁਮਾਰ।

ਗਏ ਨੈ ਬੁਝੇ। ਸੋ ਪ੍ਰਭ ਸਦਗੁਰ ਸੰਗ ਲੇਖੈ ਗਣਤ ਨਾ ਛੂਟੀਐ ਕਾਚੀ ਪੀਤ ਨਾ ਸੁਧ ਜਿਸੇ ਬੁਝਾਏ ਨਾਨਕਾ ਇਹ ਗੁਰਮੁਖ ਨਿਰਮਲ ਬੁੱਧ।

ਗੋ ਯਾ ਮਨ ਅਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗ ਕਹੇ ਨਾ ਕੋ ਆਓ ਬੈਠ ਆਦਰ ਸੁਭ ਦੇਉ ਵਾ ਮਹਿਲ ਨੀ ਪਾਵੇ ਤੂੰ ਬਾਸਾ ਜਨਮ ਮਰਨ ਨਹਿ ਹੋਏ ਬਿਨਾਸਾ ਮਸਤ ਕਰਮ ਲਿਖਿਓ ਤੁਰ ਜਾ ਕੇ ਹਰ ਸੰਪ ਨਾਨਕ ਕਰਤਾ ਕੇ ਸਲੋਕ ਲਾਲਚ ਝੂਠ ਬੇਕਾਰ ਮੋਹ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਦ ਪੌੜੀ ਲੱਲਾ ਲਪਟ ਬੇਖੇ ਰਸ ਰਾਤੇ ਅੰਗ ਬੁੱਧ ਮਾਇਆ ਮਦ ਮਾਤੇ ਇਹ ਮਾਇਆ ਮੈਂ ਜਨਮੇ ਮਰਨਾ ਜਿਉ ਜੋ ਹੁਕਮ ਤੇਰੇ ਤਿਉ ਕਰਨਾ ਕੋ ਊਨ ਨਾ ਕੋ ਪੂਰਾ ਕੋ ਸੁਗਰ ਨਾ ਕੋ ਮੂਰਾ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਠਾਕੁਰ ਸਦਾ ਅਲਿਪਨਾ ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ਦੂਸਰਾ ਹੀ ਅਵਰ ਕੋ ਨਾਨਕ ਬੇ ਪ੍ਰਵਾਹ ਪੌੜੀ ਲੱਲਾ ਤਾਕੇ ਲਵੇ ਨਾ ਕੋ ਏਕੇ ਆਪ ਅਵਰ ਨਹਿ ਹੋਉ ਹੋਵਨ ਹਾਰ ਹੋ ਸਦ ਆਇਆ ਉਹ ਆਖਾ ਅੰਤ ਨ ਕਾਹੂ ਪਾਇਆ ਪੀਠ ਹਸਤ ਮੈਂ ਪੂਰ ਸਮਾਨੇ ਪਲਟ ਪੁਰਖ ਸਭ ਠਾਹੂ ਜਾਣੇ ਜਾਕੋ ਦੀਨੋ ਹਰ ਸੇ ਆਪਣਾ ਨਾਨਕ ਗੁਰਮੁਖ ਹਰ ਹਰ ਤੇ ਜਪਣਾ ਸਲੋਕ ਆਤਮ ਰਸ ਹੈ ਜਾਣਿਆ ਹਰੰਗ ਸਹਿਜੇ ਮਾਣ ਨਾਨਕ ਧਨ ਤਨ ਤਨ ਜਨ ਆਏ ਤੇ ਪ੍ਰਵਾਨ ਪੌੜੀ ਆਇਆ ਸਬਲ ਤਾਉ ਕੋ ਗਣੀਏ ਜਾਸ ਰਸਨ ਹਰ ਹਰ ਜਸ ਪਣੀਏ ਆਏ ਬਸੇ ਸਾਧੂ ਕੇ ਸੰਗ ਅਨੰਦ ਨਾਮ ਤੇ ਆਵੇ ਰੰਗ ਆਵਤ ਸੋ ਜਨ ਨਾਮ ਹੈ ਰਾਤਾ ਜਾਕੋ ਦਇਆ ਮਇਆ ਵਿਧਾਤਾ ਇਕ ਆਵਨ ਫਿਰ ਜੋ ਨ ਆਇਆ ਨਾਨਕ ਹਰ ਕੈ ਦਰਸ ਸੁਮਾਇਆ ਸਲੋਕ ਯਾ ਜਿਸ ਮਨ ਹੋਏ ਆਨੰਦ ਬਿਨ ਸੇ ਦੂਜਾ ਪਾਓ ਦੁਖ ਦਰਦ ਤਿਸ ਨਾ ਬੁਝੇ।

ਅਪਰਸ ਉਦਿਆਨੀ ਰਾਮ ਨਾਮ ਸੰਗ ਮਾਨੀ ਹੇਤਾ ਜੋ ਕੁਛ ਕੀਨੋ ਸੋ ਅਨੇਤਾ ਹੋਆ ਤੇ ਉਤਮ ਗਨੋ ਚੰਡਾਲਾ ਨਾਨਕ ਜੇ ਮਨ ਬਸੇ ਗੋਪਾਲਾ ਸਲੋਕ ਕੁੰਟ ਚਾਰ ਬੈਸ ਪ੍ਰਮੇ ਕਰਮ ਕਿਰਤ ਕੀ ਰੇਖ ਸੁਖ ਦੁਖ ਮੁਕਤ ਜੋਨ ਨਾਨਕ ਲਿਖਿਓ ਲੇਖ ਪਵੜੀ ਤੱਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮੇੜਤ ਕੋ ਨਹੀਂ ਹੋਦ ਕਹਿ ਦੋ ਬਾਰਾ ਕਰਨੇ ਹਾਰ ਨਾ ਭੂਲਨ ਹਾਰਾ ਕਾਹੂ ਪੰਥ ਦਿਖਾਰੇ ਆਪੇ ਕਾਹੂ ਉਦਿਆਨ ਪ੍ਰੰਤ ਪਛਤਾਪੇ ਆਪਨ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਤੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਰਛਤ ਰਹੇ ਟੂਟ ਨਾ ਜਾਏ ਭੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਏ ਸੁਮਾਰ ਪੌੜੀ ਖੱਖਾ ਖੂ ਨਾ ਕਛ ਨਹੀਂ ਤੇ ਸਮਰਥ ਕੈ ਪਾਹੇ ਜੋ ਦੇਣਾ ਸੋ ਦੇ ਰਹੋ ਭਾਵੇ ਤੈ ਤੈ ਜਾਹੇ ਖਰਚ ਖਜਾਨਾ ਨਾਮ ਤਾਨ ਇਹ ਭਗਤਨ ਕੀ ਰਾਸ ਇਮਾ ਗਰੀਬੀ ਅੰਧ ਸਹਿਜ ਜਪਤ ਰਹੇ ਗੁਣਤਾਸ ਖੇਲੇ ਬਿਗਸੇ ਅੰਧ ਸਿਓ

ਸਰ ਪਰਪੂਟੈ ਸੋ ਜੀਵਤ ਜੇ ਜੀਵਤ ਜਪਿਆ ਪ੍ਰਗਟ ਪਏ ਨਾਨਕ ਨੇ ਛਪਿਆ ਸਲੋਕ ਚਿਤ ਚਿਤ ਬਹੁ ਚਰਨਾਰਵਿੰਦ ਊਂਦ ਕਮਲ ਬਿਗਸਾਂਤ ਪ੍ਰਗਟ ਪਏ ਆਪੇ ਗੋਬਿੰਦ ਨਾਨਕ ਸੰਤ ਮਤਾਂਤ ਪੌੜੀ ਚੱਚਾ ਚਰਨ ਕਮਲ ਗੁਰ ਲਾਗਾ ਤਨ ਤਨ ਓਆ ਦਿਨ ਸੰਜੋਗ ਸੁਭਾਗਾ ਚਾਰ ਕੁੰਟ ਦਹਿਸ ਪ੍ਰਮ ਆਇਓ ਭਈ ਕਿਰਪਾ ਤਵ ਦਰਸ਼ਨ ਪਾਇਓ ਚਾਰ ਵਿਚਾਰ ਬਿਨਸੋ ਸਬਦੂਆ ਸਾਧ ਸੰਗ ਮਨ ਨਿਰਮਲ ਹੂਆ ਚਿੰਤ ਸਾਰੀ ਏਕ ਦ੍ਰਿਟੇਤਾ ਨਾਨਕ ਗਿਆਨ ਅੰਜਨ ਜੇ ਨੇਤਰਾ ਸਲੋਕ ਜਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪੌੜੀ ਛੱਛਾ ਸ਼ੋਰੇ ਦਾ ਤੁਮਾਰੇ ਦਾ ਦਸਨ ਕੇ ਪਾਣੀ ਹਾਰੇ ਛੱਛਾ ਛਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਨ ਬਵੋ ਚਤਰਾਈ ਤੰਤਨ ਕੀ ਮਨ ਟੇਕ ਟਕਾਈ ਚਾਰ ਕੀ ਪੁੱਤਰੀ ਪਰਮ ਗਦ ਪਾਈ ਨਾਨਕ ਜਾਕੋ ਸੰਤ ਸਦਾਈ ਸਲੋਕ ਜੋਰ ਜੁਲਮ ਫੂਲੇ ਤਨੋ ਕਾਚੀ ਦੇਹ ਵਿਕਾਰ ਅੰਗ ਬੁੱਧ ਬੰਧਨ ਪਰੇ ਨਾਨਕ ਨਾਮ ਛੁਟਾਰ ਪੌੜੀ ਜੱਜਾ ਜਾਣੈ ਹਉ ਕਛ ਹੂਆ ਵਾਧਿਓ ਜੋ ਨਲਨੀ ਪ੍ਰਮਸੂਆ ਜੋ ਜਾਣੈ ਹਉ ਭਗਤ ਗਿਆਨੀ ਆਗੇ ਠਾਕੁਰੋ ਤਿਲਨੀ ਮਾਨੀ ਜੋ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ ਬਜਦਾ ਜੋ ਫਿਰਤਾ ਸਾਧ ਸੰਗ ਜੇ ਹੋਮੇ ਮਾਰੀ ਨਾਨਕ ਤਾਕੋ ਮਿਲੇ ਮੁਰਾਰੀ ਸਲੋਕ ਝਾਲਾਂਗੇ ਉਠ ਨਾਮ ਜਪ ਨਿਸਬਸਰ ਆਰਾਧ ਤਾਰਾ ਤੁਜੇ ਨਾ ਵਿਆਪਈ ਨਾਨਕ ਮਿਟੇ ਉਪਾਧ ਪੌੜੀ ਝੱਜਾ ਝੂਰ ਮਿਟੇ ਤੁਮਾਰੋ ਰਾਮ ਨਾਮ ਸਿਉ ਕਰ ਬਿਓਹਾਰੋ ਝੂਰਤ ਝੂਰਤ ਸਾਕਤ ਮੂਆ ਜਾ ਕਿਰੇ ਹੋਦ ਪਾਓ ਬੀਆ ਚਰੇ ਕਸੰਬਲ ਪਾਵ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ ਚਰੇ ਕਾਮ ਕ੍ਰੋਧ ਦੁਸ਼ਟਾਈ ਨਾਨਕ ਜਾਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੁਮ ਅਨਕ ਬਿਦ ਰਹਿਣ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪਵੜੀ ਨਿਆ ਜਾਣੋ ਦ੍ਰਿੜ ਸਹੀ ਬਿਰਸ ਜਾਤ ਇਹ ਹੇਤ ਗਣਤੀ ਗਣੋ ਨਾ ਗਣ ਸਕੋ ਊੜ ਸਿਧਾਰੇ ਕੇਤ ਯੋ ਪੇਖੋ ਤੋ ਬਿਰਸਤੋ ਕਾਸਿਓ ਕਰੀਏ ਸੰਗ ਜਾਣੋ ਅਭ ਸਹੀ ਚਿਤ ਝੂਠੋ ਮਾਇਆ ਰੰਗ ਜਾਣਤ ਸੋਏ ਸੰਤ ਸੋਏ ਭ੍ਰਮ ਤੇ ਕੀ ਚਿਤ ਭਿੰਨ ਅੰਧ ਕੂਪ ਤੇ ਕਢੋ ਜੇ ਹੋਵੋ ਸੋ ਪ੍ਰਸੰਨ ਯਾ ਕੇ ਹਾਥ ਸਮਰਤ ਕਾਰਨ ਕਰਨੇ ਜੋਗ ਨਾਨਕ ਤੇ ਉਸਤਤ ਕਰੋ ਯਾਉ ਕੀਓ ਸੰਯੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਸੇ ਸੁਖ ਪਾਏ

ਸਾਧੂ ਸੰਗਤ ਤਉ ਬਸ ਜੋ ਆਪਣ ਹੋਏ ਦਿਆਲ ਟੋਹੇ ਟਾਹੇ ਬੋ ਪਾਵਨ ਬਿਨਾਵੇ ਸੁਖ ਨਾਹੇ ਤਲੇ ਜਾਮ ਕੇ ਦੂਤ ਤਿਹ ਜੋ ਸਾਧੂ ਸੰਗ ਸਮਾਹੇ ਬਾਰ ਬਾਰ ਜਾਓ ਸੰਤ ਸਦਕੇ ਨਾਨਕ ਪਾਪ ਬਿਨਾਸੇ ਕਦ ਕੇ ਸਲੋਕ ਠਾਕਨ ਹੋ ਤੀਤਨ ਹੋ ਦਰ ਜੇ ਹੋਵੋ ਸੋ ਪ੍ਰਸੰਨ ਜੋ ਜਨ ਪ੍ਰਮ ਆਪਣੇ ਕਰੇ ਨਾਨਕ ਤੇ ਤਨ ਤਨ ਪੌੜੀ ਠੱਠਾ ਮਨੁਆ ਠਾ ਹੈ ਨਾਹੀ ਜੋ ਸਗਲ ਚਾ ਕੇ ਲਵਟਾ ਹੀ ਠਹਿਕ ਠਹਿਕ ਮਾਇਆ ਸੰਗਮੂਏ ਹੋਆ ਕੇ ਕੁਸਲ ਨਕਤ ਹੋਏ ਠਾਣ ਪਰੀ ਸੰਤੇ ਸੰਗ ਬਸਿਆ ਅੰਮ੍ਰਿਤ ਨਾਮ ਤਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਓਆ ਕਾ ਮਨ ਸੀ ਤਲਾਇਆ ਸਲੋਕ ਡੰਡੋਤ ਬੰਧਨ ਅਣਕਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹੋ ਨਹੀਂ ਜੈ ਡੇਰਾ ਤੈ ਜਾਨ ਓਆ ਡੇਰਾ ਕਾ ਸੰਜਮੋ ਗੁਰ ਕੈ ਸਬਦ ਪਛਾਣ ਇਹ ਡੇਰਾ ਕਹੋ ਸ਼ਰਮ ਕਰ ਖਾਲੇ ਤਾਕ ਕਾ ਤਸੂ ਨਹੀਂ ਸੰਗ ਚਾਲੇ ਓਆ ਡੇਰਾ ਕੀ ਸੋ ਮਿਤ ਜਾਨੇ ਜਾ ਕਹੋ ਦਿਸ਼ਟ ਪੂਰਨ ਭਗਵਾਨੇ

ਗਿਆਨ ਕੁਬਰੇ ਜਪ ਹਰੀ ਸਾ ਸੰਗ ਸੰਬੰਧ ਪੌੜੀ ਢੱਡਾ ਢੂੰਡਤ ਕਿਆ ਫਿਰੋ ਢੂੰਡ ਇਆ ਮਨੁ ਮਾਹੇ ਸੰਗ ਤੁਹਾਰੇ ਪ੍ਰਭ ਸੇ ਬਨ ਮਨ ਕਹਾਂ ਫੇਰਾ।

ਸੰਗ ਹੋਰ ਪੂਰੇ ਉਪਦੇਸਿਆ ਨਰਕ ਨਾਏ ਸਾ ਸੰਗ ਪੌੜੀ ਨੰਨਾ ਨਰਕ ਪਰੇ ਤੇ ਨਾਹੀ ਜਾਕੇ ਮਨ ਤਨ ਨਾਮ ਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮੈ ਨਾ ਓਏ ਖਪਤੇ ਨੰਨਾ ਕਾਰ ਨਾ ਹੋਤਾ ਤਾ ਕਹੋ ਨਾ ਮੰਤਰ ਗੁਰ ਦੀਨੋ ਜਾ ਕਹੋ ਨਿਧ ਨਿਧਾਨ ਹਰ ਅੰਮ੍ਰਿਤ ਪੂਰੇ ਤੇ ਬਾਜੇ ਨਾਨਕ ਅਣਖ ਤੂਰੇ ਸਰੂਪ ਪਤਰਾ ਕੀ ਗੁਰ ਪਾਰ ਬ੍ਰਹਮ ਤਜ

ਪਾਵਨ ਹਗਮ ਹਰ ਰਾਇਆ ਹੋਤ ਮੁਨੀਤ ਕੋਟ ਅਪਰਾਧੂ ਅੰਮ੍ਰਿਤ ਨਾਮ ਜਪੇ ਮਿਲ ਸਾਧੂ ਪਰ ਪੈਤ੍ਰੋ ਮੋਹ ਮਿਟਨਾਈ ਜਾਕੋ ਰਾਖੋ ਆਪ ਗੁਸਾਈ ਪਾਤ ਸਾਹੋ ਛਤਰ ਸਿਰ ਸੋ ਨਾਨਕ ਦੂਸਰ

ਮੰਗਨ ਮੰਗਤ ਏਕੇ ਮਾਕ ਨਾਂਗ ਜਾਤੇ ਪਰੇ ਪਰਾਗ ਸਲੋਕ ਮਦਪੂਰੀ ਪ੍ਰਧਾਨ ਤੇ ਗੁਰਪੂਰੇ ਮਨਮੰਤ ਜੇ ਜਾਨਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪੌੜੀ ਮੰਮਾ ਜਾਹੂ ਮਰਮ ਪਛਾਨਾ ਭੇਟਤ ਸਾ ਸੰਗ ਪਤੀਆਨਾ ਦੁਸੋਆ ਕੇ ਸੰਤ ਵਿਚਾਰਾ ਨਰਕ ਸੁਰਗ ਰਹਿਤ ਅਵਤਾਰਾ ਤਾਹੂ ਸੰਗ ਤਾਹੂਰ ਨਿਰਲਿਪ ਪੂਰਨ ਘਟ ਘਟ ਪੁਰਖ ਬਸਿਖ ਹੋਆ ਰਸਮੈ ਤਵਾਹੂ ਸੋਪਾਯ ਨਾਨਕ ਲਿਪਤ ਨਹੀਂ ਤੇ ਮਾਇਆ ਸਲੋਕ ਯਾਰ ਮੀਤ ਸੁਨ ਸਾਜਨੋ ਬਿਨਹਰ ਛੂਟਨ ਆਹੇ ਨਾਂਗ ਤੇ ਬੰਧਨ ਕੱਟੇ ਗੁਰ ਕੀ ਚਰਣੀ ਪਾਹੇ ਪਵੜੀ ਯਈਆ ਜਤਨ ਕਰਤ ਬੋ ਵਿਧੀਆ ਏਕ ਨਾ ਮਿਨ ਕਹਿ ਲੋ ਸਿਧੀਆ ਯਾਉ ਜਤਨ ਕਰ ਹੋ ਛੁਟਾਰਾ।

ਹੋ ਸਭ ਜਾਕੀ ਤਜ ਅਭਮਾਨ ਛੁੱਟੈ ਤੇਰੀ ਬਾਕੀ ਰਣ ਦਰਗੇ ਤੋ ਸੀਜਹਿ ਪਾਈ ਜੋ ਗੁਰਮੁਖ ਰਾਮ ਨਾਮ ਲਿਵ ਲਾਈ ਰਹਿਤ ਰਹਿਤ ਰਹਿ ਜਾਏ ਵਿਕਾਰਾ ਗੁਰ ਪੂਰੇ ਕੇ ਸ਼ਬਦ ਅਪਾਰਾ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕੀਨੀ ਦਾਤੇ ਸਲੋਕ ਲਾਲਚ ਝੂਠ ਬਿਖੇ ਵਿਆਦ ਇਆ ਦੇਹੀ ਮੈਂ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਹੂ ਦੁਖ ਦਰਦ ਤੇ ਮਿਟੇ ਖਿਨਾਹੂ ਨਾਮ ਔਖਦ ਜੇਰ ਦੇ ਹਤਾਵੇ ਤਾਹੇ ਰੋਗ ਸੁਪਨੇ ਨਹੀਂ ਆਵੇ ਹਰ ਔਖਦ ਸਭ ਕਟ ਹੈ ਪਾਈ ਗੁਰਪੂਰੇ ਬਿਨ ਬਿਦਨਾ ਬਨਾਈ ਗੁਰਪੂਰੇ ਸੰਜਮ ਕਰ ਦੀਆ ਨਾਨਕ ਤੋ ਫਿਰ ਦੁਖ ਨਾ ਥੀਆ ਸਲੋਕ ਵਾਲਦੇ ਸਰਬਤਰ ਮੈਂ

ਜਲਥਲ ਮੈਂ ਰਵਿਆ, ਗੁਰ ਪ੍ਰਸਾਦ ਵਿਰਲੇ ਹੀ ਗਵਿਆ, ਵੈਰ ਵਿਰੋਧ ਮਿਟੇ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਨ ਤੇ, ਵਰਨ ਚੇਨ ਸਗਲੇ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ, ਸਲੋਕ ਹੋ ਹੋ ਕਰਤ ਬਿਹਾਨੀਆ, ਸਾਗਤ ਮੁਗਧ ਅਜਾਨ, ਰੜਕ ਮੋਏ ਜਿਉ ਤ੍ਰਿਖਾਵੰਤ, ਨਾਨਕ ਕਿਰਤ ਕਮਾਨ ਪੌੜੀ, ਅੜਾੜਾ ਅੜਾੜ ਮਿਟੇ ਸੰਗ ਸਾਧੂ, ਕਰਮ ਧਰਮ ਤਤ ਨਾਮ ਅਰਾਧੂ, ਰੂੜੋ ਜੇ ਬਸਿਓ ਰਿਦਮਾਹੀ, ਓਆ ਕੀ ਅੜਾੜ ਮਿਟਤ ਬਿਨ ਸਾਹੀ, ਅੜਾੜ ਕਰਤ ਸਾਗਤ ਗਾਵਾਰਾ, ਜੇ ਹੀਏ ਅੰਗਬੁੱਧ ਵਿਕਾਰਾ, ਅੜਾੜਾ ਗੁਰਮੁਖ ਅੜਾੜ ਮਿਟਾਈ, ਨਿਮਖ ਮਾਏ ਨਾਨਕ ਸਮਝਾਈ, ਸਲੋਕ ਸਾਧੂ ਕੀ ਮਨ ਓਟ ਕਹੋ, ਉਗਤ ਸਿਆਨ ਪਤਿਆਗ, ਗੁਰ ਦੀਖਿਆ ਦੇ ਮਨ ਬਸੈ, ਨਾਨਕ ਮਸਤਕ ਭਾਗ ਪੌੜੀ, ਸੱਸਾ ਸਰਨ ਪਰੇ ਅਵਹਾਰੇ, ਸ਼ਾਸਤਰ ਸਿਮਰਤ ਵੇਦ ਬੁਕਾਰੇ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਸਾਸ ਸਾਸ ਹਮ ਭੂਲਨਹਾਰੇ, ਤੁਮ ਸਮਰੱਥ ਅਗਨਤ ਅਪਾਰੇ।

ਆਪ ਨਾਨਕ ਸੋਊ ਸਰਾਈ ਹੈ ਜੇ ਘਟਕੜ ਰਹਿਆ ਬਿਆਪ ਸਲੋਕ ਆਏ ਪ੍ਰਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ।

ਆਨਾ ਅੱਖਰ ਨਾਦ ਕਥਨ ਵਖਿਆਨਾ ਅੱਖਰ ਮੁਗਤ ਜੁਗਤ ਪਏ ਪਰਮਾ ਅੱਖਰ ਕਰਮ ਕਿਰਤ ਸੁਜ ਧਰਮਾ ਦਿਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ ਅਗਮ।

ਹਰ ਹਰ ਜਨ ਕੈ ਓਟ ਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਸੁਰਾਤੇ, ਤੁਨ ਸਮਾਧ ਨਾਮ ਰਸਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਭਗਤ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤ।

ਕੱਲੀ ਮਨ ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ, ਪਿਆਰ ਪਦਾਰਥ ਜੇ ਕੋ ਮੰਗੈ, ਸਾਧ ਜਿਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੇ ਸਦਗਾਵੇ, ਜੇ ਕੋਈ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਿਨਾ ਕੀ ਸਰਣੀ ਪਰੈ, ਜੇ ਜਨ ਕੋ ਪ੍ਰਭ ਦਿਸ ਪਿਆਸਾ, ਨਾਨਕ ਤਾਕੇ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੇ ਅਬ ਮਹਾਨ।

ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਗ ਸੈਨ ਮੁਖ ਪਿਆਉ ਬੈਠ ਤੋ ਦੈਨ ਇਹੋ ਨਿਰਗੁਣ ਗੁਣ ਕਸ਼ੂ ਨਾ ਬੂਝੈ ਬਖਸ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਹਰ ਉਪਰ ਸੁਖ ਬਸੈ ਤੁਧ ਪ੍ਰਾਤ ਮੀਤ ਬੰਤਾ ਸੰਘ ਹੱਸੈ ਜੇ ਪ੍ਰਸਾਦ ਪੀਵੈ ਸੀ ਤਲ ਜਲਾ ਸੁਖਦਾਈ ਪਵਨ ਪਾਪ ਅਮੁੱਲਾ ਜੇ ਪ੍ਰਸਾਦ ਭੋਗੇ ਸਵਰਸਾ ਸਗਲ ਸਮੱਗਰੀ ਸੰਗ ਸਾਧ ਬਸਾ ਤੀਨੇ ਹਸਤ ਪਾਪ ਕਰਨ ਨਿਤ ਰਸਨਾ ਇਸੇ ਤਿਆਗ ਅਵਰ ਸੰਘ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ।

ਇਸੇ ਬਸਾਰੇ ਮੁਗਧ ਅਜਾਨ, ਸਦਾ ਸਦਾ ਇਹੋ ਫੂਲਨਹਾਰ, ਨਾਨਕ ਰੱਖਣਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚ, ਸਾ ਛੋਟ ਚੂੜ ਸੰਗ ਮਚ, ਜੋ ਛੱਡਣਾ ਸੋ ਅਸਥਿਰ ਕਰ ਮਨ, ਜੋ ਹੋਵਨ ਸੋ ਦੂਰ ਪਰਾਨ, ਛੋੜ ਜਾਏ ਜਿਸਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰ, ਚੰਦਨ ਲੇ ਪਿਓ ਤਾਰੇ ਤੋਏ, ਕਰਦ ਪ੍ਰੀਤ ਪਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਪੇਖ ਅੰਤਰ ਮਲ ਮਾਇਆ, ਸ਼ਬ ਸੁਨਾਏ ਕਛ ਕਰੇ ਛੁਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੇ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਹਾ, ਕਲ ਪਾਤਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਬਸੇ ਪ੍ਰਵੇ ਆਪ, ਨਾਨਕ ਤੇਜਨ ਸਹਿਜ ਸਮਾਤ, ਤੁਨ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਲਿਹੋ ਓੜ ਨਿਭਾਵੇ, ਤਾਂ ਬੁਝਾਰਤ ਬੂਝੇ ਡੋਰਾ, ਨਿਸ ਕਹੀਏ ਤੋ ਸਮਝੇ ਪੋਰਾ, ਤਾਂ ਬਿਸਨ ਪਦ ਗਾਵੇ ਗੁੰਗ, ਯਤਨ ਕਰੇ ਤੋ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਪਵਨ, ਨਹੀਂ ਹੋ ਤੂਆ ਉਸ ਗਵਨ, ਕਰਤਾ ਕਰਨਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈਰਾਈ ਤਾ ਸੋ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਬਸੈ, ਅੰਧ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੇ ਮਨੇ ਪ੍ਰਤੀਤ, ਕਾਲ ਨ ਆਵੇ ਮੂੜੇ ਚੀਤ, ਪੈਰ ਵਿਰੋਧ ਕਾਮ ਕ੍ਰੋਧ ਮੋਹ, ਚੂੜ ਬਿਕਾਰ ਮਹਾਂ ਲੋਭ ਤ੍ਰੋਹ, ਇਹ ਆਹੂ ਜੁੱਤ ਬਿਖਾਨੇ ਕਈ ਜਨਮ,

ਇਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਤਾਮ ਕ੍ਰੋਧ ਅਰ ਲੋਭ ਮੋਹ ਫਿਰਸ ਜਾਏ ਅਹਮੇਵ ਨਾਨਕ ਪ੍ਰਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਗਾਹੇ ਤਿਸ ਠਾਕਰ ਕਉ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਦ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਕਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਤ੍ਰੇ ਸੰਗ ਸੁਖ ਬਸਨਾ ਆੜ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਤਿਆ ਮਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਕਿਸੇ ਤਿਆਗ ਤਦ ਅਵਰ ਲੋਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆੜ ਪੈਰਤਾ ਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਸ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਾਸੇ ਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰੋਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਸ ਸਾਸ ਸਿਮਰੋ ਪ੍ਰਭ ਉਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਕੀ ਭਗਤ ਕਰੇਹੇ ਜੇ ਪ੍ਰਸਾਦ ਅਭੁਖਨ ਪੈਰੀਜੈ ਮਨ ਤੇ ਸਿਮਰਤ ਕਿਉ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤੇ ਪ੍ਰਭ ਕੋ ਕਭੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਭ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਈਗਾ ਊਗਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਆੜ ਪੈਰ ਕਰ ਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤੇ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਹੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤ੍ਰਿਣੀ ਕੀ ਜਾਤ ਹੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਤੁਗ ਸਹਿਜੇ ਬਸਨਾ ਜੇ ਪ੍ਰਸਾਦ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਤੁਗ ਸਹਿ ਸੁਮਾਵੇ ਐਸਾ ਪ੍ਰਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇ ਪ੍ਰਭ ਕੋ ਮੂਲ ਨਾ ਮਰੋ ਵਿਸਾਰ ਜੇ

ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨੇ ਕਰਮ, ਤਿਸ ਬੈਸਨੂ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਚੇ, ਕੇਵਲ ਭਗਤ ਕੀਰਤਨ ਸੰਗ ਰਚ, ਮਨ ਤਨ ਅੰਤਰ ਸਿਮਰਨ ਗੋਪਾਲ, ਤਾਂ ਉਪਰ ਹੋਵਤ ਕਿਰਪਾਲ, ਆਪ ਦ੍ਰਿੜ ਅਵਰਹਿ ਨਾਮ ਜਪਾਵੇ, ਨਾਨਕੋ ਬੈਸਨੋ ਪਰਮ ਗਲ ਪਾਵੇ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਤੁਸ਼ਟ ਕਾ ਸੰਗ, ਮਨ ਤੇ ਬਿਰਸੇ ਸਗਲਾ ਪਰਮ, ਕਰ ਪੂਜੇ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲ ਖੋਵੇ, ਇਸ ਭਗਵਤੀ ਕੀ ਮਤ ਊਤਮ ਹੋਵੇ, ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਮਨ ਤਨ ਅਰਪੇ ਵਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੇ ਵਸਾਵੇ, ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੇ, ਤੋ ਪੰਡਿਤ ਜੋ ਮਨ ਪ੍ਰਬੋਧ, ਰਾਮ ਨਾਮ ਆਤਮ ਮੈਂ ਸੋਧ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੇ ਵਸਾਵੇ, ਤੋ ਪੰਡਿਤ ਫਿਰ ਜੋ ਨ ਆਵੇ, ਵੇਦ ਪੁਰਾਣ ਚਿਮਰਤ ਬੂਝੇ ਮੂਲ, ਤੂਖ ਮੈਂ ਜਾਣੇ ਅਸਤੂਲ, ਚੌ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚੌ ਵਰਨਾ ਮੈਂ ਜਪੇ ਕੋ ਨਾਮ, ਜੋ ਜੋ ਜਪੇ ਤਿਸ ਕੀ ਗਦ ਹੋਏ, ਸਾ ਸੰਗ ਪਾਵੇ ਜਨ ਕੋਏ, ਕਰ ਕਿਰਪਾ ਅੰਤਰ ਉਰ ਤਾਰ, ਪਸ ਪ੍ਰੇਤ ਮੁਗਧ ਪਾਥਰ ਕੋ ਤਾਰ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੂਤ ਕਿਤੇ ਨਾ ਪਾਈਏ ਧਰਮ, ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ, ਜਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤੁਸ ਨਦਰੀ ਆਇਆ, ਦਾਦ ਸੰਤਨ ਪਾਏ ਤਿਨ ਪਾਇਆ, ਸਦਾ ਨਿਕਟ ਨਿਟ ਹਰ ਜਾਨ, ਸੋ ਦਾਸ ਦਰਗਹਿ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੇ, ਤੇ ਦਾਸ ਕੋ ਸਭ ਸੋਜੀ ਪਰੇ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ, ਤੈਸਾ ਹਰਕ ਤੈਸਾ ਉਹ ਸੋਗ, ਸਦਾ ਅਨੰਤ ਨਹੀਂ ਬਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਏ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਕਾ ਰਾਖੇ ਤੈਸਾ ਤਿਨ ਨਾਓ, ਆਪੇ ਕਰਨ ਕਰਾਮਨ ਜੋਗ, ਪ੍ਰਭ ਭਾਵੇ ਸੋਈ ਪੁਨ ਹੋ, ਪਸਰਿਓ ਆਪ ਹੋਇਨ ਤਤਰੰਗ, ਲਖੇ ਨਾ ਜਾਗੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਿਨਾਸ਼, ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ, ਸਲੋਕ ਉਸਤਤ ਕਰੇ ਅਨੇਕ ਜਨ, ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭਰਤੀ, ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ, ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਪ੍ਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਤਾਰ, ਕਈ ਕੋਟ ਤਬਕਾ ਵਿਚਾਰ, ਕਈ ਕੋਟ ਨਰਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨ ਪਾਵੇ, ਕਈ ਕੋਟ ਪਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਪਿਗ ਆਤਮਨ ਕੋਰ, ਕਈ ਕੋਟ ਪਰਦਰਬ ਕੋ ਹਿਰੇ, ਕਈ ਕੋਟ ਪਰ ਦੁੱਖ ਨਾ ਕਰੇ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪ੍ਰਦੇਸ਼ ਪਰਮਾਹੇ, ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰ ਪਿਓ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬਹਿ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਤਾਰ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ, ਕਈ ਕੋਟ ਰਾਜਸ ਤਾਮਸ ਸਾਧਕ, ਕਈ ਕੋਟ ਵੇਦ ਪੁਰਾਣ ਸਿਮਰ ਤਰ ਸਾਸਤ, ਕਈ ਕੋਟ ਕੀਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਤਿਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਤੀਵੇ, ਕਈ ਕੋਟ ਜਖ ਕਿੰਨਰ ਪਸਾਚ, ਕਈ ਕੋਟ ਭੂਤ ਪ੍ਰੇਤ ਤੂਕਰ ਮਿਰਗਾਚ, ਸਭ ਤੇ ਨੇੜੇ ਤਹੂ ਤੇ ਦੂਰ, ਨਾਨਕ ਆਪ
ਲਿਪਟ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋ ਨੀ ਫਿਰੈ, ਕਈ ਕੋਟ ਬੈਠ ਤਖੀ ਖਾਹੇ, ਕਈ ਕੋਟ ਕਾਲੇ ਥਕ ਪਾਹੇ, ਕਈ ਕੋਟ ਕੀ ਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਬਜ ਪ੍ਰਭ ਕਹਿ ਹਾਥੇ, ਕਈ ਕੋਟ ਪੈ ਬੈਰਾਗੀ, ਰਾਮ ਨਾਮ ਸੰਗ ਤਿਲ ਨਿਵਲਾਗੀ, ਕਈ ਕੋਟ ਪ੍ਰਭ ਕੋ ਖੋਜਨ ਤੇ, ਆਤਮ ਮੈਂ ਪਾਰ ਬ੍ਰਹਮ ਰਹਨ ਤੇ, ਕਈ ਕੋਟ ਦਰਸ਼ਨ ਪ੍ਰਪਿਆਸ, ਦਿਨ ਕੋ ਮਿਲੇ ਓ ਪ੍ਰਭ ਅਵਿਨਾਸ, ਕਈ ਕੋਟ ਮੰਗੇ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿਨੋ ਵਿਸਤਾਰ, ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇਕ ਏਕੰਕਾਰ, ਕਈ ਕੋਟ ਕਿਨੇ ਬਹੁਪਾਤ, ਪ੍ਰਭ ਤੇ ਹੋਏ ਪ੍ਰਭ ਮਹੇ ਸੁਮਾਤ, ਤਾਕਾ ਅੰਤ ਨ ਜਾਣੈ ਕੋਇ, ਆਪੇ ਆਪ ਨਾਨਕ ਪ੍ਰਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋ ਤੇ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੇ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੇ, ਅਮਰ ਭਏ ਸਦਹੀ ਜੀਵੇ, ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਤੁਕ ਸਹਿ ਸੁਮਾਵੇ, ਆਪਣੇ ਜਨ ਕਉ ਸਾ ਸਾ ਸੁਮਾਰੇ, ਨਾਨਕ ਕੋਈ ਪਰਮੇਸ਼ਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਬਲਿਹਾਰਣ ਜਲਤਲ ਮਹੀ ਅਲਸੋਏ, ਅਸ਼ਟਪਦੀ

ਅਤਾਰ ਰਖਾਵੇ। ਹੁਕਮੇ ਉਪਜੇ ਹੁਕਮ ਸੁਮਾਵੇ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸੁਮਾਈ। ਪ੍ਰਭ ਭਾਵੇ ਮਾਨੁਖ ਗਦ ਪਾਵੇ, ਪ੍ਰਭ ਭਾਵੇ ਤਾਂ ਪਾਥਰ ਤਰਾਵੇ, ਪ੍ਰਭ ਭਾਵੇ ਬਿਨ ਸਾਸ ਤੇ ਰੱਖ, ਪ੍ਰਭ ਭਾਵੇ ਤਾਂ ਹਰ ਗੁਣ ਪੱਖ, ਪ੍ਰਭ ਭਾਵੇ ਤਾਂ ਪਤ ਉਧਾਰ, ਆਪ ਕਰੇ ਆਪਨ ਦੀ ਚਾਰ, ਦੁਆ ਸਿਰਿਆ ਕਾ ਆਪ ਸੁਵਾਮੀ, ਖੇਲੇ ਬਿਗਸੇ ਅੰਤਰ ਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ, ਕਹੋ ਮਾਨੁਖ ਤੇ ਕਿਆ ਹੋਏ ਆਵੇ, ਜੋ ਤੁ ਭਾਵੇ ਸੋਈ ਕਰਾਵੇ, ਇਸ ਕੇ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤੁ ਭਾਵੇ ਸੋਈ ਕਰੇ, ਅਣਜਾਣਤ ਵਿਖਿਆ ਮੈਂ ਰਟ, ਜੇ ਜਾਣਤ ਆਪਣੇ ਆਪ ਬਟ, ਪਰਮੇ ਪੂਲਾ ਦਰਦ ਤਾਵੇ, ਨਿਮਖ ਮੈਂ ਚਾਰ ਕੁੰਟ ਫਿਰ ਆਵੇ, ਕਰ ਕਿਰਪਾ ਜੇ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦਿਸ਼ ਕਸ਼ੂ ਨਾ ਆਵੇ, ਤਿਸ ਤਤਕਾਲ ਦਹਿਜ ਪ੍ਰਟਾਵੇ, ਜਾ ਕੋ ਆਪਣੀ ਕਰੇ ਬਖਸ਼ੀਸ, ਤਾਕਾ ਲੇਖਾ ਨਾ ਗਨੇ ਜਗਦੀਸ, ਜੀਓ ਪਿੰਡ ਸਤ ਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬੰਤ ਆਪ ਬਣਾਈ, ਨਾਨਕ ਜੀਵੇ ਦੇਖ ਬਡਾਈ, ਇਸ ਕਾ ਬਲ ਨਾ ਹੀ ਇਸ ਹਾਥ, ਕਰਨ ਕਰਾਮਨ ਸਰਬ

ਆਪ ਰਸੋਇ ਜੋਸ਼ ਕੀਨੋ ਸੋ ਆਪਣੇ ਰੰਗ ਹਫਤੇ ਦੂਰ ਸਭੂ ਕੈ ਸੰਗ ਬੂਝੇ ਦੇਖੇ ਕਰੇ ਬਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਮਿਲਸ ਆਵੇ ਨਾ ਜਾਏ ਨਾਨਕ ਸਦਗੀ ਰਿਹਾ ਸੁਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀਨੂ ਆਪਣ ਵਿਸਤਾਰ ਸਭ ਕਸ ਕਾ ਉਹ ਕਰਨੇ ਗਾਰ ਉਸਤੇ ਪਿੰਨ ਕਹੋ ਕਿਛ ਹੋਏ ਥਾਂ ਸਨੰਤਰ ਇਕ ਸੋਏ ਆਪਣੇ ਚਲਤ ਆਪ ਕਰਨੇ ਗਾਰ ਕੌਤਕ ਕਰੇ ਰੰਗ ਆਪਾਰ ਮਨ ਮੈਂ ਆਪ ਮਨੇ ਆਪਣੇ ਮਾਘ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਸਵਾਮੀ ਗੁਰ ਪ੍ਰਸਾਦ ਕਿਨੇ ਵਿਖਿਆਨੀ ਸੱਚ ਸੱਚ ਸਸਵ ਕੀਨਾ ਕੋੜ ਮਦੇ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰੇ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਰ ਕਰ ਸੁਣੀ ਸ਼ਰਮਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰ ਹੋ ਜਨ ਉਦਰ ਨਹਾਰ ਤੰਦ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਤੰਦ ਕੇ ਦੁੱਖ ਨਿਆਰ ਜਾ ਕਟੈ ਤੰਦ ਕੇ ਦੁੱਖਨ ਜਨ ਤੇ ਨਹੀਂ ਛੁੱਟੈ ਤੰਦ ਕੇ ਦੁੱਖਨ ਸੁਖ ਸਭ ਜਾਏ ਸੰਤ ਕੇ ਦੁੱਖਨ ਨਰਕ ਮੈਂ ਪਾਏ ਸੰਤ ਕੇ ਦੁੱਖਨ ਮਤ ਹੋਏ ਮਲੀਨ ਸੰਤ ਕੇ ਦੁੱਖਨ ਸੋਭਾ ਤੇ ਹੀਨ ਸੰਤ ਕੇ ਹੱਤੇ ਕੋ ਰੱਖੇ ਨਾ ਕੋਇ ਸੰਤ ਕੇ ਦੁੱਖਨ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਤਰ ਸੰਤ ਕੇ ਦੁੱਖਨ ਤੇ ਮੁਖ ਪਾਵੇ ਸੰਤਨ ਕੇ ਦੁੱਖਨ ਕਾਗ ਜੂ ਲਵੇ ਸੰਤਨ ਕੇ ਦੁੱਖਨ ਸਰਪ ਜੋਨ ਪਾਏ ਸੰਤ ਕੇ ਦੁੱਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੇ ਦੁੱਖਨ ਤ੍ਰਿਸ਼ਨਾ ਮੈਂ ਜਲੇ ਸੰਤ ਕੇ ਦੁੱਖਨ ਸਭ ਕੋ ਛਲੇ ਸੰਤ ਕੇ ਦੁੱਖਨ ਤੇਜ ਸਭ ਜਾਏ ਸੰਤ ਕੇ ਦੁੱਖਨ ਨੀਚ ਨੀਚਾਏ ਸੰਦੋਖੀ ਕਾ ਥਾਓ ਕੋ ਨਾਗੇ ਨਾਨਕ ਸੰਤ ਪਾਵੇ ਤਾਂ ਓਏ ਪੀ ਗਦ ਪਾਗੇ ਸੰਤ ਕਾ ਨਿੰਦਕ ਮਾ ਅਤਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੋਖ ਨਾਨਕ ਸੰਤ ਪਾਵੇ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੋਖੀ ਸਦਾ ਅਪਵਿੱਤ।

ਸੰਕਾ ਦੁਖੀ ਜਨਮ ਮਰ ਤਨਕੀ ਦੁੱਖ ਨਾ ਸੁਖ ਤੇ ਟਰ ਤਨਕੇ ਦੁਖੀ ਕੋ ਨਾ ਗੀਟਾਓ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ ਸੰਤ ਕਾ ਦੁਖੀ ਅਧ ਬੀਜ ਤੇ ਟੂਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਤਨਕੇ ਦੁਖੀ ਕੋ ਉਦਿਆਨ ਪਰਮਾਈਏ ਤਨਕਾ ਦੁਖੀ ਉਜੜ ਪਾਈਏ ਤਨਕਾ ਦੁਖੀ ਅੰਤਰ ਤੇ ਥੋਤਾ ਜੋ ਸਾਥ ਬਿਨਾ ਮ੍ਰਿਤਕ ਕੀ ਲੋਥਾ ਸੰਤਕੇ ਦੁਖੀ ਕੀ ਜੜ ਕਿਸ਼ਨਾਗੇ ਆਪਨ ਬੀਜ ਆਪੇ ਹੀ ਖਾਗੇ ਤਨਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਪਾਵੇ ਤਾਂ ਲਏ ਓਵਾਰ ਤਨਕਾ ਦੁਖੀ ਇਉਂ ਬਿਲ ਲਾਏ ਜਿਉ ਜਲ ਬਿਹੂਨ ਮਛਲੀ ਤੜਫੜਾਏ ਤਨਕਾ ਦੁਖੀ ਭੁੱਖਾ ਨਹੀਂ ਰਾਜੇ ਜਿਉ ਪਾਵਕ ਈਦਨ ਨਹੀਂ ਤਾਪੇ ਤਨਕਾ ਦੁਖੀ ਛੁੱਟੇ ਅਕੇਲਾ ਜਿਉ ਬੁਆੜ ਤਿਰ ਖੇਤ ਮਹਿ ਦੁਹੇਲਾ ਤਨਕਾ ਦੁਖੀ ਧਰਮ ਤੇ ਰਹਿਤ ਤਨਕਾ ਦੁਖੀ ਸਭ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰ ਹੀ ਪਇਆ ਨਾਨਕ ਜੋ ਤੁ ਪਾਵੇ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਤੋ ਦਰਗਹਿ ਮਿਲੇ ਸੁਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ ਤਨਕੇ ਦੁਖੀ ਕੀ ਪੁੱਜੇ ਨਾ ਆਸਾ ਸੰਤਕਾ ਦੁਖੀ ਉੜ ਚੱਲੇ ਨਿਰਾਸਾ ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਏ ਜੈਸਾ ਪਾਵੇ ਤੈਸਾ ਕੋਈ ਹੋਏ ਪਇਆ ਕੀਰਤਨਾ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ।

ਬੜਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਹੁ ਜਾਏ। ਅਸ਼ਟਪਦੀ ਮਾਨੋ ਕੀਟਕ ਬਿਰਤੀ ਸਵਜਾਨ ਦੇਵਨ ਕੋ ਏਕੇ ਭਗਵਾਨ ਜਿਕੇ ਦੀਏ ਰਹੇ ਅਗਾਏ। ਬੌਰ ਨ ਤਿਸ ਨਾ ਲਾਗੇ ਆਏ ਮਾਰੇ ਰੱਖੇ ਏਕੋ ਆਪ ਮਾਨੁਖ ਕੈਕਸ਼ ਨਾ ਹੀ ਹਾਸ ਤਿਸ ਕਾ ਹੁਕਮ ਬੂਝ ਸੋ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਸੋਏ ਨਾਨਕ ਬਿਘਨ ਨਾ ਲਾਗੇ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਸੁਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇ ਜੀਓ। ਨੈਨੋ ਪੇਖ ਠਾਕੁਰ ਕਾ ਰੰਗ ਸਾ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪਗੇ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰ ਗਏ ਨਾਨਕ ਉਜਲ ਮੱਥਾ। ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ। ਏਕੋ ਏਕ ਏਕ ਪਛਾਣੇ ਇਹ ਤੁਦ ਕੀਓ ਸੋਝੀ ਜਾਣੇ। ਨਾਮ ਸੰਗ ਸਿੱਕਾ ਮਨ ਮਾਨਿਆ ਨਾਨਕ ਤੈ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਣੇ ਆਪ ਸੁਝੈ ਤੁਸ ਕੀ ਜਾਣੋ ਤਿਸ ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉ ਹਰ ਜਨ।

ਨਾਨਕ ਤਿਸੇ ਨਾ ਲਾਗੇ ਦੁਖ, ਜਿਸ ਕੋ ਹਰ ਪ੍ਰਾਹਮਣ ਚਿਤ ਆਵੇ, ਸੋ ਸੰਸ ਹੋਇਲਾ ਨਹੀਂ ਡੋਲਾਵੇ, ਜਿਸ ਪ੍ਰਭੇ ਆਪਣਾ ਕਿਰਪਾ ਕਰੇ, ਹੋ ਸੇਵਕ ਹੋ ਕਿਸ ਤੇ ਡਰੇ, ਜੈਸਾ ਸਤ ਤੈਸਾ ਦ੍ਰਿਟਾਇਆ, ਆਪਣੇ ਕਾਰਜ ਮੈਂ ਆਸੁਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਸਾ ਬੂਜਿਆ, ਜਬ ਦੇਖੋ ਤਾਂ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ, ਨੈ ਕਿਸ ਜਨਮੈ ਨੈ ਕਿਸ ਮਰੈ, ਆਪਣ ਚਲਤ ਆਪ ਕੀ ਕਰੈ, ਆਮਨ ਜਾਮਨ ਦ੍ਰਿਟ ਅਨਦ੍ਰਿਟ, ਆਗਿਆਕਾਰੀ ਧਾਰੀ ਸਭ ਸਿੱਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਜ ਥਾਪ ਥਾਪ, ਅਵਨਾਸੀ ਨਾਹੀ ਕਿਸ ਖੰਡ, ਧਾਰਨ ਧਾਰ ਹੋ ਬ੍ਰਹਿਮੰਡ, ਅਲਖ ਪੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਧਰੇ ਤਿਨ ਮੰਤ, ਪ੍ਰਕੇ ਸੇਵਕ ਸਗਲ ਉਧਾਰਨ, ਪ੍ਰਕੇ ਸੇਵਕ ਦੁਖ ਵਸਾਰਨ, ਆਪੇ ਮੇਲ ਲੈ ਕੇ ਪਾਲ,

ਰੋਗ, ਨਾਨਕ ਸੋ ਜਨ ਸਦਾ ਅਰੋਗ, ਜੋ ਮੰਦਰ ਕੋ ਥੰਮੇ ਥੰਮਣ, ਤਿਉ ਗੁਰ ਕਾ ਸ਼ਬਦ ਮਨੇ ਅਸ ਥੰਮਣ, ਜਿਉ ਪਾਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਾਂ ਉਦਿਆਨ ਮੈਂ ਮਾਰਗ ਪਾਵੇ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ, ਤਿਨ ਸੰਤਨ ਕੀ ਬਾਚੋ ਤੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਏ, ਪੁਰਬ ਲੇਖੇ ਕਾ ਲਿਖਿਆ ਪਾਈਏ, ਦੂ ਸੂਪਰਾ ਦੇ ਮਨਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ, ਜੋ ਕਛ ਕਰੇ ਸੋਈ ਸੁਖਮਾਨ, ਪੂਲਾ ਕਾਹੇ ਫਿਰੇ ਅਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਹਿਓ ਰਸ ਲੋਭੀ ਪਤੰਗ।

ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤਹਿ ਸੰਚਾਲ, ਅਵਰ ਤਿਆਗ ਬਿਖਿਆ ਜੰਜਾਲ, ਧਨ ਧਨ ਕਹੇ ਸਭ ਕੋਇ, ਮੁਖ ਉਜਲ ਹਰ ਦਰ ਗਏ ਸੋਏ, ਇਉ ਵਾਪਾਰ ਵਿਰਲਾ ਵਾਪਾਰ, ਨਾਨਕ ਤਾਕੇ ਸਦ ਬਲਿਹਾਰ, ਚਰਨ ਸਾਧਕੇ ਤੋਇ ਤੋਇ ਪੀਓ, ਅਰਪ ਸਾਧਕੋ ਆਪਣਾ ਜੀਓ, ਸਾਧ ਕੀ ਤੂਰ ਕਰੋ ਇਸਨਾਨ, ਸਾਧ ਉਪਰ ਜਾਈਏ ਕੁਰਬਾਨ, ਸਾਧ ਸੇਵਾਵਟ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓੜ ਗਈ ਸੰਤੇ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕਉ ਜੀਵ ਲਨਹਾਰ, ਭੁਖੇ ਕਉ ਦੇਵਤ ਆਧਾਰ, ਸਰਬਨ ਦਾਨ ਜਾਕੀ ਦ੍ਰਿਸ਼ਟੀ ਮਾਗੇ, ਪੁਰਬ ਲਿਖੇ ਕਾ ਲੈਣਾ ਪਾਹੇ, ਸਭ ਕਿਸ ਤਿਸਕਾ ਉਹ ਕਰਨੇ ਜੋਗ, ਜਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਾਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਰ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋਜਨ ਨਿਰਮ

ਹਿਰਦੇ ਏਕੋ ਹੋਏ। ਸਚ ਕਰਨੀ ਸਚ ਤਾਕੀ ਰਹਿਤ, ਸਚ ਹਿਰਦੇ ਸਤ ਮੁਕਹਿਤ, ਸਚੀ ਦ੍ਰਿਸ਼ਟ ਸਚਾ ਆਕਾਰ, ਸਚ ਵਰਤੇ ਸਚਾ ਪਾਸਾਰ, ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰਿਉ ਗੁਣ ਤੇ ਪ੍ਰਾਪਿਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਸ਼ਟਪਦੀ ਅਬਨ

ਜਾਣਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਹਿਬ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨਰਾਓ।

ਭਗਤੇ ਆਤਮ ਕਹਿ ਚਾਹੇ, ਪ੍ਰਭ ਆਪਣੇ ਸਿਉ ਰਹੇ ਸੁਮਾਏ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਹੋ ਪਛਾਨੈ। ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕੈ ਏਕ ਨ ਜਾਨੋ। ਆਠ ਪੈਰ ਪ੍ਰਭ ਸੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਮਨ ਮੇਰੇ ਦਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿੰਨ ਦਿਨ ਦੇਹੇ। ਜਿਨ ਦਿਨ ਆਪਣਾ ਪ੍ਰਭੂ ਪਛਾਤਾ, ਸੋ ਦਿਨ ਸਰਬ ਥੋਗ ਕਾ ਦਾਤਾ। ਇਸ ਕੀ ਸਰਨ ਸਰਬ ਸੁਖ ਪਾਵੇ।

ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹੇਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕੱਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛਨਾ ਜਨਾਵੇ ਹਰ ਹਰ ਨਾਮ ਹਿਰਦੇ ਸਾ ਧਿਆਵੇ ਮਨ ਵੇਚੇ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਦ ਪ੍ਰਾਪ ਸਵਾਮੀ ਆਪਣੀ ਕਿਰਪਾ ਜਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਦ ਜਾਣੈ ਸੋ ਸਤਿਗੁਰ ਜਿਸ ਦੇ ਹਰਨਾਉ ਅਨਕ ਬਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਤ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇਕ ਆਪ ਨਹੀਂ ਕਛ ਪਰਮ ਸਹਿਸ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਬੁੜਭਾਗੀ ਪਾਈਐ ਸਬਲ ਦਰਸ਼ਨ ਪੇਖਤ ਪੁਨੀਤ ਪਰਸਦ ਚਰਨ ਗਦ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਘਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਹੇ ਪਾਵੇ ਤੇ ਲਏ ਮਿਲਾਏ ਜੇਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮੇ ਗੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੇ ਸਿਮਰੈ ਸਤ ਬਲਿਹਾਰੀ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣ ਤਾਸ ਆੜ ਪੈਰ ਹਰ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੈਂ ਰੱਖੇ ਹਰ ਹਰ ਏਕ ਅੰਧਕਾਰ ਦੀਪਕ ਪਰਗਸ ਨਾਨਕ ਪਰਮ ਮੋਹ ਦੁਖਤੇ ਤੇ ਨਸ ਤਬ ਤੁਮੈ ਠਾਂਡ ਵਰਤਾਈ ਅੰਧ ਭਇਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੂਕਾ ਨਿਰਪਉ ਹੋਏ ਬਸੇ ਸਗਲ ਵਿਆਦ ਮਨ ਤੇ ਖੇ ਨਸੇ ਜਿਸਕਾ ਸਾ ਤਿਨ ਕਿਰਪਾ ਤਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਚੂਕੇ ਪ੍ਰਮ ਗਮਨ ਸੁਨ ਨਾਨਕ ਹਰ ਹਰ ਜਾ ਸਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਨਕਬਾਰ ਨਾਨਕ ਬਲਿਹਾਰੀ ਸਲੋਕ ਸਾਧਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕੁਮਾਵਨਾ ਨਾਨਕ ਇਹੋ ਤਨਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਸਾ ਮੀਤ ਬਸਾਰੋ ਚਰਨ ਕਮਲ ਹਿਰਦਮੈ ਉਰਤਾਰੋ ਕਰਨ ਕਰਨ ਸੋ ਪ੍ਰਸਮਰਥ ਵਿਰੜ ਕਰ ਗਹੋ ਨਾਮ ਹਰ ਵਥ ਇਹੋ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜੇ ਤਨ ਕੋ ਚਾਰ ਕੁਣ ਟੁੜਤਾਵੇ ਸੋ ਤਨ ਹਰ ਸੇਵਾ ਤੇ ਪਾਵੇ ਜੇ ਸੋ ਕੋਨਤ ਬਾਛੇ ਮੀਤ ਸੋ ਸੁ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਪਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਣੀ ਅਨਕੋ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁੱਧੋ ਹਰ ਕੈ ਨਾਏ ਦਹਿਸ ਧਾਵ ਤਿਆ ਬੈਠਾਏ ਤਾ ਕੋ ਵਿਘਨ ਨਾ ਲਾਗੇ ਕੋਏ ਜਾ ਕਿਰਦੇ ਬਸੇ ਹਰ ਸੋਏ ਕਲ ਤਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਪਾਓ ਬਹੁ ਬਿਨਸੇ ਪੂਰਨ ਹੋਏ ਆਸ ਭਗਤ ਪਾਇਆ ਤੁਮ ਪਰਗਾਸ
ਜਿਤ ਕਰ ਜਾਏ ਬਸੇ ਅਵਿਨਾਸੀ।

ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਘਰ ਸਿਮਰ ਪ੍ਰਾਨ ਆਧਾਰ ਅਨਕ ਪਾਵਨ ਛੂਟਨ ਹਾਰ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਛਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟੰਬ ਅਰਬੰਤ ਇਨ ਤੇ ਕਹੋ ਤੁਮ ਕਮਲ ਸੁਨਾਥ ਰਾਜ ਰੰਗ ਮਾਇਆ ਵਿਸਤਾਰ ਇਨ ਤੇ ਕਹੋ ਕਮਲ ਛੁਟਕਾਰ ਆਸ ਹਸਤੀ ਰਸ ਅਸਵਾਰੀ ਝੂਠਾ ਡੰਪ ਝੂੜ ਪਾਸਾਰੀ ਜਿਨ ਦੀ ਇਸ ਬੁੱਝੇ ਨਾ ਬਿਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬੇਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਦ ਪਾਵੋ ਸਾਰ ਭੂਤ ਸਤ ਹਰ ਕੋ ਨਾਓ ਸਹਿ ਸੁਪਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਦਿਖ ਪੈਲ ਹੋਏ ਚਿੰਤ ਬਸੇ ਸੁਖ ਨਾਲ ਸਤਗੁਰ ਅਸਗਰ ਨਾਮ ਸਮਾਲ ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾ ਸੁਖ ਦਰਗਹ ਜੈਕਾਰ ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹੋ ਪ੍ਰਵਿਆਪ ਅਨਕ ਵਿਸਤਾਰ ਏਕ ਤੇ ਭਏ ਏਕ ਅਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏ ਪ੍ਰਵਰਤ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਤਾਜਨਾ ਕੀ ਮੰਗੋ ਤੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਧਿਆਵ ਚਰਨ ਕਮਲ ਸਿਉਂ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਾਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਿਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋਭਰ ਫਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇ ਸਰਨਿਆਨ ਸਭ ਤਿਆਗ ਅੰਤਰ ਪ੍ਰਗਾਸ ਅਨਦਿਨ ਨਿਵਲਾਗ ਬੜਭਾਗੀ ਜਪਿਆ ਪ੍ਰਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੂ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨਮ ਮਰਨ ਦੁਖ ਭ੍ਰਮ ਗਇਆ ਇਸ ਪੁੰਨੀ ਸਰਧਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸੁਮਾਏ ਸੋ ਕਿਉਂ ਵਿਸਰੈ ਜੇ ਕਾਲ ਨਾ ਪਾਨੈ ਸੋ ਕਿਉਂ ਵਿਸਰੈ ਜੇ ਕੀ ਆ ਜਾਨੈ ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਅਗਨ ਮੈਂ ਰੱਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਵਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਓ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਪੈ ਤਰੀਗੇ ਸੰਸਾਰ ਇਨ ਭਗਤੀ ਤਨ ਹੋ ਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਲ ਪਾਏ ਬਿਸਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਵਿਗਸੈ ਸਾਧ ਚਰਨ ਤੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕੋ ਉਪਾਵੇ ਸੰਗ ਏਕ ਬਲਦੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸੁਮਾਏ ਪ੍ਰਭ ਸੰਤ ਦੀਨ ਦਇਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜੇ ਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ
ਸੋ ਹੋਏ ਪੁਨੀਤ। ਭਗਤ ਪਾਏ ਲਾਵੇ ਮਨ ਗੀਤ, ਹਮ ਨਿਰਗੁਨਿਆਰ ਨੀਚ ਅਜਾਨ। ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਹੈ ਕੁੰਠ ਮੁਕਤ ਮੋਖ ਪਾਏ। ਏਕ ਨਿਮਖ ਹਰ ਕੇ ਗੁਣ ਗਾਏ, ਅੰਤ ਰਾਜ ਭੋਗ ਵਡਿਆਈ। ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾ ਪਰ ਸੰਗੀਤ। ਰਸਨਾ ਜਪਤੀ ਹਰ ਹਰ ਨੀਤ, ਪਲੀ ਸੁਕਰਣੀ ਸੋਭਾ ਤਨਵੰਤ। ਹਿਰਦੇ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਦਿਓ ਨਿਵਾਸ। ਸਰਬ ਸੁਖ ਨਾਨਕ ਪਰਗਾਸ। ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਤੁਨ ਸਮਾਧੀ ਆਪ ਆਪਣ ਕੀਆ ਨਾਨਕਾ। ਆਪੇ ਹੀ ਫਿਰ ਜਾਪ ਅਸ਼ਟਪਦੀ, ਜਬ ਅਕਾਰ ਇਹ ਕਛਨਾ ਦ੍ਰਿਟੇਤਾ। ਪਾਪ ਹੁਣ ਤਬ ਕਹਿਤੇ ਹੋਤਾ, ਜਬ ਧਾਰੀ ਆਪਣ ਸੁਨ ਸਮਾਧ। ਦਾ ਬੈਰ ਵਿਰੋਧ ਇਹ ਸੰਕ ਮਾਤ, ਜਬ ਇਸਕਾ ਵਰਨ ਚਿਹਨ ਨਾ ਜਾਪਤ। ਤਬ ਹਰਕ ਸੋਗ ਹੋ ਕਿਸੇ ਵਿਆਪਤ, ਜਬ ਆਪਣੇ ਆਪ ਆਪ ਪਾਰ ਬ੍ਰਹਮ। ਤਾ ਮੋਹ ਕਾਂ ਕਿਸ ਹੋਵਦ ਪਰਮ, ਆਪਣ ਖੇਲ ਆਪ ਵਰਤੀ ਜਾ। ਨਾਨਕ ਕਰਨੇ ਹਾਰ ਨਾ ਦੂਜਾ, ਜਬ ਹੋਤ ਪ੍ਰਭ ਕੇਵਲ ਤਨੀ। ਤਾ ਬੰਦ ਮੁਕਤ ਕਹੋ ਕਿਸ ਕਹੋ ਗਨੀ, ਜਾ ਵੇਕੇ ਘਰ ਅਗਮੇ ਅਪਾਰ। ਤਬ ਨਰਕ ਸੁਰਗ ਕਹੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ। ਤਾਬ ਸੇ ਸਖਤ ਕਹੋ ਕਤ ਠਾਏ, ਜਬ ਆਪੇ ਆਪ ਆਪਣੀ ਜੋਤ ਤਰੇ। ਤਬ ਕਮਨ ਨਿਡਰ ਕਮਨ ਕਦ ਡਰੇ, ਆਪਣ ਚਲਤੇ ਆਪ ਕਰਨੇ ਹਾਰ। ਨਾਨਕ ਠਾਕੁਰ ਅਗਮੇ ਅਪਾਰ, ਅਵਨਾਸੀ ਸੁਗ ਆਪਣੇ ਅਸਨ। ਤੇ ਜਨਮ ਮਰਨ ਕਹੋ ਕਾਂ ਬੇਨਾਸਨ, ਜਾ ਪੂਰਨ ਕਰਤਾ ਪ੍ਰਸੋਏ। ਤਬ ਜਮ ਕੀ ਤਰਾਸ ਕਹੋ ਕਿਸ ਹੋਏ, ਜਬ ਅਵਗਤ ਅਗੋਤਰ ਪ੍ਰਾਵੇਕ। ਤਬ ਚਿੱਤਰ ਗੁਪਤ ਇਸ ਪੂਛਤ ਲੇਖ, ਜਬ ਨਾਥ ਨਿਰੰਜਨ ਅਗੋਚਰ ਅਗਧ। ਤਬ ਕੌਣ ਛੁਟੇ ਕੌਣ ਬੰਧਨ ਬੱਧ, ਆਪਣੇ ਆਪ ਆਪ ਹੀ ਅਚਰਜਾ। ਨਾਨਕ ਆਪਣ ਰੂਪ ਆਪ ਹੀ ਉਪਰਜਾ, ਯੇ ਨਿਰਮਲ ਪੁਰਖ ਪੁਰਖ ਪਤ ਹੋਤਾ। ਤੈ ਬਿਨ ਮੈਲ ਕਹੋ ਕਿਆ ਤੋਤਾ, ਜੈ ਨਿਰੰਜਨ ਨਿਰੰਕਾਰ ਨਿਰਵਾਨ। ਤੇ ਕੌਣ ਕੋ ਮਾਨ ਕੌਣ ਅਭਿਮਾਨ, ਜੈ ਸਰੂਪ ਕੇਵਲ ਜਗਦੀਸ਼। ਤੈ ਛਲ ਛਿਦਰ ਲਗਤ ਕਹੋ ਕੀਸ, ਜੈ ਜੋਤ ਸਰੂਪੀ ਜੋ ਸੰਗ ਸੁਮਾਵੇ। ਤੈ ਕਿਸੇ ਭੂਖ ਕਮਨ ਤ੍ਰਿਪਤਾਵੇ, ਤਰਨ ਕਰਾਮਨ ਕਰਨੇ ਹਾਰ। ਨਾਨਕ ਕਰਤੇ ਕਾ ਨਾਏ ਸੁਮਾਰ, ਜਬ ਆਪਣੀ ਸੋਭਾ ਆਪਣ ਸੰਗ ਬਣਾਈ। ਤਬ ਕਮਨ ਮਾਏ ਬਾਪ ਮਿੱਤਰ ਸੁਧ ਪਾਈ, ਜੇ ਸਰਬ ਕਲਾ ਆਪੇ ਪਰਵੀਨ। ਤੈ ਵੇਦ ਕਤੇਵ ਕਹਾਂ ਕੋ ਚੀਨ, ਜਬ ਆਪਣੇ ਆਪ ਆਪ ਉਰ ਤਾਰੇ। ਤੋ ਸਗਨ ਅਬ ਸਗਨ ਕਹਾਂ ਵਿਚਾਰੇ, ਜੇ ਆਪਣੇ ਊਚ ਆਪਣੇ ਆਪ ਨੇਰਾ। ਤੇ ਕੌਣ ਠਾਕੁਰ ਕੌਣ ਕਹੀਏ ਤੇਰਾ, ਬਿਸਮਨ ਬਿਸਮਰਹੇ ਬਿਸਮਾਦ। ਨਾਨਕ ਆਪਣੀ ਗਤ ਜਾਨੋ ਆਪ, ਜੈ ਅਸ਼ਲ ਅਛੇਦ ਪੇ ਸੁਮਾਇਆ। ਊਗਾ ਕਿਸੇ ਵਿਆਪਤ ਮਾਇਆ, ਆਸ ਕੋ ਆਪੇ ਆਦੇਸ਼। ਇਹ ਗੁਣ ਕਾ ਨਾਹੀ ਪਰਵੇਸ਼, ਜੈ ਏਕ ਏਕ ਏਕ ਭਗਵੰਤਾ। ਤੈ ਕੌਣ ਅਚਿੰਤ ਇਸ ਲਾਗੇ ਚਿੰਤਾ, ਜੈ ਆਪਣੇ ਆਪ ਆਪ ਪਤੀਆਰਾ। ਤੇ ਕੌਣ ਕਥੇ ਕੌਣ ਸੁਣਨੇ ਹਾਰਾ, ਬਹੁ ਬੇਅੰਤ ਊਚ ਤੇ ਊਚਾ। ਨਾਨਕ ਆਪਸ ਕਹੋ ਆਪੇ ਪਹੁੰਚਾ, ਜੇ ਆਪਰ ਚੋਪਰ ਪੰਚਕਾਰ। ਇਹ ਗੁਣ ਮੈਂ ਕੀਨੂੰ ਵਿਸਤਾਰ, ਪਾਪ ਪੁੰਨ ਤੇ ਪਈ ਕਹਾਵਤ। ਕਉ ਨਰਕ ਉਹ ਸੁਰਗ ਬੰਸ਼ਾਵਤ।

ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਨ ਨੈਗਾਰ ਆਪੇ ਏਕ ਆ ਵਿਸਥਾਰ ਜਤ ਪਾਵੇ ਤਾਂ ਸਿਰ ਚੋ ਪਾਏ ਆਪਣੇ ਪਾਣੇ ਲਏ ਸੁਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਣ ਸੂਤ ਸਜਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ

जना सुने सो बचन सर्वे अपी राम संग रचन जिन जाता सिक्की ए रहत सत बचन साधु सब कहत जो जो होए सोई सुख मान करन करामन हार प्रभ जाने अंतर बसे बार पी ओही नानक दर्शन देखता मोही आप सत किया सब सत ते प्रते सगली उत्पत ते पावे ता करे विस्तार ते पावे ता एक अंकार अनक कला लखी न जाए जे पावे ते लय मिलाए कौन निटकम कहिए दूर आपे आपिया परपूर अंतरगत जे आप जनाए नांग तेजन आप बुझाए सर्व भूत आप वरतार सर्व नयन आपे खनगार सगल समगरी जा कातना आपन जस आप की सुना आमन जान के खेल बनाया आज्ञाकारी की नीम आया सबके मद अलिप्त रहे जो कुछ कहना सो आपे कहे आज्ञा आवे आज्ञा जाए नानक जा पावे ता ले सुमाए इसते हुए सो नाही बुरा और है कहो किने कुछ करा आप भला कर तूत अतनी की आपे जाने अपने जी की आप सब तारी सब साच ओत पोत अपन संग राच ताकि गतमत कही न जाए दूसर हो इतना सो जी पाए सिक्का किया सब प्रवान गुर प्रसाद नान के ओ जान जो जाने ते सदा सुख होए आप मिलाए लय प्रसोए ओ तनवंत कुलवंत पदवंत जीवन मुक्त जिस हृदय भगवंत तन तन तन जने आया जिस प्रसाद सब जगत तराया जन आमन का ए स्वभाव जन के संग चित आवे नाव आप मुक्त मुक्त करे संसार नानक ते जन को सदा नमस्कार श्लोक पूरा प्रभ आराध्या पूरा जा का नाव नानक पूरा पाया पूरे के गुण गाओ अष्टपदी पूरे गुर का सुन उपदेश पार ब्रह्म निट कर पेख सास सास सिमर हो गोविंद मन अंतर की उतरे चिंद आस अनित त्यागो त्रंग संत जना की तूर मन मंग आप छोड़ बेनती करो सास संग अग्न सागर तर हो हर तन के पर ले पंडार नानक गुरपूरे नमस्कार खेम कुशल सहज आनंद साध संग पर परमानंद नरक निवार उधारो जियो गुण गोविंद अमृत रस पियो चित चितवो नारायण एक एक रूप जाके रंग अनेक गोपाल दामोदर दीन दयाल दुख भंजन पूर्ण कृपाल सिमर सिमर नाम बारंबार नानक जी का यह आधार उत्तम श्लोक साध के बचन अमलीक लाल ए रतन संत कुमावत होते उधार आप करे लोक के निस्तार सफल जीवन सबलता का संग जाके मन लागा हर रंग जय जय शब्द अनाहद वज सुन सुन अंध करे प्रभ गज प्रगटे गोपाल महात कहे माथे नानक उदरे तिन कह साथे शरण जोग सुन सरणी आए कर कृपा प्रभ आ मिलाए मिट गए बैर पय सब रेन अमृत नाम सा संग लैन तो प्रसन्न पय गुरुदेव पूर्ण होई सेवक की सेव आल जंजाल विकार ते रहते राम नाम सुन रसना कहते कर प्रसाद दया प्रतारी नानक निधि खेप हमारी प्रभ की उस्तत करो संत मीत सावधान एकाग्र चीत सुखमनी सहज गोविंद गुण नाम जिस मन बसे सोहो तन दान सर्व इच्छाता की पूर्ण होए प्रधान पुरख प्रण सबल होए सब ते ऊज पाए अस्थान बौर न होवे आमन जान हरतन खाड़ चले जन सोए नानक जिसे प्राप्त होए खेम सांत रिद्ध नव निद बुद्ध ज्ञान सर्व ते सिद्ध विद्या तप जोग प्रत्यान ज्ञान श्रेष्ठ उत्तम स्नान चार पदार्थ कमल परगास सबके मध्य सगर ते उदास सुंदर चतुर तत् का बेता समदर्शी एक दृष्टेता ए फल हे जन के मुख पने गुरु नानक ना बचन मन सुने एहो निदान जपे मन कोय सब जुग में ताकि गद होय गुण गोविंद नाम थुनु बाणी सिमरत शास्त्र वेद बखाणी सगल मतांत केवल हर नाम गोविंद भगत के मन बसराम कोड अपराध सा संग मिटे संत के पाते जमते छुट्टे जाके मस्तक कर्म प्रापाए
ਸਾਧ ਸਰਣ ਨਾਨਕ ਤੇ ਆਏ, ਜਿਸ ਮਨ ਬਸੇ ਸੁਨੇ ਲਾਏ ਪ੍ਰੀਤ, ਤੇ ਜਨ ਆਵੇ ਹਰ ਪ੍ਰਚੀਤ, ਜਨਮ ਮਰਨ ਤਾਕਾ ਦੁਖ ਨਿਵਾਰੇ, ਦੁਲਭ ਦੇਹ ਤਤਕਾਲ ਉਧਾਰੇ, ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਨੀ, ਏਕ ਨਾਮ ਮਨ ਮਾਏ ਸੁਮਾਨੀ, ਦੁਖ ਰੋਗ ਬਿਨਸੇ ਪਏ ਪਰਮ, ਸਾਧ ਨਾਮ ਨਿਰਮਲਤਾ ਕੇ ਕਰਮ, ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਸਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਲਥਲ ਮਹੀਲ ਪੂਰਿਆ ਤੁਮੀ ਸਿਰਜਣਹਾਰ, ਅਨਕ ਪਾਂਤ ਹੋਏ ਪਸਰਿਆ ਨਾਨਕ ਏਕੰਕਾਰ ਪੌੜੀ, ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਤਿਆਏ, ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰ ਰਾਏ, ਤਾਕਿ ਅਸ ਕਲਿਆਣ ਸੁਖ ਜਾਤੇ ਸਭ ਕਛ ਹੋਏ, ਚਾਰ ਕੁੰਟ ਦੈਸ ਪ੍ਰਮਿਓ ਤਿਸ ਬਿਨ ਅਵਰ ਨ ਕੋਏ, ਵੇਦ ਪੁਰਾਣ ਸਿਮਰਤ ਸੁਨੇ ਬਹੁਧ ਕਰੋ ਵਿਚਾਰ, ਪਤ ਉਧਾਰਨ ਪਏ ਹਰਨ ਸੁਖ ਸਾਗਰ ਨਿਰੰਕਾਰ, ਦਾਤਾ ਪੁੱਤਾ ਦੇਨ ਹਾਰ ਤਿਸ ਬਿਨ ਅਵਰ ਨਾ ਜਾਏ, ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ, ਗੋਬਿੰਦ ਜਸ ਗਾਈਏ ਹਰ ਨੀਤ, ਮਿਲ ਭਜੀਏ ਸਾਧਸੰਗ ਮੇਰੇ ਮੀਤ, ਰਹਾਉ ਸਲੋਕ ਕਰੋ ਬੰਦਨਾ ਅਨਕਵਾਰ, ਸਰਨ ਪਰੋ ਹਰ ਰਾਏ ਪ੍ਰਮ ਕਟੀਏ ਨਾਨਕ ਸਾਧ ਸੰਗ, ਦੁਤੀਆ ਪਾਉ ਮਿਟਾਏ ਪੌੜੀ, ਦੁਤੀਆ ਦੁਰਮਤ ਦੂਰ ਕਰ ਗੁਰਸੇਵਾ ਕਰ ਨੀਤ, ਰਾਮ ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ, ਮਰਨ ਮਿਟੇ ਜੀਵਨ ਮਿਲੇ ਬਿਨਸੇ ਸਗਲ ਕਲੇਸ਼, ਆਪ ਤਜੋ ਗੋਬਿੰਦ ਭਜੋ ਪਾਉ ਭਗਤ ਪ੍ਰਵੇਸ਼, ਲਾਭ ਮਿਲੇ ਤੋਟਾ ਹਿਰੇ ਹਰ ਦਰਗੇ ਪਤਵੰਤ, ਰਾਮ ਨਾਮ ਤਨ ਸੰਚਵੈ ਸਾਚ ਸਾ ਭਗਵੰਤ, ਊਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ, ਸਲੋਕ ਤੀਨ ਬਿਆਪੇ ਜਗਤ ਕਉ ਤੁਰਿਆ ਪਾਵੇ ਕੋਇ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ ਪੌੜੀ, ਤ੍ਰਿਤੀਆ ਤ੍ਰੈ ਗੁਣ ਵਿਖੇ ਫਲ ਕਬ ਉੱਤਮ ਕਬ ਨੀਚ, ਨਰਕ ਸੁਰਗ ਭਮਤੋ ਕਣੋ ਸਦਾ ਸੰਘਾਰੇ ਮੀਤ, ਹਰਖ ਸੋਗ ਸਹਿਸਾ ਸੰਸਾਰ ਹਹੋ ਕਰਤ ਬਿਗਾਏ, ਜਿਨ ਕੀਏ ਤਿਸੇ ਨਾ ਜਾਣਨੀ ਚਿਤਵੇ ਅਣਕਿਓ ਪਾਏ, ਆਦ ਵਿਆਦ ਉਪਾਦਰਸ ਕਬੂ ਨ ਟੂਟੇ ਤਾਪ, ਪਾਰ ਬ੍ਰਹਮ ਪੂਰਨ ਧਨੀ ਨੈ ਬੂਝੇ ਪ੍ਰਤਾਪ, ਮੋਹ ਪਰਮ ਬੂੜਦ ਕਣੋ ਮਹਾਨਰਕ ਮੈਂ ਵਾਸ, ਕਰ ਕਿਰਪਾ ਪ੍ਰਭ ਰਾਖ ਲੇਹੋ ਨਾਨਕ ਤੇਰੀ ਆਸ, ਸਲੋਕ ਜਦ ਸਿਆਣਾ ਸੂੜ ਸੋਏ ਜਿਨ ਤਰਿਆ ਅਭਮਾਨ, ਚਾਰ ਪਦਾਰਥ ਅਸ਼ਟ ਸਿਧ ਭਜ ਨਾਨਕ ਹਰ ਨਾਮ ਪੌੜੀ, ਚਤਰਥ ਚਾਰੇ ਬੇਦ ਸੁਣ ਤੁਧ ਤਤ ਵਿਚਾਰ, ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਬ ਸਾਰ, ਨਰਕ ਨਿਵਾਰੇ ਦੁਖ ਹਰੇ ਟੂਟੇ ਅਣਕ ਕਲੇਸ਼, ਮੀਚ ਹੁਟੇ ਜਮ ਤੇ ਛੁੱਟੇ ਹਰ ਕੀਰਤਨ ਪਰਵੇਸ਼, ਪਉ ਬਿਨਸੇ ਅੰਮ੍ਰਿਤ ਰਸ ਰੰਗ ਰਤੇ ਨਿਰੰਕਾਰ, ਦੁਖ ਦਾਰਦ ਅਪਵਿੱਤਰਤਾ ਨਾਸੇ ਨਾਮ ਅਧਾਰ, ਸੁਰ ਨਰਮੁੰਜਨ ਖੋਜਤੇ ਸੁਖ ਸਾਗਰ ਗੋਪਾਲ, ਮਨ ਨਿਰਮਲ ਮੁਖ ਉਜਲਾ ਕੋਈ ਨਾਨਕ ਸਾਧਰਵਾਲ, ਸਲੋਕ ਪੰਚ ਵਿਕਾਰ ਮਨ ਮੈਂ ਬਸੇ ਰਾਤੇ ਮਾਇਆ ਸੰਗ, ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੌੜੀ, ਪੰਚਮ ਪੰਚ ਪ੍ਰਧਾਨ ਤੇ ਜੇ ਜਾਣਿਓ ਪਰਪੰਚ, ਕੁਸੁਮ ਬਸ ਬਹੁ ਰੰਗ ਘਣੋ ਸਮਿਸਿਆ ਬਲਬੰਚ, ਨੈ ਜਾਪੇ ਨੈ ਬੂਝੀਏ ਨੈ ਕੁਛ ਕਰਤ ਵਿਚਾਰ, ਸਵਾਦ ਮੋਹ ਰਸ ਬਿਦਿਓ ਅਗਿਆਨ ਰਚਿਓ ਸੰਸਾਰ, ਜਨਮ ਮਰਨ ਬਹੁ ਜੋਨ ਪ੍ਰਮਣ ਕਿਨੇ ਕਰਮ ਅਨੇਕ, ਰਚਨ ਹਰ ਨੈ ਸਿਮਰਿਓ ਮਨ ਨਾ ਵਿਚਾਰ ਵਿਵੇਕ, ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਾ ਰੰਚ, ਨਾਨਕ ਬਿਰਲੇ ਪਾਈਐ ਜੋ ਨਾ ਰਚੇ ਪਰਪੰਚ, ਸਲੋਕ ਖੱਟ ਸਾਸਤਰ ਉਚੋ ਕਹਿ ਅੰਤ ਨ ਪਾਰਾਵਾਰ, ਭਗਤ ਸੋਹ ਹੈ ਗੁਣ ਗਾਵਤ ਨਾਨਕ ਪ੍ਰਭ ਕੇ ਦੁਆਰ ਪੌੜੀ, ਖਸ਼ਟਮ ਖੱਟ ਸਾਸਤਰ ਕਹਿ ਸਿਮਰਤ ਕਥੇ ਅਨੇਕ, ਊਤਮ ਉਚੋ ਪਾਰ ਬ੍ਰਹਮ ਗੁਣ ਅੰਤ ਨ ਜਾਣੇ ਸੇਖ, ਨਾਰਦ ਮੁੰਡਨ ਸੁਖ ਵਿਆਸ ਜਿਸ ਗਾਵਤ ਗੋਬਿੰਦ, ਰਸ ਗੀਦੇ ਖਰਸੋ ਬੀਦੇ ਭਗਤ ਰਚੇ ਭਗਵੰਤ, ਮੋਹ ਮਾਨ ਪ੍ਰਮ ਬਿਨਸਿਓ ਪਾਈ ਸਰਨ ਦਿਆਲ, ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ, ਲਾਭ ਮਿਲੇ ਤੋਟਾ ਹਿਰੇ ਸਾਧ ਸੰਗ ਲਿਵਲਾਏ, ਖਾੜ ਖਜਾਨਾ ਗੁਣ ਦਖਰੇ ਨਾਨਕ ਨਾਮ ਤੇ ਆਏ, ਸਲੋਕ ਸੰਤ ਮੰਡਲ ਹਰਜ ਕਥੇ
ਬੋਲੇ ਸਤ ਸੁਭਾਇ, ਨਾਨਕ ਮਨ ਸੰਤੋਖੀ ਹੈ, ਇਕ ਸਿਉ ਲਿਵਲਾ ਏ ਪੌੜੀ, ਸਪਤਮ ਸੰਚੋ ਨਾਮ ਧਨ, ਟੂਟ ਨਾ ਜਾਏ ਭੰਡਾਰ, ਸੰਤ ਸੰਗਤ ਮੈਂ ਪਾਈ ਹੈ, ਅੰਤਨ ਪਾਰਾਵਾਰ, ਆਪ ਤਜੋ ਗੋਬਿੰਦ ਭਜੋ, ਸਰਣ ਪਰੋ ਹਰ ਰਾਏ, ਦੁਖ ਹਰ ਭਵਜਲ ਤਰ, ਮਨ ਚਿੰਦਿਆ ਫਲ ਪਾਏ, ਆੜ ਪੈਰ ਮਾ ਹਰ ਜਪੈ, ਸਬਲ ਜਨਮ ਪਰਵਾਨ, ਅੰਤਰ ਬਾਰ ਸਦਾ ਸੰਗ, ਕਰਨੇ ਹਾਰ ਪਛਾਣ, ਸੋ ਸਾਜਨ ਸੋ ਸਖਾ ਮੀਤ, ਜੋ ਹਰ ਕੀ ਮਤ ਦੇ, ਨਾਨਕ ਬਲਿਹਾਰਣ, ਹਰ ਹਰ ਨਾਮ ਜਪੇ ਸਲੋਕ, ਆੜ ਪੈਰ ਗੁਣ ਗਾਈ ਹੈ, ਤਜੀਏ ਅਵਰ ਜੰਜਾਲ, ਜਮ ਕੰਕਰ ਜੋਏ ਨਾ ਸਕਈ, ਨਾਨਕ ਪ੍ਰਭੂ ਦਿਆਲ ਪੌੜੀ, ਅਸ਼ਟਮੀ ਅਚ ਸਿੱਧ ਨਵ ਨਿਧ, ਸਗਲ ਪਦਾਰਥ ਪੂਰਨ ਬੁੱਧ, ਕਵਲ ਪ੍ਰਗਾਸ ਸਦਾ ਆਨੰਦ, ਨਿਰਮਲ ਰੀਤ ਨਿਰੋਧਰ ਮੰਤ, ਸਗਲ ਧਰਮ ਪਵਿੱਤਰ ਇਸਨਾਨ, ਤਾਂ ਮੈਂ ਊਜ ਬਸੇਖ ਗਿਆਨ, ਹਰ ਹਰ ਭਜਨ ਪੂਰੇ ਗੁਰਸੰਗ, ਜਬ ਤਰੀਏ ਨਾਨਕ ਨਾਮ ਹਰ ਰੰਗ, ਸਲੋਕ ਨਾਰਾਇਣ ਨੇ ਸਿਮਰਿਓ, ਮੋਇਓ ਸਵਾਦ ਵਿਕਾਰ, ਨਾਨਕ ਨਾਮ ਵਿਸਾਰਿਆ, ਨਰਕ ਸੁਰਗ ਅਵਤਾਰ ਪੌੜੀ, ਨੌਮੀ ਨਵੇਂ ਸ਼ਿਦਰ ਅਪਵੀਤ, ਹਰ ਨਾਮ ਨਾ ਜਪੇ ਤਰਕ ਬਿਪਰੀਤ, ਪਰ ਤੇਰੇ ਰਮੇ ਬਕੇ ਸਾਧ ਨਿੰਦ, ਤਰ ਨਾ ਸੁਨਹੀ ਹਰ ਜ਼ਬਿੰਦ, ਹਿਰੇ ਪਰ ਦਰਬ ਉਦਰ ਕਹਿਤਾਈ, ਅਗਨ ਨਾ ਨਿਵਰੇ ਤ੍ਰਿਸ਼ਨਾ ਨਾ ਬੁਝਾਈ, ਹਰ ਸੇਵਾ ਬਿਨ ਇਹ ਫਲ ਲਾਗੇ, ਨਾਨਕ ਪ੍ਰਭ ਵਿਸਰਤ ਮਰ ਜਮੇ ਅਭਾਗੇ ਸਲੋਕ, ਦਸ ਦੇਖੋ ਇਕ ਮੈਂ ਫਿਰਿਓ, ਜਦ ਦੇਖੋ ਤਦ ਸੋਏ, ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ ਪੌੜੀ, ਦਸਵੀਂ ਦਸ ਵਾਰ ਬਸ ਪੀਨੇ, ਮਨ ਸੰਤੋਖ ਨਾਮ ਜਪ ਲੀਨੇ, ਕਰਨੀ ਸੁਣੀਏ ਜਸ ਗੋਪਾਲ, ਨੈਣੀ ਪੇਖਤ ਸਾ ਦਿਆਲ, ਰਸਨਾ ਗੁਣ ਗਾਵੇ ਬੇਅੰਤ, ਮਨ ਮੈਂ ਚਿਤਵੇ ਪੂਰਨ ਭਗਵੰਤ, ਹਸਤ ਚਰਨ ਸੰਟੈਲ ਕਮਾਈਏ, ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਏ, ਸਲੋਕ ਏਕੋ ਏਕ ਬਖਾਨੀਏ, ਬਿਰਲਾ ਜਾਣੇ ਸਵਾਦ, ਗੁਣ ਗੋਬਿੰਦ ਨਾ ਜਾਣੀਏ, ਨਾਨਕ ਸਭ ਸਮਾਦ ਪੌੜੀ, ਏਕਾਸੀ ਨਿਵਿਟ ਪੇਖੋ ਹਰ ਰਾਮ, ਇੰਦਰੀ ਬਸ ਕਰ ਸੁਣੋ ਹਰ ਨਾਮ, ਮਨ ਸੰਤੋਖ ਸਰਬ ਜੀ ਦਇਆ, ਇਨ ਵਿਦ ਵਰਤ ਸੰਪੂਰਨ ਪਇਆ, ਤਾਪਤ ਮਨ ਰਾਖੇ ਇਕਠਾਏ, ਮਨ ਤਨ ਸੁਧ ਜਪਤ ਹਰਨਾਏ, ਸਭ ਮੈਂ ਪੂਰ ਹੈ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ ਸਲੋਕ, ਦੁਰਮਤ ਹਰੀ ਸੇਵਾ ਕਰੀ ਭੇਟੇ ਸਦ ਕਿਰਪਾਲ, ਨਾਨਕ ਪ੍ਰਸਤ ਮਿਲ ਰਹੇ ਬਿਨਸੇ ਸਗਲ ਜੰਜਾਲ ਪੌੜੀ, ਦੁਆਸਤੀ ਦਾਨ ਨਾਮ ਇਸਨਾਨ, ਹਰ ਕੀ ਪੈਦ ਕਰੋ ਤਜਮਾਨ, ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ, ਮਨ ਤ੍ਰਿਪਤਾ ਸੇ ਕੀਰਤਨ ਪ੍ਰਵਰੰਗ, ਕੋਮਲ ਬਾਣੀ ਸਭ ਕੋ ਸੰਤੁਖ, ਪੰਚ ਪੂ ਆਤਮਾ ਹਰ ਨਾਮ ਰਸ ਪੁਖ, ਗੁਰਪੂਰੇ ਤੇ ਇਹ ਨਿਹ ਚੌਪਾਈਏ, ਨਾਨਕ ਰਾਮ ਰਮਤ ਫਿਰ ਜੂਨ ਨਾ ਆਈਏ, ਸਲੋਕ ਤੀਨ ਗੁਣਾ ਮੈਂ ਵਿਆਪਿਆ ਪੂਰਨ ਹੋਤ ਨਾ ਕਾਮ, ਪਤਤ ਉਧਾਰਨ ਮਨ ਬਸੈ, ਨਾਨਕ ਛੂਟੇ ਨਾਮ ਪੌੜੀ, ਤ੍ਰਉ ਸੀ ਤੀਨ ਤਾਪ ਸੰਸਾਰ, ਆਪਤ ਜਾਤ ਨਰਕ ਅਵਤਾਰ, ਹਰ ਹਰ ਭਜਨ ਨਾ ਮਨ ਮੈਂ ਆਇਓ, ਸੁਖ ਸਾਗਰ ਪ੍ਰਭ ਨਿਖ ਨੰਗਾਇਓ, ਹਰਗ ਸੋਗ ਕਾ ਦੇ ਕਰ ਬਾਧਿਓ, ਦੀਰਘ ਰੋਪ ਮਾਇਆ ਆਸਾਧਿਓ, ਦਿਨੇ ਪਕਾਰ ਕਰ ਸੁਣ ਪਾਇਓ, ਨੈਣੀ ਨੀਂਦ ਸੁਪਨ ਬਰੜਾਇਓ, ਹਰ ਬਿਸਰਤ ਹੋਵਤ ਇਹ ਹਾਲ, ਸਰਨਾਂਗ ਪ੍ਰਪੁਰਖ ਦਿਆਲ, ਸਲੋਕ ਚਾਰ ਕੁੰਟ ਚੌਦੇ ਪਵਨ, ਸਗਲ ਵਿਆਪਤ ਰਾਮ, ਨਾਨਕ ਊਨ ਨਾ ਦੇਖੀਏ ਪੂਰਨਤਾ ਕੇ ਕਾਮ ਪੌੜੀ, ਚੌਦੇ ਚਾਰ ਕੁੰਡ ਪ੍ਰਵਿਆਪ, ਸਗਲ ਪਵਨ ਪੂਰਨ ਪ੍ਰਤਾਪ, ਦਸੇ ਦਿਸਾ ਰਵਿਆ ਪ੍ਰਭ ਏਕ, ਤਰਨ ਆਕਾਸ ਹਮੇ ਪ੍ਰਾਪੇਖ, ਜਲ ਥਲ ਬਨ ਪਰਬਤ ਪਾਤਾਲ, ਪਰਮੇਸ਼ਵਰ ਤੇ ਬਸੇ ਦਿਆਲ, ਸੂਖਮ ਅਸਥੂਲ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਨ, ਸਲੋਕ ਆਤਮ ਜੀਤਾ ਗੁਰਮਤੀ, ਗੁਣ ਗਾਏ ਗੋਬਿੰਦ, ਸੰਤ ਪ੍ਰਸਾਦੀ ਪੈ ਮਿਟੇ, ਨਾਨਕ ਬਿਨ ਸੀ ਚਿੰਦ ਪੌੜੀ, ਅਮਾਵਸ ਆਤਮ ਸੁਖੀ ਭਏ, ਸੰਤੋਖ ਦੀਆ ਗੁਰਦੇਵ, ਮੰਤਨ ਸੀਤਲ ਸਾਂਤ ਸਹਿਜ, ਲਾਗਾ ਪ੍ਰਭ ਕੀ ਸੇਵ, ਟੂਟੇ ਬੰਧਨ ਬਹੁ ਵਿਕਾਰ, ਸਬਲ ਪੂਰਨਤਾ ਕੇ ਕਾਮ, ਦੁਰਮਤ ਮਿਟੀ ਹੋਮ ਮੈਂ ਛੁੱਟੀ, ਸਿਮਰਤ ਹਰ ਕੋ ਨਾਮ, ਸਰਣ ਗਈ ਪਾਰ ਬ੍ਰਹਮ ਕੀ, ਮਿਟਿਆ ਆਵਾ ਗਮਨ, ਆਪ ਤਰਿਆ ਕੁਟੰਬ ਸਿਉ, ਗੁਣ ਗੋਬਿੰਦ ਪ੍ਰਭ ਰਮਨ, ਹਰ ਕੀ ਟਹਿਲ ਕਮਾਵਣੀ, ਜਪ ਗਏ ਪ੍ਰਭ ਕਾ ਨਾਮ, ਗੁਰਪੂਰੇ ਤੇ ਪਾਇਆ ਨਾਨਕ ਸੁਖ ਬਸਰਾਮ, ਸਲੋਕ ਪੂਰਨ ਕਭੂ ਨਾ ਡੋਲਤਾ, ਪੂਰਾ ਕੀਆ ਪ੍ਰਵਿਆਪ, ਦਿਨ ਦਿਨ ਚੜੇ ਸਵਾਇਆ,
ਨਾਨਕ ਹੋਤ ਨਾ

ਸਤਿਗੁਰ ਪੁਰਖ ਦਇਆਲ ਹੈ ਜਿਸ ਨੂੰ ਸੰਤ ਸਭ ਕੋਇ ਏਕ ਦਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ। ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਾਸੋਏ, ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮੁਖ ਭਾਵੇ ਕੋਏ। ਮਹੱਲਾ ਚੌਥਾ ਹਉਮੈ ਮਾਇਆ ਸਭ ਬਿਖ ਹੈ ਨਿਤ ਜਗ ਤੋਟਾ ਸੰਸਾਰ ਲਹਾਰ ਤਨ ਖੱਟਿਆ ਗੁਰਮੁਖ ਸ਼ਬਦ ਵਿਚਾਰ ਹਉਮੈ ਮਾਇਲ ਬੇਕੁਤਰ ਹਰ ਅੰਮ੍ਰਿਤ ਹਰ ਉਰ ਧਾਰ ਸਭ ਕਾਜ ਤਿਨਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਤੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਣਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸਭ ਸੱਚਾ ਗੋਸਾਈ ਤੁਧ ਨੂੰ ਸਭ ਤੇ ਆਏਂਦੀ ਸਭ ਲੱਗੇ ਤੇਰੀ ਪਾਈ ਤੇਰੀ ਸਿਫਤ ਸਵਾਲੇ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਘਾਈ ਗੁਰਮੁਖਾਂ ਨੂੰ ਫਲ ਪਾਏਂਦਾ ਸਚ ਨਾਮ ਸੁਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ। ਸਲੋਕ ਮਹੱਲਾ ਚੌਥਾ ਲਿਣਨਾਵੇ ਹੋਰ ਸਲਾਹਣਾ ਸਾ ਬੋਲਣ ਫਿੱਕਾ ਸਾਧ ਮਨ ਅਹੰਕਾਰ ਸਲਾਹਦੇ ਹੋਮੇ ਮਮਤਾਵਾਦ ਜਿਨ ਸਾਲਾਹਨ ਸੇ ਮਰੇ ਖਪ ਜਾਵੇ ਸਾਪ ਅਪਵਾਦ ਜਨ ਨਾਨਕ ਗੁਰਮੁਖ ਉਭਰੇ ਜਪ ਹਰ ਹਰ ਪਰਮਾਨਾਦ। ਮਹੱਲਾ ਚੌਥਾ ਸਤਿਗੁਰ ਹਰ ਪ੍ਰਭ ਦੱਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਬਦ ਪਰ ਹਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇਆ ਜਿਨੀ ਤੂੰ ਇੱਕ ਮਨ ਸੱਚ ਧਿਆਇਆ ਤਿਨਕਾ ਸਭ ਦੁੱਖ ਗਵਾਇਆ ਤੇਰਾ ਸਰੀਕ ਕੋ ਨਾਹੀ ਜਿਸ ਨੂੰ ਲਵੇ ਲਾਇ ਸੁਣਾਇਆ ਤੂੰ ਜੇਵੜ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰੇ ਮਨ ਪਾਇਆ ਸੱਚੇ ਮੇਰੇ ਸਾਹਿਬਾ ਸੱਚੇ ਸਚਨਾਇਆ। ਸਲੋਕ ਮਹੱਲਾ ਚੌਥਾ ਮਨ ਅੰਤਰ ਹੋਮੈ ਰੋਗ ਹੈ ਪ੍ਰਾਂ ਭੁੱਲੇ ਮਨਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਮਹੱਲਾ ਚੌਥਾ ਮਨ ਤਾ ਰੱਤਾ ਰੰਗ ਸਿਉ ਗੁਰਮੁਖ ਹਰ ਗੁਣ ਤਾਸ ਜਨ ਨਾਨਕ ਹਰ ਸਰਣਾਗਤੀ ਹਰ ਮੇਲੇ ਗੁਰਸਾਬਾਸ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਇਸ ਨਾਲ ਤੂੰ ਵੜੀ ਹੈ ਜੇਵੜ ਹੋਏ ਸੋ ਆਖੀਏ ਤੋ ਜੇਗਾ ਤੂੰ ਹੈ ਪੜੀਏ ਤੂੰ ਘਟ ਘਟ ਇੱਕ ਵਰਤਦਾ ਗੁਰਮੁਖ ਪਰ ਗੜੀਏ ਤੂੰ ਸੱਚਾ ਸਭ ਸਦਾ ਖਸਮ ਹੈ ਸਭ ਦੂ ਤੂੰ ਚੜੀਏ ਤੂੰ ਕਰੇ ਸੋ ਸੱਚੇ ਹੋਏ ਸੀ ਤਾਂ ਕਾਇਤ ਕੜੀਏ। ਸਲੋਕ ਮਹੱਲਾ ਚੌਥਾ ਮੈਂ ਮੰਤਨ ਪ੍ਰੇਮ ਪ੍ਰਮ ਕਾ ਅੱਠੇ ਪੈਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁਖ ਵਸਨ। ਮਹੱਲਾ ਚੌਥਾ ਜਿਨ ਅੰਦਰ ਪ੍ਰੀਤ ਪ੍ਰਮ ਕੀ ਜੋ ਬੋਲਣ ਤਿਵੇ ਸੁਹਨ ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਿਰੰਨ ਪੌੜੀ ਤੂੰ ਕਰਤਾ ਆਪ ਫੁੱਲ ਹੈ ਫੁੱਲਣ ਵਿਚ ਨਾਹੀ ਤੂੰ ਕਰੇ ਸੋ ਸੱਚੇ ਪਲਾ ਹੈ ਗੁਰਸ਼ਬਦ ਬੁਝਾਹੀ ਤੂੰ ਕਰਨ ਕਾਨ ਸਮਰੱਥ ਹੈ ਦੂਜਾ ਕੋ ਨਾਹੀ ਤੂੰ ਸਾਹਿਬ ਅਗਮ ਦਿਆਲ ਹੈ ਸਭ ਤੁਧ ਧਿਆਹੀ ਸਭ ਜੀਤ ਤਰੇ ਤੂੰ ਸਭ ਸਦਾ ਤੂੰ ਸਭ ਛਿੜਾਹੀ। ਸਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਨ ਗੁਰ ਤੁੱਠੇ ਸੱਜਣ ਮੇਲਿਆ ਜਨ ਨਾਨਕ ਸੁਖ ਸੁਵਨ। ਮਹੱਲਾ ਚੌਥਾ ਸਤਿਗੁਰ ਦਾਤਾ ਦਇਆਲ ਹੈ ਜਿਸ ਨੂੰ ਦਇਆ ਸਦਾ ਹੋਏ ਸਤਿਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੇ ਬ੍ਰਹਮ ਇਕ ਸੋਏ ਨਿਰਵੈਰਾ ਨਾਲ ਜੇ ਵੈਰ ਚਲਾਏਂਦੇ ਤਿੰਨ ਵਿਚੋਂ ਤਿਸ਼ਟਿਆ ਨਾ ਕੋਏ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ ਏਦਾ ਬੁਰਾ ਕਿਉਂ ਹੋਏ ਸਤਿਗੁਰ ਨੂੰ ਜਿਆ ਕੋ ਇੱਛਦਾ ਤੇਖਾ ਫਲ ਪਾਏ ਕੋਏ। ਨਾਨਕ ਕਰਤਾ ਸਭ ਕੁਝ ਜਾਣਦਾ ਜਿੱਦੂ ਕਿਛ ਗੁੱਜਾ ਨਾ ਹੋਏ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜੇ ਸਾਹਿਬ ਭਾਵੇ ਤੇ ਬਖਸ ਲੈ ਸੋ ਸਾਹਿਬ ਮਨ ਪਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ ਜਿਸ ਨੂੰ ਸਤਿਗੁਰ ਮਿਲੇ ਸੋ ਗੁਣ ਰਵੇ ਗੁਣ ਆਖ ਵਖਾਣੀ। ਨਾਨਕ ਸੱਚਾ ਸੱਚ ਹੈ ਬੁੱਝ ਸੱਚ ਸੁਮਾਣੀ। ਸਲੋਕ ਮਹੱਲਾ ਚੌਥਾ ਹਰ ਸਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿੱਤ ਤਿਨ ਲੱਥਾ ਹੋਮੇ ਪਾਰ ਜਿਨ ਗੁਰਮੁਖ ਹਰ ਆਰਾਧਿਆ ਤਿਨ ਸੰਤ ਜਿਨਾ ਜੈਕਾਰ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਇਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ ਸਤਿਗੁਰ ਵਿਚ ਆਪ ਵਰਤਦਾ ਹਰ ਆਪੇ ਰੱਖਣ ਹਾਰ ਧਨ ਧਨ ਗੁਰੂ ਗੁਣ ਗਾਵਦਾ ਇਸ ਨੂੰ ਸਦਾ ਸਦਾ ਨਮਸਕਾਰ ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰ। ਮਹੱਲਾ ਚੌਥਾ ਆਪੇ ਧਰਤੀ ਸਾਜੀਐ ਆਪੇ ਆਕਾਸ ਵਿਚ ਆਪੇ ਜੰਤ ਉਪਾਇਨ

ਸਿਆਸਤ ਪੌੜੀ, ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਪਾਵੇ, ਜੋਤ ਸੱਚ ਸਲਾਹ ਦੇ, ਤਿੰਨ ਜਮ ਕੰਕਰ ਨੇੜ ਨ ਆਏ, ਤਿੰਨ ਕੇ ਮੁਖ ਦਰ ਉਜਲੇ, ਜਿਨ ਹਰ ਹਿਰਦੇ ਸੱਚਾ ਪਾਵੇ, ਕੂੜਿਆਰ ਪਿਛਾ ਸਟੀਅਨ, ਉੜ ਹਿਰਦੇ ਕਪਟ ਮਹਾਂ ਦੁਖ ਪਾਵੇ, ਮੋਹ ਕਾਲੇ ਕੂੜਿਆਰੀਆਂ, ਕੂੜਿਆਰ ਕੂੜੋ ਹੋਏ ਜਾਵੇ। ਸਲੋਕ ਮਹੱਲਾ ਚੌਥਾ। ਸਗੁਰ ਧਰਤੀ ਧਰਮ ਹੈ, ਇਸ ਵਿਚ ਜੇਗਾ ਕੋ ਬੀਜੇ, ਤੇਗਾ ਫਲ ਪਾਏ, ਗੁਰਸਿੱਖੀ ਅੰਮ੍ਰਿਤ ਬੀਜਿਆ, ਤਿੰਨ ਅੰਮ੍ਰਿਤ ਫਲ ਘਰ ਪਾਏ, ਓ ਨਾ ਹਲਤ ਪਲਤ ਮੁਖ ਉਜਲੇ, ਓ ਹਰ ਦਰਗੇ ਸੱਚੀ ਪਏ ਨਾਏ, ਇਕ ਨਾ ਅੰਦਰ ਖੋਟ ਨਿਰ ਖੋੜ ਕਮਾਵੇ, ਓ ਜੇਗਾ ਬੀਜੇ ਤੇਗਾ ਫਲ ਕਾਏ, ਜਾਂ ਸਤਗੁਰ ਸਰਾਬ ਨਜ਼ਰ ਕਰ ਦੇਖੇ, ਸਵਾਬ ਗੀਰ ਸਭ ਉਗੜ ਆਏ, ਓ ਜੇਗਾ ਚਿਤਵੇ ਨਿਤ ਤੇਗਾ ਪਾਇਨ, ਓ ਤੇਹੋ ਜੇਹੇ ਦਈਏ ਵਜਾਏ, ਨਾਨਕ ਦੋਈ ਸ੍ਰੀ ਖਸਮ ਆਪੇ ਵਰਤੈ, ਨਿਤ ਕਰ ਕਰ ਦੇਖੈ ਚਲਤ ਸੁਭਾਏ ਮਹੱਲਾ ਚੌਥਾ। ਇਕ ਮਨ ਇਕ ਵਰਤਦਾ, ਜਿਤ ਲੱਗੇ ਸੋਥਾ ਏ ਪਾਏ, ਕੋਈ ਗੱਲਾਂ ਕਰੇ ਕਨੇਰੀਆਂ, ਜੇ ਕਰ ਵਸ ਹੋਵੇ ਸਾਈ ਖਾਏ, ਬਿਨ ਸਤਿਗੁਰ ਸੋਝੀ ਨਾ ਪਵੇ, ਅਹੰਕਾਰ ਨਾ ਵਿਚੋਂ ਜਾਏ, ਅਹੰਕਾਰੀਆਂ ਨੂੰ ਦੁਖ ਭੁੱਖ ਹੈ, ਹੱਥ ਡੇ ਕਰ ਕਰ ਮੰਗਾਏ, ਕੂੜ ਠੱਗੀ ਗੁੱਜੀ ਨਾ ਰਹੇ, ਮੁਲੰਮਾ ਪਾਜ ਲੈ ਜਾਏ, ਜਿਸ ਹੋਵੇ ਪੂਰਬ ਲਿਖਿਆ, ਤਿਸ ਸਤਿਗੁਰ ਮਿਲੇ ਭਰਵੇ ਆਏ, ਜੋ ਲੋਹਾ ਪਾਰਸ ਪੇਟੀਏ, ਮਿਲ ਸੰਗਤ ਸਵਰਨ ਹੋਏ ਜਾਏ, ਜਨ ਨਾਨਕੇ ਪ੍ਰਾ ਤੂੰ ਤਣੀ, ਜੋ ਪਾਵੇ ਤੇਰੇ ਚਲਾਏ ਪੌੜੀ, ਜਿਨ ਘਰ ਗਿਰਦੇ ਸੇਵਿਆ, ਤਿਨ ਘਰ ਆਪ ਮਿਲਾਏ, ਗੁਣ ਕੀ ਸਾਂਝ ਤਿਨ ਸਿਉ ਕਰੀ, ਤਬ ਅਵਗੁਣ ਸ਼ਬਦ ਜਲਾਏ, ਔਗੁਣ ਵਿਕਣ ਪੱਲਰੀ, ਜੇ ਦੇਹ ਸੋ ਸੱਚੇ ਪਾਏ, ਬਲਿਹਾਰੀ ਗੁਰੇ ਆਪਣੇ, ਜਿਨ ਔਗੁਣ ਮੇਟ ਗੁਣ ਪ੍ਰਗਟੀ ਆਏ, ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆ ਲਾਏ। ਸਲੋਕ ਮਹੱਲਾ ਚੌਥਾ। ਸਤਿਗੁਰ ਵਿਚ ਵੱਡੀ ਵਡਿਆਈ, ਜੋ ਅਨਦਿਨ ਹਰ ਹਰ ਨਾਮ ਧਿਆਵੇ, ਹਰ ਹਰ ਨਾਮ ਰਮਤ ਸੁ ਸੰਜਮ, ਹਰ ਨਾਮੇ ਕੀ ਤ੍ਰਿਪਤਾਵੇ, ਹਰ ਨਾਮ ਤਾਣ ਹਰ ਨਾਮ ਦੀਵਾਨ, ਹਰ ਨਾਮੋ ਰਖ ਕਰਾਵੇ, ਜੋ ਚਿਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੇ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਜੇ ਕਰਤਾ ਮਾਰ ਦੇਵਾਵੇ, ਫਿਰ ਉਹ ਵੇਲਾ ਉਸ ਹੱਥ ਨ ਆਵੇ, ਉਹ ਆਪਣਾ ਬੀਜਿਆ ਆਪੇ ਖਾਵੇ, ਨਰਕ ਕੋਰ ਮੋਹ ਕਾਲੇ ਖੜਿਆ, ਜੋ ਤਸਕਰ ਪਾਏ ਗਲਾਵੇ, ਫਿਰ ਸਤਿਗੁਰ ਕੀ ਸਰਣੀ ਪਵੇ ਤਾਂ ਉਭਰੇ, ਜਾਂ ਹਰ ਹਰ ਨਾਮ ਧਿਆਵੇ, ਹਰ ਬਾਤਾਂ ਆਗ ਸੁਣਾਏ ਨਾਨਕ, ਹਰ ਕਰਤੇ ਇਹ ਵੇ ਪਾਵੇ ਮਹੱਲਾ ਚੌਥਾ। ਪੂਰੇ ਗੁਰ ਕਾ ਹੁਕਮ ਨਾ ਮੰਨੇ, ਉਹ ਮਨਮੁਖ ਅਗਿਆਨ ਮੁੱਠਾ ਦੁਖਮਾਇਆ, ਉਸ ਅੰਦਰ ਕੂੜ ਕੂੜ ਕਰ ਬੁੱਝੇ, ਅਣਹੋਂਦੇ ਝਗੜੇ ਦਈਏ, ਉਸ ਦੇ ਗਲ ਪਾਇਆ, ਉਹ ਗੱਲ ਫਰੋਸੀ ਕਰੇ ਬਹੁ ਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ, ਉਹ ਕਰ ਕਰ ਹੰਡੇ ਜੋਰਨ ਦੁਹਾਗਣ, ਉਸ ਨਾਲ ਮੋਹ ਜੋੜੇ, ਉਸ ਵੀ ਲੱਛਣ ਲਾਇਆ, ਗੁਰਮੁਖ ਹੋਏ ਸੋ ਅਲਿਪਤੋ ਵਰਤੇ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ, ਜੋ ਗੁਰ ਗੋਪੇ ਆਪਣਾ ਸੋ ਪਲਾ ਨਾਹੀ ਪੰਚੋ, ਉਹ ਲਾਹ ਮੂਲ ਸਭ ਗਵਾਇਆ, ਪਹਿਲਾਂ ਆਗਮ ਨਿਗਮ ਨਾਨਕੇ ਆਗ ਸੁਣਾਏ, ਪੂਰੇ ਗੁਰ ਕਾ ਬਚਨੀ ਉੱਪਰ ਆਇਆ, ਗੁਰਸਿੱਖਾਂ ਵਡਿਆਈ ਭਾਵੇ ਗੁਰ ਪੂਰੇ ਕੀ, ਮਨ ਮੁੱਖਾਂ ਉਹ ਵੇਲਾ ਹੱਥ ਨਾ ਆਇਆ ਪੌੜੀ, ਸੱਚ ਸੱਚਾ ਸਬਦੂ ਵੱਡਾ ਹੈ, ਸੋ ਲੈ ਜਿਸ ਸਤਿਗੁਰ ਟਿੱਕੇ, ਸੋ ਸਤਿਗੁਰ ਜੇ ਸੱਚ ਤੇ ਆਏਂਦਾ, ਸੱਚ ਸੱਚਾ ਸਤਿਗੁਰ ਇੱਕੇ, ਸੋਈ ਸ ਗੁਰਪੁਰਖ ਹੈ, ਜਿਨ ਪੰਜੇ ਦੂਤ ਕੀਤੇ ਵਸ ਛਿੱਕੇ, ਜੇ ਬਿਨ ਸਤਿਗੁਰ ਸੇਵੇ ਆਪ ਗਣਾਏਂਦੇ, ਤਿਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ, ਓਏ ਬੋਲੇ ਕਿਸੇ ਨਾ ਪਾਵਨੀ, ਮੋਹ ਕਾਲੇ ਸਤਿਗੁਰ ਤੇ ਚੁੱਕੇ। ਸਲੋਕ ਮਹੱਲਾ ਚੌਥਾ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾ ਨੀ ਲਾਇਆ, ਗੁਰਮੁਖ ਬਗਸ ਜਮਾਈਨ, ਮਨਮੁਖੀ ਮੂਲ ਗਵਾਇਆ, ਸਭ ਕੋ ਬੀਜੇ ਆਪਣੇ ਪਲੇ ਨੂੰ, ਹਰ ਪਾਵੇ ਸੋ ਖੇਤ ਜਮਾਇਆ, ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਹਰ ਅੰਮ੍ਰਿਤ ਪਾਇਆ, ਜਮ ਚੂਹਾ ਕਿਰਸਨਿਤ ਕੁਰਕ ਦਾ, ਹਰ ਕਰਤੇ ਮਾਰ ਕਢਾਇਆ, ਕਿਰਸਾਣੀ ਜੰਮੀ ਭਾਉ ਕਰ, ਹਰ ਬੋਲ ਬਗਸ ਜੁਮਾਇਆ, ਤਿਨਕਾ ਕਾੜਾ ਅੰਦੇਸਾ ਸਭ ਲਾਇਓਨ, ਜਿਨ ਨੀ ਸਤਿਗੁਰ ਪੁਰਖ ਤੇ ਆਇਆ, ਜਨ ਨਾਨਕ ਨਾਮ ਅਰਾਧਿਆ, ਆਪ ਤਰਿਆ ਸਭ ਜਗਤ ਤਰਾਇਆ। ਮਹੱਲਾ ਚੌਥਾ। ਸਾਰਾ ਦਿਨ ਲਾਲ ਚਿੱਟਿਆ, ਮਨਮੁਖ ਹੋ ਰੇ ਗੱਲਾਂ, ਰਾਤੀ ਉਗੇ ਦੱਬਿਆ, ਨਵੇ ਸੋ ਸਭ ਠਿੱਲਾ, ਮਨਮੁਖਾਂ ਦੇ ਸਿਰ ਜੋਰਾ ਅਮਰ ਹੈ, ਨੇ ਦੇਵੇ ਫੱਲਾ, ਜੋਰਾਂ ਦਾ ਆਖਿਆ ਪੁਰਖ ਕਮਾਮ ਦੇ, ਸੇ ਅਪਵਿਤ ਅਮੇਦ ਖਲਾ, ਕਾਮਿਆ ਪਿਕ ਸੁਧ ਨਰ, ਸੇ ਜੋਰਾ ਪੁਛ ਚੱਲਾ, ਹਰ ਗੁਰ ਕੇ ਆਖਿਆ ਜੋ ਚੱਲੇ,
ਸੋ ਸਤਪੁਰਖ ਫਲ ਫਲਾ, ਜੋਰਾ ਪੁਰਖ ਸਭ ਆਪ ਉਪਾਇਨ, ਹਰ ਖੇਲ ਸਭ ਖਿਲਾ, ਤਬ ਤੇਰੀ ਬਣਤ ਬਣਾਵਣੀ, ਨਾਨਕ ਫਲ ਫਲਾ ਪੌੜੀ, ਤੂੰ ਵੇ ਭਰਾਓ ਅਥਾਓ ਹੈ, ਅਤੁਲ ਕਿਉਂ ਤੁਲੀਏ, ਸੇਵੜ ਭਾਗੀ ਜੇ ਤੁਧ ਤੇ ਆਏਂਦੇ, ਜਿਨ ਸਤਗੁਰ ਮਿਲੀਏ, ਸਤਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ, ਸਤਗੁਰ ਕੀ ਰੀਸੈ ਹੋਰ ਕੱਚ ਪਿਚ ਬੋਲਦੇ, ਜੇ ਕੂੜਿਆਰ ਕੂੜੇ ਚੜ ਪੜੀਏ, ਉਹਨਾਂ ਅੰਦਰ ਹੋਰ ਮੁਖ ਹੋਰ ਹੈ, ਬਿਖ ਮਾਇਆ ਨੂੰ ਜਗਮਰ ਦੇ ਕੜੀਏ। ਸਲੋਕ ਮਹੱਲਾ ਚੌਥਾ, ਸਤਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਕਾਲੇ, ਜਿਨ ਅੰਦਰ ਕਪਟ ਵਿਕਾਰ ਝੂਠ, ਹੋਏ ਆਪੇ ਸੱਚੇ ਵਕ ਕੱਢੇ ਜਿਨੂੰ ਮਾਲੇ, ਸਚਿਆ ਸਿੱਖ ਬਹਿ ਸਤਗੁਰ ਪਾਸ ਕਾਲਨ, ਕੂੜਿਆਰ ਨਾ ਲੱਭਣੀ ਕਿਤੇ ਥਾਏ ਪਾਲੇ, ਜਿਨਾਂ ਸਤਗੁਰ ਕਾ ਆਖਿਆ ਸੁਖਾਵੇ ਨਾਹੀ, ਬਿਨਾ ਮੋਹ ਭਲੇਰੇ ਫਿਰੇ ਦਈਏ ਗਾਲੇ, ਜਿਨ ਅੰਦਰ ਪ੍ਰੀਤ ਨਹੀਂ ਗਰਕੇਰੀ, ਸੇ ਕਿਚਰਕ ਵੇਰਾਈਨ ਮਨਮੁਖ ਬੇਤਾਲੇ, ਸਤਗੁਰ ਨੂੰ ਮਿਲੇ ਤੂੰ ਆਪਣਾ ਮਨ ਥਾਏ ਰੱਖੇ, ਉਹ ਆ ਵਰਤੇ ਆਪਣੀ ਵਥ ਨਾਲੇ, ਜਨ ਨਾਨਕ ਇਕ ਨਾ ਗੁਰਮੇਲ ਸੁਖ ਦੇਵੇ, ਇਕ ਆਪੇ ਵੱਖ ਕੱਢੇ ਠਗਵਾਲੇ। ਮਹੱਲਾ ਚੌਥਾ, ਜਿਨਾਂ ਅੰਦਰ ਨਾਮ ਨਿਧਾਨ ਹਰ, ਤਿਨਕੇ ਕਾਜ ਦਈਏ ਆਂਦੇ ਰਾਸ, ਤਿਨ ਚੁੱਕੀ ਮੋਹਤਾ ਜੀ ਲੋਕਨ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸ, ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰੇ ਸਾਬਾਸ, ਸਾਹੋ ਪਾਸਾਹੋ ਸਭ ਹਰ ਕਾ ਕੀਆ, ਸਭ ਜਨ ਕੋ ਆਏ ਕਰੇ ਰਹਿ ਰਾਸ, ਗੁਰਪੂਰੇ ਕੀ ਵੱਡੀ ਵਡਿਆਈ, ਹਰ ਵੱਡਾ ਸੇਵ ਅਤੁਲ ਸੁਖ ਪਾਇਆ, ਗੁਰਪੂਰੇ ਦਾਨ ਦੀ ਹਰ ਨਿਚਲ, ਨਿਤ ਬਖਸੇ ਚੜੇ ਸਵਾਇਆ, ਕੋਈ ਨਿੰਦਕ ਵਡਿਆਈ ਦੇਖ ਨਾ ਸਕੇ, ਤੋ ਕਰਤੇ ਆਪ ਪਚਾਇਆ, ਜਨ ਨਾਨਕ ਗੁਣ ਬੋਲੇ ਕਰਤੇ ਕੇ, ਭਗਤਾਂ ਨੂੰ ਸਦਾ ਰੱਖਦਾ ਆਇਆ ਪੌੜੀ, ਤੂੰ ਸਾਹਿਬ ਅਗਮ ਦਿਆਲ ਹੈ ਵੜਦਾ ਤਾ ਦਾਣਾ, ਤੂੰ ਜੇਵੜ ਮੈਂ ਹੋਰ ਕੋ ਦਿਸ ਨਾ ਆਵਈ, ਤੂੰ ਹੈ ਸੁਗੜ ਮੇਰੇ ਮਨ ਪਾਣਾ, ਮੋਕ ਟਮ ਦਿਸ ਆਮਦਾ ਸਭ ਚੱਲਣ ਹਾਰਾ ਆਵਣ ਜਾਣਾ, ਜੋ ਬਿਨ ਸੱਚੇ ਹੋਰ ਚਿੱਤ ਲਾਏਂਦੇ, ਸੇ ਕੂੜਿਆਰ ਕੂੜਾ ਤਿਨ ਮਾਣਾ, ਨਾਨਕ ਸੱਚ ਧਿਆਏ ਤੂੰ ਬਿਨ ਸੱਚੇ, ਪਜ ਪਜ ਮੋਏ ਅਜਾਣਾ। ਸਲੋਕ ਮਹੱਲਾ ਚੌਥਾ, ਅੱਗੋਂ ਦੇ ਸਦਭਾਉ ਨਾ ਦਿੱਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੇ, ਆਦਜ ਫਿਰੇ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ, ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੇ ਕੂੜੀ ਜਾਵੇ, ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ

ਜਨ ਨਾਨਕ ਅਨਦਿਨ ਹਰ ਗੁਣ ਗਾਵੇ ਮਹੱਲਾ ਚੌਥਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨ ਆਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਬਖ ਪਾਪ ਦੁਖ ਲਹਿ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਡਦਿਆਂ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਆਪ ਰਹਿ ਨਾਮ ਜਪਾਵੇ ਪੌੜੀ ਜੋ ਤੂੰ ਸੱਚ ਧਿਆਏ ਦੇ ਸੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਅਰਾਧ ਦੇ ਤਿਨ ਕੀ ਬਰਕਤ ਖਾਏ ਅਸੰਘ ਕਰੋੜੇ ਤੁਧ ਨੂੰ ਸਭ ਧਿਆਏ ਦੀ ਤੇ ਥਾਏ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਿਗੁਰ ਸੇਵੇ ਖਾਂਦੇ ਪੈਨ ਦੇ ਸੇ ਮੋਏ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਕੋਲੇ ਮਨ ਖੋਟੇ ਦਈਏ ਵਿਛੋੜੇ ਸਲੋਕ ਮਹੱਲਾ ਚੌਥਾ ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ ਤਿਨ ਵੇ ਮੁਖੇ ਨੂੰ ਪਾਇਆ ਪਾਸ ਨਾ ਦੇਈ ਕੋਈ ਬਹਿਣ ਜਗਤ ਮੈਂ ਗੂ ਪੜ ਸਕਦੀ ਮਲ ਲਾਏ ਮਨ ਮੁਖ ਆਇਆ ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ ਉਥੇ ਪੀ ਮੋਹ ਕਾਲਾ ਦੋਹਾਂ ਵੇਮੁਖਾਂ ਦਾ ਕਰਾਇਆ ਤੜ ਸੁਣਿਆ ਸਬਤ ਜਗਤ ਵਜ ਪਾਈ ਵੇਮੁਖ ਸੁਣੇ ਨਫਰੇ ਪੌਲੀ ਪਾਉਂਦੀ ਫਾਵਾ ਹੋਏ ਕੇ ਉੱਠ ਕਰ ਆਇਆ।

ਨਿਰ ਭੁੱਖਾ ਕੂਕੇ ਧਿਆਇਆ। ਧਨ ਧਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸਚ ਬੈ ਆਪ ਕਰਾਇਆ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸਾਚੇ ਮਾਰ ਪਚਾਇਆ। ਇਹੋ ਅੱਖਰ ਤਿਨੇ ਆਖਿਆ, ਜਿਨ ਜਗਤ ਸਾਭਿਓ ਪਾਇਆ ਮਹੱਲਾ ਚੌਥਾ। ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ, ਇਸਦਾ ਨਫਰ ਕਿੱਥੋਂ ਰਜ ਖਾਏ। ਜੇ ਸਾਹਿਬ ਕੈ ਕਾਰ ਵੱਥ ਹੋਵੇ, ਸੋ ਨਫਰੇ ਹੱਥ ਆਵੇ। ਅਣਹੁੰਦੀ ਕਿੱਥੋਂ ਪਾਏ, ਜਿਹਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ। ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ। ਹਰ ਗੁਰ ਸਬਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ ਪੌੜੀ। ਨਾਨਕ ਵਿਚਾਰੇ ਸੰਤ ਜਨ, ਚਾਰ ਵੇਦ ਕਹੰਦੇ। ਭਗਤ ਮੁਖੇ ਤੇ ਬੋਲਦੇ, ਤੇ ਵਚਨ ਹੋਵੰਦੇ। ਪ੍ਰਗਟ ਪਹਾਰਾ ਜਾਪਦਾ, ਸਭ ਲੋਕ ਸੁਣਨ ਦੇ। ਸੁਖ ਨਾ ਪਾਏ ਨ ਮੁਗਧ ਨਰ।

ਜਾਂ ਭਾਗ ਤੁਰ ਮੰਦੇ, ਜੋ ਮਾਰੇ ਤਿਨ ਪਾਰ ਬ੍ਰਹਮ, ਸੇ ਕਿਸੇ ਨਾ ਸੰਦੇ, ਵੈਰ ਕਰੇ ਨਿਰਵੈਰ ਨਾਲ, ਧਰਮ ਨਿਆਏ ਪਚੰਦੇ, ਜੋ ਜੋ ਸੰਤ ਸਰਾਪਿਆ, ਸੇ ਫਿਰੇ ਪਵੰਦੇ, ਪੇੜ ਮੁੰਡਾ ਹੂੰ ਕੱਟਿਆ, ਇਸ ਡਾਲ ਸੁਪੰਦੇ, ਸਲੋਕ ਮਹੱਲਾ ਚੌਥਾ, ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ, ਤੋ ਦਿੱਤੀ ਪੂਰੇ ਸਤਿਗੁਰੂ, ਕਟੇ ਨਾਹੀਂ ਇੱਕ ਤਿਲ ਕਿਸੇ ਦੀ ਕਟਾਈ, ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ, ਤਾਂ ਚਗ ਚਗ ਮਰੇ ਸਭ ਲੋਕਾਈ, ਨਿੰਦਕਾਂ ਕੇ ਮੋਕਾਲੇ ਕਰੇ, ਹਰ ਕਰਤੇ ਆਪ ਵਧਾਈ, ਜਿਉਂ ਜੋ ਨਿੰਦਕ ਨਿੰਦ ਕਰੇ, ਤਿਉਂ ਤਿਉ ਨਿਤ ਨਿਤ ਚੜੇ ਸਵਾਈ, ਜਨ ਨਾਨਕ ਹਰ ਆਰਾਧਿਆ, ਤਿਨ ਪੈਰੀ ਆਣ ਸਭ ਪਾਈ ਮਹੱਲਾ ਚੌਥਾ, ਸਤਿਗੁਰ ਸੇਤੀ ਗਣਤ ਜੇ ਰੱਖੇ, ਹਲਤ ਪਲਤ ਸਭ ਤਸਕਾ ਗਏ, ਨਿਤ ਚਹੀਆਂ ਪਾਏ ਝੱਗੂ ਸੁੱਟੇ,

ਉਹ ਹੱਦ ਪਾਏ ਤਾਂ ਖੇਹੂ ਸੇ ਤੀਰ ਅਲ ਗਇਆ। ਜੇ ਗੁਰ ਕੀ ਸਰਣੀ ਫਿਰ ਉਹ ਆਵੇ ਤਾਂ ਪਿਛਲੇ ਔਗੁਣ ਬਖਸ਼ ਲਿਆ। ਜਨ ਨਾਨਕ ਅਨਦਿਨ ਨਾਮ ਤੇ ਆਇਆ, ਹਰ ਸਿਮਰਤ ਕਿਲਵਖ ਪਾਪ ਗਇਆ ਪੌੜੀ। ਤੂੰ ਹੈ ਸੱਚਾ ਸੱਚ ਤੂੰ, ਸਬਦ ਉੱਪਰ ਤੂੰ ਦੀਵਾਨ। ਜੋਤ ਸੱਚ ਤੇ ਆਏਂਦੇ, ਸੱਚ ਸੇਵਨ ਸੱਚੇ ਤੇਰਾ ਮਾਣ। ਉਨ੍ਹਾਂ ਅੰਦਰ ਸੱਚ ਮੁਖ ਉਜਲੇ, ਸੱਚ ਬੋਲਣ ਸੱਚੇ ਤੇਰਾ ਤਾਣ। ਸੇ ਭਗਤ ਜਿਨੀ ਗੁਰਮੁਖ ਸਾਰਾਇਆ, ਸੱਚ ਸ਼ਬਦ ਨਿਸ਼ਾਨ। ਸੱਚ ਜੇ ਸੱਚੇ ਸੇਵਦੇ, ਤਿੰਨ ਵਾਰੀ ਸਦ ਕੁਰਬਾਨ। ਸਲੋਕ ਮਹੱਲਾ ਚੌਥਾ। ਤੁਰ ਮਾਰੇ ਪੂਰੇ ਸਤਿਗੁਰੂ, ਸੇਈ ਹੁਣ ਸਤਿਗੁਰੂ ਮਾਰੇ।

ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਇਸ ਮਾਰੇ ਜਮ ਜਿੰਦਾਰੇ ਗੁਰ ਬਾਬੇ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਇਹ ਨਿੰਦਕ ਦੁਸ਼ਟ ਸਰਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਇਸ ਕਾਰਜ ਸਭ ਸਵਾਰੇ ਜੋ ਇੱਛੇ ਸੋ ਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਘਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰਤਾਰੇ ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ ਜਨ ਨਾਨਕ ਮੰਗੈ ਧੂੜ ਤੇਨ ਜੋ ਗੁਰਸਿੱਖ ਮਿੱਤ ਪਿਆਰੇ ਮਹੱਲਾ ਚੌਥਾ ਜਿਨ ਕੋ ਆਪ ਦੇ ਵਡਿਆਈ ਜਗਤ ਪੀ ਆਪੇ ਆਣ ਤਿਨ ਕੋ ਪੈਰੀ ਪਾਏ ਡਰੀਏ ਤਾਂ ਜੇ ਕਿਛ ਆਪਦੂ ਕੀਚੈ ਸਭ ਕਰਤਾ ਆਪਣੀ ਕਲਾ ਵਧਾਏ ਦੇਖੋ ਭਾਈ ਇਹੋ ਅਖਾੜਾ ਅਗਰ ਪ੍ਰੀਤਮ ਸੱਚੇ ਕਾ ਜਿਨ ਆਪਣੇ ਜੋਰ ਸਭ ਆਣ ਨਿਵਾਏ ਆਪਣਿਆਂ ਭਗਤਾਂ ਕੀ ਰੱਖ ਕਰੇ ਅਗਰ ਸਵਾਮੀ ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ ਸਤਿਗੁਰ ਕੀ ਵਡਿਆਈ ਨਿਤ ਚੜੇ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਅਨਦਿਨ ਨਾਮ ਜਪੋ ਗੁਰਸਿੱਖੋ ਹਰ ਕਰਤਾ ਸਤਿਗੁਰ ਕਰੀ ਵਸਾਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ।

ਹਰ ਸ਼ਬਦ ਕਰਾਏ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜਰ ਖਾਏ ਪੌੜੀ। ਤੂੰ ਸੱਚਾ ਸਾਹਿਬ ਆਪ ਹੈ, ਸੱਚ ਸਾਹ ਹਮਾਰੇ। ਸੱਚ ਪੂੰਜੀ ਨਾਮ ਦਿਰੜਾਏ ਪ੍ਰਭ, ਵਣਜਾਰੇ ਤਾਰੇ। ਸੱਚ ਸੇਵੈ ਸੱਚ ਵਣੰਜਲ ਹੈ, ਗੁਣ ਕਥੈ ਨਿਰਾਰੇ। ਸੇਵਕ ਪਾਏ ਸੇ ਜਨ ਮਿਲੇ, ਗੁਰ ਸ਼ਬਦ ਸਵਾਰੇ। ਤੂੰ ਸੱਚਾ ਸਾਹਿਬ ਅਲਖ ਹੈ, ਗੁਰ ਸ਼ਬਦ ਲਿਖਾਰੇ। ਸਲੋਕ ਮਹੱਲਾ ਚੌਥਾ, ਜਿਸ ਅੰਦਰ ਤਾਤ ਭਰਾਈ ਹੋਵੇ, ਏਦਾਂ ਕਦੇ ਨਾ ਹੋਵੀ ਭਲਾ। ਉਸ ਦੇ ਆਖਿਆ ਕੋਈ ਨਾ ਲੱਗੇ, ਨਿਤ ਉਜਾੜੀ ਪੁਕਾਰੇ ਖਲਾ। ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਉਸ ਦਾ ਸਭ ਗਇਆ। ਨਿਤ ਚੁਗਲੀ ਕਰੇ ਅਣਹੁੰਦੀ ਪ੍ਰਾਈ, ਮੋਹ ਕੱਢ ਨਾ ਸਕੈ ਉਸ ਦਾ ਕਾਲਾ ਪਇਆ। ਕਰਮ ਧਰਤੀ ਸਰੀਰ ਕਲ ਯੁਗ ਵਿੱਚ, ਜਿਹਾ ਕੋ ਬੀਜੇ ਤਿਹਾ ਕੋ ਖਾਏ। ਗੱਲਾਂ ਉੱਪਰ ਤਪਾਸਨਾ ਹੋਈ, ਵਿਸ ਖਾਧੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤਿਹਾ ਕੋਈ ਪਾਏ। ਜਨ ਨਾਨਕ ਕੋ ਸਭ ਸੋਝੀ ਪਾਈ, ਹਰ ਦਾਤੀਆਂ ਬਾਤਾਂ ਆਖ ਸੁਣਾਏ। ਮਹੱਲਾ ਚੌਥਾ, ਹੁੰਦੇ ਪ੍ਰਤੱਖ ਗੁਰੂ ਜੋ ਵਿਛੜੇ, ਤਿਨ ਕੋ ਦਰ ਢੋਈ ਨਾਹੀ। ਕੋਈ ਜਾਏ ਮਿਲੇ ਤਿਨ ਨਿੰਦਕਾਂ, ਮੋਹ ਫਿੱਕੇ ਥੁੱਕ ਥੁੱਕ ਮੋਏ ਪਾਹੀ। ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ, ਨਿਧ ਭੰਬਲ ਪੂਸੇ ਖਾਹੀ। ਜਿਨ ਗੁਰ ਗੋ ਪਿਆ ਆਪਣਾ, ਸੇ ਲੈਂਦੇ ਟਹਾ ਫਿਰਾਹੀ। ਤਿਨ ਕੀ ਭੁੱਖ ਕਦੇ ਨਾ ਉਤਰੈ, ਨਿਧ ਭੁੱਖਾ ਭੁੱਖ ਕੂਕਾਹੀ। ਉਹਨਾਂ ਦਾ ਆਖਿਆ ਕੋ ਨਾ ਸੁਣੇ, ਜੋ ਸਤਿਗੁਰੂ ਮਾਰੇ ਤਿਨ ਜਾਏ ਮਿਲੇ। ਰਹਿੰਦੀ ਖੋਂਦੀ ਸਭ ਪਤ ਗਵਾਹੀ, ਓਏ ਅੱਗੇ ਕੁਸ਼ਤੀ ਗੁਰਕੇ ਫਿਟਕੇ। ਜੇ ਉਸ ਮਿਲੇ ਤੁਸ ਕੁਛ ਤੇ ਉਠਾਹੀ, ਹਰ ਤਿਨਕਾ ਦਰਸ਼ਨ ਨਾ ਕਰੋ, ਜੋ ਦੂਜੇ ਪਾਏ ਚਿਤ ਲਾਹੀ। ਤੁਰ ਕਰਤੇ ਆਪ ਲਿਖ ਪਾਇਆ, ਤਿਸ ਨਾਲ ਕਿਉ ਚਾਰਾ ਨਾਹੀ। ਜਨ ਨਾਨਕ ਨਾਮ ਅਰਾਧ ਤੂੰ, ਤਿਸ ਅੱਪੜ ਕੋ ਨਾ ਸਕਾਹੀ। ਨਾਵੇ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜੇ ਚੜਾਹੀ। ਮਹੱਲਾ ਚੌਥਾ, ਜੇ ਹੁੰਦੇ ਗੁਰੂ ਬੈਠ ਗਿਆ, ਤੇ ਜਨ ਕੀ ਵਡਿਆਈ ਵੱਡੀ ਹੋਈ। ਤਿਸ ਕੋ ਜਗਤ ਨਿਵਿਆ ਸਭ ਪੈਰੀ ਪਇਆ, ਜਸ ਵਰਤਿਆ ਲੋਈ। ਤਿਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੇ, ਜਿਸਕੇ ਮਸਤਕ ਹੱਥ ਧਰਿਆ। ਗੁਰ ਪੂਰੇ ਸੋ ਪੂਰਾ ਹੋਈ, ਗੁਰ ਕੀ ਵਡਿਆਈ ਨਿਚੜੇ ਸਵਾਈ। ਅੱਪੜ ਕੋ ਨਾ ਸਕੋਈ, ਜਨ ਨਾਨਕ ਹਰ ਕਰਤੇ ਆਪ ਬੈਠ ਗਿਆ। ਆਪੇ ਪੈਜ ਰੱਖੇ ਪ੍ਰਸੋਈ ਪੌੜੀ, ਤਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ। ਗੁਰਮੁਖ ਸੌਦਾ ਜੋ ਕਰੇ ਹਰ ਵਤ ਸੰਭਾਲੇ, ਨਾਮ ਨਿਧਾਨ ਹਰਵਣ ਜੀਏ ਹੀਰੇ ਪੁਰਵਾਲੇ। ਵਿਣ ਕਾਇਆ ਜੇ ਹੋਰ ਥੇ ਤਨ ਖੋਜ ਦੇ, ਸੇ ਮੂੜ ਬੇਤਾਲੇ। ਤੇ ਉੱਜੜ ਪਰਮ ਭਵਾਈ ਹੈ, ਜਿਉਂ ਝਾੜ ਮਿਰਗ ਪਾਲੇ। ਸਲੋਕ ਮਹੱਲਾ ਚੌਥਾ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮੈਂ ਹੋਇਆ। ਨਰਕ ਘੋਰ ਦੁੱਖ ਖੂਹ ਹੈ, ਉਥੇ ਪਕੜ ਓਟ ਹੋਇਆ। ਕੂਗ ਪੁਕਾਰ ਕੋ ਨਾ ਸੁਣੇ, ਹੋ ਔਖਾ ਹੋਏ ਹੋਏ ਰੋਇਆ। ਓਨ ਹਲਤ ਪਲਤ ਸਭ ਗਵਾਇਆ, ਲਾਹ ਮੂਲ ਸਭ ਖੋਇਆ। ਉਹ ਤੇਲੀ ਸੰਧਾ ਬਲਦ ਕਰ, ਨਿਤ ਭਲਕੇ ਉੱਠ ਪ੍ਰਵਜੋਇਆ। ਹਰ ਵੇਖੇ ਸੁਣੇ ਨਿਤ ਸਭ ਕਿਛ, ਸਿੱਧੂ ਕਿਛ ਗੁੱਜਾ ਨਾ ਹੋਇਆ। ਜੈਸਾ ਵੀ ਜੇ ਸੋ ਲੁਣੇ, ਜਿਹਾ ਪੁਰਬ ਕਿਨੇ ਬੋਇਆ। ਜਿਸ ਕਿਰਪਾ ਕਰੇ ਪ੍ਰਵੇ ਆਪਣੀ, ਤਿਸ ਸਤਿਗੁਰ ਕੇ ਚਰਨ ਧੋਇਆ। ਗੁਰ ਸਤਿਗੁਰ ਪਿੱਛੇ ਤਰ ਗਇਆ, ਜਿਉਂ ਲੋਹਾ ਕਾਠ ਸੰਗੋਇਆ। ਜਨ ਨਾਨਕ ਨਾਮ ਧਿਆਏ ਤੂੰ, ਜਪ ਹਰ ਹਰ ਨਾਮ ਸੁਖ ਹੋਇਆ। ਮਹੱਲਾ ਚੌਥਾ, ਵਡ ਭਾਗੀਆ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ। ਅੰਤਰ ਜੋਧ ਪ੍ਰਗਾਸੀਆ, ਨਾਨਕ ਨਾਮ ਸੁਮਾਏ ਪੌੜੀ। ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੁਜ ਰਤਨ ਵਿੱਚ ਲੋਕਰ ਹੈ। ਕੋਈ ਗੁਰਮੁਖ ਸੇਵਕ ਕੱਢੇ ਖੋਤ, ਸਭ ਆਤਮ ਰਾਮ ਪਛਾਣਿਆ। ਤਾਂ ਇੱਕ ਰਵਿਆ ਇੱਕੋ ਓਧ ਪੋਤ, ਇੱਕ ਦੇਖਿਆ ਇੱਕ ਮੰਨਿਆ, ਇੱਕੋ ਸੁਣਿਆ ਸਰਮ ਸਰੋਤ। ਜਨ ਨਾਨਕ ਨਾਮ ਸਰਾਏ ਤੂੰ, ਸੱਚੇ ਸੇਵਾ ਤੇਰੀ ਹੋਤ।
ਸਲੋਕ ਮਹੱਲਾ ਚੌਥਾ ਸਭ ਰਸ ਤਿਨ ਕੇ ਹਿਰਦੇ ਹੈ ਜਿਨ ਹਰ ਵਸਿਆ ਮਨ ਮਾਹੇ ਹਰ ਦਰਗੇ ਤੇ ਮੁਖ ਉਜਲੇ

ਕੀਤਾ ਉਹ ਵੇਲਾ ਹੱਥ ਨਾ ਆਵਈ। ਫਿਰ ਸਤਿਗੁਰ ਲੱਗੇ ਪਾਏ, ਸਤਿਗੁਰ ਕੀ ਗਣਤੇ ਕੁਸੀ ਹੈ, ਦੁੱਖੇ ਦੁੱਖ ਵਿਗਾਏ। ਸਤਿਗੁਰ ਪੁਰਖ ਨਿਰਵੈਰ ਹੈ, ਆਪੇ ਲੈ ਜਿਸ ਲਾਏ। ਨਾਨਕ ਦਰਸ਼ਨ ਜਿਨ੍ਹਾਂ ਵਿਖਾਲਿਓਨ, ਤਿਨ੍ਹਾਂ ਦਰਗੇ ਲਏ ਛਿੜਾਏ। ਮਹੱਲਾ ਤੀਜਾ, ਮਨਮੁਖ ਅਗਿਆਨ ਦੁਰਮਤ ਅਹੰਕਾਰੀ, ਅੰਤਰ ਕ੍ਰੋਧ ਜੁਗੇ ਮਤਹਾਰੀ। ਕੂੜ ਕੁਸੱਤ ਉਹ ਪਾਪ ਕੁਮਾਵੇ, ਕਿਆ ਉਹ ਸੁਣੇ ਕਿਆ ਆਗ ਸੁਣਾਵੇ। ਅੰਨਾ ਬੋਲਾ ਕੋਈ ਉੱਜੜ ਪਾਏ, ਮਨਮੁਖ ਅੰਧਾ ਆਵੇ ਜਾਏ। ਬਿਨ ਸਤਿਗੁਰ ਭੇਟੇ ਥਾਏ ਨਾ ਪਾਏ, ਨਾਨਕ ਪੂਰਬ ਲਿਖਿਆ ਕਮਾਏ ਪੌੜੀ। ਜਿਨਕੇ ਚਿੱਤ ਕਠੋਰ ਹੈ, ਸੇ ਬਹਿ ਨ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਓਏ ਵਲ ਛਲ ਕਰ ਚੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾ ਪਾਸ। ਵੇ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ। ਕੂੜਿਆਰ ਕੂੜਿਆਰੀ ਜਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਲੋਕ ਮਹੱਲਾ ਪੰਜਵਾਂ, ਰਹਿੰਦੇ ਖੁੰਦੇ ਨਿੰਦਕ ਮਾਰਿਅਨ, ਕਰ ਆਪੇ ਆਹਾਰ ਸੰਤ ਸਹਾਈ ਨਾਨਕਾ, ਵਰਤੇ ਸਭ ਜਹਾਰ। ਮਹੱਲਾ ਪੰਜਵਾਂ, ਮੁੰਡੋ ਪੁੱਲੇ ਮੁੰਡ ਤੇ, ਕਿੱਥੇ ਪਾਇਨ ਹੱਥ, ਤਿਨੇ ਮਾਰੇ ਨਾਨਕਾ, ਜੇ ਕਰਨ ਕਰ ਸਮਰੱਥ। ਪੌੜੀ ਪੰਜਵਾਂ, ਲੈ ਫਾਹੇ ਰਾਤੀ ਤੁਰੇ, ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਰ ਪਰਾਈਆਂ, ਲੋਕ ਅੰਦਰ ਠਾਣੀ। ਸੰਨੀ ਤੇਲ ਵਿਖਮ ਥਾਏ, ਮਿੱਠਾ ਮਦਮਾਣੀ, ਕਰਮੀ ਆਪੋ ਆਪਣੀ, ਆਪੇ ਪਛਤਾਣੀ। ਅਜਰਾਈਲ ਫਰਿਸ਼ਤਾ, ਤਿਲ ਪੀੜੇ ਖਾਣੀ। ਸਲੋਕ ਮਹੱਲਾ ਪੰਜਵਾਂ, ਸੇਵਕ ਸੱਚੇ ਸਾਹ ਕੇ, ਸੇਈ ਪਰਵਾਨ, ਦੂਜਾ ਸੇਵਨ ਨਾਨਕਾ, ਸੇ ਪਚ ਪਚ ਮੋਏ ਅਜਾਨ। ਮਹੱਲਾ ਪੰਜਵਾਂ, ਜੋ ਤੁਰ ਲਿਖਿਆ ਲੇਖ ਪ੍ਰਭ, ਮੇਟਣਾ ਨਾ ਜਾਏ। ਰਾਮ ਨਾਮ ਤਨ ਵਖਰੋ, ਨਾਨਕ ਸਦਾ ਧਿਆਏ। ਪੌੜੀ ਪੰਜਵਾਂ, ਨਾਰਾਇਣ ਲਿਆ ਨਾ ਠੂੰਗੜਾ, ਪੈਰ ਕਿੱਥੇ ਰੱਖੇ, ਕਰਦਾ ਪਾਪ ਅਮਿਤਿਆ, ਨਿਤ ਵਿਸੋ ਚੱਖੇ। ਨਿੰਦਾ ਕਰਦਾ ਪਚਮੁਆ, ਵਿਜ ਦੇਹੀ ਪੱਖੇ, ਸੱਚੇ ਸਾਹਿਬ ਮਾਰਿਆ, ਕੌਣ ਤਿਸ ਨੂੰ ਰੱਖੇ। ਨਾਨਕ ਤੇ ਸਰਣਾਗਤੀ, ਜੋ ਪੁਰਖ ਅਲਖ ਹੈ। ਸਲੋਕ ਮਹੱਲਾ ਪੰਜਵਾਂ, ਨਰਕ ਘੋਰ ਬਹੁ ਦੁਖ ਘਣੇ, ਅਕਿਰਤ ਕਣਾ ਕਾ ਥਾਨ, ਤਿੰਨ ਪ੍ਰਾ ਮਾਰੇ ਨਾਨਕਾ, ਹੋਏ ਹੋਏ ਮੋਏ ਹਰਾਮ। ਮਹੱਲਾ ਪੰਜਵਾਂ, ਅਵਖਤ ਸਭੇ ਕੀਤਿਆਂ, ਨਿੰਦਕ ਕਾ ਦਾਰੂ ਨਾਹੇ, ਆਪ ਭੁਲਾਏ ਨਾਨਕਾ, ਪਜ ਪਜੋਨੀ ਪਾਹੇ। ਪੌੜੀ ਪੰਜਵਾਂ, ਤੋ ਦਿੱਤਾ ਪੂਰੇ ਸਤਿਗੁਰੂ, ਹਰਤਨ ਸੱਚ ਖੁੱਟ, ਸਭ ਅੰਧੇ ਸੇ ਮਿਟ ਗਏ, ਯਮ ਕਾ ਪਉ ਛੁੱਟ। ਕਾਮ ਕ੍ਰੋਧ ਬੁਰੇ ਆਈਆਂ, ਸੰਗ ਸਾਧੂ ਟੁੱਟ, ਬਿਨ ਸੱਚੇ ਦੂਜਾ ਸੇਵੰਦੇ, ਹੋਏ ਮਰਸਨ ਬੁੱਟ। ਨਾਨਕ ਕਉ ਗੁਰਬਖਸਿਆ, ਨਾਮੇ ਸੰਗ ਜੁੱਟ। ਸਲੋਕ ਮਹੱਲਾ ਚੌਥਾ, ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੇ ਜਜਮਾਲਿਆ, ਅੱਗੋਂ ਦੇ ਸੱਦਿਆ, ਸਤੇ ਦੀ ਭਿਖਿਆ ਲੈ ਨਾਹੀ, ਪਿੱਛੋਂ ਦੇ ਪਛਤਾਏ ਕੈ, ਆਣ ਤਪੈ ਪੁੱਤ ਵਿਚ ਬਹਾਲਿਆ। ਪੰਚ ਲੋਕ ਸਭ ਹੱਸਣ ਲੱਗੇ।

ਮੰਗਸੀ ਬਹੁਤੇ ਸੁਜਾਈ। ਜਿਹਾ ਨਿੰਦਕ ਆਪਣੇ ਜੀ ਕਮਾਉਂਦੇ ਤੇਹੋ ਫਲ ਪਾਈ। ਅੰਦਰ ਕਮਾਣਾ ਸਰ ਪਰ ਉਗੜੈ, ਭਾਵੇਂ ਕੋਈ ਬੈ ਧਰਤੀ ਵਿੱਚ ਕਮਾਈ। ਜਨ ਨਾਨਕ ਦੇਖ ਵਿਗਸਿਆ,

ਕਰੇ ਮੂੜ ਗੁਮਾਨੀਆਂ, ਵਿਸਖਾਦੀ ਮਰੀਏ, ਆਏ ਲਗੇਨੀ ਦੇ ਥੋੜੜੇ, ਕਿਉਂ ਪੱਕਾ ਖੇਤ ਲੁਣੀਏ, ਜੇ ਕਰਮ ਕਮਾਵਦੇ ਤੇਰੇ ਹੋ ਪਣੀਏ, ਜਨ ਨਾਨਕ ਕਾ ਖਸਮ ਵੱਡਾ ਹੈ ਸਭਨਾ ਦਾ ਤਣੀਏ। ਸਲੋਕ ਮਹੱਲਾ ਚੌਥਾ। ਮਨਮੁਖ ਮੂਲੋਂ ਪੁੱਲਿਆ ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਅਨ ਦਿਨ ਗੁਜ਼ਰੇ, ਸ਼ਬਦ ਨਾ ਕਰੇ ਵਿਚਾਰ, ਸੁੱਧ ਮਤ ਕਰਤੇ ਸਭੇ ਲਈ ਬੋਲਣ ਸਵਿਕਾਰ, ਦਿੱਤੇ ਕਿਤੇ ਨਾ ਸੰਤੋਖੀਏ, ਅੰਤਰ ਤਸਨਾ ਬਹੁ ਅਗਿਆਨ ਅੰਧਿਆਰ। ਨਾਨਕ ਮਨਮੁੱਖਾ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਮਹੱਲਾ ਚੌਥਾ। ਜਿਨ੍ਹਾਂ ਅੰਦਰ ਦੂਜਾ ਪਾਉ ਹੈ ਤਿਨਾ ਗੁਰਮੁਖ ਪ੍ਰੀਤ ਨਾ ਹੋਏ, ਉਹ ਆਵੇ ਜਾਏ ਪਵਾਈਏ, ਸੁਪਨੇ ਸੁਭ ਨਾ ਕੋਏ, ਕੂੜ ਕਮਾਵੇ ਕੂੜ ਉਚਰੇ, ਕੂੜ ਲੱਗਿਆਂ ਕੂੜ ਹੋਏ, ਮਾਇਆ ਮੋਹ ਸਭ ਦੁੱਖ ਹੈ, ਦੁੱਖ ਬਿਨਸਤੈ ਦੁੱਖ ਰੋਏ। ਨਾਨਕ ਤਾਤ ਲਵੇ ਜੋੜ ਨਾ ਆਵਾਈ, ਜੇ ਲੋਚੇ ਸਭ ਕੋਏ, ਜਿਨ ਕੋ ਪੋਤੇ ਪੁੰਨ ਪਇਆ ਤਿਨਾ ਗੁਰਸਬਦੀ ਸੁਖ ਹੋਏ। ਪੌੜੀ ਮਹੱਲਾ ਪੰਜਵਾਂ। ਨਾਨਕ ਵਿਚਾਰੇ ਸੰਤ ਮੁਨਜਨਾ, ਚਾਰ ਵੇਦ ਕਹੰਦੇ, ਭਗਤ ਮੁਖੇ ਤੇ ਬੋਲਤੇ, ਸੇ ਵਚਨ ਹੋਵੰਦੇ, ਪ੍ਰਗਟ ਪਹਾਰੇ ਜਾਪਦੇ, ਸਭ ਲੋਕ ਸੁਣਦੇ, ਸੁਗਨਾ ਪਾਇਨ ਮੁਗਧ ਨਰ, ਸੰਤ ਨਾਲ ਖਹੰਦੇ, ਓਏ ਲੋਚਨ ਉਹ ਨਾ ਗੁਣੇ ਨੂੰ, ਓਏ ਅਹੰਕਾਰ ਸੜਨਦੇ, ਓਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ, ਜੋ ਮਾਰੇ ਤਿਨ ਪਾਰ ਬ੍ਰਹਮ, ਸੇ ਕਿਸੇ ਨਾ ਸੰਦੇ, ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ, ਜੋ ਜੋ ਸੰਤ ਸਰਾਪਿਆ ਸੇ ਵਿਰੇ ਪਵੰਦੇ, ਪੇੜ ਮੁੰਡਾ ਹੂੰ ਕੱਟਿਆ ਜਿਡਾਰ ਸੁਕੰਦੇ। ਸਲੋਕ ਮਹੱਲਾ ਪੰਜਵਾਂ। ਗੁਰ ਨਾਨਕ ਹਰ ਨਾਮ ਦਰੜਾਇਆ, ਭੰਨਣ ਕੜਨ ਸਮਰੱਥ, ਪ੍ਰਸਦਾ ਸਮਾਲੇ ਮਿੱਤਰ ਤੂੰ, ਦੁੱਖ ਸਵਾਇਆ ਲੱਥ। ਮਹੱਲਾ ਪੰਜਵਾਂ। ਖੁਦਿਆਵੰਤ ਨ ਜਾਣਈ ਲਾਜ ਕੁਲਾਜ ਕਬੋਲ, ਨਾਨਕ ਮੰਗੇ ਨਾਮ ਹਰ, ਕਰ ਕਿਰਪਾ ਸੰਜੋਗ ਪੌੜੀ, ਜੇ ਵੇਹੇ ਕਰਮ ਕਮਾਵਦਾ ਤੇ ਵੇਹੇ ਫਲਤੇ, ਚੱਬੇ ਤੱਤਾ ਲੋ ਸਾਰ ਵਿੱਚ ਸੰਘੇ ਪਲਤੇ, ਘੱਤ ਗਲਾਵਾਂ ਝਾਲਿਆ ਤਿਨ ਦੂਤ ਅਮਲ ਤੇ, ਕਾਈ ਆਸ ਨਾਪੁਨੀਆਂ ਨਿਤ ਪਰਮਲ ਹਿਰਤੇ, ਕੀਆ ਨ ਜਾਣੇ ਅਕਿਰਤ ਖਾਣ ਵਿੱਚ ਜੋ ਨੀ ਫਿਰਤੇ, ਸਭੇ ਧਿਰਾਂ ਨਿਖੁੱਟੀ ਅਸ ਫਿਰ ਲਈ ਤਰਤੇ।

ਵਾਸਨਾ ਸੁਮਾਣੀ ਹਰ ਦਰ ਸੋਭਾ ਮਾ ਉੱਤਮ ਬਾਣੀ ਜੇ ਪੁਰਖ ਸੁਣੇ ਸੋ ਹੋਏ ਨਿਹਾਲ ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਤਨ ਮਾਲ ਮਹੱਲਾ ਚੌਥਾ ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ ਕੇ ਪੂਰੇ ਸਤਿਗੁਰ ਪਾਵੇ ਗੁਰ ਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਸਤਿਗੁਰ ਆਖੈ ਸੋ ਕਾਰ ਕਮਾਵਨ ਸੋ ਜਬ ਕਮਾਵੇ ਗੁਰ ਸਿੱਖਾਂ ਕੀ ਘਾਲ ਸੱਚਾ ਥਾਏ ਪਾਵੇ ਵੇਣ ਸਤਿਗੁਰ ਕੇ ਹੁਕਮ ਹੈ ਜੇ ਗੁਰ ਸਿੱਖਾਂ ਪਾਸੋ ਕੰਮ ਕਰਾਇਆ ਲੋੜੇ ਤੇਸ ਗੁਰ ਸਿੱਖ ਫਿਰ ਨੇੜ ਨਾ ਆਵੇ

ਗੁਰਸਿਖ ਮੂਲ ਨਾ ਆਵੇ। ਬ੍ਰਹਮ ਵਿਚਾਰ ਨਾਨਕ ਆਗ ਸੁਣਾਵੇ। ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾਂ ਦੁਖ ਪਾਵੇ ਪੌੜੀ। ਤੂੰ ਸੱਚਾ ਸਾਹਿਬ ਅਤ ਵੱਡਾ, ਤੂੰ ਜੇਵੜ ਤੂੰ ਵੱਡ ਵੱਡੇ। ਜਿਸ ਤੂੰ ਮਿਲੇ ਸੋ ਤੂੰ ਮਿਲੇ, ਤੂੰ ਆਪੇ ਬਖਸ ਲੈ ਲੇਖਾ ਛੱਡੇ। ਜਿਸ ਨੂੰ ਤੂੰ ਆਪ ਮਿਲਾਏਂਦਾ, ਸੋ ਸਤਿਗੁਰ ਸੇਵੇ ਮਨ ਗੱਡ ਗੱਡੇ। ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜੀਓ ਪਿੰਡ ਚੰਮ ਤੇਰਾ ਹੱਡੇ। ਜਿਉਂ ਭਾਵੇ ਤਿਉਂ ਰੱਖ ਤੂੰ ਸੱਚਿਆ।

ਉਪਾਈ, ਜਿਸ ਸਿਮਰਤੈ ਸੁਖਤ ਪਾਈ ਹੈ, ਸਭ ਤਿਖਾ ਬੁਝਾਈ, ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹਿ ਨਾ ਕਾਈ, ਸਗਲ ਮਨੋਰਥ ਪੁੰਨਿਆ, ਅਮਰਾ ਪਦ ਪਾਈ, ਤੁਲ ਜੇਵੜ ਤੂੰ ਹੈ ਪਾਰ ਬ੍ਰਹਮ, ਨਾਨਕ ਸਰਣਾਈ। ਸਲੋਕ ਮਹੱਲਾ ਪੰਜਵਾਂ, ਡਿੱਠੜੋ ਹਵਠਾਏ, ਊਣ ਨਾ ਕਾਈ ਜਾਏ, ਨਾਨਕ ਲੱਦਾ ਤਿਨ ਸੁਵਾਓ, ਜਿਨ੍ਹਾਂ ਸਤਿਗੁਰ ਭੇਟਿਆ ਮਹੱਲਾ ਪੰਜਵਾਂ। ਦਾਮਨੀ ਚਮਤਕਾਰ, ਤਿਉਂ ਵਰਤਾਰਾ ਜਗ ਖੇ, ਵੱਥ ਸੁਹਾਵੀ ਸਾਏ, ਨਾਨਕ ਨਾਉ ਜਪੰਦੋ ਤਿਸਤਣੀ ਪੌੜੀ। ਸਿਮਰਤ ਸਾਤਰ ਸੋਧ ਸਭ, ਕਿਨੈ ਕੀਮ ਨਾ ਜਾਣੀ, ਜੋਜਨ ਭੇਟੇ ਸਾਧ ਸੰਗ, ਸੋ ਹਰ ਰੰਗ ਮਾਣੀ। ਸਚ ਨਾਮ ਕਰਤਾ ਪੁਰਖ, ਇਹ ਰਤਨਾ ਖਾਣੀ, ਮਸਤਕ ਹੋਵੇ ਲਿਖਿਆ ਹਰ ਸਿਮਰ ਪੁਰਾਣੀ, ਤੁਸਾ ਦਿੱਚੇ ਸਚ ਨਾਮ, ਨਾਨਕ ਮਹਿਮਾਣੀ। ਸਲੋਕ ਮਹੱਲਾ ਪੰਜਵਾਂ, ਅੰਤਰ ਚਿੰਤਾ ਨੈਣੀ ਸੁਖੀ,

ਲੱਦਿਆ ਨਾਨਕ ਸੇ ਸਾਬਾਸ ਜਿੰਨੀ ਗੁਰਮਲ ਇੱਕ ਪਛਾਣਿਆ ਪੌੜੀ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮ੍ਰਿਤ ਆਪਣਾ ਬਿਨਸੇ ਸਮੰਦਾ ਪਤਤ ਉਦਾਹਰਣ ਪਾਰ ਬ੍ਰਹਮ ਸੰਤ ਵੇਦ ਕਹੰਦਾ ਤਖਤ ਵਚਲ ਤੇਰਾ ਬਿਰਦ ਹੈ ਜੁਗ ਜੁਗਵਰ ਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ ਸਲੋਕ ਮਹੱਲਾ ਪੰਜਵਾਂ ਚਿੜੀ ਚੋਕੀ ਪੋ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮ ਹੈ ਰੰਗ ਮਹੱਲਾ ਪੰਜਵਾਂ ਕਰ ਮੰਦਰ ਖੁਸ਼ੀਆਂ ਤਹੀ ਜੇ ਤੂੰ ਆਵੇ ਚਿੱਤ ਦੁਨੀਆਂ ਕੀਆਂ ਵਡਿਆਈਆਂ ਨਾਨਕ ਸਭ

ਜਨ ਰਾਤਾ ਸਾਧ ਸੰਗ ਗੁਣ ਗਾਇਆ ਸਭ ਦੁੱਖ ਹੈ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਸਲੋਕ ਮਹੱਲਾ ਪੰਜਵਾਂ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਹ ਵਿਛੋੜਾ ਤਣੀ ਸਿਓ ਨਾਨਕ ਸਹਿ ਸਹਿ ਗੰਠ ਮਹੱਲਾ ਪੰਜਵਾਂ ਵਿਸਾਰੇ ਦੇ ਮਰ ਗਏ ਮਰ ਪੇ ਨਾ ਸਕੇ ਮੂਲ ਵੇਮੁਖ ਹੋਏ ਰਾਮ ਤੇ ਜਿਉਂ ਤਸਕਰ ਉੱਪਰ ਸੂਲ ਪੌੜੀ ਸੁਖ ਨਿਧਾਨ ਪ੍ਰਭ ਏਕ ਹੈ ਅਵਨਾਸੀ ਸੁਣਿਆ ਜਲ ਥਲ ਮਹੀਲ ਪੂਰਿਆ ਕੱਟ ਕੱਟ ਹਰ ਪਣਿਆ ਊਚ ਨੀਚ ਸਭ ਇੱਕ ਸਮਾਨ ਕੀੜ ਹਸਤੀ ਬਣਿਆ ਮੀਤ ਸਖਾ ਸੁਧ ਬੰਧ ਪੋ ਸਭ ਤਿਸਦੇ ਜਣਿਆ ਤੁਧ ਨਾਨਕ ਦੇਵੇ ਜਿਸ ਨਾਮ ਤਿਨ ਹਰ ਅੰਗ ਮਣਿਆ ਸਲੋਕ ਮਹੱਲਾ ਪੰਜਵਾਂ ਜਿਨ੍ਹਾਂ ਸਾਧ ਗ੍ਰਾਸਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਮਹੱਲਾ ਪੰਜਵਾਂ ਅੱਠੇ ਪੈਰ ਪਾਉਂਦਾ ਫਿਰੈ ਖਾਵਣ ਸੰਦੜੈ ਸੂਲ ਦੋਜਗ ਪਾਉਂਦਾ ਕਿਉਂ ਰਹਿ ਜਾਂ ਚਿੱਤ ਨਾ ਹੋਏ ਰਸੂਲ ਪੌੜੀ ਤਿਸੇ ਸਰੇਵੋ ਪ੍ਰਾਣੀ ਹੋ ਜਿਸਦੇ ਨਾ ਉਹ ਪੱਲੈ ਐਥੇ ਰਹੋ ਸਹੇਲਿਆ ਅੱਗੇ ਨਾਲ ਚੱਲੈ ਕਰ ਬੰਧੋ ਸਜ ਧਰਮ ਕਾ ਗੜ ਥੰਮ ਅਹੱਲੈ ਓਟ ਲਿਓ ਨਾਰਾਇਣ ਦੀਨ ਦੁਨੀਆਂ ਚੱਲੈ ਨਾਨਕ ਪਕੜੇ ਚਰਨ ਹਰ ਤਿਸ ਦਰਗਹਿ ਮੱਲੈ ਸਲੋਕ ਮਹੱਲਾ ਪੰਜਵਾਂ ਜਾਜਕ ਮੰਗੇ ਦਾਨ ਦੇਹ ਪਿਆਰਿਆ ਦੇਵਣ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਨਿਖੁੱਟ ਨਾ ਜਾਈ ਮੂਲ ਅਤੁੱਲ ਭੰਡਾਰਿਆ ਨਾਨਕ ਸ਼ਬਦ ਅਪਾਰ ਤੇਨ ਸਭ ਕਿਛ ਸਾਰਿਆ ਮਹੱਲਾ ਪੰਜਵਾਂ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉਥੇ ਅੰਮ੍ਰਿਤ ਵੰਡੀ ਹੈ ਸੁਖੀਆ ਹਰ ਕਰਨੇ ਜਮਕੇ ਪੰਥ ਨਾ ਪਾਈ ਹੈ ਫਿਰ ਨਾ ਹੀ ਮਰਨੇ ਜਿਸ ਨੂੰ ਆਇਆ ਪ੍ਰੇਮ ਰਸ ਤਿਸੇ ਹੀ ਜਰਣੇ ਬਾਣੀ ਉਚਰੇ ਸਾਧ ਜਾਨ ਅਮਿਓ ਚੱਲੇ ਚਰਣੇ ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਤਰਣੇ ਸਲੋਕ ਮਹੱਲਾ ਪੰਜਵਾਂ ਸਤਿਗੁਰ ਪੂਰੇ ਸੇਵਿਐ ਦੁੱਖਾਂ ਕਾ ਹੋਏ ਨਾਸ ਨਾਨਕ ਨਾਮ ਅਰਾਧਿਐ ਕਾਰਜ ਆਵੇ ਰਾਸ ਮਹੱਲਾ ਪੰਜਵਾਂ ਜੇ ਸਿਮਰਤ ਸੰਕਟ ਛੁੱਟੈ ਅੰਧ ਮੰਗਲ ਬਿਸਰਾਮ ਨਾਨਕ ਜਪੀਐ ਸਦਾ ਹਰ ਨਿਮਖ ਨਾ ਵਿਸਰੋ ਨਾਮ ਪੌੜੀ ਤਿਨਕੀ ਸੋਭਾ ਕਿਆ ਗਣੀ ਜਿੰਨੀ ਹਰ ਹਰ ਲੱਧਾ ਸਾਧਾ ਸਰਣੀ ਜੋ ਪਵੇ ਸੋ ਛੁੱਟੇ ਬੱਧਾ ਗੁਣ ਗਾਵੇ ਅਵਨਾਸੀਐ ਜੋਨ ਗਰਭ ਨਾ ਦੱਧਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁਝ ਸਮਧਾ

ਨਾਨਕ ਨਾਇਬ ਸਾਰਿਆ ਸੁਖ ਕਨੇਹਾ ਹੋਏ ਮਹੱਲਾ ਪੰਜਵਾਂ। ਵੇਖੇ ਕੌੜਤਨ ਸਗਲ ਮਾਹੇ ਜਗਤ ਰਹੀ ਲਪਟਾਏ। ਨਾਨਕ ਜਨ ਵਿਚਾਰਿਆ ਮਿੱਠਾ ਹਰ ਕਾ ਨਾਉ ਪੌੜੀ। ਇਹ ਨਿਸ਼ਾਨੀ ਸਾਧਕੀ ਜਿਸ ਪੇਟ ਤਰੀਏ ਜਾਂ ਕੰਕਰ ਨੇੜ ਨਾ ਆਵਈ ਫਿਰ ਬੌੜ ਨਾ ਮਰੀਏ। ਪਾਵ ਸਾਗਰ ਸੰਸਾਰ ਵੇਖ ਸੋ ਪਾਰ ਉਤਰੀਏ। ਹਰ ਗੁਣ ਗੁੰਪੋ ਮਨ ਮਾਲ ਹਰ ਸਭ ਮਲ ਪਰ ਹਰੀਏ। ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਏ। ਸਲੋਕ ਮਹੱਲਾ ਪੰਜਵਾਂ। ਨਾਨਕ ਆਏ ਸੇ ਪ੍ਰਵਾਨ ਹੈ ਜੇ ਹਰ ਉੱਠਾ ਚਿੱਤ। ਗਾਲੀ ਅਲ ਪਲਾਲੀਆਂ ਕੰਮ ਨ ਆਵੇ ਮਿੱਤ ਮਹੱਲਾ ਪੰਜਵਾਂ। ਪਾਰ ਬ੍ਰਹਮ ਪ੍ਰਤਿਸ਼ਠੀ ਆਇਆ ਪੂਰਨ ਅਗਮ ਬਿਸਮਾਦ। ਨਾਨਕ ਰਾਮ ਨਾਮ ਤਨ ਕੀਤਾ ਪੂਰੇ ਗੁਰ ਪ੍ਰਸਾਦ ਪੌੜੀ। ਉਹ ਨਾ ਚੱਲੀ ਖਸਮ ਨਾਲ

ਨਾਨਕ ਨਾਇਬ ਸਾਰਿਆ ਸਭ ਮੰਦੀਰ ਉੱਤੇ ਸਲੋਕ ਮਹੱਲਾ ਪੰਜਵਾਂ ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਸੋਏ ਨਾਨਕ ਨਾਮ ਸਲਾਹੈ ਮਨ ਤਨ ਸੀਤਲ ਹੋਏ ਮਹੱਲਾ ਪੰਜਵਾਂ ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਏ ਜਿਸ ਗੁਰ ਭੇਟੇ ਨਾਨਕਾ ਤੇ ਸਮਾਨ ਵਸਿਆ ਸੋਏ ਪੌੜੀ ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ ਸਰ ਆਇਆ ਤਿਨ ਹਰ ਜਨਾ ਤਿਆਗ ਸਾਧੀ ਡਿੱਠਾ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੈ ਉੱਠਾ ਇਕ ਨਿਰੰਜਨ ਰਬ ਰਹਿਆ ਭਾਉ ਦੋਇਆ ਕੁੱਠਾ ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੈ ਤੁੱਠਾ ਸਲੋਕ ਮਹੱਲਾ ਪੰਜਵਾਂ ਜਾਚੜੀ ਸਾ ਸਾਰ ਜੋ ਜਾਚਨ ਦੀ ਹੇਕੜੋ ਗਾਲੀ ਵਿਆਹ ਵਿਕਾਰ ਨਾਨਕ ਤਣੀ ਵਿਹੂਣੀਆਂ ਮਹੱਲਾ ਪੰਜਵਾਂ ਨਿਹੇ ਜਿਵਿਦਾ ਮਨ ਪਛਾਣੂ ਵਿਰਲੋ ਥੇਓ ਜੋੜਨਹਾਰਾ ਸੰਤ ਨਾਨਕ ਪਾਧਰ ਪੱਧਰੋ ਪੌੜੀ ਸੋਈ ਸੇਵਿਓ ਜੀਅੜੇ ਦਾਤਾ ਬਖਸਿੰਦ ਕਿਲਵਕ ਸਭ ਵਿਨਾਸ ਹੋਣ ਸਿਮਰਤ ਗੋਵਿੰਦ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ ਮਾਇਆ ਸਵਾਦ ਸਭ ਵਿਕਿਆ ਹਰ ਮਨ ਪਾਵੰਦ।

ਤੀਜੇ ਸੋਖਾ ਏ ਇਸੇ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਆਏ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ ਜਿਤ ਖਾਦੇ ਮਨ ਤ੍ਰਿਪਤੀ ਏ ਨਾਨਕ ਸਾਹਿਬ ਦਾਤ ਪੌੜੀ ਲਹਾ ਜਗ ਮੈਂ ਸੇਖਟ ਜਿਨ ਹਰ ਤਨ ਰਾਸ ਦੁਤੀਆ ਪਾਉ ਨਾ ਜਾਣਨੀ ਸੱਚੇ ਦੀ ਆਸ ਨੇਚਲ ਏਕ ਸਰੇਵਿਆ ਹੋਰ ਸਭ ਵਿਨਾਸ ਪਾਰ ਬ੍ਰਹਮ ਜਿਸ ਵਿਸਰ ਤਿਸ ਬਿਰਥਾ ਸਾਸ ਕੰਠ ਲਾਏ ਜਨ ਰੱਖਿਆ ਨਾਨਕ ਬਲ ਜਾਸ ਸਲੋਕ ਮਹੱਲਾ ਪੰਜਵਾਂ ਪਾਰ ਬ੍ਰਹਮ ਪੁਰਮਾਇਆ ਮੀਹ ਮੁੱਠਾ ਸਹਿਜ ਸੁਭਾਏ ਅੰਗ ਤਨ ਬਹੁਤ ਉਪਜਿਆ ਪ੍ਰਥਮੀ ਰੱਜੀ ਤ੍ਰਿਪਤ ਅਗਾਏ ਸਦਾ ਸਦਾ ਗੁਣ ਉਚਰੇ ਦੁਖ ਦਾਲਦ ਗਯਾ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤਿਸੇ ਰਿਜਾਏ ਪਰਮੇਸ਼ਰ ਜੀ ਵਾਲਿਆ ਨਾਨਕ ਤਿਸੇ ਤਿਹਾਏ ਮਹੱਲਾ ਪੰਜਵਾਂ ਜੀਵਨ ਪਦ ਨਿਰਵਾਣ ਇੱਕੋ ਸਿਮਰੀਏ ਦੂਜੀ ਨਾ ਹੀ ਜਾਏ ਇਨ ਬੇਦਾ ਤੀਰੀਏ ਡਿੱਠਾ ਸਭ ਸੰਸਾਰ ਸੁਖਨਾ ਨਾਮ ਬੇਨ ਤਾਨ ਤਾਨ ਹੋਸੀ ਸ਼ਾਰ ਜਾਣੇ ਕੋਏ ਜਾਨ ਰੰਗ ਰੂਪ ਰਸਬਾਤ ਕੇ ਕਰੇ ਪ੍ਰਾਣੀਆਂ ਜਿਸ ਭੁਲਾਏ ਆਪ ਫਿਰ ਕਲ ਨਹੀਂ ਜਾਣੀਆਂ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸਰਨ ਦੁਆਰ ਜੇ ਤੁਧ ਪਾਵਹੀ ਪੌੜੀ ਜੰਮਣ ਮਰਨ ਨਾ ਤਿਣਕੋ ਜੋ ਹਰ ਲੜ ਲਾਗੇ ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੇਈ ਵਡਭਾਗੇ ਨਾਇ ਵਿਸਰੇ ਤ੍ਰਿਖ ਜੀਵਣਾ ਟੂਟੇ ਕੱਚ ਧਾਗੇ ਨਾਨਕ ਧੂਲ ਪੁਨੀਤ ਸਾਧ ਲਖ ਕੋਟ ਪੇਰਾਗੇ ਸਲੋਕ ਮਹੱਲਾ ਪੰਜਵਾਂ ਧਰਨ ਸੁਵਰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉੱਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁੱਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮ੍ਰਿਤ ਕੋ ਇਲ ਬੈਠੀ ਆਏ ਪੌੜੀ ਜਿਸ ਸਰਬ ਸੁਖਾਂ ਫਲ ਲੋੜੀ ਹੈ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਤਿਆਵੋ ਹੋਏ ਸਗਲ ਕੀ ਰੇਣਕਾ

ਸਲੋਕ ਦੋਹਾ ਮਹੱਲਾ ਪੰਜਵਾਂ। ਏਕ ਜਿਸਾ ਜਨਮ ਮੈਂ ਕੀਆ, ਸਰਬ ਕਲਾ ਸਮਰੱਥ, ਜੀ ਉਹ ਮਾਰਾ ਖੰਨੀਐ, ਹਰ ਮਨ ਤਨ ਸੰਧੜੀ ਵੱਥ। ਮਹੱਲਾ ਪੰਜਵਾਂ। ਜੇ ਕਰ ਗਹਿ ਪਿਆਰੜੇ, ਖੁਦ ਨਾ ਛੋਡਾ ਮੂਲ, ਹਰ ਛੋਡਣ ਸੇ ਦੁਰਜਨਾ, ਪੜ੍ਹੈ ਦੋਜਗ ਕੈ ਸੂਲ। ਪੌੜੀ ਸਭ ਨਿਧਾਨ ਕਰ ਜਿਸਦੇ, ਹਰ ਕਰੇ ਸੋ ਹੋਵੇ, ਜਪ ਜਪ ਜੀਵੈ ਸੰਤ ਜਾਨ, ਪਾਪਾ ਮਲਤ ਹੋਵੇ, ਚਰਨ ਕਮਲ ਹਿਰਦੇ ਵਸੈ, ਸੰਕਟ ਸਭ ਖੋਵੈ, ਗੁਰਪੂਰਾ ਜਿਸ ਪੇਟੀਐ, ਮਰ ਜਨਮ ਨਾ ਰੋਵੈ, ਤਬ ਦਿਸ ਪਿਆਸ ਨਾਨਕ ਕਣੀ, ਕਿਰਪਾ ਕਰ ਦੇਵੈ। ਸਰੋਕ ਡੱਖਣਾ ਮਹੱਲਾ ਪੰਜਵਾਂ। ਓਰੀ ਪਰਮ ਵਜਾਏ, ਤੇਰੀ ਮੁਹੱਬਤ ਹਿਕ ਤੂੰ, ਜਿੱਥੋਂ ਵੰਜੇ ਜਾਏ, ਤਿਥਾਉ ਮੌਜੂਦ ਸੋਏ। ਮਹੱਲਾ ਪੰਜਵਾਂ। ਚੜ ਕੇ ਕੋੜੜੇ ਕੁੰਦੇ ਪਕੜੇ, ਖੂੰਡੀ ਦੀ ਖੇਡਾਰੀ, ਹੰਸਾ ਸੇਤੀ ਚਿੱਤ ਉਲਾਸੈ, ਕੁੱਕੜ ਦੀ ਓਡਾਰੀ। ਪੌੜੀ ਰਸਨਾ ਉਚਰੇ ਹਰ ਸਰਵਣੀ ਸੁਣੇ, ਤੋ ਉਧਰੇ ਮਿੱਤਾ, ਹਰ ਜਸ ਲਿਖੇ ਲਾਏ ਪਾਵਨੀ, ਸੇ ਹਸਤ ਪਵਿੱਤਾ, ਹਰ ਸੜ ਤੀਰਥ ਮਜਨਾ, ਸਭ ਪੁੰਨ ਤਿਨ ਕਿੱਤਾ, ਸੰਸਾਰ ਸਾਗਰ ਤੇ ਉਧਰੇ, ਵਿਖਿਆ ਗੜ ਜਿੱਤਾ, ਨਾਨਕ ਲੜ ਲਾਏ ਉਧਾਰਿਅਨ, ਦਈਓ ਸੇਵ ਅਮਿੱਤਾ। ਸਲੋਕ ਮਹੱਲਾ ਪੰਜਵਾਂ। ਤੰਦੜੇ ਕੁਲਾਹਾ, ਚਿਤਨ ਆਵੇ ਹੇਕੜੋ, ਨਾਨਕ ਸੇਈ ਤਨ ਫੁਟਨ, ਜਿਨ੍ਹਾਂ ਸਾਈ ਵਿਸਰੇ। ਮਹੱਲਾ ਪੰਜਵਾਂ। ਪ੍ਰੇਤੋਂ ਕੀਤੋਨ ਦੇਵਤਾ, ਤਿਨ ਕਰਣੇ ਹਾਰੇ, ਸਭੇ ਸਿੱਖ ਉਬਾਰੇਨ, ਪ੍ਰਭ ਕਾ ਸਵਾਰੇ, ਨਿੰਦਕ ਪਕੜ ਪਛਾੜੇਨ, ਝੂਠੇ ਦਰਬਾਰੇ, ਨਾਨਕ ਕਾ ਪ੍ਰਭ ਵੱਡਾ ਹੈ, ਆਪ ਸਾਜ ਸਵਾਰੇ। ਪੌੜੀ ਪ੍ਰਭ ਬੇਅੰਤ, ਕਿਛ ਅੰਤ ਨਾ ਹੈ, ਤਬ ਤਿਸੇ ਕਰਣਾ, ਅਗਮੇ ਗੋਚਰ ਸਾਹਿਬ, ਜੀਆਂ ਕਾ ਪਰਣਾ, ਹਸਤਦੇ ਪ੍ਰਤਪਾਲ ਦਾ ਭਰਨ ਪੋਖਣ ਕਰਣਾ, ਮਿਹਰਬਾਨ ਬਖਸ਼ਿੰਦੇ ਆਪ,

ਜਿਹਦਾ ਪ੍ਰਭ ਹੈ ਸੋਏ, ਨਾਨਕ ਚਰਣੀ ਲੱਗਿਆ ਉਧਰੇ ਸਭੋ ਕੋਏ। ਮਹੱਲਾ ਪੰਜਵਾਂ, ਯਾਚਕ ਮੰਗੇ ਨਿਤ ਨਾਮ, ਸਾਹਿਬ ਕਰੇ ਕਬੂਲ, ਨਾਨਕ ਪਰਮੇਸ਼ਰ ਜਜਮਾਨ, ਤਿਸੈ ਭੁੱਖ ਨਾ ਮੂਲ। ਪੌੜੀ ਮਨ ਰਤਾ ਗੋਵਿੰਦ ਸੰਗ, ਸਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਉਂ, ਇਹ ਹਸਤੀ ਕੋੜੇ, ਰਾਜ ਮਿਲਖ ਖੁਸ਼ੀਆਂ ਘਣੀ, ਧਿਆਏ ਮੁੱਖ ਨਾ ਮੋੜੇ, ਢਾਡੀ ਦਰ ਪਰਾ ਮੰਗਣਾ, ਦਰ ਕਦੇ ਨਾ ਛੋੜੇ, ਨਾਨਕ ਮਨ ਤਨ ਚਾਉ ਇਹੋ, ਨਿਤ ਪ੍ਰਭ ਕੋ ਲੋੜੇ। ਸੁਧ ਕੀਚੇ ਅਰਾਗ ਗੌੜੀ, ਭਗਤਾਂ ਕੀ ਬਾਣੀ, ਇੱਕ ਓ ਅੰਕਾਰ।

ਆਪ ਮੋਹਿ ਜਲਤ ਰਾਮ ਜਲ ਪਾਇਆ, ਆਰਾਮ ਉਦਕ ਤਨ ਜਲਤ ਬੁਝਾਇਆ, ਹਰਹਾਉ ਮਨ ਮਾਰਨ ਕਾਰਨ ਬਨ ਜਾਈਐ, ਸੋ ਜਲ ਬਿਨ ਭਗਵੰਤ ਨ ਪਾਈਐ, ਜੇ ਪਾਵਕ ਸੁਰ ਨ ਰਹਿ ਜਾਰੇ, ਆਰਾਮ ਉਦਕ ਜਨ ਜਲਤ ਉਬਾਰੇ, ਪਾਵ ਸਾਗਰ ਸੁਖ ਸਾਗਰ ਮਾਹੀ, ਪੀਵਰੇ ਜਲ ਨਿਖੁੜਤ ਨਾਹੀ, ਕਹੇ ਕਬੀਰ ਪਜ ਸਾਰਗ ਪਾਨੀ, ਆਰਾਮ ਉਦਕ ਮੇਰੀ ਤਿਖਾ ਬੁਝਾਨੀ। ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨ ਜਾਏ,

ਹਿੱਥੋਂ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਤੂੰ ਸਤਿਗੁਰ ਆਉ ਨਾਉ ਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਗੌੜੀ ਕਬੀਰ ਜੀ, ਜਬ ਹਮ ਏਕੋ ਏਕ ਕਰ ਜਾਣੇ ਆ, ਤਬ ਲੋਗੇ ਕਾਹੇ ਦੁਖ ਮਾਨੇ ਆ। ਹਮ ਅਪਤ ਆਪਣੀ ਪਦ ਖੋਈ, ਹਮਰੇ ਖੋਜ ਪਰੋ ਮਤ ਕੋਈ ਰਖਾਓ। ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂ ਸਿਓ ਨਾਹੀ।

ਆਏ ਪਾਪ ਪੁੰਨ ਦੋ ਏਕ ਸਮਾਨ ਨਿਜ ਕਰ ਪਾਰਸ ਤਜੋ ਗੁਣਿਆਨ ਕਬੀਰ ਨਿਰਗੁਣ ਨਾਮ ਨਾ ਰੋਸ ਇਸ ਪਰਚਾਏ ਪਰਚ ਰਹੋ ਏਸ ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ ਬਾਤਨ ਹੀ ਬੈਕੁੰਠ ਸਮਾਨਾ ਨਾ ਜਾਨਾ ਬੈਕੁੰਠ ਕਹਾਂ ਹੀ

ਜੀ ਉਪਜੈ ਨਿਭਜੈ ਨਿਭਜ ਸਮਾਈ ਨਯਨ ਦੇਖਤ ਇਹੋ ਜਗ ਜਾਈ ਲਾਜ ਨਾ ਮਰੋ ਕਹੋ ਕਰ ਮੇਰਾ ਅੰਤ ਕੀ ਬਾਰ ਨਹੀਂ ਕਿਛ ਤੇਰਾ ਰਖਾਓ ਅਨਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਜਾਲੀ।

ਰਲਾਏ ਲਿਖਿਆ ਮਹੱਲਾ ਪੰਜਵਾਂ। ਐਸੋ ਅਚਰਜ ਦੇਖਿਓ ਕਬੀਰ, ਦਲਕੇ ਪੋਲੇ ਬਰੋਲੇ ਨੀਰ, ਰਹਾਉ ਹਰੀ ਅੰਗੂਰੀ ਗਦਗਾ ਚਰੈ, ਨਿਤ ਉਠ ਹੱਸੈ ਹੀਂਗੈ ਮਰੈ, ਮਾਤਾ ਪੈਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾ ਤਲਪਾਏ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕਹੋ ਚੁੰਗੇ ਨਿਤ ਭੇਡ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ, ਗੌੜੀ ਕਬੀਰ ਜੀ ਪੰਚ ਪਦੇ, ਜਿਉਂ ਜਲ ਛੋੜ ਬਾਹਰ ਪਿਓ ਮੀਨਾ, ਪੂਰਬ ਜਨਮ ਹਉ ਤਬ ਕਾਹੀਨਾ, ਆਬ ਕਹੋ ਰਾਮ ਕਵਨ ਗਤ ਮੋਰੀ, ਤਜੀ ਲੈ ਬਨਾਰਸ ਮਤ ਪਈ ਥੋਰੀ, ਰਹਾਉ ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠ ਆਇਆ, ਬਹੁਤ ਬਰਸ ਤਬ ਕੀ ਆ ਕਾਸੀ, ਮਰਨ ਪਿਆ ਮਗਰ ਕੀ ਬਾਸੀ, ਕਾਸੀ ਮਗਰ ਸਮ ਵਿਚਾਰੀ, ਓਸੀ ਭਗਤ ਕੈਸੇ ਉਤਰ ਸਪਾਰੀ, ਕਹੋ ਗੁਰਗਜ ਸਿਵ ਸਭ ਕੋ ਜਾਣੈ, ਮੋਆ ਕਬੀਰ ਰਮਤ ਸ੍ਰੀ ਰਾਮ ਗੌੜੀ ਕਬੀਰ ਜੀ, ਚੋਆ ਚੰਦਨ ਮਰਦਨ ਅੰਗਾ, ਸੋਤਨ ਜਲੇ ਕਾਠ ਕੈ ਸੰਗਾ, ਇਸ ਤਨ ਧਨ ਕੀ ਕਮਨ ਬੜਾਈ, ਤਰਨ ਪਰੇ ਉਰਵਾਰ ਨਾ ਜਾਈ, ਰਹਾਉ ਰਾਤ ਜੇ ਸੋਵੇ ਦਿਨ ਕਰੇ ਕਾਮ, ਇਕ ਕਿਨ ਲੇ ਨਹਰ ਕੋ ਨਾਮ, ਹਾਥ ਡੋਰ ਮੁਕਾਇਓ ਤੰਬੋਰ, ਮਰਤੀ

ਇਤ ਕਰ ਜਾਓ ਜੇ ਬਹੁਰ ਨ ਆਵੋ। ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਗਏ ਮੋਲ। ਅਮੋਏ ਰਾਮ ਆਪਣਾ ਕਰ ਜਾਣਿਆ, ਸਹਿ ਸੁਪਾਏ ਮੇਰਾ ਮਨ ਮਾਨਿਆ ਰਹਾਓ। ਬ੍ਰਹਮੇ ਕਦ ਕਥ ਅੰਤ ਨ ਪਾਇਆ, ਰਾਮ ਭਗਤ ਬੈਠੇ ਕਰ ਆਇਆ। ਕਹੋ ਕਬੀਰ ਚੰਚਲ ਮਦ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਗੌੜੀ ਕਬੀਰ ਜੀ ਜੇ ਮਰਨੇ ਸਭ ਜਗਤ ਤਰਾਸਿਆ, ਤੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਓ। ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਈ।

ਏਕ ਪੈ ਦੇਖੋ ਸਭ ਨਾਰੀ, ਕਿਆ ਜਾਨੋ ਸਹਿ ਕੌਣ ਪਿਆਰੀ। ਕਹੋ ਕਬੀਰ ਜਾਕੇ ਮਸਤਕ ਭਾਗ, ਸਭ ਪਰ ਹਰਤਾ ਕਹੋ ਮਿਲੇ ਸੁਹਾਗ। ਗੌੜੀ ਕਬੀਰ ਜੀ ਜਾ ਕੇ ਹਰ ਸਾਠਾ ਕੁਰਪਾਈ, ਮੁਕਤ ਅਨੰਤ ਪੁਕਾਰਨ ਜਾਈ। ਆਪ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਮਨ ਨੇ ਹੋਰਾ ਰਹਾਓ। ਤੀਨ ਲੋਕ ਜਾ ਕੇ ਹੈ ਭਾਰ, ਸੋ ਕਾਹੇ ਨਾ ਕਰੇ ਪ੍ਰਤਪਾਰ। ਕਹੋ ਕਬੀਰ ਇਕ ਬੁੱਧ ਵਿਚਾਰੀ, ਕਿਆ ਬਸ ਜਾਓ ਵਿਗਦੇ ਮਹਿਤਾਰੀ। ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਤ ਦੇਖੋ ਹਿਰਦੇ ਵਿਚਾਰ। ਪ੍ਰੀਤ ਬਿਨਾ ਕੈਸੇ ਵਧੇ ਸੁਨੇਹੋ, ਜਬ ਲਗ ਰਸ ਤਬ ਲਗ ਨਹੀਂ ਨੇਹੋ। ਅਰਹਾਉ ਸਹਨ ਸਤ ਕਰੇ ਜੀ ਆਪਣੇ, ਸੋ ਰਮਈਏ ਕੋ ਮਿਲੇ ਨਾ ਸੁਪਨੇ। ਤਨ ਮਨ ਤਨ ਗ੍ਰਿਉ ਸੌਂਪ ਸਰੀਰ, ਸੋਈ ਸੁਹਾਗਨ ਕਹਿ ਕਬੀਰ। ਗੌੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੀ ਪਰਵਾਰ। ਰੇ ਨਰਨਾਵ ਚੌੜਕਤ ਬੋੜੀ, ਹਰ ਸਿਉ ਤੋੜ।

ਤਾਰੀ ਵਿਧਵਾ ਕਸਨਾ ਪਈ ਮਹਿਤਾਰੀ ਜੇ ਨਰ ਰਾਮ ਭਗਤ ਨੇ ਸਾਧੀ ਜਨਮਤ ਕਸਨਾ ਮੋਹ ਅਪਰਾਧੀ ਰਹਾਉ ਮੋਚ ਮੁਚ ਗਰਭ ਗਏ ਕੀਨ ਬਚਿਆ ਬੁੜ ਪੁਜ ਰੂਪ ਜੀਵੇ ਜਗ ਮਜਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ।

ਸਗਨ ਸਾਲ ਚੋਵੈ ਮੇਰੀ ਭਾਠੀ, ਸੰਚ ਮਹਾਰਸ ਤਨ ਪਿਆ ਕਾਠੀ, ਹੋਆ ਕੋ ਕਹੀਏ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ, ਰਹਾਓ ਸਹਿਜ ਕਲਾਲਨ ਜੋ ਮਿਲਿਆਈ,

ਭਾਗਾ, ਬੂਝੇ ਬੂਝਣ ਹਾਸ ਭਾਗਾ, ਰਹਾਉ ਸੂਰਜ ਚੰਦ ਕਰੇ ਉਜਿਆਰਾ, ਸਾਮੇ ਪਸਰਿਆ ਬ੍ਰਹਮ ਪਸਾਰਾ, ਕਹੋ ਕਬੀਰ ਜਾਣੇ ਗਾ ਸੋਏ, ਹਿਰਦੇ ਰਾਮ ਮੁਖ ਰਾਮੇ ਹੋਏ, ਗੌੜੀ ਕਬੀਰ ਜੀ ਬੇਦ ਕੀ ਪੁੱਤਰੀ ਸਿਮਰਤ ਪਾਈ, ਸਾਂਕਲ ਜੇਵਰੀ ਲਹਿ ਗਏ ਆਈ, ਆਪਣ ਨਗਰ ਆਪ ਤੇ ਬੰਧਿਆ, ਮੋਹ ਕੇ ਫਾਤ ਤਾਰ ਸਰ ਸੰਧਿਆ, ਰਹਾਓ ਕਟੀ ਨਾ ਕਟੈ ਟੂਟ ਨਾ ਜਾਈ, ਸਾ ਸਾਪਣ ਹੋਏ ਜਗ ਕਉ ਖਾਈ, ਹਮ ਦੇਖਤ ਇਨ ਸਭ ਜਗ ਲੂਟਿਆ, ਕਉ ਕਬੀਰ ਮੈਂ ਰਾਮ ਕੈ ਛੂਟਿਆ, ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਏ ਰਾਵ।

ਕਬੀਰ ਜੀ, ਜੇ ਮੁਖ ਪੰਚੋ ਅੰਮ੍ਰਿਤ ਖਾਏ, ਤੇ ਮੁਖ ਦੇਖਤ ਲੂਪ ਟਲਾਏ, ਇੱਕ ਦੁੱਖ ਰਾਮ ਰਾਏ ਘਾਟੋ ਮੇਰਾ, ਅਗਨ ਦਹਿ ਅਰ ਗਰਭ ਵਸੇਰਾ, ਰਹਾਉ ਕਾਇਆ ਵਿਭੂਤੀ ਬਹੁਵਿਧ ਪਾਤੀ, ਕੋ ਜਾਰੇ ਕੋ ਗੜ ਲਏ ਮਾਟੀ।

ਨਾਮੈ ਜੋਗ ਧਿਆਨ ਚਿਤ ਲਾਇਆ, ਬਿਨ ਬੈਰਾਗ ਨ ਛੂਟ ਸਮਾਇਆ, ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ ਰਾਮ ਨਾਮ ਅਧਾਰਾ, ਰਹਾਉ ਕਹੋ ਕਬੀਰ ਖੋਜੋ ਅਸਮਾਨ, ਰਾਮ ਸਮਾਨ ਨਾ ਦੇਖੋ ਆਨ, ਗੌੜੀ ਕਬੀਰ ਜੀ ਜੇ ਸਿਰ ਰਾ

ਆਓ ਸਾਧੂ ਸੰਗਤ ਦਿਓ ਰਲਾਏ ਪੰਚ ਦੂਤ ਤੇ ਲਿਓ ਛਿੜਾਏ ਅੰਮ੍ਰਿਤ ਨਾਮ ਜਪੋ ਜਬ ਰਸਨਾ ਅਮੋਲ ਦਾਸ ਪਰ ਲੀਨੋ ਆਪਣਾ ਸਤਿਗੁਰ ਕੀਨੋ ਪਰ ਪੁਕਾਰ ਕਾਢ ਲੀਨ ਸਾਗਰ ਸੰਸਾਰ ਚਰਨ ਕਮਲ ਸਿਉ ਲਾਗੀ ਪ੍ਰੀਤ ਗੋਵਿੰਦ ਬਸੈ ਨਿਤਾ ਨਿਤਚੀਤ ਮਾਇਆ ਤਪਤ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੇ ਪ੍ਰਸਵਾਮੀ ਜਤ ਪੇਖੋ ਤਤ ਅੰਤਰ ਜਾਮੀ ਆਪਣੀ ਭਗਤ ਆਪ ਹੀ ਦਰੜਾਈ ਪੂਰਵ ਲਿਖਤ ਮਿਲਿਆ ਮੇਰੇ ਪਾਈ ਜਿਸ ਕਿਰਪਾ ਕਰੇ ਜਿਸ ਪੂਰਨ ਸਾਜ ਕਬੀਰ ਕੋ ਸਵਾਮੀ ਗਰੀਬ ਨਿਵਾਜ ਜਲ ਗੇ ਸੂਤਕ ਥਲ ਗੇ ਸੂਤਕ ਸੂਤਕ ਓਪਤ ਹੋਈ ਜਨਮੇ ਸੂਤਕ ਮੂਗੇ ਫੁਨ ਸੂਤਕ ਸੂਤਕ ਪਰਜ ਬਗੋਈ ਕੌਰੇ ਪੰਡਿਆ ਕੌਣ ਪਵੀਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਖਾਓ ਨੈਨੋ ਸੂਤਕ ਬੈਨੋ ਸੂਤਕ ਸੂਤਕ ਸ਼ਰਮਨੀ ਹੋਈ ਉਠਤ ਬੈਠਤ ਸੂਤਕ ਲਾਗੇ ਸੂਤਕ ਪਰੇ ਰਸੋਈ ਫਾਸਨ ਕੀ ਬਿਧ ਸਭ ਕੋਊ ਜਾਣੇ ਛੂਟਨ ਕੀ ਇੱਕ ਕੋਈ

ਇਹ ਮਨ ਵੱਡਾ ਕਿ ਜਾਸੋ ਮਨ ਮਾਨੇ ਆ, ਰਾਮ ਵੱਡਾ ਕੈ ਰਾਮੇ ਜਾਣੇ ਆ, ਬ੍ਰਹਮਾ ਵੱਡਾ ਕਿ ਜਾਸ ਉਪਾਇਆ, ਵੇਦ ਵੱਡਾ ਕਿ ਜਾਂ ਤੇ ਆਇਆ, ਕਹੇ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ, ਅਰਾਗ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਵੇ ਉਡਾਨੀ ਪ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ, ਰਹਾਓ ਦੁਚਿੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲਿੰਡਾ ਟੂਟਾ ਤਿਸਨਾ ਸ਼ਾਨ ਭਰੀ, ਧਰੀ ਉਪਰ ਦੁਰਮਦ ਪਾਂਡਾ ਫੂਟਾ, ਆਂਧੀ ਪਾਚੇ ਜੋ ਜਲ ਬਰਖੇ, ਤੇ ਤੇਰਾ ਜਨ ਪੀਨਾ, ਕਹੇ ਕਬੀਰ ਮਨ ਭਇਆ ਪਰਗਾਸਾ, ਉਦੇ ਪਾਨ ਜਬ ਚੀਨਾ, ਗੌੜੀ ਚੇਤੀ ਇੱਕ ਓ ਅੰਕਾਰ, ਸਤਿਗੁਰ ਪ੍ਰਸਾਦ ਹਰ ਜਸ ਸੁਨੇ

ਕਹੀਏ ਆਪਨ ਕਹਿਆ ਨਾ ਲੇਹੀ ਸਰਜਿਉ ਕਾਟੇ ਨਿਰਜਿਉ ਪੂਜੇ ਅੰਤਕਾਲ ਕੋ ਪਾਰੀ ਰਾਮ ਨਾਮ ਕੀ ਗਤ ਨਹੀਂ ਜਾਨੀ ਪੈ ਡੂਬੇ ਸੰਸਾਰੀ ਦੇਵੀ ਦੇਵਾ ਪੂਜੇ ਡੋਲੇ ਪਾਰ ਬ੍ਰਹਮ ਨਹੀਂ ਜਾਨਾ ਕਹਿਤ ਕਬੀਰ ਅਕੁਲ ਨਹੀਂ ਚੇਤਿਆ ਵਿਖਿਆ ਸੋ ਲਬਟਾਨਾ ਗੌੜੀ ਜੀਵਤ ਮਰੇ ਮਰੇ ਫੁਨ ਜੀਵੇ ਐਸੇ ਸੁਨ ਸੁਮਾਇਆ ਅੰਜਨ ਮਾਏ ਨਿਰੰਜਨ ਰਹੀਏ ਬਹੁੜ ਨਾ ਪਵਜਲ ਪਾਇਆ ਮੇਰੇ ਰਾਮ ਐਸਾ ਖੀਰ ਬੁਲੋਈਏ ਗੁਰਮਤ ਮਨੁਆ ਅਸਤਰ ਰੱਖੋ ਇਨ ਬਿਦ ਅੰਮ੍ਰਿਤ ਪੀਓਈ ਐ ਰਖਾਓ ਗੁਰ ਕੇ ਬਾਣ ਬਜਰ ਕਲਸ਼ੇਦੀ ਪ੍ਰਗਟਿਆ ਪਦ ਪਰਗਾਸਾ ਸਖਤ ਅੰਧੇਰ ਜੇਵੜੀ ਪ੍ਰਹ ਚੂਕਾ ਨਿਚਲ ਸਿਵ ਕਰ ਬਾਸਾ ਤਿੰਨ ਬਿਨ ਬਾਣੇ ਤਨਖ ਚੜਾਈਏ ਇਹੋ ਜਗ ਬੇਦਿਆ ਪਾਈ ਦਹਿ ਜ਼ਬੂਡੀ ਪਵਨ ਚੁਲਾਵੇ ਡੋਰ ਰਹੀ ਲਿਵ ਲਾਈ ਉਨ ਮਨ ਮਨੁਆ ਸੁਨ ਸੁਮਾਨਾ ਦੁਬਦਾ ਦੁਰਮਤ ਪਾਗੀ ਕਹੋ ਕਬੀਰ ਅਨਪੋ ਇਕ ਦੇਖਿਆ ਰਾਮ ਨਾਮ ਲਿਵ ਲਾਗੀ ਗੌੜੀ ਬੈਰਾਗਣ ਟਿਪਦੇ ਉਲਟ ਪਵਨ ਚੱਕਰ ਖੱਡ ਪੇਦੇ ਸੁਰਤ ਸੁਨ ਅਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸੁਮਾਨਾ ਗੁਰ ਪ੍ਰਸਾਦ ਅਗਲ ਪਈ ਅਵਰੇ ਨਾ ਤਰਥਾ ਬੇਗਾਨਾ ਰਹਾਓ ਨਿਵਰੇ ਦੂਰ ਦੂਰ ਫੁਨ ਨਿਵਰੇ ਜਿਨ ਜੈਸਾ ਕਰ ਮਾਨਿਆ ਅਲੌਤੀ ਕਾ ਜੈਸੇ ਪਇਆ ਬਰੇਡਾ ਜਿਨ ਪੀਆ ਤਿਨ ਜਾਨਿਆ ਤੇਰੀ ਨਿਰਗੁਣ ਕਥਾ ਕਾਏ ਸਿਉ ਕਹੀਏ ਐਸਾ ਕੋਏ ਬਵੇਕੀ ਕਹੋ ਕਬੀਰ ਜਿਨ ਦੀਆ ਪਲੀਤਾ ਤਿਨ ਤੈਸੀ ਚਲ ਦੇਖੀ ਗੌੜੀ ਤੇ ਪਾਵਸ ਸਿੰਧ ਤੂਪ ਨਿਸ਼ਈਆ ਤੇ ਉਤਪਤ ਪਰਲੋ ਨਾਹੀ ਜੀਵਨ ਮਿਰਤ ਨਾ ਦੋ ਸੁਬਿਆਪੇ ਸੁਨ ਸਮਾਧ ਦੋ ਤੇ ਨਾਹੀ ਸਹਿਜ ਕੀ ਅਕਥ ਕਥਾ ਹੈ ਨਿਰਾਰੀ ਤੋਲਨੀ ਚੜੇ ਜਾਏ ਨਾ ਮੁਕਾਤੀ ਹਲਕੀ ਲੱਗੇ ਨਾ ਪਹਾਰੀ ਰਹਾਓ ਅਰਧ ਉਰਧ ਦੋ ਤੇ ਨਾਹੀ ਰਾਤ ਦਿਨ ਸੁਤੇ ਨਾਹੀ ਜਲ ਨੀ ਪਵਨ ਪਾਪਕ ਹੁਣ ਨਾਹੀ ਸਤਗੁਰ ਤਾਂ ਸਮਾਹੀ ਅਗਮੇ ਗੋਚਰ ਰਹੇ ਨਿਰੰਤਰ ਗੁਰ ਕਿਰਪਾ ਤੇ ਲਈਏ ਕਹੋ ਕਬੀਰ ਬਲ ਜਾਓ ਗੁਰੇ ਆਪਣੇ ਸਤ ਸੰਗਤ ਮਿਲ ਰਹੀ ਹੈ ਗੌੜੀ ਪਾਪ ਦੇ ਬੈਲ ਵਿਸਾਹੇ ਪਵਨ ਪੂੰਜੀ ਪਰਗਾਸਿਓ ਤਿਸ਼ਨਾ ਗੁਣ ਭੜੀ ਖੜ ਪੀਤਰ ਇਹਦੇ ਟਾਂਡ ਵਸਾਇਓ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀ ਓ ਬਨਜਾਰਾ ਹਰਹਾਓ ਕਾਮ ਕ੍ਰੋਧ ਪਏ ਜਗਾਤੀ ਮਨ ਤਰੰਗ ਬਟਵਾਰਾ ਪੰਚ ਤਤ ਮਿਲ ਦਾਨ ਨਿਬੇਰੇ ਟਾਂਡਾ ਉਤਰਿਓ ਪਾਰਾ ਕਹੇਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਨ ਆਈ ਘਾਟੀ ਚੜਤ ਬੈਲ ਇਕ ਸਾਕਾ ਚਲੋ ਗੋਣ ਛਿੜਕਾਈ ਗੌੜੀ ਪੰਚ ਪਦਾ ਪੇਵਕੜੇ ਦਿਨ ਚਾਰ ਹੈ ਸਹੁਰੜੇ ਜਾਣਾ ਅੰਧਾ ਲੋਕ ਨ ਜਾਣਈ ਮੂਰਖ ਏ ਆਣਾ ਕਹੋ ਡੱਡੀਆ ਬਾਧੇ ਤਨ ਖੜੀ ਪਾਹੂ ਕਰ ਆਏ ਮੁਕਲਾਊ ਆਏ ਹਰਹਾਓ ਹੋ ਜੇ ਦਿਸੇ ਖੂੜੀ ਕੌਣ ਲਾਜ ਵਖਾਰੀ ਲਾਜ ਕੜੀ ਸਿਉ ਤੂੜ ਪੜੀ ਉੜ ਚਲੀ ਪਨਹਾਰੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਣਦੀ ਸਭ ਫਿਰੇ ਦੇਖੋ ਵਿਚਾਰੀ ਇਸ ਨੂੰ ਕਿਆ ਆਖੀਏ ਕਿਆ ਕਰੇ ਵਿਚਾਰੀ ਭਾਈ ਨਿਰਾਸੀ ਉੜ ਚੱਲੀ।

ਕਿਆ ਪਾਈ, ਰੁੰਡਤ ਮੁੰਡਤ ਏਕ ਸਬਦੀ, ਏਕ ਕਹਿ ਸਿਧ ਪਾਈ, ਹਰ ਬਿਨ ਪਰਮ ਭੋਲਾ ਨੇ ਅੰਧਾ, ਜਾ ਪੈ ਜਾਉ ਆ ਛੁਟਕਾਵਨ, ਤੇ ਬਾਂਧੇ ਬਹੁ ਫੰਦਾ, ਹਰਹਾਉ ਜੈ ਤੇ ਉਬਜੀ ਤਈ ਸੁਮਾਨੀ, ਏਵਦ ਬਿਸਰੀ ਤਬਗੀ, ਪੰਡਿਤ ਗੁਣੀ ਸੂਰ ਹਮਦਾਤੇ, ਏਕ ਕਹਿ ਬੜ ਹਮਗੀ, ਜਿਸੇ ਬੁਝਾਏ ਸੋਈ ਬੂਝੈ, ਬਿਨ ਬੂਝੇ ਕਿਉ ਰਹੀ ਹੈ, ਸਤਿਗੁਰ ਮਿਲੇ ਅੰਧੇਰਾ ਚੁੱਕੈ, ਇਨ ਬਿਦ ਮਾਣਕ ਲਈਏ, ਤਜ ਬਾਵੇ ਧਾਨੇ ਬਿਕਾਰਾ, ਹਰ ਪਦ ਦਿਰੜ ਕਰ ਰਹੀਏ, ਕਹੋ ਕਬੀਰ ਗੁੰਗੇ ਗੁੜਖਾਇ, ਪੁੱਛੇ ਤੇ ਕਿਆ

ਜੈ ਕਛ ਅਹਾ ਤਾ ਕਿਛ ਨਾਹੀ, ਪੰਜ ਤਤ ਤੇ ਨਾਹੀ, ਇੜਾ ਪਿੰਗਲਾ ਸੁਖ ਮਨ ਬੰਦੇ, ਇਹ ਆਵ ਗਨ ਕਤ ਜਾਹੀ। ਤਾਗਾ ਟੂਟਾ ਗਗਨ ਬਿਨਸ ਗਯਾ, ਤੇਰਾ ਬੋਲਤ ਕਾਂ ਸੁਮਾਈ, ਇਹ ਸੰਸਾਰ ਮੋਕੋ ਅਨ ਦਿਨ ਵਿਆਪੈ, ਮੋਕੋ ਕੋ ਨਾ ਕਹਿ ਸਮਝਾਈ। ਰਹਾਓ ਜੈ ਬ੍ਰਹਪੰਡ ਪਿੰਡ ਤੈ ਨਾਹੀ, ਰਚਨਹਾਰ ਤੈ ਨਾਹੀ, ਜੋੜਨਹਾਰ ਉਸਦਾ ਅਤੀਤਾ, ਇਹ ਕਹੀਏ ਕਿਸ ਮਾਹੀ। ਜੋੜੀ ਜੁੜੇ ਨਾ ਤੋੜੀ ਟੂਟੇ, ਜਬ ਲਗ ਹੋਏ ਬੇਨਾਸੀ, ਕਾਕੋ ਠਾਕੁਰ ਕਾਕੋ ਸੇਵਕ, ਕੋ ਕਾਹੂ ਕਹਿ ਜਾਸੀ। ਕਹੋ ਕਬੀਰ ਲਿਵ ਲਾਗ ਰਹੀ ਹੈ, ਜਹਾਂ ਬਸੇ ਦਿਨ ਰਾਤੀ, ਹੋਆ ਕਾ ਮਰਮ ਉਹੀ ਪਰਜਾਨੇ, ਹੋ ਤੁਸਦਾ ਅਵਨਾਸੀ। ਗੌੜੀ ਸੁਰਤ ਸਿਮਰਤ ਦੇ ਕੰਨੀ ਮੁੰਦਾ, ਪਰ ਮਿਤ ਬਾਰ ਖਿੰਤਾ, ਸੁਨ ਗੁਫਾ ਮੈਂ ਆਸਨ ਬੈਸਣ, ਕਲਪ ਬਿਵਰਜਿਤ ਪੰਥਾ, ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤਨਾ ਸੋਗ ਬਿਯੋਗੀ। ਰਹਾਓ ਖੰਡ ਬ੍ਰਹਿਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਪਸਮਾ ਤਾਰੀ, ਤਾੜੀ ਲਾਗੀ ਤ੍ਰਿਪਲ ਪਲਟੀਏ, ਛੂਟੇ ਹੋਏ ਪਸਾਰੀ, ਮਨ ਪਵਨ ਦੇ ਤੂੰਬਾ ਕਰੀ ਹੈ, ਜੁਗ ਜੁਗ ਸਾਰ ਦਿਸਾ ਜੀ। ਫਿਰ ਪੀਤੰਤੀ ਤੂੜ ਸੁਨਾਹੀ, ਅਨਹਦ ਕਿੰਗੁਰੀ ਬਾਜੀ, ਸੁਨ ਮਨ ਬਗਨ ਪਏ ਗਏ ਪੂਰੇ, ਮਾਇਆ ਡੋਲ ਨਾ ਲਾਗੀ। ਕਹੋ ਕਬੀਰ ਤਾਂ ਕਹੋ ਪੁਨਰਭ ਜਨਮ ਨਹੀਂ, ਖੇਲ ਗਏ ਬੈਰਾਗੀ। ਗੌੜੀ ਗਜ ਨਵ ਗਜ ਦਸ ਗਜ ਇੱਕੀਸ, ਪੁਰੀਆ ਏਕ ਤਨਾਈ, ਸਾਠ ਸੂਤ ਨਵ ਖੰਡ ਬਹੱਤਰ, ਪੜ ਲੱਗੋ ਅਧਿਕਾਈ, ਗਈ ਬੁਨਾਵਨ ਮਾਹੋ, ਕਰ ਛੋਡੇ ਜਾਏ ਜੁਲਾਹੋ। ਰਹਾਓ ਗਜੀ ਨਾ ਮਿਨੀਏ ਤੋਲ ਨਾ ਤੁਲੀਏ, ਪਾਚਨ ਸੇਰ ਅਠਾਈ, ਜੋ ਕਰ ਪਾਚਨ ਬੇਗ ਨਾ ਪਾਵੇ, ਚਗਰ ਕਰੇ ਕਰ ਹਾਈ, ਦਿਨ ਕੀ ਬੈਠ ਖਸਮ ਕੀ ਬਰਕਸ, ਇਹ ਬੇਲਾ ਕਤਿਆਈ, ਚੂਟੇ ਕੂੰਡੇ ਭੀਗੇ ਪੁਰੀਆਂ, ਚੱਲਿਓ ਜਲਾਹੋ ਰੀ।

ਸੀ ਉਪਦੇਸ਼ ਹੋਏ। ਮਾਨਸ ਮਰਤੀ ਬਾਰ ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ। ਅੰਤ ਪਰਮਗੜ ਪਾਏ ਗੌੜੀ, ਜੇਤੇ ਜਤਨ ਕਰਦ ਤੇ ਡੂਬੇ ਬਲ ਸਾਗਰ ਨਹੀਂ ਤਾਰਿਓ ਰੇ। ਕਰਮ ਧਰਮ ਕਰਤੇ ਬੋ ਸੰਜਮ, ਅੰਗ ਬੁੱਧ ਮਨ ਜਾ ਰਿਓ ਰੇ। ਸਤਿਗੁਰਾਜ ਕੋ ਦਾ ਤੋ ਠਾਕੁਰ, ਤੋ ਕਿਉਂ ਮਨੋ ਵਿਸਾਰਿਓ ਰੇ। ਹੀਰਾ ਲਾਲ ਅਮੋਰ ਜਨਮ ਹੈ, ਕੌਡੀ ਬਦਲੇ ਹਾਰਿਓ ਰੇ। ਹਰਹਾਓ ਤ੍ਰਿਸ਼ਨਾ ਤ੍ਰਿਖਾ ਭੂਖ ਪ੍ਰਮ ਲਾਗੀ, ਹਿਰਦੇ ਨਾਹੀਂ ਵਿਚਾਰਿਓ ਰੇ। ਉਨ ਮਤਮਾਨ ਹਿਰੇ ਉਹ ਮਨ ਮਾਹੀ, ਗੁਰ ਕਾ ਸ਼ਬਦ ਨਾ ਤਾਰਿਓ ਰੇ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਦਰਸ ਲੈਦ ਬਕਾਰਿਓ ਰੇ। ਕਰਮ ਭਾਗ ਸੰਤਨ ਸੰਗਾ ਨੇ, ਕਾਸ਼ਟ ਲੋਹ ਉਧਾਰਿਓ ਰੇ। ਧਾਪਤ ਜੋਨ ਜਨਮ ਪ੍ਰਥਾ ਕੇ, ਆਪ ਦੁਖ ਕਰ ਹਮ ਹਾਰਿਓ ਰੇ। ਕਹੇ ਕਬੀਰ ਗੁਰ ਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ ਰੇ। ਗੌੜੀ ਕਾਲ ਭੂਤ ਕੀ ਹਸਤਨੀ, ਮਨ ਬਉਰਾ ਰੇ। ਚਲਤਰ ਚੋ ਜਗਦੀਸ਼ ਕਾਮ ਸਵਾਏ, ਗਜ ਪਦ ਪਰੇ ਮਨ ਬਉਰਾ ਰੇ। ਅੰਕਸ ਸਹਿ ਓ ਸੀਸ, ਵਿਖੇ ਬਾਚ ਹਰ ਰਾਚ ਸਮਝ ਮਨ ਬਉਰਾ ਰੇ। ਨਿਰਪੈ ਹੋਏ ਨ ਹਰ ਪਦੇ ਮਨ ਬਉਰਾ ਰੇ। ਗਯੋ ਨਾ

ਤਾਂ ਬੈਕੁੰਠ ਜਾਈਏ, ਨਾ ਪਦਾਰਥ ਮਨੇ ਵਸਾਈਏ। ਹਿਰਦੇ ਸੁਲਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ। ਨਿੰਦਾ ਕਰੇ ਸੋ ਹਮਾਰਾ ਮੀਤ, ਨਿੰਦਕ ਮਾਏ ਹਮਾਰਾ ਚੀਤ। ਨਿੰਦਕ ਸੋਜੋ ਨਿੰਦਾ ਹੋਰੇ, ਹਮਰਾ ਜੀਵਨ ਨਿੰਦਕ ਲੋਰੇ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੇ ਉਧਾਰ। ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਰਾਜਾ ਰਾਮ ਤੂੰ ਐਸਾ ਨਿਰਭਉ, ਤਰਨ ਤਾਰਨ ਰਾਮ ਰਾਇਆ ਹਰਹਾਓ। ਜਬ ਹਮ ਹੋਤੇ ਤਬ ਤੁਮ ਨਾਹੀ, ਅਬ ਤੁਮ ਹੋ ਹਮ ਨਾਹੀ। ਆਬ ਹਮ ਤੁਮ ਏਕ ਪਏ ਹੈ, ਏਕੇ ਦੇਖਤ ਮਨ ਪਤੀਆਹੀ। ਜਬ ਬੁੱਧ ਹੋਤੀ ਤਾ ਬਲ ਕੈਸਾ, ਆ ਬੁੱਧ ਬਲ ਨਾ ਖਟਾਈ। ਕਹੇ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿਧ ਪਾਈ ਗੌੜੀ। ਖੱਟ ਨੇਮ ਕਰ ਕੋਠੜੀ ਬੰਧੀ, ਬਸ ਅਨੂਪ ਬੀਜ ਪਾਈ। ਕੁੰਜੀ ਕੁਲਪ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ। ਅਬ ਮਨ ਜਾਗਤ ਹੋਰੇ ਪਾਈ, ਗਾਫਲ ਹੋਏ ਕੇ ਜਨਮ ਗਵਾਇਓ। ਚੋਰ ਮੁਸੇ ਕਰ ਜਾਈ ਰਹਾਓ, ਪੰਚ ਪੈਰੂਆ ਧਰਮੈ ਰਹਿਤੇ, ਇਨਕਾ ਨਹੀਂ ਪਤੀਆਰਾ। ਚੇਤ ਸੁਚੇਤ ਚਿਤ ਹੋਏ ਰਹੋ, ਤੋ ਲੈ ਪ੍ਰਗਾਸ ਉਜਾਰਾ। ਨਾਉ ਕਰ ਦੇਖ ਜੋ ਕਾਮਨ ਭੂਲੀ, ਬਸ ਅਨੂਪ ਨਾ ਪਾਈ। ਕਹਿਤ ਕਬੀਰ ਨਵੇ ਕਰ ਮੂਸੇ, ਦਸਵੇਂ ਤਤ ਸੁਮਾਈ ਗੌੜੀ। ਮਾਈ ਮੋਹੇ ਅਵਰ ਨਾ ਜਾਨਿਓ ਆਨਾ ਨਾ, ਫਿਰ ਸੁਨਕਾਦ ਜਸ ਗੁਣ ਗਾਵੇ, ਤਸ ਬਸੇ ਮੋਰੇ ਪ੍ਰਾਨਾ ਨਾ ਰਹਾਓ। ਹਿਰਦੇ ਪ੍ਰਗਾਸ ਗਿਆਨ ਗੁਰਗਮਤ, ਗਗਨ ਮੰਡਲ ਮੈਂ ਧਿਆਨਾ ਨਾ। ਬਿਖੇ ਰੋਗ ਪਏ ਬੰਧਨ ਪਾਗੇ, ਮਨ ਨਿਜ ਕਰ ਸੁਖ ਜਾਨਾ ਨਾ। ਏਕ ਸੁਮਤਰਤ ਜਾਨ ਮਾਨ ਪ੍ਰਭ, ਦੂਸਰ ਮਨੇ ਨਾ ਆਨਾ ਨਾ। ਚੰਦਨ ਬਾਜ ਪਏ ਮਨ ਬਾਸਨ, ਤਿਆ ਕਟਿਓ ਅਭਮਾਨਾ ਨਾ। ਜੋ ਜਨ ਗਾਏ ਧਿਆਏ ਜਿਸ ਠਾਕੁਰ, ਤਾਸ ਪ੍ਰਭੂ ਹੈ ਥਾਨਾ ਨਾ। ਤੇ ਬੜਪਾ ਬਸਿਓ ਮਨ ਜਾ ਕੇ, ਕਰਮ ਪ੍ਰਧਾਨ ਮਥਾਨਾ ਨਾ। ਕਾੜ ਸਖਤ ਸਿਵ ਸਹਿ ਪ੍ਰਗਾਸਿਓ, ਏਕੇ ਏਕ ਸਮਾਨਾ ਨਾ। ਕਹੇ ਕਬੀਰ ਗੁਰ ਭੇਟ ਮਹਾਸੁਖ, ਪ੍ਰਮਤ ਰਹੇ ਮਨ ਮਾਨਾ ਨਾ। ਰਾਗ ਗੌੜੀ ਪੂਰਬੀ ਬਾਵਨ ਅਖਰੀ, ਕਬੀਰ ਜੀਓ ਕੀ ਇੱਕ ਓਅੰਕਾਰ। ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ, ਬਾਵਨ ਅੱਖਰ ਲੋ ਤ੍ਰੈ, ਸਭ ਕੁਛ ਇਨ ਹੀ ਮਾਗੇ। ਇਹ ਅੱਖਰ ਖਿਰ ਜਾਏਗੇ, ਉਹ ਅਖਰ ਇਨ ਮੈਂ ਨਾਗੇ। ਜਾਂ ਬੋਲਤੇ ਅੱਛਰ ਆਵਾ, ਜੇ ਅਬੋਲ ਤੈ ਮਨ ਨਾ ਰਖਾਵਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ। ਅਲੇ ਲਹੋ ਤੋ ਕਿਆ ਕਹੋ, ਕਹੋ ਤਾਂ ਕੋ ਉਪਕਾਰ। ਬੜਕ ਬੀਜ ਮੈਂ ਰਵ ਰਹੋ, ਜਾ ਕੋ ਤੀਨ ਲੋਕ ਵਿਸਥਾਰ। ਅਲੇ ਲਹਨ ਤਾ ਭੇਦ ਸ਼ੈ, ਕਛ ਕਹਿ ਪਾਇਓ ਭੇਦ। ਉਲਟ ਭੇਦ ਮਨ ਭੇਦਿਓ, ਪਾਇਓ ਅਪੰਗ ਅਛੇਦ। ਤੁਰਕ ਤਰੀਕ ਤਜਾਨੀਏ, ਹਿੰਦੂ ਬੇਦ ਪੁਰਾਣ। ਮਨ ਸਮਝਾਵਨ ਕਾਰਣੇ, ਕਛੂਕ ਪੜੀਏ ਗਿਆਨ। ਓਅੰਕਾਰ ਆਦ ਮੈਂ ਜਾਨਾ, ਲਿਖਿਆ ਮੇਟੇ ਤਾਏ ਨ ਮਾਨਾ। ਓਅੰਕਾਰ ਲਖੇ ਜੋ ਕੋਈ, ਸੋਈ ਲਖ ਮੇਟਣਾ ਨਾ ਹੋਈ। ਕੱਕਾ ਕਿਰਨ ਕਮਲ ਮੈਂ ਪਾਵਾ, ਸਦ ਵਿਗਾਸ ਸੰਪਟ ਨਹੀਂ ਆਵਾ। ਹਰ ਜੇ ਤਹ ਕੁਸਮਰਸ ਪਾਵਾ, ਆਕੇ ਕਹਾ ਕਹਿ ਕਾ ਸਮਝਾਵਾ। ਖੱਖਾ ਏ ਖੋੜ ਮਨ ਆਵਾ, ਖੋੜੇ ਛਾੜ ਨਾ ਦੈਦ ਸਤਾਵਾ। ਖਸਮੇ ਜਾਣ ਖਿਮਾ ਕਾ ਰਹੇ, ਹੋਏ ਨਖਿਓ ਅਖੇ ਪਦਲ ਹੈ। ਗੱਗਾ ਗੁਰ ਕੇ ਭਜਨ ਪਛਾਨਾ, ਦੂਜੀ ਬਾਤ ਨ ਤਰਈ ਕਾਨਾ। ਰਹੇ ਬਿਹੰਗਮ ਕਤੇ ਨਾ ਜਾਈ, ਅਗੈ ਗਹਿ ਗਹਿ ਗਗਨ ਰਖਾਈ। ਧੱਗਾ ਕੱਟ ਕੱਟ ਨਿਮਸੇ ਸੋਈ, ਕੱਢ ਫੂਟੇ ਕੜ ਕਵੇ ਨਾ ਹੋਈ।

ਚੱਚਾ ਰਚਤਾ ਚਿੱਤਰ ਹੈ ਪਾਰੀ, ਤਾਂ ਚਿੱਤਰ ਚੇਤੋ ਚਿਤਕਾਰੀ, ਚਿੱਤਰ ਵਿਚਿੱਤਰ ਇਹ ਅਵਚੇਰਾ, ਤਾਂ ਚਿੱਤਰ ਚਿਤ ਰਖ ਚਿੱਤੇਰਾ, ਛੱਛਾ ਇਹ ਛਤਰਪਦ ਪਾਸਾ, ਛਕ ਕੇ ਨਾ ਰਹੋ ਛੜ ਕੇ ਨਾ ਆਸਾ, ਰੇ ਮਨ ਮੈਂ ਤੋ ਸ਼ਿਨ ਸ਼ਿਨ ਸਮਝਾਵਾ, ਤਾਏ ਛੜ ਕਦ ਆਪ ਬੰਧਾਵਾ, ਜੱਜਾ ਜੋ ਤਨ ਜੀਵਤ ਜਿਰਾਵੇ, ਜੋਬਨ ਜਾਰ ਚੁਗਤ ਸੋ ਪਾਵੇ, ਤਸ ਜਾਰ ਪਰ ਜਰ ਜਰ ਜਬਰ ਹੈ, ਤਬ ਜੈ ਜੋਤ ਉਜਾਰੋ ਲੈ, ਜੱਜਾ ਉਰਜ ਸੁਰਜ ਨਹੀਂ ਜਾਨਾ, ਰਿਓ ਚਿਲਕ ਨਾਹੀ ਪਰਵਾਨਾ, ਕਤ ਚਗ ਚਗ ਔਰਨ ਸਮਝਾਵਾ, ਚਗਰ ਕੀ ਹੈ ਚਗਰ ਓ ਗੀ ਪਾਵਾ, ਨਿੰਨਾ ਨਿੜ ਜੋ ਕੱਟ ਰਹੋ, ਦੂਰ ਕਹਾਂ ਤਹ ਜਾਏ, ਜਾਂ ਕਾਰਨ ਜਗ ਟੂੰਡਿਓ, ਨੇਰੋ ਪਾਇਓ ਤਾਹੇ, ਟੱਟਾ ਵਿਗਟ ਕਾੜ ਕੱਟ ਮਾਹੀ, ਖੋਲ ਕਪਾਟ ਮੈਲ ਕੇ ਨਾ ਜਾਹੀ, ਦੇਹ ਅਟਲ ਟਲਕਤੇ ਨਾ ਜਾਵਾ, ਰਹਿ ਲਪਟ ਕੱਟ ਪਰ ਚੋਪਾਵਾ, ਠੱਠਾ ਇਹ ਦੂਰ ਠਗ ਨੀਰਾ, ਨੀਠ ਨੀਠ ਮਨ ਕੀ ਆ ਤੀਰਾ, ਜਿਨ ਠਗ ਠੱਗਿਆ ਸਗਲ ਜਾਖਾਵਾ, ਸੋ ਠਗ ਠੱਗਿਆ ਠੌਰ ਮਨ ਆਵਾ, ਡੱਡਾ ਡਰ ਉਪਜੇ ਡਰ ਜਾਈ, ਤਾਂ ਡਰ ਮੈਂ ਡਰਿਆ ਸਮਾਈ, ਜੋ ਡਰ ਡਰੇ ਤਾਂ ਫਿਰ ਡਰ ਲਾਗੇ, ਨਿਡਰ ਹੂਆ ਡਰ ਉਰ ਹੋਏ ਪੱਗ, ਟੱਡਾ ਟਿਗ ਟੂੰਡੇ ਕਤਿਆਨਾ, ਟੂੰਡ ਤਹੀ ਟਹਿ ਗਏ ਪੁਰਾਨਾ, ਚੜ ਸੁਮੇਰ ਟੂੰਡ ਜਵੇ ਆਵਾ, ਜੇ ਗੜਗੜਿਓ ਸੋ ਗੜ ਮੈਂ ਪਾਵਾ, ਨਾਣਾ ਤਾਂ ਰੂਤੋ ਨਰ ਨੇਹੀ ਕਰੇ, ਨਾ ਨਿਵੇ ਨਾ ਫੁਨ ਸੰਚਰੇ, ਤਨ ਜਨਮ ਤਾਹੀ ਕੋ ਗਣੇ, ਮਾਰੇ ਇਕ ਤਾਂ ਜਾਏ ਖਣੇ, ਤੱਤਾ ਅਤਰ ਤਰਿਓ ਨੈ ਜਾਈ, ਤਨ ਤਿਰ ਪਾਉਣ ਮੈਂ ਰਿਓ ਸੁਮਾਈ, ਜੋ ਤਿਰ ਪਾਉਣ ਤਨ ਮਾਏ ਸੁਮਾਵਾ, ਤੋ ਤੱਤੇ ਤਤ ਮਿਲਿਆ ਸੁਜ ਪਾਵਾ, ਥੱਥਾ ਅਥਾ ਥਾ ਨਹੀਂ ਪਾਵਾ, ਉਹ ਅਥਾ ਇਹ ਥਿਰ ਨਾ ਰਖਾਵਾ, ਥੋੜੇ ਥਾਲ ਥਾਨਕ ਆਰੰਭੇ, ਬਿਨਗੀ ਥੰਭੇ ਮੰਦਰ ਥੰਭੇ, ਦੱਦਾ ਦੇਖ ਜੋ ਬਿਨ ਸੁਨਹਾਰਾ, ਜਸ ਅਦੇਖ ਤਜ਼ਰਾਕ ਵਿਚਾਰਾ, ਦਸਵੇਂ ਦੁਆਰ ਉੱਚੀ ਜਬ ਦੀਜੇ, ਤਉ ਦਿਆਲ ਕੋ ਦਰਸ਼ਨ ਕੀਜੇ, ਸੱਦਾ ਅਰਧੇ ਉਰਦ ਨੰਬੇਰਾ, ਅਰਧੇ ਉਰਦੇ ਮੰਝ ਬਸੇਰਾ, ਅਰਧੇ ਛਾੜ ਉਰਦ ਜੋ ਆਵਾ, ਤੋ ਅਰਧੇ ਉਰਦ ਮਿਲਿਆ ਸੁਖ ਪਾਵਾ, ਨੰਨਾ ਨਿਰ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹਿ ਰਤਵਾਈ, ਨਿਰਖਤ ਨਿਰਖਤ ਜਬ ਜੈ ਪਾਵਾ, ਤਬ ਲੈ ਨਿਰਖੇ ਨਿਰਖ ਮਿਲਾਵਾ, ਪਾਪਾ ਅਪਰ ਪਾਰ ਨਹੀਂ ਪਾਵਾ, ਪਰਮ ਜੋਸੋ ਪਰ ਚੋਲਾਵਾ, ਪਾਂਚੋ ਇੰਦਰੀ ਨਿਗ੍ਰਹਿ ਕਰੀ, ਪਾਪ ਪੁੰਨ ਦੋ ਨਿਰਵਰਈ, ਫਫਾ ਬਿਨ ਫੂਲੇ ਫਲ ਹੋਈ, ਤਾਂ ਫਲ ਪੰਕ ਲਖੇ ਜੋ ਕੋਈ, ਦੂਣ ਨਾ ਪਰਈ ਪੰਕ ਵਿਚਾਰੇ, ਤਾਂ ਫਲ ਪੰਕ ਸਭੇ ਤਨ ਪਾਰੇ, ਬੱਬਾ ਬਿੰਦੇ ਬਿੰਦ ਮਿਲਾਵਾ, ਬਿੰਦੇ ਬਿੰਦ ਨਾ ਬਿਛਰ ਨ ਪਾਵਾ, ਬੰਦੋ ਹੋਏ ਬੰਦਗੀ ਗਏ, ਬੰਦਕ ਹੋਏ ਬੰਦ ਸੁਧ ਲਹੇ, ਪਾਬਾ ਫੇਦੇ ਪੇਦ ਮਿਲਾਵਾ, ਆਪੋ ਪਾਣ ਪਰੋਸੋ ਆਵਾ, ਜੋ ਪਾਰ ਸੋ ਪੀਤਰ ਜਾਣਿਆ, ਪਿਆ ਪੇਦ ਪਉਤ ਪਹਿਚਾਨਿਆ, ਮੰਮਾ ਮੂਲ ਗਿਆ ਮਨ ਮਾਨੇ, ਮਰਮੀ ਹੋਏ ਸੋ ਮਨ ਕੋ ਜਾਣੇ, ਮਤ ਕੋਈ ਮਨ ਮਿਲਤਾ ਬਿਲਮਾਵੇ, ਮਗਨ ਪਿਆ ਤੇ ਸੋ ਸਚ ਪਾਵੇ, ਮੰਮਾ ਮਨ ਸਿਉ ਕਾਜ ਹੈ, ਮਨ ਸਦੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਏ, ਇਹੋ ਮਨ ਸਕਤੀ ਇਹੋ ਮਨ ਸੀਓ, ਇਹੋ ਮਨ ਪੰਚ ਤਤ ਕੋ ਜੀਓ, ਇਹੋ ਮਨ ਲੇ ਜੋ ਓਨ ਮਨ ਰਹੇ, ਤੋ ਤੀਨ ਲੋਕ ਕੀ ਬਾਤੇ ਕਹੇ, ਜਈਆ ਜੋ ਜਾਣੇ ਤੋ ਦੁਰਮਤ ਹਨ, ਕਾਰ ਬਸ ਕਾਇਆ ਗਾਓ, ਰਣ ਰੂਤੋ ਭਾਜੇ ਨਹੀਂ, ਸੂਰੋ ਥਾਰੋ ਨਾਓ, ਰਾਰਾ ਰਸ ਨਿਰਸ ਕਰ ਜਾਣਿਆ, ਓਏ ਨਿਰਸ ਥੋਰਸ ਪਹਿਚਾਨਿਆ, ਇਹ ਰਸ ਛਾਡੇ ਓ ਰਸ ਆਵਾ, ਓ ਰਸ ਪੀਆ ਇਹ ਰਸ ਨਹੀਂ ਪਾਵਾ, ਲੱਲਾ ਐਸੇ ਲਿਵ ਮਨ ਲਾਵੇ, ਅੰਤ ਨ ਜਾਏ ਪਰਮ ਸੁਜ ਪਾਵੇ, ਅਰ ਜੋ ਤਾਂ ਪ੍ਰੇਮ ਲਿਵ ਲਾਵੇ, ਤੋ ਅਲੇ ਲਹੇ ਲੈ ਚਰਨ ਸੁਮਾਵੇ, ਵਵਾ ਬਾਰ ਬਾਰ ਵਿਸ਼ਨ ਸੁਮਾਰ, ਵਿਸ਼ਨ ਸੁਮਾਰ ਨਾ ਆਵੇ ਹਾਰ, ਬਲ ਬਲ ਜੇ ਵਿਸ਼ਨ ਤਨਾ ਜਸ ਗਾਵੇ, ਵਿਸ਼ਨ ਮਿਲੇ ਸਭੀ ਸਜ ਪਾਵੇ, ਵਾਹ ਵਾਹ ਵਾਹ ਹੀ ਜਾਣੀਏ, ਵਾਹ ਜਾਣੇ ਇਹੋ ਹੋਏ, ਇਹੋ ਆਰ ਉਹ ਜਾ ਮਿਲੇ ਤਾਂ ਮਿਲਤ ਨਾ ਜਾਣੇ ਕੋਏ, ਸੱਸਾ ਸੋ ਨੀਕਾ ਕਰ ਸੋਧੋ, ਕੜ ਪਰਚਾ ਕੀ ਬਾਤ ਨਰੋਧੋ, ਕੜ ਪਰਚੇ ਜੋ ਉਪਜੇ ਪਾਓ, ਪੂ ਰਹਿਆ ਤੇ ਤਿਰ ਪੁਣ ਰਾਓ, ਖੱਖਾ ਖੋਜ ਪਰੇ ਜੋ ਕੋਈ, ਜੋ ਖੋਜੇ ਸੋ ਬਹੁਰ ਨਾ ਹੋਈ, ਖੋਜ ਬੂ ਜੋ ਕਰੇ ਵਿਚਾਰਾ, ਤੋ ਭਵਜਲ ਤਰਤਨ ਲਾਵੇ ਬਾਰਾ, ਸੱਸਾ ਸੋ ਸਹਿ ਸੇ ਸਵਾਰੇ, ਸੋਈ ਸਹੀ ਸੰਦੇਹ ਨਿਵਾਰੇ, ਅਲਪ ਸੁਖ ਛਾੜ ਪਰਮ ਸੁਖ ਪਾਵਾ, ਤਾ ਬੇਤਰੀ ਉਹ ਕੰਤ ਕਹਾਵਾ,
हा होत होए नहीं जाना, जाबी होए तवे मन माना, है तो सही लखे जो कोई, तब ओही हो यो न होई, ल्यो ल्यो करत फेरे सब लोग, तां कारण व्यापे बहु सोग, लक्ष्मी बरस्यो जो लिवलावे, सोग मिटे सभी सुख पावे, खखा खिरत खपत गय केते, खिरत खपत अजहू नहीं चेते, अब जग जान जो मन रहे, जय का बिछरा तय सिर लय, बावन अखर जोरे आन, सकेन अखर एक पशान, सदका सद कबीरा कहे, पंडित हुए सो अन पय रहे, पंडित लोगे को व्यवहार, ज्ञानवंत को तत् विचार, जाके जी जैसी बुद्ध होई, कहे कबीर जानेगा सोई, एक ओंकार सदगुर प्रसाद, राग गौड़ी थित्ती, कबीर जी की श्लोक पंद्रह थित्ती, सात वार कहे कबीर उर्वार न पार, साधक सिद्ध लखे जो पेव, आपे करता आपे देव, थित्ती अम्मा उसमें आस निवारो, अंतर जामी राम सुमारो, जीवत पावो मोख द्वार, अनपो सावध तत् निसार, चरण कमल गोविंद रंग लागा, संत प्रसाद पाए मन निर्मल, हर कीर्तन में अन दिन जागा, रहाओ परवा प्रीतम करो विचार, कड़ में खिले अकाटे पार, काल कल्पना कदे न काय, आज पुरख में रहे सुमाए, द्वितीया दो कर जाने अंग, माया ब्रह्म रमे सब संग, ना बड़े न कड़ता जाए, अकोल निरंजन एक के पाए, तृतीया तीन ने सम कर लावे, आनंद मूल परम पद पावे, साध संगत उपजे विश्वास, भार पीतर सदा प्रगास, चौथे चंचल मन को गहो, काम क्रोध संग कहु ना बहो, जल समाए आपे आप, आपे जपो अपना जाप, पंचे पंच तद विस्तार, कनक कामनी जुग व्योहार, प्रेम सुधा रस पीवे कोय, जरा मरण दुख फेर न होय, छठ खट चक शौं दिताय, बिन परचे नहीं थिरा रहाय, दुधा मेट गिवांगे रहो, कर्म धर्म की सूल न सहो, सात सदकर बाचा जान, आत्म राम ने हो प्रवान, छूटे संसार मिट जाए दुख, सुन सरोवर पावो सुख, अष्टमी अड़ताद की काया, तामे कुल मान दराया, गुरगम ज्ञान बतावे पेद, उल्टा रहे अपंग शेद, नौमी नमे द्वार को साध, बैती मनसा रखो बांध, लो मूसा भी सर जाहो, जुग जुग जीवो अमर फल खाहो, दसवीं दैत होए आनंद, छूटे परम मिले गोविंद, जो स्वरूपी तत् अनूप, अमल न मल शाह नहीं तूप, एक कालसी एक देतावे, तो जोनी संकट पौर में आवे, शीतल निर्मल पया शरीरा, दूर बतावत पाया नीरा, बास बारे उगवे सूर, अहिंस बाजे अनहतूर, देखिया त्यों लोग का पियो, अजर पया जीव ते सियो, तेरस तेरे अंग बखान, अर्ध उर्द बिज सम पहचान, नीच ऊच निमान अमान, व्याप कराम सगल सामान, चौदह चौदह लोक मझार, रोम रोम में बसे मुरार, ससंतो का तरो त्यान, कथनी कथिय ब्रह्म ज्ञान, पुण्यो पूरा चंद आकाश, पसरे कला सहज प्रकाश, आद अंत मद होय रया थीर, सुख सागर में रमे कबीर, एक ओंकार।

ਆਦਿ ਕਰੇ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਭ, ਅਹਿਰਸ ਅਖੰਡ ਸੋ ਰਹੀ ਜਾਏ, ਤੋ ਅਨਹਦ ਦੇਣ ਸਹਿਜ ਮੈਂ ਬਾਏ, ਸੋਮਵਾਰ ਸਜ ਅੰਮ੍ਰਿਤ ਚਰੇ, ਤਿਆਗਤ ਬੇਗ ਸਗਲ ਬਿਖਰੇ।

ਮਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮੋਹੇ ਜਮ ਡੰਡ ਨਾ ਲੱਗ ਗਈ ਤਜੀ ਲੈ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਤੈਸਾ ਉਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕੌਰ ਰਵਿਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੂ ਪਰਿਓ ਜੈਸੇ ਦਾਦਰਾ ਕਹ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਹੋਇਆ ਕਛ ਆਰਾ ਪਾਰ ਨਾ ਸੂਝ ਸਗਲ ਪਵਨ ਕੇ ਨਾਇਕਾ ਇੱਕ ਛਿਨ ਤਰਸ ਦਿਖਾਏ ਜੀ ਰਹਾਓ ਮਲਨ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਪ੍ਰਉ ਚੁੱਕਈ ਮੈਂ ਸੁਮਤ ਦਿਓ ਸਮਝਾਏ ਜੋ ਗੀਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੇ ਕਾਰਨ ਕੌਰਵ ਦਾ ਚੁਮਾਰ ਗੌੜੀ ਬੈਰਾਗਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਉਸੋ ਕੋਉ ਨਾ ਕਹਿ ਸਮਝਾਏ, ਜਾਤੇ ਆਵਾ ਗਮ ਬਿਲਾਏ। ਰਹਾਉ ਬਹੁਤ ਧਰਮ ਨ ਰੂਪੀਏ, ਕਰਤਾ ਦੀਸੇ ਸਭ ਲੋਏ। ਕਰਮ ਕਰਮ ਤੇ ਛੂਟੀਏ, ਜੇ ਸਾਧੇ ਸਭ ਸਿੱਧ ਹੋਏ। ਕਰਮ ਅਕਰਮ ਵਿਚਾਰੀਏ, ਸੰਕਾ ਸੁਨ ਵੇਦ ਪੁਰਾਨ। ਸੰਸਾ ਸਾਧ ਹਿਰਦੇ ਬਸੇ, ਕੌਣ ਖਿਰੇ ਅਭਮਾਨ। ਬਾਹਰ ਉਦਕ ਪਖਾਰੀਏ, ਹੜ ਪੀਤਰ ਬਿਬਦ ਬਿਕਾਰ। ਸੁਧ ਕਮਨ ਪਰ ਹੋਏ ਬੋ, ਸੁਜ ਕੁੰਚਰ ਬਿਦ ਵਿਵਹਾਰ। ਰਵ ਪ੍ਰਗਾਸ ਰਜਨੀ ਜਥਾ ਗਤ, ਜਾਂਤ ਸਭ ਸੰਸਾਰ। ਪਾਰਸ ਮਾਨੋ ਤਾਂਬੋ ਛੋਏ, ਕਣਕ ਹੋਤ ਨਹੀਂ ਬਾਰ। ਪਰਮ ਪਰਸ ਗੁਰ ਪੇਟੀਏ, ਪੂਰਬ ਲਿਖਤ ਲਲਾਟ। ਓਨ ਮਨ ਮਨ ਮਨ ਕੀ ਮਿਲੇ, ਛੁਟਕਤ ਬਜਰ ਕਪਾਟ। ਭਗਤ ਜੁਗਤ ਮਤ ਸਤ ਕਰੀ, ਪ੍ਰਮ ਬੰਧਨ ਕਾਟ ਵਿਕਾਰ। ਸੋਈ ਬਸ ਰਸ ਮਨ ਮਿਲੇ, ਗੁਰ ਨਿਰਗੁਣ ਏਕ ਵਿਚਾਰ। ਅਨਕ ਜਤਨ ਨਿਗ੍ਰਹਿ ਕੀਏ, ਟਾਰੀ ਨਾ ਟਰੇ ਪ੍ਰਮ ਫਾਸ। ਪ੍ਰੇਮ ਭਗਤ ਨਹੀਂ ਉਪਜੈ, ਤਾ ਤੇ ਰਵਿਦਾਸ ਉਦਾਸ। ਇਕ ਓਅੰਕਾਰ ਸਤ ਨਾਮ, ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸਹਿ ਭੰਗ, ਗੁਰ ਪ੍ਰਸਾਦ ਰਾਗ ਆਸ। ਮਹੱਲਾ ਪਹਿਲਾ ਕਰ ਪਹਿਲਾ ਸੋਦਰ, ਸੋ ਦਰ ਤੇਰਾ ਕੇਹ ਸੋ ਕਰ ਕੇਹ। ਜਿਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕੇ ਸੰਖ। ਕੇਤੇ ਤੇਰੇ ਵਾਮਣ ਹਾਰੇ, ਕੇਤੇ ਤੇਰੇ ਰਾਗ ਪਰੀ ਸੋ ਕਹੀਏ। ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਧ ਨੂੰ ਪੌਣ ਪਾਣੀ ਬੈ ਸੰਤਰ। ਗਾਵੇ ਰਾਜਾ ਧਰਮ ਦੁਆਰੇ, ਗਾਵਨ ਤੁਧ ਨੂੰ ਚਿਤ ਗੁਪਤ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧ ਨੂੰ ਈਸ਼ਵਰ ਬ੍ਰਹਮਾ ਦੇਵੀ। ਸੋਹਨ ਤੇਰੇ ਸਦਾ ਸਵਾਰੇ, ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ। ਦੇਵਤਿਆਂ ਦਰ ਨਾਲੇ, ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ। ਗਾਵਨ ਤੁਧ ਨੂੰ ਸਾਧ ਵਿਚਾਰੇ, ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ। ਗਾਵਨ ਤੁਧ ਨੂੰ ਵੀਰ ਕਰਾਰੇ, ਗਾਵਨ ਤੁਧ ਨੂੰ ਪੰਡਤ ਪੜੇ ਰਖੀ ਸਰ। ਜੁਗ ਜੁਗ ਬੇਦਾ ਨਾਲੇ, ਗਾਵਨ ਤੁਧ ਨੂੰ ਮੋਹਣੀਆਂ ਮਨਮੋਹਨ। ਸੁਰਗੁਮਸ਼ ਪਏ ਆਲੇ, ਗਾਵਨ ਤੁਧ ਨੂੰ ਰਤਨੋ ਪਾਏ ਤੇਰੇ ਜੇਤੇ। 68 ਤੀਰਥ ਨਾਲੇ, ਗਾਵਨ ਤੁਧ ਨੂੰ ਜੋਧ ਮਹਾਬਲ ਸੂਰਾ। ਗਾਵਨ ਤੁਧ ਨੂੰ ਕਹਾਣੀ ਚਾਰੇ, ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਿ ਮੰਡਾ। ਕਰ ਕਰ ਰੱਖੇ ਤੇਰੇ ਤਾਰੇ, ਸਹੀ ਤੁਧ ਨੂੰ ਗਾਵਨ ਜੋਤ ਪਾਵਨ। ਰੱਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਤੁਧ ਨੂੰ ਗਾਵਨ। ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਪੀ ਹੋਸੀ ਚਾਹੇ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੇ ਕੀਤਾ ਆਪਣਾ, ਜਿਉਂ ਤੇ ਦੀ ਵਡਿਆਈ। ਜੁਤ ਪਾਵੇ ਸੋਈ ਕਰਸੀ, ਫੇਰ ਹੁਕਮ ਕਰਨਾ ਜਾਈ। ਉਹ ਪਾਤਸ਼ਾਹੋ ਸਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਚੌਥਾ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਹਰ ਅਗਮਾ ਅਗਮ ਅਪਾਰਾ, ਸਭ ਤਿਹਾਵੇ ਸਭ ਤਿਹਾਵੇ ਤੁਝੀ। ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ। ਤੂੰ ਜੀਆ ਕਾ ਦਾਤਾਰਾ, ਹਰ ਤਿਹਾਵੋ ਸੰਤੋ ਜੀ। ਸਭ ਦੁਖ ਵਿਸਾਰਣ ਹਾਰ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ। ਕਿਆ ਨਾਨਕ ਜੰਤ ਵਿਚਾਰਾ, ਤੂੰ ਕਟ ਕਟ ਅੰਤਰ ਸਭ ਨਿਰੰਤਰ ਜੀ। ਹਾਰੇ ਕੋ ਪੁਰਖ ਸਮਾਣਾ, ਇਕ ਦਾਤੇ ਇਕ ਪੇਖਾਰੀ ਜੀ। ਹਉ ਤੇਰੇ ਚੋਜ ਵਿੜਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਹਉ ਤੁਧ ਬਿਨ ਅਬਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਤੁਧ ਜੀ। ਜਨ ਨਾਨਕ ਤਿਨ ਕੁਰਬਾਣਾ, ਹਰ ਤਿਆਵੇ ਤੁਧ ਜੀ। ਛੇ ਜਨ ਜੁਗ ਮੈਂ ਸੁਖਵਾਸੀ, ਛੇ ਮੁਗਤ ਪੈ ਜਿਨ ਹਰ ਟਾਇਆ ਜੀਓ। ਤਿਨ ਟੂਟੀ ਜਮ ਕੀ ਵਾਸੀ, ਜਿਨ ਹਰ ਨਿਰਪੋ ਤਿਆਇਆ ਜੀਓ। ਤਿਨ ਕਾ ਪਾਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀਓ। ਤੇ ਹਰ ਹਰ ਰੂਪ ਸੁਮਾਸੀ, ਸੇ ਤਨ ਜਿਨ ਹਰ ਤਿਆਇਆ ਜੀਓ। ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ। ਪਰੇ ਬੇਅੰਤ ਬੇਅੰਤ, ਤੇਰੇ ਭਗਤ ਸਲਾਹਨ ਤੁਧ ਜੀ। ਹਰ ਅਨਕ ਅਨੇਕ ਅਨੰਤ, ਤੇਰੀ ਅਨਕ ਕਰੇ ਹਰ ਪੂਜਾ ਜੀ। ਸਭ ਤਾਪੇ ਜਪੇ ਬੇਅੰਤ, ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ।
ਕਰ ਕਿਰਿਆ ਖੱਟ ਕਰਮ ਕਰੰਤ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤ ਤੂੰ ਆਦਿ ਪੁਰਖੇ ਪਰੰਪਰ ਕਰਤਾ ਜੀ ਤੁਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸਿਰਜ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭਸੇ ਕਾ ਜਾਣੋਈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮੁਹੱਲਾ ਪਹਿਲਾ ਚੌਪ ਦੇ ਕਰ ਦੂਜਾ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਏਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੇ ਨਾ ਪਾਈ ਆ, ਕਰਮ ਮਿਲੇ ਨਾ ਹੀ ਠਾਕ ਰਹਾਈ ਆ, ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਪੰਡਾਰਾ, ਜਿਸ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸੱਚਾ ਨਾਓ, ਸਾਚੇ ਨਾਮ ਕੀ ਲਾਗੇ ਭੂਖ, ਤਿਤ ਭੁੱਖੇ ਖਾ

ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜਿਆ

ਜੀਵਨ ਖਾਣ ਖਸਮ ਪਛਾਣ ਸੋ ਦਿਨ ਪਰਵਾਨ ਦਰਸ਼ਨ ਦੇਖੇ ਦਇਆ ਨਾ ਹੋਏ ਲੈ ਦਿੱਤੇ ਰਹੇ ਨਾ ਕੋਏ ਰਾਜਾ ਨਿਆਉ ਕਰੇ ਹੱਥ ਹੋਏ ਕਹੇ ਖੁਦਾਏ ਨਾ ਮਾਨੇ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ ਗੁਰ ਪ੍ਰਸਾਦ ਜਾਣੇ ਮਹਿਮਾਨ ਤਾਂ ਕਿਸ ਦਰ ਗਏ ਪਾਵੇ ਮਾਨ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਦ ਤੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰ ਨਾ ਦੂਜਾ ਕਹੋ ਮਾਈ ਸਾਹਿਬ ਮੇਰਾ ਇਹ

ਮਹੱਲਾ ਪਹਿਲਾ ਪੌਣ ਪਾਏ ਤਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਅੰਧਲੇ ਦਹਿਸਰ ਮੂੰਡ ਕਟਾਇਆ ਰਾਵਣ ਮਾਰ ਕਿਆ ਵੱਡਾ ਪਾਇਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਿਆ ਲਿਵਲਾਏ ਹਰਹਾਓ ਜੀ ਉਪਾਏ ਜੁੱਤ ਖਤ ਕੀਨੀ ਕਾਲੀ ਨਥ ਕਿਆ ਵੱਡਾ ਪਾਇਆ ਕਿਸ ਤੂੰ ਪੁਰਖ ਚੋਰੂ ਕੌਣ ਕਹੀਏ ਸਰਬ ਨਿਰੰਤਰ ਰਵ ਰਹਿਆ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਣ ਸਿੱਟ ਗਇਆ ਆਗੇ ਅੰਤ ਨ ਪਾਇਓ ਤਾਂ ਕਾ ਕੰਸ ਛੇਦ ਕਿਆ ਵੱਡਾ ਪਇਆ ਰਤਨ ਉਪਾਏ ਤਰੇ ਖੀਰ ਮਥਿਆ ਹੋਰ ਪਗਲਾਏ ਜੇ ਅਸੀਂ ਕੀਆ ਕਹੇ ਨਾਨਕ ਛਪੇ ਕਿਉਂ ਛਪਿਆ ਏਕੀ ਏਕੀ ਵੰਡਦੀ ਆ ਆਸਾ ਮਹੱਲਾ ਪਹਿਲਾ ਕਰਮ ਕਰਤੂਤ ਬੇਲ ਵਿਸਤਾਰੀ ਆਰਾਮ ਨਾਮ ਫਲ ਹੂਆ ਤਿਸ ਰੂਪ ਨਾਰੇਖ ਅਨਾਹਦ ਵਾਜੈ ਸਬਦ ਨਿਰੰਜਨ ਕੀਆ ਕਰੇ ਵਿਖਿਆਣ ਜਾਣੇ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਓ ਜਿਨ ਪੀਆ ਸੇ ਮਸਤ ਪਏ ਹੈ ਟੂਟੇ ਬੰਧਨ ਫਾਹੇ ਜੋਤੀ ਜੋ ਸੁਮਾਣੀ ਪੀਤਰ ਤਾਂ ਛੋਡੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਪਵਨ ਤੇਰੀ ਮਾਇਆ ਹਰਾਰੇ ਰੂਪ ਨਿਰਾਲਮ ਬੈਠਾ ਨਦਰ ਕਰੇ ਵਿਚ ਛਾਇਆ ਬੀਣਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ ਅਪਾਰਾ ਸ਼ਬਦ ਅਨਾਹਦ

ਮਤਮਤਾ ਗਲਮਤਾ, ਜੋ ਕਿਛ ਬੋਲੀਏ ਸਭ ਖਤੋ ਖਤਾ। ਕਿਆ ਮੋਲ ਹੈ ਕੀਤੇ ਅਰਦਾਸ, ਪਾਪ ਪੁੰਨ ਸਾਖੀ ਪਾਸ। ਜੈਸਾ ਤੂੰ ਕਰੇ ਤੈਸਾ ਕੋ ਹੋਏ, ਕੁਝ ਬਿਨ ਦੂਜਾ ਨਾਹੀ ਕੋਏ। ਜੇਹੀ ਤੂੰ ਮਤ ਦੇਹੇ ਤੇਹੀ ਕੋ ਪਾਵੇ, ਤੁਦ ਆਪੇ ਪਾਵੇ ਤਿਵੇ ਚਿਲਾਵੇ। ਰਾਗ ਰਤਨ ਪਰੀਆਂ ਪਰਵਾਰ, ਇਸ ਵਿਚ ਉਪਜੇ ਅੰਮ੍ਰਿਤ ਸਾਰ। ਨਾਨਕ ਕਰਤੇ ਕਾ ਇਹੋ ਤਨ ਮਾਲ, ਜੇ ਕੋ ਬੂਝੇ ਇਹੋ ਵਿਚਾਰ। ਆਸਾ ਮਹੱਲਾ ਪਹਿਲਾ, ਕਰ ਕਿਰਪਾ ਆਪਣੇ ਕਰ ਆਇਆ, ਤਾ ਮਿਲ ਸਗੀਆਂ ਕਾਜਰ ਚਾਇਆ। ਖੇਲ ਦੇਖ ਮਨ ਅੰਧ ਪਾਇਆ, ਸਹੋ ਵੀ ਆਣ ਆਇਆ। ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਹਮਰੇ ਕਰ ਆਇਆ ਜਗ ਜੀਵਨ।

ਆਪ ਗਇਆ ਮਨ ਮਾਨਿਆ, ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਜਿਤ ਕਾਰਜ ਸਭ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਪੰਡਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ। ਆਸਾ ਮਹੱਲਾ ਪਹਿਲਾ, ਗ੍ਰਿਓ ਬਨ ਸੰਸਾਰ ਸਹਿ ਸੁਭਾਏ, ਦੁਰਮਤ ਗਾਤ ਪਈ ਕੀਰਤ ਠਾਏ, ਸਚ ਪੌੜੀ ਸਾਚੋ ਮੁਖ ਨਾਓ। ਸਤਿਗੁਰ ਸੇਵ ਪਾਏ ਨਿਜਤਾਓ, ਮਨ ਚੂਰੇ ਖੱਟ ਦਰਸਨ ਜਾਣ, ਸਰਬ ਜੋਤ ਪੂਰਨ ਭਗਵਾਨ ਰਖਾਓ। ਅਧਿਕ ਤਿਆਸ ਪੇਖ ਬਹੁ ਕਰੇ, ਦੁਖ ਵਿਖਿਆ ਸੁਖ ਤਨ ਪਰਹਰੇ, ਕਾਮ ਕ੍ਰੋਧ ਅੰਤਰ ਤਨ ਹਿਰੇ, ਦੁਬਦਾ ਛੋੜ ਨਾਮ ਨਿਸਤਰੇ। ਸਿਫਤ ਸਲਾਹਣ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ, ਆਪੇ ਕਰੇ ਆਪੇ ਬਖਸਿੰਦ, ਤਨ ਮਨ ਹਰਪੈ ਆਗੇ ਜਿੰਦ। ਝੂੜ ਵਿਕਾਰ ਮਾਂ ਦੁਖ ਦੇਹੇ, ਏਖ ਵਰਨ ਦੀਸੇ ਸਭ ਖੇਹੇ, ਜੋ ਉਪਜੈ ਸੋ ਆਵੇ ਜਾਏ, ਨਾਨਕ ਅਸਥਿਰ ਨਾਮ ਰਜਾਏ। ਆਸਾ ਮੁਹੱਲਾ ਪਹਿਲਾ, ਏਕੋ ਸਰਵਰ ਕਮਲ ਅਨੂਪ, ਸਦਾ ਬੇਗਾਸੈ ਪਰਮਲ ਰੂਪ, ਉਜਲ ਮੋਤੀ ਚੁਗੇ ਹੰਸ, ਸਰਬ ਕਲਾ ਜਗ ਦੀਸੈ ਅੰਸ, ਜੋ ਦੀਸੈ ਸੋ ਉਪਜੈ ਬਿਨਸੈ, ਬਿਨ ਜਲ ਸਰਵਰ ਕਮਲ ਨਾ ਦੀਸੈ ਰਹਾਓ। ਬਿਰਲਾ ਬੂਝੈ ਪਾਵੇ ਭੇਦ, ਸਾਖਾ ਤੀਨ ਕਹੇ ਨਿਤ ਬੇਦ, ਨਾਦ ਬਿੰਦ ਕੀ ਸੁਰਤ ਸੁਮਾਏ, ਸਤਗੁਰ ਸੇਵ ਪਰਮ ਪਦ ਪਾਏ। ਮੁਕਤੋ ਰਾਤੋ ਰੰਗ ਰਵੰਤੋ, ਰਾਜਨ ਰਾਜ ਸਦਾ ਦਿਗਸੰਤੋ, ਜਿਸ ਤੂੰ ਰਾਖੇ ਕਿਰਪਾ ਧਾਰ, ਬੂਡਤ ਪਾਹਨ ਤਾਰੇ ਤਾਰ, ਤਿਰ ਪਾਉਣ ਮੈਂ ਜੋਤ ਤਿਰ ਪਾਉਣ ਮੈਂ ਜਾਣਿਆ, ਉਲਟ ਭਈ ਕਰ ਕਰ ਮੈਂ ਆਣਿਆ, ਅਹਿੰਸ ਭਗਤ ਕਰੇ ਲਿਵ ਲਾਏ, ਨਾਨਕ ਤਿਨ ਕੈ ਲਾਗੇ ਪਾਏ। ਆਸਾ ਮੁਹੱਲਾ ਪਹਿਲਾ, ਗੁਰਮਤ ਸਾਚੀ ਹੁਜਰ ਦੂਰ, ਬਹੁਤ ਸਿਆਣਪ ਲਾਗੈ ਧੂਰ, ਲਾਗੀ ਮਹਿਲ ਮਿਟੇ ਸਜਨਾਏ, ਗੁਰ ਪ੍ਰਸਾਦ ਰਹੇ ਲਿਵ ਲਾਏ। ਹੈ ਹਜੂਰ ਹਾਜ਼ਰ ਅਰਦਾਸ, ਦੁਖ ਸੁਸਾਚ ਕਰਤੇ ਪ੍ਰਾਪਾਸ ਰਹਾਓ, ਕੂੜ ਕਮਾਵੇ ਆਵੇ ਜਾਵੇ, ਕੈਣ ਕਸਨ ਵਾਰਾ ਨਹੀਂ ਆਵੇ, ਕਿਆ ਦੇਖਾ ਸੂਝ ਬੂਝ ਨਾ ਪਾਵੇ, ਬਿਨ ਨਾਵੇ ਮਨ ਤ੍ਰਿਪਤ ਨਾ ਆਵੇ।

ਅੰਮ੍ਰਿਤ ਚਾਖੈ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ ਸਾਚੇ ਸ਼ਬਦ ਮੁਕਤ ਗਦ ਪਾਏ ਨਾਨਕ ਵਿੱਚੋਂ ਆਪ ਗਵਾਏ ਆਸਾ ਮਹੱਲਾ ਪਹਿਲਾ ਜੋ ਤਨਕੀਆ ਸੋ ਸੱਚੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੇ ਨਾਮ ਨਾਹੀ ਮਨ ਭੰਗ ਅਣਦਿਨ ਨਾਲ ਪਿਆਰੇ ਸੰਗ ਹਰ ਜੋ ਰਾਖੋ ਆਪਣੀ ਸਰਣਾਈ ਗੁਰ ਪ੍ਰਸਾਦੀ ਗਰਸ ਪਾਇਆ ਨਾ ਪਦਾਰਥ ਨੋ ਨਿਰਪਾਈ ਹਰਹਾਉ ਕਰਮ ਧਰਮ ਸਜ ਸਾਚਾ ਨਾਓ ਤਾਕੇ ਸਦ ਬਲਿਹਾਰੇ ਜਾਓ ਜੋ ਹਰ ਰਾਤੇ ਸੇ ਜਨ ਪਰਵਾਨ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਰ ਜਿਨ ਪਾਇਆ ਤਨ ਨਾਰੀ ਹਰ ਸਿਉ ਰਾਤੀ ਸਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚ ਨਾਓ ਕਰਮ ਧਰਮ ਸੰਜਮ ਸਦ ਪਾਓ ਨਾਨਕ ਬਖਸੇ ਪੂਛ ਨਾ ਹੋਏ ਦੂਜਾ ਮੇਟੇ ਇਕੋ ਸੋਏ ਆਸਾ ਮਹੱਲਾ ਪਹਿਲਾ ਇਕ ਆਵੇ ਇਕ ਜਾਵੇ ਆਈ ਇਕ ਆ ਰਾਤ ਰਹੇ ਸੁਮਾਈ ਇਕ ਤਰਨ ਗਗਨ ਮੈਂ ਠੌਰ ਨਾ ਪਾਵੇ ਸੇ ਕਰਮਹੀਣ ਹਰ ਨਾਮ ਨਾ ਤਿਆਵੇ ਗੁਰਪੂਰੇ ਤੇ ਗਤ ਮਿਤ ਪਾਈ ਇਹੋ ਸੰਸਾਰ ਬੇਖਵਤ ਅਧ ਫੌਜਲ ਗੁਰ ਸਬਦੀ ਹਰ ਪਾਰ ਲੰਘਾਈ ਹਰਹਾਓ ਜਿਨਕੋ ਆਪ ਲੈ ਪ੍ਰਮੇਲ ਤਿਨਕੋ ਕਾਲ ਨ ਸਕੈ ਪੇਲ ਗੁਰਮੁਖ ਨਿਰਮਲ ਰਹੇ ਪਿਆਰੇ ਜਿਉ ਜਲ ਅੰਬ ਉਪਰ ਕਵਲ ਨਿਰਾਰੇ ਬੁਰਾ ਭਲਾ ਕੋ ਕਿਸ ਨੂੰ ਕਹੀਏ ਦੀਸੈ ਬ੍ਰਹਮ ਗੁਰਮੁਖ ਸਚ ਲਈਏ ਅਕਥ ਕਥੋ ਗੁਰਮਤ ਵਿਚਾਰ ਮਿਲ ਗੁਰ ਸੰਗਤ ਪਾਵੋ ਪਾਰ ਸਾਤ ਵੇਦ ਸਿਮਰਤ ਬੋ ਭੇਦ ਅੜਸੜ ਮੱਜਣ ਹਰ ਸਰੇਦ ਗੁਰਮੁਖ ਨਿਰਮਲ ਮੈਲ ਨਾ ਲਾਗੈ ਨਾਨਕ ਹਿਰਦੇ ਨਾਮ ਵੱਡੇ ਤੁਰ ਭਾਗੈ ਆਸਾ ਮਹੱਲਾ ਪਹਿਲਾ ਨਿਵ ਨੇ ਪਾਇ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੇ ਹਰ ਰਵਿਆ ਹਿਰਦੇ ਦੇਖ ਵਿਚਾਰਿਆ ਬੁੱਲੋ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਭੈ ਮਿਟੇ ਅਗਿਆਨ ਹੋਏ ਉਜਿਆਰਾ ਹਰਹਾਉ ਰਵਨੀ ਰਵੇ ਬੰਧਨ ਨਹੀਂ ਟੂਟੈ ਵਿਚ ਹੋਮੇ ਪਰਮ ਨਾ ਜਾਈ ਸਤਿਗੁਰ ਮਿਲੇ ਤਾਂ ਹੋਮੇ ਟੂਟੈ ਤਾਂ ਕੋ ਲੇਖੇ ਪਾਈ ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮ ਸੁਖ ਸਾਗਰ ਉਰ ਤਾਰੇ ਭਗਤ ਵਛਲ ਜਗ ਜੀਵਨ ਦਾਤਾ ਮਤ ਗੁਰਮਤ ਹਰ ਨਿਸਤਾਰੇ ਮਨ ਸਿਉ ਜੂਜ ਮਰੇ ਪ੍ਰਪਾਏ ਮਨਸਾ ਮਨੇ ਸੁਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲਿਵ ਲਾਏ ਆਸਾ ਮਹੱਲਾ ਪਹਿਲਾ ਕਿਸ ਕੋ ਕਹੇ ਸੁਣਾਵੇ ਕਿਸ ਕੋ ਕਿਸ ਸਮਝਾਵੇ ਸਮਝ ਰਹੇ ਕਿਸੇ ਪੜਾਵੇ ਪੜ ਗੁਣ ਬੂਝੇ ਸਤਿਗੁਰ ਸ਼ਬਦ ਸੰਤੋਖ ਰਹੇ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗੈਰ ਗੰਭੀਰਾ ਰਹਾਓ ਅੰਤ ਤਰੰਗ ਭਗਤ ਹਰ ਰੰਗ ਅਨਦਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਗਤ ਸੰਸਾਰ ਰਾਮ ਭਗਤ ਜਨ ਰਹੇ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹੇ ਲਿਵ ਲਾਇਆ।

ਨਾ ਹੀ ਪ੍ਰਤੂ ਹੈ, ਸਭ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤ ਨਾਮ ਪਿਆਇਆ, ਆਸਾ ਮਹੱਲਾ ਪਹਿਲਾ, ਤੇ ਤੁਕ ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਹਿਆ ਸੁਮਾਏ, ਕਿਸੇ ਮਾਨ ਕਿਸੇ ਅਪਮਾਨ, ਤਾਏ ਉਸਾਰੇ ਤਰੇ ਧਿਆਨ, ਉਤੇ ਵੱਡਾ ਨਾਹੀ ਕੋਏ, ਕਿਸ ਵੇ ਖਾਲੀ ਚੰਗਾ ਹੋਏ, ਮੈਂ ਤਾਂ ਨਾਮ ਤੇਰਾ ਆਧਾਰ

ਬਾਸ ਸੱਚੇ ਤਖਤ ਬੁਲਾਵੇ ਸੋਏ ਦੇਹ ਵਡਿਆਈ ਕਰੇ ਸੋ ਹੋਏ ਤੇਰਾ ਤਾਣ ਤੂੰ ਹੈ ਦੀ ਬਾਣ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੇ ਹੁਕਮ ਸੁ ਪ੍ਰਗਟ ਜਾਏ ਸੱਚ ਨਿਸ਼ਾਨੇ ਠਾਕ ਨ ਪਾਏ ਪੰਡਤ ਪੜੇ ਵਖਾਣੇ ਵੇਦ ਅੰਤਰ ਅਵਸਥ ਨਾ ਜਾਣੇ ਭੇਦ ਗੁਰਬਿਨ ਸੂਝੀ ਬੂਝ ਨਾ ਹੋਏ ਸਾਚਾ ਰਵ ਰਹੇ ਪ੍ਰਸੋਏ ਕਿਆ ਹੋਏ ਅੱਖਾਂ ਅੱਖ ਵਖਾਣੀ ਤੂੰ ਆਪੇ ਜਾਣੇ ਸਰਬ ਵਡਾਣੀ ਨਾਨਕ ਏਕੋ ਦਰ ਦੀ ਬਾਣ ਗੁਰਮੁਖ ਸਾਜਤਾ ਗੁਜਰਾਣ ਆਸਾ ਮਹੱਲਾ ਪਹਿਲਾ ਕਾਚੀ ਗਾਗਰ ਦੇਹ ਦੁਖੇਲੀ ਉਪਜੇ ਬਿਨਸੇ ਦੁਖ ਪਾਈ ਹਿਉ ਜਗ ਸਾਗਰ ਦੁੱਤਰ ਕਿਉ ਤਰੀਏ ਬਿਨ ਹਰ ਗੁਰ ਪਾਰ ਨ ਪਾਈ ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ ਤੁਝ ਬਿਨ ਅਵਰ ਨਾ ਕੋਈ ਹਰੇ ਸਰਬੀ ਰੰਗੀ ਰੂਪੀ ਤੂਹ ਹੈ ਇਸ ਬਖਸੇ ਜਿਸ ਨਦਰ ਕਰੇ ਰਖਾਓ ਸਾਸ ਬੁਰੀ ਕਰਮ ਵਾਸ ਨ ਦੇਵੇ ਫਿਰ ਸਿਉ ਮਿਲਣ ਨਾ ਦੇ ਬੁਰੀ ਸਖੀ ਸੱਜਨੀ ਕੇਖੋ ਚਰਨ ਸਰੇਵੋ ਹਰ ਗੁਰ ਕਿਰਪਾ ਤੇ ਨਦਰ ਧਰੀ ਆ ਵਿਚਾਰ ਮਾਰ ਮਨ ਦੇਖਿਆ ਤੁਮ ਸਾਮੀਤ ਨਾ ਅਵਰ ਕੋਈ ਜਿਉ ਤੂੰ ਰੱਖ ਤਿਵਗੀ ਰਹਿਣਾ ਦੁਖ ਸੁਖ ਦੇਵੇ ਕਰੇ ਸੋਈ ਆਸਾ ਮਨਸਾ ਦਉ ਬਿਨਾਸਤ ਤ੍ਰਿਉ ਗੁਣ ਆਸ ਨਿਰਾਸ ਪਈ ਤੁਰੀ ਅਵਸਥਾ ਗੁਰਮੁਖ ਪਾਈ ਏ ਸੰਤ ਸਭਾ ਕੀ ਓਟ ਲਗੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੇ ਅਲਖ ਪੇਵ ਨਾਨਕ ਰਾਮ ਨਾਮ ਮਨ ਰਤ ਗੁਰਮਤ ਪਾਏ ਸਹਿਜ ਸੇਵਾ ਆਸਾ ਮਹੱਲਾ ਪਹਿਲਾ ਪੰਚ ਪਦੇ ਮੋਹ ਕੁਟੰਬ ਮੋਹ ਸਵਕਾਰ ਮੋਹ ਤੁਮ ਤਜੋ ਸਗਲ ਵੇਕਾਰ ਮੋਹ ਅਰ ਪਰਮ ਤਜੋ ਤੁਮ ਵੀਰ ਸਾਚ ਨਾਮ ਹਿਰਦੇ ਰਵੇ ਸਰੀਰ ਰਹਾਓ ਸੱਚ ਨਾਮ ਜਾ ਨਵਨ ਦਪਾਈ ਰੋਵੇ ਪੂਤਨਾ ਕਲਪੇ ਮਾਈ ਏਤ ਮੋਏ ਡੂਬਾ ਸੰਸਾਰ ਗੁਰਮੁ ਕੋਈ ਉਤਰੇ ਪਾਰ ਏਤ ਮੋਏ ਫਿਰ ਜੂਨੀ ਪਾਹੇ ਮੋਹੇ ਲਾਗਾ ਜਮ ਪੁਰ ਜਾਹੇ ਗੁਰ ਦੀਖਿਆ ਲੇ ਜਬ ਤਬ ਕਮਾਹੇ ਨਾ ਮੋਹ ਟੂਟੇ ਨਾ ਥਾਏ ਪਾਹੇ ਨਦਰ ਕਰੇ ਤਾਂ ਇਹੋ ਮੋਹ ਜਾਏ ਨਾਨਕ ਹਰ ਸਿਉਂ ਰਹਿ ਸੁਮਾਏ ਆਸਾ ਮਹੱਲਾ ਪਹਿਲਾ ਆਪ ਕਰੇ ਸੱਚ ਅਲਖ ਪਾਰ ਹੋ ਪਾਪੀ ਤੂੰ ਬਖਸਣ ਹਾਰ ਤੇਰਾ ਪਾਣਾ ਸਭ ਕਿਛ ਹੋਵੇ ਮਨ ਹੜ ਕੀਤੇ ਅੰਤਵ ਗੋਵੇ ਰਖਾਓ ਮਨ ਮੁਕੀ ਮਤ ਕੂੜ ਵਿਆਪੀ ਬਿਨ ਖ ਸਿਮਰਨ ਪਾਪ ਸੰਤਾਪੀ ਦੁਰਮ ਤਿਆਗ ਲਾ ਕਿਛ ਲੇਵੋ ਜੋ ਉਪਜੇ ਸੋ ਅਲਖ ਪੇਵੋ ਐਸਾ ਹਮਰਾ ਸਖਾ ਸਖਾਈ ਗੁਰ ਘਰ ਮਿਲਿਆ ਭਗਤ ਦਿੜਾਈ ਸਗਲੀ ਸੌਂਦੀ ਤੋਟਾ ਆਵੇ ਨਾਨਕ ਰਾਮ ਨਾਮ ਮਨ ਪਾਵੇ ਆਸਾ ਮਹੱਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰ ਪੁਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਘੁੰਗਰੂ ਵਾਜੇ ਜੇ ਮਨ ਲਾਗੇ ਤਉ ਜਮ ਕਾਂ ਕਰੇ ਮੋਹ ਸਿਉ ਆਗੇ ਰਹਾਓ ਆਸਨ ਰਾਸੀ ਤਉ ਸੁਨਿਆਸੀ ਜਾਂ ਜੈ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨ ਮਾਰੀ ਇਕ ਤੂੰ ਹੋਰ ਵੇਸ ਬੋ ਤੇਰੇ ਨਾਨਕ ਜਾਣੇ ਚੋਜ ਨ ਤੇਰੇ ਆਸਾ ਮਹੱਲਾ ਪਹਿਲਾ ਏਕ ਨ ਪਰੀਆਂ ਗੁਣ ਕਰ ਤੋਵਾਂ ਮੇਰਾ ਸੋ ਜਾਗ ਹੋ ਨਿਸ ਪਰ ਸੋਵਾਂ ਇਉਂ ਕਿਉਂ ਕੰਤ ਪਿਆਰੀ ਹੋਵਾਂ ਸੋ ਜਾਗ ਹੋ ਨਿਸ ਪਰ ਸੋਵਾਂ ਰਹਾਓ ਆਸ ਪਿਆਸੀ ਸੇਜੇ ਆਵਾ ਆਗੇ ਸਹਿ ਭਾਵਾ ਕੇ ਨਾ ਪਾਵਾ ਕਿਆ ਜਾਨਾ ਕਿਆ ਹੋਏ ਗਾਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਓ ਪ੍ਰੇਮ ਨਾ ਚਾਖਿਆ ਮੇਰੀ ਤਿਸਨਾ ਬੁਝਾਨੀ ਗੈ ਸੋ ਜੋਗਨ ਤਨ ਪਛਤਾਨੀ ਅਜੇ ਜਾਗੋ ਆਸ ਪਿਆਸੀ ਪਈ ਲੈ ਉਦਾਸੀ ਰਹੋ ਨਿਰਾਸੀ ਰਹਾਓ ਹੋ ਮੈਂ ਕੋਏ ਕਰੀ ਸੀ ਗਾਰ ਤੋ ਕਾਮਣ ਸੇਜੇ ਰਵੇ ਪਤਾਰ ਤੋ ਨਾਨਕ ਕੰਤੇ ਮਨ ਪਾਵੇ ਛੋੜ ਵਡਾਈ ਆਪਣੇ ਖਦਮ ਸੁਮਾਵੇ ਰਹਾਓ ਆਸਾ ਮਹੱਲਾ ਪਹਿਲਾ ਪੇਵ ਕੜੇ ਤਨ ਖਰੀ ਇਆਣੀ ਤੇ ਸਾਇਕੀ ਮੈਂ ਸਾਰ ਨ ਜਾਣੀ ਸੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇਲਾਵਾ ਹੋਈ ਰਹਾਓ ਸੋ ਰੜੇ ਤਨ ਸਾਚ ਪਛਾਣਿਆ ਸਹਿ ਸੁਪਾਏ ਆਪਣਾ ਫਿਰ ਜਾਣਿਆ।

ਦਾ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੇ ਮੈਂ ਮੁੰਦਰਾ ਖਿੰਤਾ ਕਿਵਾਂ ਹੰਡਾਓ ਜੋਗਸ਼ ਕਰੇ ਭਲਾ ਕਰਮਾਂ ਨੂੰ ਸਹਿ ਜੋਗ ਨਿਧ ਪਾਓ ਬਾਬਾ ਜੁਗਤਾ ਜੀਓ ਜੁਗੇ ਜੁਗ ਜੋਗੀ ਪਰਮ ਤੰਤ ਮੈਂ ਜੋਗੰ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਓ ਸਿਵਨਗਰੀ ਮੈਂ ਆਸਨ ਬੈਸੋ ਕਲਪਤਿਆ ਗੀ ਬਾਦੰ ਸਿੰਘੀ ਸ਼ਬਦ ਸਦਾ ਤੁਨ ਸੋਹ ਐਸ ਪੂਰੇ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬਿਭੂਤੰ ਹਰ ਕੀਰਤ ਰਹਿ ਰਸ ਹਮਾਰੀ ਗੁਰਮੁਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹੋ ਨਾਨਕ ਸੁਣ ਪਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰ ਥਾਵੇ ਕਰ ਕਰਨੀ ਕਸ ਪਾਈਏ ਭਾਠੀ ਪਾਉਣ ਪ੍ਰੇਮ ਕਾ ਪੋਚਾ ਇਹ ਤਰਸ ਅਮਿਓ ਚੁਵਾਈਏ ਬਾਬਾ ਮਨਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿਆ ਪਹਿਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਰਹਾਓ ਪੂਰਾ ਸਾਜ ਪਿਆਲਾ ਸਹਿਜ ਇਸੇ ਪਿਆਏ ਜਾ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਸ਼ੂਸ਼ ਭਾਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਪਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਗਤ ਬੈਕੁੰਠੇ ਕਰੇ ਕਿਆ ਸਿਵਤੀ ਰੱਤਾ ਸਰਬੈ ਰਾਗੀ ਜੂਏ ਜਨਮ ਨ ਹਾਰੇ ਕਹੋ ਨਾਨਕ ਸੁਣ ਪਰਥ ਰਜੋਗੀ ਖੀਵਾ ਅੰਮ੍ਰਿਤ ਧਾਰੇ ਆਸਾ ਮਹੱਲਾ ਪਹਿਲਾ ਖੁਰਾ ਸਾਖ ਸੁਮਾਨਾ ਕੀਆ ਹਿੰਦੁਸਤਾਨ ਡਰਾਇਆ

ਸਗੋਏ ਕੁੱਤੀ ਮੋਇਆ ਸਾਰ ਨਾ ਕਾਈ, ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ। ਜੇ ਕੋ ਨਾਉ ਤਰਾਏ ਵੱਡਾ, ਸਾਧ ਕਰੇ ਮਨ ਪਾਣੇ, ਖਸਮੇ ਨਦਰੀ ਕੀੜਾ ਆਵੇ, ਜੇਤੇ ਚੁਗੇ ਦਾਣੇ, ਮਰ ਮਰ ਜੀਵੇ ਤਾਂ ਕਿਛ ਪਾਏ, ਨਾਨਕ ਨਾਮ ਵਖਾਣੇ। ਅਰਾਗ ਆਸਾ ਕਰ ਦੂਜਾ, ਮਹੱਲਾ ਤੀਜਾ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਹਰ ਦਰਸ਼ਨ ਪਾਵੇ ਵਡਭਾਗ, ਗੁਰ ਕੈ ਸ਼ਬਦ ਸੱਚੇ ਬੈਰਾਗ, ਖੜ ਦਰਸ਼ਨ ਵਰਤੇ ਵਰਤਾਰਾ, ਗੁਰ ਕਾ ਦਰਸ਼ਨ ਅਗਮੇ ਪਾਰਾ, ਗੁਰ ਕੈ ਦਰਸ਼ਨ ਮੁਕਤ ਗਦ ਹੋਏ, ਸਾਚਾ ਆਪ ਵਸੇ ਮਨ ਸੋਏ, ਰਹਾਓ ਗੁਰ ਦਰਸ਼ਨ ਉਧਰੇ ਸੰਸਾਰਾ, ਜੇ ਕੋ ਲਾਏ ਭਾਉ ਪਿਆਰਾ, ਭਾਉ ਪਿਆਰਾ ਲਾਏ ਵਿਰਲਾ ਕੋਏ, ਗੁਰ ਕੈ ਦਰਸ਼ਨ ਸਦਾ ਸੁਖ ਹੋਏ, ਗੁਰ ਕੈ ਦਰਸ਼ਨ ਮੁਖ ਦੁਆਰ, ਸਤਿਗੁਰ ਸੇਵੈ ਪਰਵਾਰ ਸਾਧਾਰ, ਨਿਗੁਰੇ ਕਉ ਗਦ ਕਾਈ ਨਾਹੀ, ਅਵਗੁਣ ਮੁੱਠੇ ਚੋਟਾਂ ਖਾਹੀ, ਗੁਰ ਕੈ ਸ਼ਬਦ ਸੁਖ ਸਾਂਤ ਸਰੀਰ, ਗੁਰਮੁਖ ਤਾਕੋ ਲੱਗੇ ਨਾ ਪੀਰ, ਜਮਕਾਲ ਤੇ ਨੇੜ ਨਾ ਆਵੇ, ਨਾਨਕ ਗੁਰਮੁਖ ਸਾਜ ਸੁਮਾਵੇ। ਆਸਾ ਮਹੱਲਾ ਤੀਜਾ, ਸ਼ਬਦ ਮੁਆ ਵਿੱਚੋਂ ਆਪ ਗਵਾਏ, ਸਤਿਗੁਰ ਸੇਵੇ ਤਿਲ ਨਾ ਤੁਮਾਏ, ਨਿਰਭਉ ਦਾਤਾ ਸਦਾ ਮਨ ਹੋਏ, ਸੱਚੀ ਬਾਣੀ ਪਾਏ ਭਾਗ ਕੋਏ, ਗੁਣ ਸੰਗ੍ਰਹ ਵਿੱਚੋਂ ਅਵਗੁਣ ਜਾਗੇ, ਪੂਰੇ ਗੁਰ ਕੇ ਸ਼ਬਦ ਸਮਾਗੇ, ਰਹਾਓ ਗੁਣਾ ਕਾ ਗਾਹਕ ਹੋਵੇ, ਸੋ ਗੁਣ ਜਾਣੇ, ਅੰਮ੍ਰਿਤ ਸ਼ਬਦ ਨਾਮ ਖਾਣੇ, ਸਾਚੀ ਬਾਣੀ ਸੁਚਾ ਹੋਏ, ਗੁਣ ਤੇ ਨਾਮ ਪ੍ਰਾਪਤ ਹੋਏ, ਗੁਣ ਅਮੋਲਕ ਪਾਏ ਨਾ ਜਾਗੇ, ਮਨ ਨਿਰਮਲ ਸਾਚੇ ਸ਼ਬਦ ਸਮਾਗੇ, ਸੇਵੜ ਫਾਗੀ ਜਿਨ ਨਾਮ ਤੇ ਆਇਆ, ਸਦਾ ਗੁਣ ਦਾਤਾ ਮਨ ਵਸਾਇਆ, ਜੋ ਗੁਣ ਸੰਗ੍ਰਹਿ ਤਿਨ ਬਲਿਹਾਰੇ ਜਾਓ, ਦਰ ਸਾਚੇ ਸਾਚੇ ਗੁਣ ਗਾਓ, ਆਪੇ ਦੇਵੇ ਸਹਿ ਸੁਪਾਏ, ਨਾਨਕ ਕੀਮਤ ਕਹਿਣ ਨਾ ਜਾਏ। ਆਸਾ ਮਹੱਲਾ ਤੀਜਾ, ਸਤਿਗੁਰ ਵਿੱਚ ਵੱਡੀ ਵਡਿਆਈ, ਚਿਰੀ ਵਿਛੁਨੇ ਮੇਲ ਮਿਲਾਈ, ਆਪੇ ਮੇਲੇ ਮੇਲ ਮਿਲਾਏ, ਆਪਣੀ ਕੀਮਤ ਆਪੇ ਪਾਏ, ਹਰ ਕੀ ਕੀਮਤ ਕਿਨ ਵਿਧ ਹੋਏ, ਹਰ ਅਪਰੰਪਰ ਅਗਮ ਅਗੋਚਰ, ਗੁਰ ਕੈ ਸ਼ਬਦ ਮਿਲੇ ਜਨ ਕੋਏ, ਰਹਾਓ ਗੁਰਮੁਖ ਕੀਮਤ ਜਾਣੇ ਕੋਏ, ਵਿਰਲੇ ਕਰਮ ਪ੍ਰਾਪਤ ਹੋਏ, ਉੱਚੀ ਬਾਣੀ ਉੱਚਾ ਹੋਏ, ਗੁਰਮੁਖ ਸ਼ਬਦ ਵਖਾਣੇ ਕੋਏ, ਵਿਣ ਨਾਵੇ ਦੁਖ ਦਰਦ ਸਰੀਰ, ਸਾਗੁਰ ਭੇਟੇ ਤਾਂ ਉਤਰੇ ਪੀਰ, ਬਿਨ ਗੁਰ ਭੇਟੇ ਦੁਖ ਕਮਾਏ, ਮਨਮੁਖ ਬਹੁਤੀ ਮਿਲੇ ਸਜਾਏ, ਹਰ ਕਾ ਨਾਮ ਮੀਠਾ ਅਤਰਸ ਹੋਏ, ਪੀਵਤ ਰਹਿ ਪੀ ਆਏ ਸੋਏ, ਗੁਰ ਕਿਰਪਾ ਤੇ ਹਰ ਰਸ ਪਾਏ, ਨਾਨਕ ਨਾਮ ਰਤੇ ਗਦ ਪਾਏ। ਆਸਾ ਮਹੱਲਾ ਤੀਜਾ, ਮੇਰਾ ਪ੍ਰਸਾਚਾ ਗਹਿਰ ਗੰਭੀਰ, ਸੇਵਤ ਹੀ ਸੁਸਾਂ ਸਰੀਰ, ਸ਼ਬਦ ਤਰੇ ਜਨ ਸਹਿ ਸੁਪਾਏ, ਤਿਨ ਕੇ ਹਮ ਸਦ ਲਾਗੇ ਪਾਏ, ਜੋ ਮਨ ਰਾਤੇ ਹਰ ਰੰਗ ਲਾਏ, ਤਿਨ ਕਾ ਜਨਮ ਮਰਨ ਦੁਖ ਲਾਥਾ, ਤੇ ਹਰ ਦਰਗੇ ਮਿਲੇ ਸੁਪਾਏ, ਰਹਾਓ ਸਬਦ ਚਾਖੇ ਸਾਚਾ ਸਾਧ ਪਾਏ, ਹਰ ਕਾ ਨਾਮ ਮਨ ਵਸਾਏ, ਹਰ ਪਰ ਸਦਾ ਰਹਾ ਭਰਪੂਰ, ਆਪੇ ਨੇੜੇ ਆਪੇ ਦੂਰ, ਆਖਣੇ ਆਖੇ ਬਕੇ ਸਭ ਕੋਏ, ਆਪੇ ਬਖਸ ਮਿਲਾਏ ਸੋਏ, ਕਹਿਣੇ ਕਥਨ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੇ ਮਨ ਆਏ, ਗੁਰਮੁਖ ਵਿੱਚੋਂ ਆਪ ਗਵਾਏ, ਹਰ ਰੰਗ ਰਾਤੇ ਮੋਹ ਚੁਕਾਏ, ਅਤ ਨਿਰਮਲ ਗੁਰ ਸ਼ਬਦ ਵਿਚਾਰ, ਨਾਨਕ ਨਾਮ ਸਵਾਰਨ ਹਾਰ। ਆਸਾ ਮਹੱਲਾ ਤੀਜਾ, ਦੂਜੇ ਪਾਏ ਲੱਗੇ ਦੁਖ ਪਾਇਆ, ਬਿਨ ਸ਼ਬਦ ਬਿਰਥਾ ਜਨਮ ਗਵਾਇਆ, ਸਤਿਗੁਰ ਸੇਵੇ ਸੋਝੀ ਹੋਏ, ਦੂਜੇ ਪਾਏ ਨਾ ਲਾਗੇ ਕੋਏ, ਮੂਲ ਲਾਗੇ ਸੀ ਜਨ ਪ੍ਰਵਾਨ, ਅਨ ਦਿਨ ਰਾਮ ਨਾਮ ਜਦ ਹਿਰਦੇ, ਕੁਰ ਸ਼ਬਦੀ ਹਰ ਏਕੋ ਜਾਨ, ਰਖਾਓ ਡਾਲੀ ਲਾਗੇ ਨੇ ਫਲ ਜਾਏ, ਅੰਧੀ ਕੰਮੀ ਅੰਧ ਸਜਾਏ, ਮਨਮੁਖ ਅੰਧਾ ਠੌਰ ਨਾ ਪਾਏ, ਦਿਸ਼ਟਾ ਕਾ ਕੀੜਾ ਦਿਸ਼ਟਾ ਮਾਏ ਪਚਾਏ, ਗੁਰ ਕੀ ਸੇਵਾ ਸਦਾ ਸੁਪਾਏ, ਸੰਤ ਸੰਗਤ ਮਿਲ ਹਰ ਗੁਣ ਗਾਏ, ਨਾਮੇ ਨਾਮ ਕਰੇ ਵਿਚਾਰ, ਆਪ ਤਰੇ ਕੁਲ ਉਧਰਨ ਹਾਰ, ਗੁਰ ਕੀ ਬਾਣੀ ਨਾਮ ਜਾਏ, ਨਾਨਕ ਮਹਿਲ ਸ਼ਬਦ ਕਰ ਪਾਏ, ਗੁਰਮਤ ਸਤ ਸਰ ਹਰ ਜਲ ਨਹਾਇਆ, ਦੁਰਮਤ ਮਹਿਲ ਸਭ ਦੁਰਤ ਗਵਾਇਆ। ਆਸਾ ਮਹੱਲਾ ਤੀਜਾ, ਮਨਮੁਖ ਮਰੇ ਮਰ ਮਰਨ ਵਿਗਾੜੇ, ਦੂਜੇ ਪਾਏ ਆਤਮ ਸੰਘਾਰੇ,
ਮੇਰਾ ਮੇਰਾ ਕਰ ਕਰ ਵਿਗੂਤਾ, ਆਤਮਾ ਨਾ ਚੀਨੈ ਪਰਮੇ ਵਿਚ ਸੂਤਾ, ਮਰ ਮੋਇਆ ਸਭ ਦੇ ਮਰ ਜਾਏ, ਉਸ ਨਿੰਦਾ ਗੁਰ ਸਮਝਾਣ ਆਈ, ਇਹ ਜੁਗ ਮੈਂ ਲਹਾ ਹਰ ਜਪ ਲੈ ਜਾਏ, ਰਹਾਓ ਨਾ ਵਿਹੂਣ ਗਰਭ ਗਲ ਜਾਏ, ਬਿਰਥਾ ਜਨਮ ਦੂਜੇ ਲੋਭਾਏ, ਨਾ ਵਿਹੂਣੀ ਦੁਖ ਜਲੇ ਸੁਭਾਈ, ਸੋ ਗੁਰ ਪੂਰੇ ਬੂਝ ਬੁਝਾਈ, ਮਨ ਚੰਚਲ ਬਹੁ ਚੋਟਾਂ ਖਾਏ, ਇਥੋਂ ਛੁਟਕਿਆ ਠੌਰ ਨਾ ਪਾਏ, ਗਰਭ ਜੋਨ ਰਿਸ਼ਤਾ ਕਾਵਾਸ, ਇਤ ਕਰ ਮਨ ਮੁਖ ਕਰੇ ਨਿਵਾਸ, ਆਪਣੇ ਸਤਿਗੁਰ ਕੋ ਸਦਾ ਬਲ ਜਾਈ, ਗੁਰਮੁਖ ਜੋਤੀ ਜੋਤ ਮਿਲਾਈ, ਨਿਰਮਲ ਬਾਣੀ ਨਿਰਕਰ ਵਾਸਾ, ਨਾਨਕ ਹੋਮੇ ਮਾਰੇ ਸਦਾ ਉਦਾਸਾ, ਆਸਾ ਮਹੱਲਾ ਤੀਜਾ, ਲਾਲੇ ਆਪਣੀ ਜਾਤ ਗੁਵਾਈ, ਤਨ ਮਨ ਅਰਪੇ ਸਤਿਗੁਰ ਸਰਣਾਈ, ਹਿਰਦੇ ਨਾਮ ਵੱਡੀ ਵਡਿਆਈ, ਸਦਾ ਪ੍ਰੀਤਮ ਪ੍ਰਭ ਹੋਏ ਸੁਖਾਈ, ਸੋ ਲਾਲਾ ਜੀਵਤ ਮਰੇ, ਸੋ ਹਰਖ ਦੁਇ ਸਮਕਰ ਜਾਣੇ, ਗੁਰ ਪ੍ਰਸਾਦੀ ਸਬਦ ਉਧਰੈ, ਰਹਾਓ ਕਰਣੀ ਕਾਰ ਤੁਰੋਂ ਫੁਰਮਾਈ, ਬਿਨ ਸਬਦੇ ਕੋ ਥਾਏ ਨ ਪਾਈ, ਕਰਣੀ ਕੀਰਤ ਨਾਮ ਸਾਈ, ਆਪੇ ਦੇਵੇ ਟਿਲ ਨ ਪਾਈ, ਮਨਮੁਖ ਪਰਮ ਫੁੱਲੇ ਸੰਸਾਰ, ਬਿਨ ਰਾਸੀ ਕੂੜਾ ਕਰੇ ਵਾਪਾਰ, ਬਿਨ ਰਾਸੀ ਵੱਖਰ ਪੱਲੇ ਨ ਪਾਏ, ਮਨਮੁਖ ਫੁੱਲਾ ਜਨਮ ਗਵਾਏ, ਸਤਿਗੁਰ ਸੇਵੇ ਸੋ ਲਾਲਾ ਹੋਏ, ਊਤਮ ਜਾਤੀ ਊਤਮ ਸੋਏ, ਗੁੜ ਪੌੜੀ ਸਬਦ ਉੱਚਾ ਹੋਏ, ਨਾਨਕ ਨਾਮ ਵਡਾਈ ਹੋਏ, ਆਸਾ ਮਹੱਲਾ ਤੀਜਾ, ਮਨਮੁਖ ਝੂਠੋ ਝੂਠ ਕਮਾਵੇ, ਖਸਮੇ ਕਾ ਮਹਿਲ ਕਦੇ ਨਾ ਪਾਵੇ, ਦੂਜੇ ਲੱਗੀ ਪਰਮ ਫੁਲਾਵੇ, ਮਮਤਾ ਵੱਧ ਆਵੇ ਜਾਵੇ, ਦੁਹਾਗਣੀ ਕਾਮਨ ਦੇਖ ਸੀਗਾਰ, ਪੁੱਤਰ ਕਲੱਤ ਤਨ ਮਾਇਆ ਚਿਤ ਲਾਏ, ਝੂਠ ਮੋਹ ਪਾਖੰਡ ਵਿਕਾਰ, ਰਹਾਓ ਸਦਾ ਸੁਹਾਗਣ ਜੋ ਪ੍ਰਭਾਵੇ, ਗੁਰ ਸਬਦੀ ਸੀਗਾਰ ਬਣਾਵੇ, ਸੇ ਸੁਖਾਲੀ ਅਨਦਿਨ ਹਰਰਾਵੇ, ਮਿਲ ਪ੍ਰੀਤਮ ਸਦਾ ਸੁਪਾਵੇ, ਸਾ ਸੁਹਾਗਣ ਸਾਚੀ ਜੇ ਸਾਜ ਪਿਆਰ, ਆਪਣਾ ਧਿਰ ਰੱਖ ਸਦਾ ਉਰ ਧਾਰ, ਨੇੜੇ ਵੇਖ ਸਦਾ ਹਦੂਰ, ਮੇਰਾ ਪ੍ਰਭ ਸਰਬ ਰਿਆ ਭਰਪੂਰ, ਆਗੇ ਜਾਤ ਰੂਪ ਨਾ ਜਾਏ, ਤੇਗਾ ਹੋਵੇ ਜੇ ਗੇ ਕਰਮ ਕੁਮਾਏ, ਸਬਦੇ ਉੱਚੋ ਉੱਚਾ ਹੋਏ, ਨਾਨਕ ਸਾਜ ਸਮਾਵੇ ਸੋਏ, ਆਸਾ ਮਹੱਲਾ ਤੀਜਾ, ਭਗਤ ਰਤਾ ਜਨ ਸਹਿ ਸੁਪਾਏ, ਗੁਰ ਕੈ ਪੈ ਸਾਚੇ ਸਾਜ ਸੁਮਾਏ, ਬਿਨ ਗੁਰ ਪੂਰੇ ਭਗਤ ਨ ਹੋਏ, ਮਨ ਖਰੂਨ ਨੇ ਆਪਣੀ ਪਦ ਖੋਏ, ਮੇਰੇ ਮਨ ਹਰ ਜਬ ਸਦਾ ਧਿਆਏ, ਸਦਾ ਆਨੰਦ ਹੋਵੇ ਦਿਨ ਰਾਤੀ, ਜੋ ਇੱਛੇ ਸੋਈ ਫਲ ਪਾਏ, ਹਰਹਾਓ ਗੁਰ ਪੂਰੇ ਤੇ ਪੂਰਾ ਪਾਏ, ਹਿਰਦੇ ਸਬਦ ਸਚ ਨਾਮ ਸਾਏ, ਅੰਤਰ ਨਿਰਮਲ ਅੰਮ੍ਰਿਤ ਸਰਨਾਏ, ਸਦਾ ਸੂਚੇ ਸਾਹ ਸੁਮਾਏ, ਹਰ ਪ੍ਰਵੇਖੇ ਸਦਾ ਹਜੂਰ, ਗੁਰ ਪ੍ਰਸਾਦ ਰਹਿਆ ਭਰਪੂਰ, ਜਹਾਂ ਜਾਓ ਤੇ ਵੇਖਾ ਸੋਏ, ਗੁਰਬਿਨ ਦਾਤਾ ਅਵਰ ਨ ਕੋਏ, ਗੁਰ ਸਾਗਰ ਪੂਰਾ ਭੰਡਾਰ, ਊਤਮ ਰਤਨ ਜਵਾਰੇ ਪਾਰ, ਗੁਰ ਪ੍ਰਸਾਦੀ ਦੇਵਣ ਹਾਰ, ਨਾਨਕ ਬਖਸ਼ੇ ਬਖਸ਼ਣ ਹਾਰ, ਆਸਾ ਮਹੱਲਾ ਤੀਜਾ, ਗੁਰ ਸਾਇਰ ਸਤਿਗੁਰ ਸੋਏ, ਪੂਰੇ ਭਾਗ ਗੁਰ ਸੇਵਾ ਹੋਏ, ਸੋ ਬੂਝੇ ਆਪ ਬੁਝਾਏ, ਗੁਰ ਪ੍ਰਸਾਦੀ ਸੇਵ ਕਰਾਏ, ਗਿਆਨ ਰਤਨ ਸਭ ਸੋਝੀ ਹੋਏ, ਗੁਰ ਪ੍ਰਸਾਦ ਅਗਿਆਨ ਬਿਨਾਸੇ, ਅਨਦਿਨ ਜਾਗੇ ਵੇਖੇ ਸੋਏ, ਰਹਾਓ ਮੋਹ ਗੁਮਾਨ ਗੁਰ ਸ਼ਬਦ ਜਲਾਏ, ਪੂਰੇ ਗੁਰ ਤੇ ਸੋਝੀ ਪਾਏ, ਅੰਤਰ ਮਹਿਲ ਗੁਰ ਸ਼ਬਦ ਪਛਾਣੇ, ਆਮਣ ਜਾਣ ਰਹੇ ਫਿਰ ਨਾਮ ਸੁਮਾਣੇ, ਜੰਮਣ ਮਰਣਾ ਗੇ ਸੰਸਾਰ, ਮਨਮੁਖ ਅਚੇਤ ਮਾਇਆ ਮੋਹ ਗੁਬਾਰ, ਪਰ ਨਿੰਦਾ ਬਹੁ ਕੂੜ ਕਮਾਵੇ, ਰਿਸ਼ਤਾ ਕਾ ਕੀੜਾ ਰਿਸ਼ਤਾ ਮਹਿ ਸੁਮਾਵੇ, ਸਤ ਸੰਗਤ ਮਿਲ ਸਭ ਸੋਝੀ ਪਾਏ, ਗੁਰ ਕਾ ਸ਼ਬਦ ਹਰ ਭਗਤ ਦਿੜਾਏ, ਭਾਣਾ ਮੰਨੇ ਸਦਾ ਸੁਖ ਹੋਏ, ਨਾਨਕ ਸਚ ਸੁਮਾਵੇ ਸੋਏ, ਆਸਾ ਮਹੱਲਾ ਤੀਜਾ ਪੰਚ ਪਦੇ, ਸਬਦ ਮੇਰੇ ਤੇ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ, ਨਾ ਫਿਰ ਮਰੇ ਨਾ ਆਵੇ ਜਾਏ, ਪੂਰੇ ਗੁਰ ਤੇ ਸਾਹ ਸੁਮਾਏ, ਜਿਨ ਕੋ ਨਾਮ ਲਿਖਿਆ ਤੁਰ ਲੇਖ, ਤੇ ਅਨਦਿਨ ਨਾਮ ਸਦਾ ਧਿਆਵੇ, ਗੁਰ ਪੂਰੇ ਤੇ ਭਗਤ ਵਸੇਖ, ਰਹਾਓ ਜਿਨ ਕੋ ਹਰ ਪ੍ਰਭ ਲੈ ਮਿਲਾਏ, ਤਿਨ ਕੀ ਗੈਣ ਗਦ ਕਹੀ ਨਾ ਜਾਏ, ਪੂਰੇ ਸਤਿਗੁਰ ਦਿੱਤੀ ਵਡਿਆਈ, ਉੱਤਮ ਪਦਵੀ ਹਰ ਨਾਮ ਸੁਮਾਈ, ਜੋਸ਼ ਕਰੇ ਸੋ ਆਪੇ ਆਪ, ਇਹ ਕੜੀ ਮੈਂ ਥਾ ਪਿਓ ਥਾਪ, ਕਹਿ ਕਹਿ ਕਹਿਣਾ ਆ ਸੁਣਾਏ, ਜੇ ਸੋ ਕਾਲੇ ਥਾਏ ਨ ਪਾਏ,
जिनके पोते पुन इन्ना गुरु मिलाए, सच बाणी गुर शब्द सुनाए, जहां शब्द वसे तहां जुग जाए, ज्ञान रतन सचे सह सुमाए, नावे जेवड होर तन नाही कोय, जिसनु बख्शे सचा सोय, पूरे शब्द मन वसाए, नानक नाम रते सुख पाए। आसा महला तीजा, नृत करे बोवा जे वजाए, क्यों मन अंधा बोला है किस आग सुनाए, अंतर लोक परम अनलवाओ, दीवा बले न सोजी पाए, गुरमुख भगत कट चानन होए, आप शान मिले प्रसोए रहाओ, गुरमुख नृत कर लागे पाओ, पूरे ताल विचू आप गुवाए, मेरा प्रसाचा आपे जान, गुर के शब्द अंतर ब्रह्म पछाण, गुरमुख भगत अंतर प्रीत प्यार, गुर का शब्द सहज विचार, गुरमुख भगत जुगत सस होए, पाखंड भगत निरत दुख होए, एहा पवजन जीव तुमर, गुर प्रसादी पवजल तर, गुर के बचन भगत पाए, हर जु आव से मने आए, हर कृपा करे सदगुरु मिलाए, नेचल भगत हर सिउ चित लाए, भगत रते तन सच्ची सोए, नानक नाम रते सुख होए। आसा कर अठवां काफी महला तीजा, एक ओंकार सदगुर प्रसाद, हर के पाने सदगुर मिले सच सोजी होई, गुर प्रसादी मनस हर बूझे सोई, मैं सौदाता एक है अवर नाही कोई, गुर कृपा ते मनस ता सदा सुख होई, रहाओ ये जुग में निरपो हर नाम है, पाइये गुर विचार, बिन नावे जम के वस है, मनमुख अंधगवार, हर के पाने जन सेवा करे बूझे ससोई, हर के पाने सलाई है पाना मने सुख होई, हर के पाने जन्म पदार्थ पाया मत उत्तम होई, नानक नाम सलाए तू गुरमुख गत होई। आसा महला चौथा कर दूजा, एक ओंकार सतगुर प्रसाद, तू करता सत्यार मैं डासाई, जो तो पावे सोई थीसी, जो तू दे सोई हो पाई, रहाओ सब तेरी तू सब नी त्याया, जिसनु कृपा करे तिन्ना मर्तन पाया, गुरमुख लादा मानव गवाया, तुद आ विछोड़िया

ਇੱਕ ਔਰ ਅਵਰਿਆ ਕਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬੈਨ ਰਹਾਓ। ਮੈਂ ਮੰਤਨ ਪ੍ਰੇਮ ਮਹਾ ਬੈਰਾਗ ਸਗੁਰ ਪੁਖ ਪਾਇਆ ਵਡ ਭਾਗ ਦੂਜੇ ਪਾਏ ਪਵੇ ਬਿਕਮਾਇਆ ਭਾਗਹੀਨ ਨਹੀਂ ਸਤਗੁਰ ਪਾਇਆ ਅੰਮ੍ਰਿਤ ਹਰ ਰਸ ਹਰਿਆ ਪੀ ਆਇਆ ਗੁਰਪੂਰੇ ਨਾਨਕ ਹਰ ਪਾਇਆ। ਆਸਾ ਮਹੱਲਾ ਚੌਥਾ ਮੇਰੇ ਮੰਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਸਾਰ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡੇ ਭਾਗ ਗੁਰਮੁਖਰ ਲੈਣਾ ਰਹਾਓ। ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡੇ ਭਾਗ ਗੁਰਮੁਖਰ ਪਾਏ ਨਾਮਹੀਨ ਕਾਲਖ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇਆ ਵੱਡਾ ਵੱਡਾ ਹਰ ਪਾਕ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ। ਆਸਾ ਮਹੱਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪ ਨਾਮ ਮਨ ਪਇਆ ਆਨੰਦਾ ਸਤ ਸਤ ਸਤਗੁਰ ਨਾਮ ਦਿੜਾਇਆ ਰਸ ਗਾਏ ਗੁਣ ਪਰਮਾਨੰਦਾ ਰਹਾਓ। ਹਰ ਗੁਣ ਗਾਵੇ ਹਰ ਜਨ ਲੋਗਾ ਵੱਡੇ ਭਾਗ ਪਾਏ ਹਰ ਨਿਰਜੋਗਾ ਗੁਣ ਵਿਹੂਣ ਮਾਇਆ ਮਲਤਾਰੀ ਵਿਣ ਗੁਣ ਜਨਮ ਹੋਏ ਅਹੰਕਾਰੀ ਸਰੀਰ ਸਰੋਵਰ ਹੁਣ ਪ੍ਰਗਟ ਕੀਏ ਨਾਨਕ ਗੁਰਮੁਖ ਮਤ ਅਦ ਕਢੀਏ। ਆਸਾ ਮਹੱਲਾ ਚੌਥਾ ਨਾਮ ਸੁਣੀ ਨਾ ਮੂੰਹ ਮਨ ਪਾਵੇ ਵੱਡੇ ਭਾਗ ਗੁਰਮੁਖਰ ਪਾਵੇ ਨਾਮ ਜਪੋ ਗੁਰਮੁਖ ਪਰਗਾਸਾ ਨਾਮ ਬਿਨਾ ਮੈਂ ਤਰ ਨਹੀਂ ਕਾਈ ਨਾਮ ਰਵਿਆ ਸਭ ਸਾਧ ਗ੍ਰਾਸਾ ਰਹਾਓ। ਨਾਮੇ ਸੁਰਤ ਸੁਣੀ ਮਨ ਪਾਈ ਜੋ ਨਾਮ ਸੁਣਾਵੇ ਥੋ ਮੇਰਾ ਮੀਤ ਸਿਖਾਈ ਨਾਮਹੀਨ ਗਏ ਮੂੜ ਨੰਗਾ ਪਚ ਪਚ ਮੋਏ ਬਿਗ ਦੇਖ ਪਤੰਗਾ ਆਪੇ ਥਾਪੇ ਥਾਪਿਓ ਥਾਪੇ ਨਾਨਕ ਨਾਮ ਦੇਵੇ ਹਰ ਆਪੇ। ਆਸਾ ਮਹੱਲਾ ਚੌਥਾ ਗੁਰਮੁਖ ਹਰ ਘਰ ਵੇਲ ਵਧਾਈ ਹਰ ਲਾਗੇ ਹਰ ਰਸ ਕਰਸਾਈ ਹਰ ਘਰ ਨਾਮ ਜਪ ਅੰਤ ਤਰੰਗਾ ਜਪ ਜਪ ਨਾਮ ਗੁਰਮੁਖ ਸਾਰਾਗੀ ਮਾਰਿਆ ਕਾਲ ਜਮ ਕੰਕਰ ਪੋਯੰਗਾ ਰਖਾਓ। ਹਰ ਘਰ ਗੁਰਮੇ ਭਗਤ ਰਖਾਈ ਗੁਰ ਤੁੱਠਾ ਸਿੱਖ ਦੇਵੇ ਮੇਰੇ ਪਾਈ ਹੋਮੇ ਕਰਮ ਕਿਛ ਵਿਦ ਨਹੀਂ ਜਾਣੇ ਜਿਉ ਕੁੰਚਰਨ ਆਏ ਖਾਗ ਸ੍ਰੀ ਸ਼ਾਣੇ ਜੇ ਵਡ ਪਾਗ ਹੋਵੇ ਵਡ ਉੱਚੇ ਨਾਨਕ ਨਾਮ ਜਪੇ ਸਾ ਸੂਚੇ। ਆਸਾ ਮਹੱਲਾ ਚੌਥਾ ਹਰ ਘਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣਿਆ ਮਨ ਤ੍ਰਿਪਤੇ ਮੇਰੇ ਪਾਈ ਨਾਮ ਜਪੋ ਮੇਰੇ ਗੁਰ ਸੁਗਮੀਤਾ ਨਾਮ ਜਪੋ ਨਾਮੇ ਸੁਖ ਪਾਵੋ ਨਾਮ ਰੱਖੋ ਗੁਰਮਤ ਮਨ ਕੀਤਾ ਰਹਾਓ। ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਾਲ ਹੈ ਗੁਰਮਤ ਬਿਗਸਾ ਨਾ ਬਿਨਾ ਕੁਸ਼ਤੀ ਮੋ ਅੰਧਾ ਸਭ ਨਿਫਰ ਕਰਮ ਕੀਏ ਦੁਖ ਤੰਦਾ ਹਰ ਹਰ ਹਰ ਜਾ ਜਪੇ ਵਡ ਭਾਗੀ ਨਾਨਕ ਗੁਰਮਤ ਨਾਮ ਲਿਵ ਲਾਗੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਕਰ ਛੇਵੇਂ ਕੇ ਤਿੰਨ ਹੱਥ ਕਰ ਤੰਤ ਵਜਾਵੇ ਜੋਗੀ ਥੋਤਰ ਵਾਜੇ ਬੇਨ ਗੁਰਮਤ ਹਰ ਗੁਣ ਬੋਲੋ ਜੋਗੀ ਇਓ ਮਨੁਆ ਹਰੰਗ ਪੇਨ ਜੋਗੀ ਹਰ ਦਿਓ ਮਤੀ ਉਪਦੇਸ਼ ਜੁਗ ਜੁਗ ਹਰ ਹਰ ਏਕੋ ਵਰਤ ਆਗੇ ਹਮ ਆਦੇਸ਼ ਰਹਾਓ। ਗਾਵੇ ਰਾਗ ਪਾਤ ਬੋਲੇ ਇਓ ਮਨੁਆ ਖੇਲੇ ਖੇਲ ਜੋਵੇ ਕੂਪ ਸਿੰਚਨ ਕੋ ਬਸਦਾ ਹੁੜ ਬੈਲ ਗਏ ਚਰ ਬੇਲ ਕਾਂ ਨਗਰ ਮੈਂ ਕਰਮ ਹਰਬੋ ਹਰ ਜਾਮੇ ਹਰਿਆ ਖੇਤ ਮਨੁਆ ਅਸਥਰ ਬੈਲ ਮਨ ਜੋ ਹਰ ਸਿੰਚੋ ਗੁਰਮਤ ਜੇਤ ਜੋਗੀ ਜੰਗਮ ਸਿੱਟ ਸਭ ਤੁਮਰੀ ਜੋ ਦਿਓ ਮਤੀ ਤੇਲ ਜਨ ਨਾਨਕੇ ਪ੍ਰਭ ਅੰਤਰ ਜਾਮੀ ਹਰ ਲਾਵੋ ਮਨੁਆ ਪੇਲ। ਆਸਾ ਮਹੱਲਾ ਚੌਥਾ ਕਬ ਕੋ ਪਾਲੇ ਕੁੰਗਰੂ ਤਾਲਾ ਕਬ ਕੋ ਬਜਾਵੇ ਰਬਾਬ ਆਪ ਤਜਾਤ ਪਾਰ ਖਿਨ ਲੱਗ ਹਉ ਤਬ ਲਗ ਸਮਾਰੋ ਨਾਮ ਮੇਰੇ ਮਨ ਐਸੀ ਭਗਤ ਬਣ ਆਈ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਜੈਸੇ ਜਲ ਬਿਨ ਮੀਨ ਮਰ ਜਾਈ ਰਹਾਓ। ਤਬ ਕੋ ਮੇਲੇ ਪੰਜ ਸਤ ਗਾਇਣ ਤਬ ਕੋ ਰਾਗ ਤੂੰ ਉਠਾਵੇ ਮੇਲ ਤਾ ਚੁੰਤ ਖਿਨ ਪਲ ਚਸਾ ਲੱਗ ਤਬ ਲਗ ਮੇਰਾ ਮਨ ਰਾਮ ਗੁਣ ਗਾਵੇ ਤਬ ਕੋ ਨਾਚੇ ਪਾਪ ਸਾਰੇ ਤਬ ਕੋ ਹਾਥ ਪਸਾਰੇ ਹਾਦ ਪਾਪ ਸਾਰਤ ਬਿਲਮ ਤਿਲ ਲੱਗ ਤਬ ਲਗ ਮੇਰਾ ਮਨ ਰਾਮ ਸੁਮਾਰੇ ਕਬ ਕੋ ਲੋਗਨ ਕੋ ਪਤੀ ਆਵੇ ਲੋਕ ਪਤੀਣੇ ਨਾ ਪਤ ਹੋਏ ਜਨ ਨਾਨਕ ਹਰ ਹਿਰਦੇ ਸਤਿਆਵ ਤਾਂ ਜੈ ਜੈ ਕਰੇ ਸਭ ਕੋਏ। ਆਸਾ ਮਹੱਲਾ ਚੌਥਾ ਸਤ ਸੰਗਤ ਮਿਲੀਏ ਹਰ ਸਾਧੂ
ਮਿਲ ਸੰਗਤ ਹਰ ਗੁਣ ਗਾਏ, ਗਿਆਨ ਰਤਨ ਬਲਿਆ ਕੜ ਚਾਨਣ, ਅਗਿਆਨ ਅੰਧੇਰਾ ਜਾਏ, ਹਰ ਜਨ ਨਾਚੋ ਹਰ ਘਰ ਤਿਆਏ, ਐਸੇ ਸੰਤ ਮਿਲੋ ਮੇਰੇ ਪਾਈ, ਹਮ ਜਨ ਕੇ ਧੋਵੇ ਪਾਏ, ਰਖਾਓ ਹਰ ਘਰ ਨਾਮ ਜਪੋ ਮਨ ਮੇਰੇ, ਅਨਦਨ ਘਰ ਲਿਵੇ।

ਉਹ ਆਖੇ ਤੂੰ ਸੁਪਾਏ ਭਗਤ ਭੰਡਾਰ ਦਿਗੇ ਵਰ ਆਪਣੇ ਗੁਣ ਗਾਹਕ ਵਣਜ ਲੈ ਜਾਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਰ ਅਠਵੇਂ ਕੇ ਕਾਫੀ ਮਹੱਲਾ ਚੌਥਾ ਆਇਆ ਮਰਨ ਤੁਰਾਹੋ ਹੋਮੇ ਰੋਈਏ ਗੁਰਮੁਖ ਨਾਮ ਧਿਆਏ ਅਸਥਿਰ ਹੋਈਏ ਗੁਰਪੂਰੇ ਸਾਬਾਸ ਚੱਲਣ ਜਾਣਿਆ ਲਹਾ ਨਾਮ ਸੁਸਾਰ ਸਬਦ ਸਮਾਣਿਆ ਰਖਾਓ ਪੂਰਬ ਲਿਖੇ ਡੇ ਸੇ ਆਏ ਮਾਇਆ ਚੱਲਣ ਅੱਜ ਕੇ ਕੱਲ ਤੁਰੋਂ ਫੁਰਮਾਇਆ ਬਿਰਥਾ ਜਨਮ ਤਿਨਾ ਜਿੰਨੀ ਨਾਮ ਸਾਰਿਆ ਜੂਏ ਖੇਲਣ ਜੱਗ ਕੇ ਉਹ ਮਨ ਹਾਰਿਆ ਜੀਵ ਮਰਨ ਸੁਖੋਏ ਜਿਨ੍ਹਾਂ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰਪ੍ਰਸਾਦੀ ਬੁੱਝ ਸੱਚ ਸਮਾਇਆ ਜਿਨ ਤੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸੱਚੇ ਸਚਿਆਰ ਮੈਲ ਬੁਲਾਇਆ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਏ ਅੰਦਰ ਨਾਮ ਧਿਆਏ ਹਰ ਗੁਣ ਗਾਈਏ ਅੰਤਰ ਵਸਤ ਅਨੇਕ ਮਨੁੱਖ ਨਹੀਂ ਪਾਈਏ ਹੋਮੇ ਗਰਬੇ ਗਰਬ ਆਪ ਖੁਆਈਏ ਨਾਨਕ ਆਪੇ ਆਪ ਖੁਆਈਏ ਗੁਰਮਤ ਮਨ ਪ੍ਰਗਾਸ ਸੱਚਾ।

ਹਉ ਅਨਦਿਨ ਹਰ ਨਾਮ ਕੀਰਤਨ ਕਰੋ, ਸਤਿਗੁਰ ਮੋਕੋ ਹਰ ਨਾਮ ਬਤਾਇਆ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਰਹਾਉ ਹਮਰੇ ਸਰਵਨ ਸਿਮਰਨ ਹਰ ਕੀਰਤਨ, ਹਉ ਹਰ ਬਿਨ ਰਹਿ ਨਾ ਸਕੋ, ਹਉ ਇਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ, ਤੈਸੇ ਹਰ ਜਨ ਕਿਉ ਰਹਿ ਹਰ ਸੇਵਾ ਬਿਨ, ਕਿਨੂ ਪ੍ਰੀਤ ਲਾਈ ਦੂਜਾ ਭਾਉ ਰਿਤ ਧਾਰ, ਕਿਨੂ ਪ੍ਰੀਤ ਲਾਈ ਮੋਹ ਅਪਮਾਨ, ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ, ਨਾਨਕ ਸਿਮਰਤ ਹਰ ਹਰ ਭਗਵਾਨ, ਆਸਾਵਰੀ ਮਹੱਲਾ ਚੌਥਾ, ਮਾਈ ਮੋਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਕਰਹਲ ਬੇਲ ਰੀ ਜਾਈ, ਰਹਾਉ ਹਮਰਾ ਮਨ ਬੈਰਾਗ ਬ੍ਰਗਤ ਪਯੋ, ਹਰ ਦਰਸ਼ਨ ਮੀਤ ਕਹਿਤਾਈ, ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ, ਤੈਸੇ ਮੋਏ ਹਰ ਬਿਨ ਰਹਿ ਨਾ ਜਾਈ, ਰਾਖ ਸਰਨ ਜਗਦੀਸ਼ਰ ਪਿਆਰੇ ਮੋਏ ਸਰਦਾ ਪੂਰ ਹਰ ਗੁਸਾਈ, ਜਨ ਨਾਨਕ ਕਹਿ ਮਨ ਅੰਧ ਹੋਤ ਹੈ, ਹਰ ਦਰਸ਼ਨ ਨਿਮਖ ਦਿਖਾਈ, ਰਾਗ ਆਸਾ ਕਰ ਦੂਜਾ ਮਹੱਲਾ ਪੰਜਵਾਂ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾ ਲਈ ਤਿਨ ਪਉ ਬੋਧ ਦਿਖਾਇਆ, ਭਾਈ ਮੀਤ ਕੁਟੰਬ ਦੇਖ ਬਿਬਾਦੇ, ਹਮ ਆਈ ਵਸ ਗਤ ਗੁਰ ਪ੍ਰਸਾਦੇ, ਐਸਾ ਦੇਖ ਬਿਮੋਤ ਹੋਏ ਸਾਧਕ ਸਿੱਧ ਸੁਰਦੇਵ ਮਨੁੱਖਾ, ਬਿਨ ਸਾਧੂ ਸਭ ਤ੍ਰੋਹਨ ਤ੍ਰੋਹੇ, ਰਹਾਉ ਇਕ ਫਿਰੇ ਉਦਾਸੀ ਤਿਨ ਕਾਮੇ ਆਪੇ, ਇਕ ਸੰਚੇ ਗਿਰ ਗਈ ਤਿਨ ਹੋਏ ਨਾ ਆਪੇ, ਇਕ ਸਤੀ ਕਹਾਵੇ ਤਿਨ ਬਹੁਤ ਕਲਪਾਵੇ, ਹਮ ਹਰ ਰਾਖੇ ਲਗ ਸਤਿਗੁਰ ਪਾਵੇ, ਤਬ ਕਰਤੇ ਤਪਸੀ ਫੂਲਾਏ, ਪੰਡਿਤ ਮੋਹੇ ਲੋਭ ਸੁਭਾਏ, ਤ੍ਰੈਗੁਣ ਮੋਹੇ ਮੋਹਿਆ ਆਕਾਸ, ਹਮ ਸਤਿਗੁਰ ਰਾਖੇ ਦੇਕਰ ਹਾਥ, ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ, ਜੋ ਤੂੰ ਕਹੇ ਸੋ ਕਾਰ ਕੁਮਾਵਾ, ਜਨ ਨਾਨਕ ਗੁਰਮੁਖ ਨੇੜ ਨ ਆਵਾ, ਆਸਾ ਮਹੱਲਾ ਪੰਜਵਾਂ, ਸੱਸੂ ਤੇ ਵਰਕੀਨੀ ਵਾਖ, ਦੇ ਜਿਠਾਣੀ ਮੋਈ ਦੂ ਸੰਤਾਪ, ਕਰਕੇ ਜਠੇਰੇ ਕੀ ਚੂਕੀ ਕਾਣ, ਤੇ ਰੱਖਿਆ ਕੀਨੀ ਸੁੜ ਸੁਜਾਣ।

ਆਸਾ ਮਹੱਲਾ ਪੰਜਵਾਂ ਨੇ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆ ਚਾਰ ਜਿਤ ਕਰੇ ਵਸੈ ਸੋਗ੍ਰ ਸੋਭਾਵੰਤ ਗੁਰਮੁਖ ਪਾਈ ਕਿਨੇ ਵਿਰਲੇ ਜੰਤ ਸੋ ਕਰਣੀ ਕਾਮਣ ਗੁਰਮਿਲ ਹਮ ਪਾਈ ਜੇ ਕਾਜ ਪ੍ਰਥਾਏ ਸੁਆਈ ਰਹਾਓ ਜਿਚਿਰ ਵਸੀ ਪਿਤਾ ਕੈ ਸਾਥ ਟਿਚਿਰ ਕੰਤ ਬੋ ਫਿਰੇ ਉਦਾਸ ਕਰ ਸੇਵਾ ਸਤਪੁਰਖ ਮਨਾਇਆ ਗੁਰਿਆਣੀ ਕਰਮ ਤਾਂ ਸਰਬ ਸੁਖ ਪਾਇਆ ਬੱਤੀ ਸੁਲੱਖਣੀ ਸਚ ਸੰਤਤ ਪੂਤ ਆਗਿਆਕਾਰੀ ਸੂੜ ਸਰੂਪ ਇਸ ਪੂਰੇ ਮਨ ਕੰਤ ਸੁਵਾਮੀ ਸਗਲ ਸੰਤੋਖੀ ਦੇਰ ਜੇਠਾਨੀ ਸਭ ਪਰਿਵਾਰੇ ਮਾਘੇ ਸ੍ਰੇਸ਼ਟ ਮਤੀ ਦੇਵੀ ਦੇਵਰ ਜੇਸ਼ਟ ਤਨ ਸੋ ਗ੍ਰਿਓ ਜਿ ਭਗਤੀ ਆਏ ਜਨ ਨਾਨਕ ਸੁਖੇ ਸੁਖ ਵਿਖਾਏ ਆਸਾ ਮੁਹੱਲਾ ਪੰਜਵਾਂ ਮਤਾ ਕਰੋ ਸੋ ਪੱਕਣ ਨਾ ਦੇਈ ਸੀਲ ਸੰਜਮ ਕੈ ਨਿਕਟ ਖਲੋਈ ਪੇਸ ਕਰੇ ਬਹੁ ਰੂਪ ਦਿਖਾਵੇ ਗ੍ਰਹਿ ਬਸਣ ਨਾ ਦੇਈ ਵੱਖ ਵੱਖ ਪਰਮ ਆਵੇ ਘਰ ਕੀ ਨਾਇਕ ਘਰ ਵਾਸ ਨਾ ਦੇਵੇ ਯਤਨ ਕਰੋ ਉਰਝਾਏ ਪਰੇਵੇ ਰਹਾਓ ਤੁਰਕੀ ਭੇਜੀ ਆਈ ਅਮਰ ਨੌ ਖਣ ਜੀਤੇ ਸਭ ਥਾਨ ਸਨੰਤਰ ਤੜ ਤੀਰਥ ਨਾ ਛੋਡੇ ਜੋਗ ਸੰਨਿਆਸ ਪੜ ਥੱਕ ਕੇ ਸਿਮਰਤ ਵੇਦ ਅਭਿਆਸ ਜੈ ਬੈਸੋ ਤੈ ਨਾਲੇ ਬੈਸੇ ਸਗਲ ਭਵ ਮੈਂ ਸਬਲ ਪ੍ਰਵੇਸ਼ ਹੋਛੀ ਸਰਣ ਪਿਆ ਰਹਿਣ ਨਾ ਪਾਈ ਕਹੋ ਮੀਤਾ ਹਉ ਕੈ ਪੈ ਜਾਈ ਸੁਣ ਉਪਦੇਸ਼ ਸਤਗੁਰ ਪੈ ਆਇਆ ਗੁਰ ਹਰ ਹਰ ਨਾਮ ਮੋਏ ਮੰਤਰ ਦਰੜਾਇਆ ਨਿਜ ਕਰ ਵਸਿਆ ਗੁਣ ਗਾਏ ਅਨੰਤਾ ਪ੍ਰਮਿਲਿਓ ਨਾਨਕ ਪਏ ਅਚਿੰਤਾ ਕਰ ਮੇਰਾ ਇਹ ਨਾਇਕ ਹਮਾਰੀ ਇਹ ਅਮਰ

ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕੇ ਛੋੜ ਪ੍ਰਤ ਹੋਈ ਤਿਆਇਆ, ਮਹਾ ਆਨੰਦ ਅਚਿੰਤ ਸਹਿਜਾਇਆ, ਦੁਸ਼ਮਨ ਦੂਤ ਮੋਏ ਸੁਖ ਪਾਇਆ ਰਹਾਉ, ਸਤਿਗੁਰ ਮੋਕੋ ਦੀਆ ਉਪਦੇਸ਼ ਜੀਓ।

ਮਾਇਆ ਮੂਠਾ ਚੇਤੇ ਨਾਹੀ, ਪਰਮੇ ਪੂਲਾ ਬਹੁਤੀ ਰਾਹੀ, ਬਹਾਰ ਪੇਖ ਕਰੇ ਕਨੇਰੇ, ਅੰਤਰ ਬਿਖਿਆ ਉਤਰੀ ਕੇਰੇ, ਆਵਰ ਉਪਦੇਸ

ਇਹ ਗਦ ਤੰਤ ਮਨ ਨਿਰਮਲ ਹਰ ਹਰ ਗੁਣ ਗਾਏ ਭਏ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨਕਤ ਹੀ ਨਾ ਜਾਏ ਤਵਤ ਬੁਝੀ ਗੁਰ ਸਬ ਦੀ ਮਾਏ ਬਿਨਸ ਗਯੋ ਤਾਪ ਸਾ ਸਹਿਸਾ ਗੁਰ ਸੀਤਲ ਮਿਲਿਓ ਸਹਿਜ ਸੁਪਹਾਏ ਰਹਾਓ ਤਾਪ ਤਰੇ ਏਕ ਇਕ ਬੂਝਿਆ ਆਏ ਬਸੇ ਅਬ ਨਿਹ ਚਲਤਾਏ ਜਗਤ ਉਧਾਰਨ।

ਜਪ ਜੀਵੇ ਨਾਨਕ ਓਤ ਪੋਤ ਮੇਰੇ ਸੰਗ ਸਹਾਇ ਆਸਾ ਮਹੱਲਾ ਪੰਜਵਾਂ ਅਰੜਾਵੇ ਬਿਰਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲਏ ਸਿਧਾਵੇ ਅਣਹੁੰਦਾ ਅਜਗਰ ਪਾਰ ਉਠਾਏ ਨਿੰਦਕ

ਰਹਿ ਭੁੱਖਣ ਸੁਖ ਬਹੁਤ ਬਸੇਖੈ ਓਏ ਪੀ ਜਾਨੋ ਕਿਤੇ ਨਾ ਲੇਖੈ ਪਰ ਸੋਭਾ ਅਰਮਾਨ ਮਹੱਤ ਆਗਿਆਕਾਰੀ ਸਗਲ ਜਗਤ ਗ੍ਰਹਿ ਐਸਾ ਗਏ ਸੁੰਦਰ ਲਾਲ ਪ੍ਰਭਾਵਾਂ ਤਾਂ ਸਦਾ ਨਿਹਾਲ ਬਿੰਜਨ ਭੋਜਨ ਅਨਗ ਪ੍ਰਕਾਰ ਰੰਗ ਤਮਾਸੇ ਬਹੁਤ ਵਿਸਥਾਰ ਰਾਜ ਮਿਲਖ ਅਰ ਬਹੁਤ ਫੁਰਮਾਇਸ ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ ਬਿਨ ਮਿਲਬੇ ਇਹੋ ਦਿਨ ਨਾ ਬਿਹਾਵੇ ਮਿਲੇ ਪ੍ਰਭੂ ਤਾਂ ਸਭ ਸੁਖ ਪਾਵੇ ਖੋਜਤ ਖੋਜਤ ਸੁਨੀ ਇਹ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ ਜਿਸ ਮਸਤਕ ਭਾਗ ਤਿਨ ਸਤਿਗੁਰ ਪਾਇਆ ਪੂਰੀ ਆਸਾ ਮਨ ਤ੍ਰਿਪਤਾਇਆ ਪ੍ਰਾ ਮਿਲਿਆ ਤਾਂ ਚੁੱਕੀ ਡੰਝਾ ਨਾਨਕ ਲੱਦਾ ਮਨ

ਗਿਆਨ ਸਾਬਿਤ ਖੋਈ ਲੋਭ ਸਵਾਨ ਕਾਪਰ ਪਹਿਰੇ ਭੋਗੇ ਭੋਗ ਆਚਾਰ ਕਰੇ ਸੋਭਾ ਮੈਂ ਲੋਗ ਚੋਆ ਚੰਦਨ ਸੁਗੰਧ ਵਿਸਥਾਰ ਸੰਗੀ ਖੋਟਾ ਕ੍ਰੋਧ ਚੰਡਾ ਅਵਰਜੋਨ

ਆਪ ਰੂਪ ਸਭ ਸੁਖ ਬਣੇ ਸੁਹਾਗਨ, ਅਤਿ ਸੁੰਦਰ ਬਚੱਖਣ ਤੂੰ ਰਹਾਉ। ਦੂਜਾ ਆਸਾ ਮੁਹੱਲਾ ਪੰਜਵਾਂ, ਇੱਕ ਤੁਕੇ ਦੋ ਜੀਵਤ ਦੀਸੈ ਤੇ ਸਰ ਪਰਮਰਣਾ, ਮੋਆ ਹੋਏ ਤਿਸ ਨਿਚਲ ਰਹਿਣਾ, ਜੀਵਤ ਮੋਏ ਮੋਏ ਸੇ ਜੀਵੇ। ਹਰ ਹਰ ਨਾਮ ਅਬ ਖੁਦਮੁਖ ਪਾਇਆ, ਗੁਰ ਸਬਦੀ ਰਸ ਅੰਮ੍ਰਿਤ ਪੀਵੇ। ਰਹਾਉ ਕਾਚੀ ਮਟਕੀ।

ਇੱਕ ਤੁਕੇ ਚੌਪ ਦੇ ਇੱਕ ਕੜੀ ਦਿਨ ਸਮੋਕੋ ਬਹੁਤ ਦਿਹਾਰੇ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਇੱਕ ਪਲ ਦਿਨਸ ਮੋਕੋ ਕਭੂ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਕੋ ਪਿਰੇ ਮਿਲਾਵੇ ਰਹਾਓ ਚਾਰ ਪਹਿਰ ਕਿਉ ਜੁਗੇ ਸਮਾਨੇ ਰਹਿਣ ਪਈ ਤਬ ਅੰਤ ਨ ਜਾਣੇ ਪੰਚ ਦੂਤ ਮਿਲ ਪਿਰੋ ਵਿਛੋੜੀ ਪ੍ਰੰਪਣ ਰੋਵੇ ਹਾਥ ਪਛੋੜੀ ਜਨ ਨਾਨਕ ਕਉ ਹਰ ਦਰਸ

ਹਰ ਮੇਰਾ ਸਾਹੋ ਗੁਰ ਕਿਰਪਾ ਤੇ ਇਹ ਮਤ ਆਵੇ, ਜਿਨ ਨਾਨਕ ਹਰ ਕੇ ਅੰਕ ਸਮਾਵੇ। ਆਸਾ ਮਹੱਲਾ ਪੰਜਵਾਂ, ਪ੍ਰਭ ਹੋਏ ਕਿਰਪਾਲ ਤਾਂ ਇਹੋ ਮਨ ਲਾਈ, ਸਤਿਗੁਰ ਸੇਵ ਸਭੇ ਫਲ ਪਾਈ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਰ ਸਦਗੀ ਪਰ ਪੂਰਾ, ਰਹਾਉ ਚਰਨ ਕਮਲ ਹਿਰ ਅੰਤਰ ਤਾਰੇ, ਪ੍ਰਗਟੀ ਜੋਤ ਮਿਲੇ ਰਾਮ ਪਿਆਰੇ, ਪੰਚ ਸਗੀ ਮਿਲ

ਤੇ ਨਾਏ, ਹਰਸਣ ਮੱਜਨ ਸੰਤ ਧੂਰਾਏ, ਸਾਮੇ ਜਾਨੋ ਕਰਤਾ ਏਕ, ਸਾਧ ਸੰਗਤ ਮਿਲ ਬੁੱਧ ਵਿਵੇਕ, ਦਾਸਗਲ ਕਾ ਛੋੜ ਅਭਮਾਨ, ਨਾਨਕ ਕੌ ਗੁਰ ਦੀਨੋ ਦਾਨ, ਆਸਾ ਮਹੱਲਾ ਪੰਜਵਾ, ਬੁੱਧ ਪਰਗਾਸ ਪਈ ਮਦਪੂਰੀ, ਤਾਤੇ ਬਿਨਸੀ ਦੁਰਮਤ ਦੂਰੀ, ਐਸੀ ਗੁਰਮਤ ਪਾਈ ਅਲੇ, ਬੂੜਦ ਕੋਰ ਅੰਧ ਕੂਪ ਮਹਿ, ਨਿਕਸਿਓ ਮੇਰੇ ਭਾਈ ਰੇ, ਰਹਾਉ ਮਹਾ ਅਗਾ ਅਗਨ ਕਾ ਸਾਗਰ, ਗੁਰ ਬੋਇਥ ਤਾਰੇ ਰਤਨਾਗਰ, ਦੁੱਤਰ ਅੰਧ ਬਿਖਮ ਏ ਮਾਇਆ, ਗੁਰ ਪੂਰੇ ਪ੍ਰਗਟ ਮਾਰ ਦਿਖਾਇਆ, ਜਾਪ ਤਾਪ ਕਛ ਉਗਤ ਨਾ ਮੋਰੀ, ਗੁਰ ਨਾਨਕ

ਈਤ ਊਤ ਹਲ ਛੋਟ ਨਾ ਜਾਏ, ਨਾਨਕ ਗੀਤ ਦਾ ਹਰ ਰਸ ਮਾਹੇ। ਆਸਾ ਮੁਹੱਲਾ ਪੰਜਵਾਂ, ਕਾਮ ਕ੍ਰੋਧ ਲੋ ਮੋਹ ਮਿਟਾਵੇ, ਛੁਟਕੇ ਦੁਰਮਤਿ ਆਪਣੀ ਤਾਰੀ, ਹੋਏ ਨਿਮਾਣੀ ਸੇਵ ਕਮਾਵੇ, ਤਾਂ ਪ੍ਰੀਤਮ ਹੋਵੇ ਮਨ ਪਿਆਰੀ। ਸੁਣ ਸੁੰਦਰ ਸਾਧੂ ਬਚਨ ਉਧਾਰੀ, ਦੁਖ ਭੂਖ ਮਿਟੇ ਤੁਰ ਸਹਿਸਾ, ਸੁਖ ਪਾਵੇ ਤੂੰ ਸੁਖ ਮਨ ਨਾਰੀ। ਰਹਾਓ ਚਰਨ ਪਖਾਰ ਕਰੋ ਗੁਰਸੇਵਾ, ਆਤਮ ਸੁਧ ਬਿਖ ਤਿਆਸ ਨਿਵਾਰੀ। ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵੇ ਸੋਭਾ ਗੁਰਦੁਆਰੀ। ਇਹੀ ਆਚਾਰ ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ।

ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾਮ, ਸਰੰਗ ਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ, ਹਰਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਜ ਕਰਮਾ, ਸਰਨ ਪਰੇ ਕੀ ਰਾਖੋ ਸਰਮਾ, ਆਸਾ ਮਹੱਲਾ ਪੰਜਵਾ, ਕੁਝ ਬਿਨ ਅਵਰ ਨਾਹੀ ਮੈਂ ਦੂਜਾ, ਤੂੰ ਮੇਰੇ ਮਨ ਮਾਹੀ, ਤੂੰ ਸਾਜਨ ਸੰਗੀ ਪਰਾ ਮੇਰਾ, ਕਾਹੇ ਜੀ ਡਰਾਹੀ, ਤੁਮਰੀ ਓਟ ਤੁਮਾਰੀ ਆਸਾ, ਬੈਠਤ ਉਠਤ ਸੋਵਤ ਜਾਗਤ, ਵਿਸਰ ਨਾਹੀ ਤੂੰ ਸਾਸ ਗਿਰਾਸਾ, ਰਹਾਉ ਰਾਖ ਰਾਖ ਸਰਨ ਪ੍ਰਵਿਆਪਨੀ, ਅਗਨ ਸਾਗਰ ਵਿਕਰਾਲਾ, ਨਾਨਕ ਕੇ ਸੁਗਦਾ ਤੇ ਸਤਗੁਰ, ਹਮ ਤੁਮਰੇ ਬਾਲ ਗੋਪਾਲਾ, ਆਸਾ ਮਹੱਲਾ ਪੰਜਵਾਂ, ਹਰ ਜਨ ਲੀਨੇ ਪ੍ਰਭੂ ਛਡਾਏ, ਪ੍ਰੀਤਮ ਸਿਉ ਮੇਰੋ ਮਨ ਮਾਨੇ।

ਚਰਨ ਕਮਨ ਸਰਣਾਏ, ਸੰਤ ਪ੍ਰਸਾਦ ਭਏ ਕਿਰਪਾਲਾ, ਹੋਏ ਆਪ ਸਹਾਏ, ਗੁਣ ਨਿਧਾਨ ਨਿਤ ਗਾਵੇ ਨਾਨਕ, ਐਸਾ ਦੁੱਖ ਮਿਟਾਏ। ਆਸਾ ਮਹੱਲਾ ਪੰਜਵਾਂ, ਔਖ ਦੁਖਾਇਓ ਹਰ ਕੋ ਨਾਉ, ਸੁਖ ਪਾਏ ਦੁਖ ਬਿਨਸਿਆ ਤਾਉ, ਤਾਪ ਗਿਆ ਬਚਨ ਗੁਰਪੂਰੇ, ਅੰਧ ਭਇਆ ਸਾ ਮਿਟੇ ਵਸੂਰੇ, ਹਰਹਾਉ ਜੀ ਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ। ਆਸਾ ਮਹੱਲਾ ਪੰਜਵਾਂ, ਬਾਂਛਤ ਨਾਹੀ ਸੋ ਬੇਲਾ ਆਈ, ਬਿਨ ਹੁਕਮੇ ਕਿਉ ਬੁਝੇ ਬੁਝਾਈ, ਠੰਡੀ ਤਾਤੀ ਮਿੱਟੀ ਖਾਈ, ਉਹ ਨਾ ਬਾਲਾ ਬੂਡਾ ਪਾਈ। ਹਰਹਾਉ ਨਾਨਕ ਦਾਸ ਸਾਧ ਸਰਣਾਈ, ਗੁਰ ਪ੍ਰਸਾਦ ਪੋ ਪਾਰ ਪਰਾਈ। ਆਸਾ ਮਹੱਲਾ ਪੰਜਵਾਂ, ਸਦਾ ਸਦਾ ਆਤਮ ਪਰਗਾਸ, ਸਾਧ ਸੰਗਤ ਹਰ ਚਰਨ ਨਿਵਾਸ, ਰਾਮ ਨਾਮ ਨਿਤ ਜਪ ਮਨ ਮੇਰੇ, ਸੀਤਲ ਸਾਂਤ ਸਦਾ ਸੁਖ ਪਾਵੇ, ਕੇਲਬਕ ਜਾਹੇ ਸਭੇ ਮਨ ਤੇਰੇ। ਰਹਾਉ ਕਉ ਨਾਨਕ ਜਾ ਕੇ ਪੂਰਨ ਕਰਮ, ਸਾਗੁਰ ਫੇਟੇ ਪੂਰਨ ਪਾਰ ਬ੍ਰਹਮ।

ਕਰ ਤੀਜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਜ ਮਿਲਖ ਜੋਬਨ ਗ੍ਰਹਿ ਸੋਭਾ ਰੂਪਵੰਤ ਜੋਵਾਨੀ ਬਹੁਤ ਦਰਬ ਹਸਤੀ ਅਰ ਕੋੜੇ ਲਾਲ ਲਾਖ ਬਿਆਨੀ ਆਗੇ ਦਰਗੇ ਕਾਮ ਨ ਆਵੇ ਛੋੜ ਚਲੇ ਅਭਮਾਨੀ ਕਾਹੇ ਏਕ ਬਿਨਾ ਚਿਤ ਲਾਈਏ ਉਠਤ ਬੈਠਤ ਸੋਵਤ ਜਾਗਤ ਸਦਾ ਸਦਾ।

ਕੋਉ ਲਾਗੇ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡਭਾਗੇ ਕਿਰਪਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸ ਕਾਰ ਛੇਵਾਂ ਮਹੱਲਾ ਪੰਜਵਾਂ ਜੋ ਤੁਧ ਪਾਵੇ ਸੋ ਪਰਵਾਨਾ ਸੂਗ ਸਹਿਜ ਮਨਸੋਈ।

ਕੀ ਵਡਿਆਈ, ਇਤ ਉਤ ਤੁਝੇ ਤੇ ਆਓ, ਨਾਨਕ ਕੇ ਪ੍ਰਸਦਾ ਸੁਗਦਾ ਤੇ ਮੈਂ ਤਾਣ ਤੇਰਾ ਇਕ ਨਾਓ। ਆਸਾ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਤੁਮਾਰਾ ਠਾਕੁਰ, ਇਹੋ ਮਹਾਰਸ ਜਨੇ ਪੀਓ, ਜਨਮ ਜਨਮ ਟੂਕੇ ਪਏ ਪਾਰੇ, ਦੁਰਤ ਬਿਨਾਸਿਓ ਪਰਮ ਬੀਓ, ਦਰਸ਼ਨ ਪੇਖਤ ਮੈਂ ਜੀਓ, ਸੁਨ ਕਰ ਬਜਨ ਤੁਮਾਰੇ ਸਤਗੁਰ, ਮੰਤਨ ਮੇਰਾ ਠਾਰ ਥੀਓ, ਰਹਾਓ ਤੁਮਰੀ ਕਿਰਪਾ ਤੇ ਪਇਓ ਸਾਧ ਸੰਗ, ਇਹੋ ਕਾਜ ਤੁਮ ਆਪ ਕੀਓ, ਦ੍ਰਿੜ ਕਰ ਚਰਨ ਗਏ ਪ੍ਰਭ ਤੁਮਰੇ, ਹੈ ਜੇ ਵਿਖਿਆ ਭਈ ਕੀਓ, ਸੁਖ ਨਿਧਾਨ ਨਾਮ ਪ੍ਰਭ ਤੁਮਰਾ, ਇਹੋ ਅਵਿਨਾਸੀ ਮੰਤਰ ਲੀਓ, ਹਰ ਕਿਰਪਾ ਮੈਂ ਸਤਗੁਰ ਦੀਨਾ, ਤਾਪ ਸੰਤਾਪ ਮੇਰਾ ਬੈਰ ਗੀਓ, ਤਨ ਸੋ ਮਾਨਸ ਦੇਹੀ ਪਾਈ, ਜਿਤ ਪ੍ਰਭ ਆਪਣੇ ਮੇਰ ਲੀਓ, ਤਨ ਸੋ ਕਲਯੁਗ

ਉਪਰ ਹਰਿਆ ਬੰਧਨ ਕਾਟੇ ਮੁਕਤ ਭਏ ਅੰਧ ਕੂਪ ਮਹਾ ਕੋਰ ਤੇ ਬਾਂ ਪਕੜ ਗੁਰ ਕਾਢ ਲੀਏ ਨਿਰਪੋ ਪਏ ਸਗਲ ਪੋ ਮਿਟਿਆ ਰਾਖੇ ਰੱਖਣ ਹਾਰੇ ਐਸੀ ਦਾਤ ਤੇਰੀ ਪ੍ਰਾ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸਰਣ ਪਿਆ ਨਾਨਕ ਸੋਹੇਲਾ ਆਸਾ ਮਹੱਲਾ ਪੰਜਵਾ ਤੂੰ ਵਿਸਰੇ ਤਾਂ ਸਭ ਕੋ ਲਾਗੂ ਕੀਤ ਆਵੇ ਤਾਂ ਸੇਵਾ ਅਵਰ ਨ ਕੋ ਦੂਜਾ ਸੂਜ ਸਾਚੇ ਅਲੱਖ ਅਪੇਵਾ।

ਭਾਖੈ ਉਹ ਸੁਖ ਉਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ। ਤੂੰ ਦਾਨਾ ਤੂੰ ਸਭ ਮਿਹਰਬਾਨਾ ਨਾ ਮਿਲੇ ਰੰਗਮਾਣੀ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਆਸਾ ਮਹੱਲਾ ਪੰਜਵਾਂ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾ ਸੰਗ ਹਰ ਪਾਈਏ ਖੋਲ ਕਿਵਾਰ ਦਿਖਾਲੇ ਦਰਸ਼ਨ ਪੁਨਰਪ ਜਨਮਨ ਆਈਏ ਮਿਲੋ ਪ੍ਰੀਤਮ ਸਵਾਮੀ ਆਪਣੇ ਸਗਲੇ ਦੁਖ ਹਰ ਓਰੇ ਪਾਰ ਬ੍ਰਹਮਜਨ ਦੇ ਅਰਾਧਿਆ ਤਾ ਕੇ ਸੰਗ ਤਰ ਓਰੇ ਹਰਹਾਉ ਮਾਂ ਉਦਿਆਨ ਪਾਵਕ ਸਾਗਰ ਪਏ ਹਰਗ ਸੋਗ ਮੈਂ ਬਸਨਾ ਸਤਗੁਰ ਭੇਟ ਪਇਆ ਮਨ ਨਿਰਮਲ ਜਪ ਅੰਮ੍ਰਿਤ ਹਰਸਨਾ ਤਨ ਤਨ ਥਾਪ ਕੀਓ ਸਭ ਆਪਣਾ ਕੋਮਲ ਬੰਧਨ ਬੰਧਿਆ ਗੁਰ ਪ੍ਰਸਾਦ ਪਏ ਜਨਮ ਮੁਕਤੇ।

ਤੇ ਨਾਨਕ ਸਤਿ ਕੁਰਬਾਨ ਆਸਾ ਮਹੱਲਾ ਪੰਜਵਾਂ ਮੋਹ ਮਲਨ ਨੀ ਤੇ ਛੁਟਕੀ ਕੌਣ ਅਨੁਗ੍ਰਹ ਪਯੋਰੀ ਮਾਮੂਨੀ ਤੁਧ ਨਾ ਵਿਆਪੇ ਤੇਰਾ ਆਲਸ ਕਾਂ ਗਯੋਰੀ ਹਰਹਾਓ ਕਾਮ ਕ੍ਰੋਧ ਅੰਕਾਰ ਗਾਖਰੋ ਸੰਜਮ ਕੌਣ ਛੁਟਿਓਰੀ ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ ਸਗਲੋ ਪਵਨ ਲੁਟਿਓਰੀ ਦਾਵਾ ਅਗ ਬਹੁ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓਰੀ ਐਸੋ ਸਮਰੱਥ ਵਰਨ ਨਾ ਸਾਕੋ ਤਾਂ ਕਿ ਉਪਮਾ ਜਾਤ ਨਾ ਕਹਿਓਰੀ ਕਾਜਰ ਕੋਠ ਮੈਂ ਪਈ ਨਕਾਰੀ ਨਿਰਮਲ ਵਰਨ ਬਨਿਓਰੀ ਮਾਂ ਮੰਤਰ ਗੁਰ ਹਿਰਦੇ ਬਸਿਓ ਅਚਰਜ ਨਾਮ ਸੁਨਿਓਰੀ ਕਰ ਕਿਰਪਾ ਪੁਰ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੋ ਪਾਇਆ ਸਾਧੂ ਸੰਗ ਸਮਾਈ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਗ ਅਸ ਕਰ ਸਤਵਾਂ ਮਹੱਲਾ ਪੰਜਵਾਂ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਪਾਨੀ ਤਾ ਮਨ ਮੋਇਆ ਕਵਨ ਬਨੀ ਰੀ ਤੇਰੀ ਲਾਲੀ ਕਮਲ ਰੰਗ ਤੂੰ ਪਈ ਗੁਲਾਲੀ ਰਹਾਓ ਤੁਮ ਹੀ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸੁਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨ ਪ੍ਰੀਤਮ ਪਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ ਸੋਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਸੀਗਾ ਸਵਾਰਨ ਹਾਰ ਰਹਾਓ ਦੂਜਾ ਆਸਾ ਮਹੱਲਾ ਪੰਜਵਾਂ।

ਪ੍ਰਭ ਆਪਣਾ ਧਰਤਾ ਦੀਸ ਆਪਤ ਹੋਏ ਬਹੁਤ ਪੀ ਆਲਾ ਸਗਲ ਚਰਨ ਕੀ ਉਹ ਮਨ ਰਾਲਾ ਨਾਨਕ ਜਾਨ ਗੁਰਪੂਰਾ ਪਾਇਆ ਅੰਤਰ ਬਾਰ ਏਕ ਦਿਖਾਇਆ ਆਸਾ ਮਹੱਲਾ ਪੰਜਵਾ ਪਾਵਤ ਰਲੀਆ ਜੋ ਬਨ ਬਲੀਆ ਨਾ ਬਿਨਾ ਮਾਟੀ ਸੰਗ ਰਲੀਆ ਤਾਨ ਕੁੰਡਲੀਆ ਬਸਤਰ ਉਡਲੀਆ ਸੇ ਸੁਖਲੀਆ ਮਨ ਗਰਬਲੀਆ ਰਹਾਓ ਤਲੇ ਕੁੰਤਰੀਆ ਸਿਰ ਕਨਕ ਛਤਰੀਆ ਹਰ ਭਗਤ ਬਿਨਾਲੇ ਤਰਨ ਗਡਲੀਆ ਰੂਪ ਸੁੰਦਰੀਆ ਅਣਗ ਇਸਤਰੀਆ ਹਰ ਰਸ ਬਿਨ ਸਭ ਸਵਾਸ ਵਿਕਰੀਆ ਮਾਇਆ ਛਲੀਆ ਵਿਕਾਰ ਵਿਖਲੀਆ ਸਰਣ ਨਾਂਗ ਪ੍ਰਪੁਰਖ ਦਯਾਲੀਆ ਆਸਾ ਮਹੱਲਾ ਪੰਜਵਾਂ ਏਕ ਬਗੀਚਾ ਪੇੜ ਕਣ ਕਰਿਆ ਅੰਮ੍ਰਿਤ ਨਾਮ ਤਾ ਮੈਂ ਫਲਿਆ ਐਸਾ ਕਰੋ ਵਿਚਾਰ ਗਿਆਨੀ ਜਾਤੇ ਪਾਏਗੇ ਪਦ ਨਿਰਵਾਨੀ ਆਸ ਪਾਸ ਵਿਖਿਆ ਕੇ ਕੁੰਟਾ ਬੀਜ ਅੰਮ੍ਰਿਤ ਹੈ ਭਾਈ ਰੇ ਰਹਾਉ ਸਿੰਚਨ ਹਾਰੇ ਏਕੇ ਮਾਲੀ ਖਬਰ ਕਰਥ ਹੈ ਪਾਦ ਪਦ ਡਾਲੀ ਸਗਲ ਬਰਸਪਤ ਆਣ ਜੜਾਈ ਸਗਲੀ ਫੂਲੀ ਨਿਫਲ ਨਾ ਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿਨ ਮਾਇਆ ਆਸਾ ਮੁਹੱਲਾ ਪੰਜਵਾਂ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਣੇ ਤੇਰੇ ਓਲੇ ਪ੍ਰਮਕੇ ਪਰਦੇ ਸਤਿਗੁਰ ਖੋਲੇ ਰਹਾਉ ਹੁਕਮ ਬੂਜ ਰੰਗ ਰਸਮਾਣੇ ਸਤਿਗੁਰ ਸੇਵਾ ਮਹਾਂ ਨਿਰਵਾਣੇ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਣ ਨਾਮ ਰਤਾ ਸੋਈ ਨਿਰਵਾਣ ਜਾਕੋ ਮਿਲਿਓ ਨਾਮ ਨਿਧਾਨਾ ਪੰਤ ਨਾਨਕ ਤਾਕਾ ਪੂਰ ਖਜਾਨਾ ਆਸਾ ਮੁਹੱਲਾ ਪੰਜਵਾਂ ਤੀਰਥ ਜਾਓ ਤਾਂ ਹੋ ਹੋ ਕਰਤੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਰਹਾਓ ਸ਼ਾਸਤਰ ਵੇਦ ਪਾਪ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਅਵਤਾਰ ਗ੍ਰਸਤ ਮੈਂ ਚਿੰਤ ਉਦਾਸ ਅੰਕਾਰ ਕਰਮ ਕਰਤ ਜੀ ਕੋ ਜੰਜਾਰ ਪ੍ਰਭ ਕਿਰਪਾ ਤੇ ਮਨ ਵਸਿਆ ਨਾਨਕ ਗੁਰਮੁਖ ਤਰੀ ਤਿਨ ਮਾਇਆ ਸਾਧ ਸੰਘਰ ਕੀਰਤਨ ਗਾਈਏ ਇਹ ਉਹ ਸਥਾਨ ਗੁਰੂ ਤੇ ਪਾਈਏ ਰਹਾਓ ਦੂਜਾ ਆਸਾ ਮਹੱਲਾ ਪੰਜਵਾਂ ਘਰ ਮੈਂ ਸੂਖ ਬਾਹਰ ਫੁਨ ਸੂਖਾ ਪਰ ਸਿਮਰਤ ਸਗਲ ਬਿਨਾਸੇ ਦੁਖਾ ਸਗਲ ਸੁਖ ਜਾਂ ਤੂੰ ਚਿਤ ਆਵੇ ਸੋ ਨਾਮ ਜਪੇ ਜੋ ਜਨ ਤੁਪਾਵੇ ਰਹਾਓ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੇ ਦੁਖ ਡੇਰਾ ਹੁਕਮ ਬੂਝੇ ਸੋਈ ਪਰਵਾਨ ਸਾਜ ਸ਼ਬਦ ਜਾ ਕਾ ਨਿਸ਼ਾਨ ਗੁਰ ਪੂਰੇ ਹਰ ਨਾਮ ਦਿਰੜਾਇਆ ਪੰਤ ਨਾਨਕ ਮੇਰੇ ਮਨ ਸੁਖ ਪਾਇਆ ਆਸਾ ਮਹੱਲਾ ਪੰਜਵਾਂ ਜਾਂ ਪਠਾਵੋ ਤਹਿ ਤੇ ਜਾਈ ਜੋ ਤੁਮ ਦਿਓ ਸੋਈ ਸੁਖ ਪਾਈ ਸਦਾ ਚੇਰੇ ਗੋਵਿੰਦ ਗੁਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਓ ਤੁਮਰਾ ਦੀਆ ਪੈਨੋ ਖਾਈ ਤਾਓ ਪ੍ਰਸਾਦ

ਉਠਤ ਬੈਠਤ ਸੋਭਦ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ, ਸ਼ਰਵਣ ਸੁਣੀ ਜੇ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲੱਥਾ, ਰਹਾਉ ਕਾਰਜ ਕਾਮ ਬਾੜ ਕਾੜ ਜੀਜੈ, ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ, ਦਿਨ ਸਰੈਨ ਹਰ ਕੀਰਤਨ ਗਾਈਏ, ਸੋ ਜਨ ਜਮ ਕੀ ਵਾਟ ਨ ਪਾਈਏ, ਆਠ ਪੈਰ ਜਿਸ ਵਿਸਰੇ ਨਾਹੀ, ਗਤ ਹੋਵੇ ਨਾਨਕ ਤਿਸ ਲਗ ਪਾਈ, ਆਸਾ ਮਹੱਲਾ ਪੰਜਵਾਂ, ਜਾ ਕੇ ਸਿਮਰਨ ਸੁਖ ਨਿਵਾਸ, ਪਈ ਕਲਿਆਣ ਦੁਖ ਹੋਵਤ ਨਾਸ, ਅੰਧ ਕਰੋ ਪ੍ਰਭ ਕੇ ਗੁਣ ਗਾਵ, ਤਦਗੁਰ ਆਪਣਾ ਸਾਧ ਸਦਾ ਮਨਾਵ, ਰਹਾਉ ਤਦਗੁਰ ਕਾ ਸੱਚ ਸ਼ਬਦ ਕਮਾਵ, ਫਿਰ ਕਰ ਬੈਠੇ ਪ੍ਰਭ ਆਪਣਾ ਪਾਵ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁਖ ਨਹੀਂ ਪਾਈ ਨੀਤ, ਹਰ ਘਰ ਤੰਤ ਮੰਤ ਗੁਰ ਦੀਨਾ, ਇਹੋ ਸੁਖ ਨਾਨਕ ਅਨ ਦਿਨ ਚੀਨਾ, ਆਸਾ ਮਹੱਲਾ ਪੰਜਵਾਂ, ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਉਹ ਚੌਂ ਕੁੰਟ ਮਾਨੇ,

ਨਾ ਪਦਾਰਥ ਨੌਨ ਸਿੱਧ, ਨਾਨਕ ਗੁਰ ਤੇ ਪਾਈ ਬੁੱਧ। ਆਸਾ ਮਹੱਲਾ ਪੰਜਵਾਂ, ਮਿੱਟੀ ਪਿਆਸ ਅਗਿਆਨ ਅੰਧੇਰੇ, ਸਾਧ ਸੇਵਾ ਅਗ ਕੱਟੇ ਕਨੇਰੇ, ਸੂਗ ਸਹਿਜ ਆਨੰਦ ਕਨਾ, ਗੁਰ ਸੇਵਾ ਤੇ

ਤਾਸ ਨਾਨਕ ਕੀ ਪ੍ਰਭੈ ਅਰਦਾਸ ਆਸਾ ਮਹੱਲਾ ਪੰਜਵਾਂ ਰੋਮਨ ਹਾਰੇ ਝੂਠ ਕਮਾਨਾ ਹਸ ਗਾ ਸੋਕ ਕਰਤ ਬੇਗਾਨਾ ਕੋ ਮੂਆ ਕਾਕੇ ਕਰ ਗਾਵਨ ਕੋ ਰੋਵੇ ਕੋ ਹਸ ਗਦ ਪਾਵਨ ਰਹਾਓ ਬਾਲ ਵਿਵਸਥਾ ਤੇ ਬਿਰਧਾਨਾ ਪਹੁੰਚਣਾ ਮੂਕਾ ਫਿਰ ਪਛਤਾਨਾ ਫਿਰ ਗੁਣਮੈ ਵਰਤੇ ਸੰਸਾਰਾ ਨਰਕ ਸੁਰਗ ਫਿਰ ਅਵਤਾਰਾ ਕਹੋ ਨਾਨਕ ਜੋ ਲਾਇਆ ਨਾਮ ਸਬਲ ਜਨਮ ਤਾਕਾ ਪ੍ਰਵਾਨ ਆਸਾ ਮਹੱਲਾ ਪੰਜਵਾਂ ਸੋਏ ਰਹੀ ਪ੍ਰਭ ਖਬਰ ਨਾ ਜਾਨੀ ਓਰ ਪਯ ਬਹੁ ਪਛਤਾਨੀ ਪ੍ਰੇ ਪ੍ਰੇਮ ਸਹਿਜਮਨ ਅੰਧ ਤਰੋਰੀ ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸ ਕਹਾਂ ਕਰੋਰੀ ਰਹਾਓ ਕਰਮ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਯੋ ਤੂੰ ਪਰਡਾਰਿਓ ਸਾਧ ਮੋਹੇ ਲਾਦੀ ਅੰਕਾਰੇ ਦੋਸ ਨਹੀਂ ਪ੍ਰਭ ਕਰਣੇ ਹਾਰੇ ਸਾਧ ਸੰਗ ਮਿੜੇ ਪਰਮ ਅੰਧਾਰੇ ਨਾਨਕ ਮੇਲੀ ਸਿਰਜਣ ਹਾਰੇ ਆਸਾ ਮਹੱਲਾ ਪੰਜਵਾਂ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤ ਆਵੇ ਤੇਰੀ ਮਾਇਆ ਸਿਮਰਤ ਨਾਮ ਸਗਲ ਰੋਗ ਖਇਆ ਹਰਹਾਓ ਅਨਕ ਦੁਖ ਦੇਵੇ ਅਵਰਾ ਕਹੋ ਪਹੁੰਚ ਨ ਸਾਕੇ ਜਨ ਤੇਰੇ ਕਹੋ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੇ ਬੈਰਾਗੀ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਹਿਰਦੇ ਮੈਂ ਦੀਜੈ ਆਸਾ ਮਹੱਲਾ ਪੰਜਵਾਂ ਮਨ ਤ੍ਰਿਪਤਾਨੋ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਰੀ ਬਣੀ ਜਾ ਕੇ ਗ੍ਰਹਿ ਸਭ ਕਿਛ ਗਏ ਪੂਰਨ ਹੋ ਭੇਟਿਆ ਨਿਰਭੈ ਤਨੀ ਰਹਾਓ ਨਾਮ ਦ੍ਰਿੜਾਇਆ ਸਾਧ ਕਿਰਪਾਲ ਮਿੜ ਗਈ ਭੂਖ ਮਹਾ ਬਿਕਰਾਲ ਠਾਕੁਰ ਆਪਣੇ ਕੀ ਨੀ ਦਾਤ ਜਲਨ ਬੁਝੀ ਮਨ ਹੋਈ ਸਾਂਤ ਮਿਟ ਗਈ ਭਾਲ ਮਨ ਸਹਿ ਸਮਾਨਾ ਨਾਨਕ ਪਾਇਆ ਨਾਮ ਖਜਾਨਾ ਆਸਾ ਮਹੱਲਾ ਪੰਜਵਾਂ ਠਾਕੁਰ ਸਿਉ ਜਾ ਕੀ ਬਣਿਆਈ ਭੋਜਨ ਪੂਰਨ ਰਹੇ ਅਗਾਈ ਪਸ਼ੂ ਨ ਥੋਰਾ ਹਰ ਭਗਤਨ ਕਹੋ ਖਾਤ ਖਰਚਤ ਦਿਲਸ਼ਿਤ ਦੇਵਨ ਕਹੋ ਰਹਾਓ ਜਾ ਕਾ ਤਨੀ ਅਗਮ ਗੁਸਾਈ ਮਾਨੁਖ ਕੀ ਕਹੋ ਕੇਤ ਚਲਾਈ ਜਾ ਕੀ ਸੇਵਾ ਦਸ ਅਸ਼ਟ ਸਿਧਾਈ ਪਾਲਕ ਦਿਸ਼ਟ ਤਾ ਕੀ ਲਾਗੋ ਪਾਈ ਜਾ ਕੋ ਦਇਆ ਕਰੋ ਮੇਰੇ ਸਵਾਮੀ ਕਹੋ ਨਾਨਕ ਨਾਹੀ ਤਿਨ ਕਾਮੀ ਆਸਾ ਮਹੱਲਾ ਪੰਜਵਾਂ ਜੋ ਮੈਂ ਆਪਣਾ ਸਤਿਗੁਰ ਧਿਆਇਆ ਤਬ ਮੇਰੇ ਮਨ ਮਾਂ ਸੁਖ ਪਾਇਆ ਮਿਟ ਗਈ ਗਣਤ ਬਨਾਸਿਓ ਸੰਸਾ ਨਾਮ

ਪਏ ਦਿਲਾਸਾ, ਨਾਨਕ ਦਾਸ ਤੇਰਾ ਪਰਵਾਸਾ, ਆਸਾ ਮਹੱਲਾ ਪੰਜਵਾ, ਅਣਦਨ ਮੂਸਾ ਲਾਜ ਟੁਕਾਈ, ਗਿਰਤ ਕੂਮ ਮੈਂ ਖਾਏ ਮਿਠਾਈ, ਸੋਚਤ ਸਾਜਤ ਰਹਿਣ ਬੇਗਾਨੀ, ਅਣਕ ਰੰਗ ਮਾਇਆ ਕੇ ਚਿਤਵਤ, ਕਹੂ ਨ ਸਿਮਰੇ ਸਾਰੰਗ ਪਾਨੀ, ਰਹਾਉ ਦ੍ਰੁਮ ਕੀ ਛਾਇਆ, ਨਿਚਲ ਗ੍ਰਿਉ ਬੰਧਿਆ, ਤਾਲ ਕੇ ਫਾਂਸ ਸਰ ਸੰਧਿਆ, ਬਾਲੂ ਕਿਨਾਰਾ ਤਰੰਗ ਮੁਖ ਆਇਆ, ਸੋ ਥਾਨ ਮੂੜ ਨਿਚਲ ਕਰ ਪਾਇਆ, ਸਾਧ ਸੰਗ ਜਪਿਓ ਹਰ ਰਾਏ, ਨਾਨਕ ਜੀ ਵੇ ਹਰ ਗੁਣ ਗਾਏ, ਆਸਾ ਮਹੱਲਾ ਪੰਜਵਾਂ, ਦੋ ਤੁਕੇ ਨੌ ਉਣ ਕੇ ਸੰਗ ਤੂੰ ਕਰਤੀ ਕੇਲ, ਉਣ ਕੇ ਸੰਗ ਹਮ ਤੁਮ ਸੰਗ ਮੇਲ, ਉਣ ਕੇ ਸੰਗ ਤੁਮ ਸਭ ਕੋ ਲੋਰ ਹੈ, ਉਸ ਬਿਨਾ ਕੋ ਮੁਖ ਨਹੀਂ ਜੋਰ ਹੈ, ਤੇ ਬੈਰਾਗੀ ਕਾਂ ਸਮਾਏ, ਤਿਸ ਬਿਨ ਤੁਹੀ ਦੁਹੇਰੀ ਰੀ, ਰਹਾਓ ਉਣ ਕੇ ਸੰਗ ਤੂੰ ਗ੍ਰਹਿ ਮੈਂ ਮਹਾਰ, ਉਣ ਕੇ ਸੰਗ ਤੂੰ ਹੋਈ ਹੈ ਜਹਾਰ, ਉਣ ਕੇ ਸੰਗ ਤੂੰ ਰੱਖੀ ਪਪੋਲ, ਉਸ ਬਿਨਾ ਤੂੰ ਛੁਟਕੀ ਰੋਲ, ਉਣ ਕੇ ਸੰਗ ਤੇਰਾ ਮਾਨ ਮਹੱਤ, ਉਣ ਕੇ ਸੰਗ ਤੁਮ ਸਾਗ ਜਗਤ, ਉਣ ਕੇ ਸੰਗ ਤੇਰੀ ਸਭ ਤਾਟੀ, ਉਸ ਬਿਨਾ ਤੂੰ ਹੋਈ ਹੈ ਮਾਟੀ, ਉਹ ਬੈਰਾਗੀ ਮਰੇ ਨ ਜਾਏ, ਹੁਕਮੇ ਵਾਧਾ ਕਾਰ ਕੁਮਾਏ, ਜੋੜ ਵਿਛੋੜੇ ਨਾਨਕ ਤਾਪ, ਆਪਣੀ ਕੁਦਰਤ ਜਾਣੇ ਆਪ, ਆਸਾ ਮਹੱਲਾ ਪੰਜਵਾਂ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕੜਿਆ, ਨਾ ਉਹ ਨਿਰਤਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ ਕੋ ਦੁੱਖੇ, ਅਵਰ ਨਾ ਕਉ ਮਾਰ ਨਹਾਰਾ, ਜੀਉ ਹਮਾਰਾ ਜੀਉ ਦੇਨ ਹਾਰਾ, ਰਹਾਉ ਨਾ ਉਸ ਬੰਧਨ ਨਾ ਹਮ ਬਾਧੇ, ਨਾ ਉਸ ਤੰਦਾ ਨਾ ਹਮ ਤਾਦੇ, ਨਾ ਉਸ ਮੈਲ ਨਾ ਹਮ ਕੋ ਮੈਲਾ, ਉਸ ਆਨੰਦ ਤਾਂ ਹਮ ਸਲ ਕੇਲਾ, ਨਾ ਉਸ ਸੋਚ ਨਾ ਹਮ ਕੋ ਸੋਚਾ, ਨਾ ਉਸ ਲੇਪ ਨਾ ਹਮ ਕੋ ਪੋਚਾ, ਨਾ ਉਸ ਭੂਖ ਨਾ ਹਮ ਕੋ ਤਸ਼ਨਾ, ਜਾਂ ਉਹ ਨਿਰਮਲ ਤਾਂ ਹਮ ਜਚਨਾ, ਹਮ ਕਿਸ ਨਾਹੀ ਇੱਕ ਹੈ ਉਹੀ, ਆਗੇ ਪਾਛੇ ਇੱਕ ਉਹ ਸੋਈ, ਨਾਨਕ ਗੁਰਖ ਹੋਏ ਭ੍ਰਮ ਪੰਗਾ, ਹਮ ਓਏ ਮਿਲ ਹੋਏ ਇੱਕ ਰੰਗਾ, ਆਸਾ ਮਹੱਲਾ ਪੰਜਵਾਂ, ਅਣਕ ਭਾਂਤ ਕਰ ਸੇਵਾ ਕਰੀਏ, ਜੀਉ ਪ੍ਰਾਣ ਤਨੇ ਆਗੇ ਤਰੀਏ, ਪਾਣੀ ਪੱਖ ਤਰੋ ਤਜ ਅਵਮਾਨ, ਅਣਕ ਬਾਰ ਜਾਈਏ ਕੁਰਬਾਨ, ਸਾਈ ਸੁਹਾਗਣ ਜੋ ਪ੍ਰਪਾਈ, ਤਿਨ ਕੇ ਸੰਗ ਮਿਲੋ ਮੇਰੀ ਮਾਈ, ਰਹਾਉ ਦਾਸਨ ਦਾਸੀ ਕੀ ਪਨਿਹਾਰ, ਹੁਣ ਕੀ ਰੇਨ ਬਸੇ ਜੀ ਨਾਲ, ਮਾਥੇ ਭਗਤਾਂ ਪਾਵੋ ਸੰਗ, ਮਿਲੇ ਸੁਆਮੀ ਆਪਣੇ ਰੰਗ, ਜਾਪ ਤਾਪ ਦੇਵੋ ਸਭ ਨੇਮਾ, ਕਰਮ ਧਰਮ ਅਰਪੋ ਸਭ ਹੋਮਾ, ਗਰਭ ਮੋਹ ਤਜ ਹੋਵੋ ਰੇਨ, ਉਨ ਕੇ ਸੰਗ ਦੇਖੋ ਪ੍ਰਭ ਨੈਣ, ਨਿਮਖ ਨਿਮਖ ਇਹੀ ਆਰਾਧੋ, ਦਿਨ ਸਰਾਇਣ ਇਹ ਸੇਵਾ ਸਾਧੋ, ਪਏ ਕਿਰਪਾਲ ਗੋਪਾਲ ਗੋਬਿੰਦ, ਸਾਧ ਸੰਗ

ਸਦ ਨਿਰਮਲ ਹੋਏ। ਸੁਨੋ ਮੀਤ ਐਸਾ ਪ੍ਰੇਮ ਪਿਆਰ, ਜੀ ਪ੍ਰਾਨ ਘੜ ਘੜ ਆਧਾਰ। ਰਹਾਉ ਭਲਕੀ ਪ੍ਰੀਤ ਪੈ ਸਗਲ ਨਿਧਾਨ, ਭਲਕੀ ਪ੍ਰੀਤ ਦੇ ਨਿਰਮਲ ਨਾਮ।

ਪ੍ਰਭ ਕੀ ਪ੍ਰੀਤ ਸਗਲ ਉਧਾਰੇ, ਪ੍ਰਭ ਕੀ ਪ੍ਰੀਤ ਚੱਲੇ ਸੰਗਾਰੇ, ਆਪੋ ਕੋਈ ਮਿਲੇ ਨਾ ਪੂਲੇ, ਜਿਸ ਕਿਰਪਾ ਤਿਸ ਸਾਧ ਸੰਗ ਕੂਲੇ, ਓ ਨਾਨਕ ਤੇਰੇ ਕੁਰਬਾਨ, ਸੰਤ ਓੜ ਪਰ ਤੇਰਾ ਤਾਣ, ਆਸਾ ਮਹੱਲਾ ਪੰਜਵਾ, ਉਬਤ ਹੋਏ ਕੇ ਰਾਜ ਕਮਾਇਆ, ਕਰ ਕਰ ਅਨਰਥ ਵਿਹਾਜੀ ਮਾਇਆ, ਸੰਚਤ ਸੰਚਤ ਥੈਲੀ ਕੀਨੀ, ਪ੍ਰਭ ਤੇ ਡਾਰ ਅਵਰ ਕੋ ਦੀਨੀ, ਕਾਗ ਗਗਰੀਆ ਅੰਬ ਮਝਰੀਆ, ਗਰਭ ਗਰਭ ਵਾਹੂ ਮੈਂ ਪਰੀਆ, ਰਹਾਉ ਨਿਰਪੋ ਹੋਇਓ ਭਇਆ ਨਿਹੰਗਾ, ਕੀਤਨ ਆਇਓ ਕਰਤਾ ਸੰਗਾ, ਲਸਕਰ ਜੋੜੇ ਕੀਆ ਸੰਭਾਹਾ, ਨਿਕਸਿਆ ਭੂਖ ਤਾਂ ਹੋਏ ਗਿਓ ਸਵਾਹਾ, ਉੱਚੇ ਮੰਦਰ ਮੈਲ ਅਰਰਾਨੀ, ਹਸਤ ਕੋੜੇ ਜੋੜੇ ਮਨ ਪਾਨੀ, ਵੜ ਪਰਵਾਰ ਪੂਤ ਅਰਤੀਆਂ, ਮੋਏ ਪਜੇ ਪਚ ਅੰਧਾ ਮੂਆ, ਜਿਨੇ ਉਪਾਹ ਤਿਨੇ ਬਿਨਾਹਾ, ਰੰਗ ਰਸ ਜੈਸੇ ਸੁਬਨਾਹਾ, ਸੋਈ ਮੁਕਤ ਇਸ ਰਾਜਮਾਲ, ਨਾਨਕ ਦਾਸ ਜਿਸ ਖਸਮ ਦਿਆਲ, ਆਸਾ ਮੁਹੱਲਾ ਪੰਜਵਾਂ, ਇਨ ਸੋ ਪ੍ਰੀਤ ਕਰੀ ਕਨੇਰੀ, ਜੋ ਮਿਲੀਏ ਤੋ ਵਧੇ ਵਧੇਰੀ, ਕਲ ਚਮੜੀ ਜੋ ਛੋਡੇ ਨਾਹੀ, ਲਾ ਛੁੱਟੋ ਸਗੁਰ ਕੀ ਪਾਈ, ਜਗ ਮੋਹਣੀ ਹਮ ਤਿਆਗ ਗਵਾਈ, ਨਿਰਗੁਣ ਮਿਲਿਓ ਵਜੀ ਵਧਾਈ, ਰਹਾਓ ਐਸੀ ਸੁੰਦਰ ਮਨ ਕੋ ਮੋਹ, ਬਾੜ ਘਾਟ ਗ੍ਰੇ ਬਣ ਬਣ ਜੋਹ, ਮੰਤਨ ਲਾਗੇ ਹੋਏ ਕੇ ਮੀਠੀ, ਗੁਰ ਪ੍ਰਸਾਦ ਮੈਂ ਖੋਟੀ ਜੀਠੀ, ਅਗਰ ਕੁਸਕੇ ਵੱਡੇ ਠਗਾਉ, ਛੋਡੇ ਨਾਹੀ ਬਾਪ ਨਾ ਮਾਊ, ਮਿਲੀ ਆਪਣੇ ਉਨਲੇ ਬੰਧ, ਗੁਰ ਕਿਰਪਾ ਤੇ ਮੈਂ ਸਗਲੇ ਸਾਧੇ, ਅਬ ਮੋਰੇ ਮਨ ਪਇਆ ਆਨੰਦ, ਪਉ ਚੂਕਾ ਟੂਟੇ ਸਾ ਫੰਦ, ਕਹੋ ਨਾਨਕ ਤੈ ਸਤਗੁਰ ਪਾਇਆ, ਹਰ ਸਗਲਾ ਮੈਂ ਸੁਖੀ ਵਸਾਇਆ, ਆਸਾ ਮਹੱਲਾ ਪੰਜਵਾਂ, ਆਠ ਪਹਿਰ ਨਿਡ ਕਰ ਜਾਨੇ, ਪ੍ਰਭ ਕਾ ਕੀਆ ਮੀਠਾ ਮਾਨ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਛਾਰ, ਸੰਤ ਰਹਿਤ ਸੁਣੋ ਮੇਰੇ ਪਾਈ, ਹੋਆ ਕੀ ਮਹਿਮਾ ਕਥਨ ਨਾ ਜਾਈ, ਰਹਾਉ ਵਰਤਨ ਜਾ ਕੇ ਕੇਵਲ ਨਾਮ, ਅੰਦਰੂਪ ਕੀਰਤਨ ਬਿਸਰਾਮ, ਮਿੱਤਰ ਸੱਤਰ ਜਾ ਕੇ ਇਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ, ਕੋਟ ਕੋਟ ਅਗ ਕੱਟਣ ਹਾਰਾ, ਦੁਖ ਦੂਰ ਕਰਨ ਜੀ ਕੇ ਦਾਤਾਰਾ, ਸੂਰ ਬੀਰ ਬਜਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ, ਤਾਕਾ ਸੰਗ ਬਾਛੇ ਸੁਰਦੇਵ, ਅਮੋਘ ਦਰਸ ਸਬਲ ਜਾ ਕੀ ਸੇਵ, ਕਰ ਜੋੜ ਨਾਨਕ ਕਰੇ ਅਰਦਾਸ, ਹੋਏ ਸੰਤੇ ਟਹਿਲ ਦੀਜੇ ਗੁਣਤਾਸ, ਆਸਾ ਮਹੱਲਾ ਪੰਜਵਾਂ, ਸਗਲ ਸੂਖ ਜਗ ਏਕੇ ਨਾਮ, ਸਗਲ ਧਰਮ ਹਰ ਕੇ ਗੁਣਗਾਮ, ਮਹਾ ਪਵਿੱਤਰ ਸਾਧਕਾ ਸੰਗ, ਜਿਸ ਭੇੜਤ ਲਾਗੇ ਪ੍ਰਵਰੰਗ, ਗੁਰ ਪ੍ਰਸਾਦ ਹੋਏ ਆਨੰਦ ਪਾਵੇ, ਜੇ ਸਿਮਰਤ ਮਨ ਹੋਏ ਪਰਗਾਸਾ, ਤਾ ਕੀ ਗਤਮਿਤ ਕਹਿਣ ਨਾ ਜਾਵੇ, ਹਰਹਾਵ ਵਰਤਨੇਮ ਮਜਨ ਤਿਸ ਪੂਜਾ, ਵੇਦ ਪੁਰਾਣ ਤਿਨ ਸਿਮਰਤ ਸੁਨੀਜਾ, ਮਹਾਪੁਨੀਤ ਜਾ ਕਾ ਨਿਰਮਲ ਥਾਨ, ਸਾਧ ਸੰਗਤ ਜਾ ਕੇ ਹਰ ਹਰ ਨਾਮ, ਪ੍ਰਟਿਓ ਜੋਜਨ ਸਗਲੇ ਪਵਨ, ਪਦ ਪੁਨੀਤ ਤਾ ਕੀ ਪਗਰੇਨ, ਜਾ ਕੋ ਪੇਟਿਓ ਹਰ ਹਰ ਰਾਏ, ਤਾ ਕੀ ਗਤਮਿਤ ਕਥਨ ਨਾ ਜਾਏ, ਆੜ ਪੈਰ ਕਰ ਜੋੜ ਤਿਹਾਵੋ, ਹੁਣ ਸਾਧਾਂ ਕਾ ਦਰਸ਼ਨ ਪਾਵੋ, ਮੋਏ ਗਰੀਬ ਕੋ ਲਿਹੋ ਰਲਾਏ, ਨਾਨਕ ਆਏ ਪੈ ਸਰਣਾਏ, ਆਸਾ ਮਹੱਲਾ ਪੰਜਵਾਂ, ਆੜ ਪੈਰ ਉਦ ਕਿਸ ਨਾਨੀ, ਤਦੀ ਪੋਗ ਲਗਾਏ ਸੋ ਗਿਆਨੀ, ਬਿਰਥਾ ਕਾਹੂ ਛੋਡੇ ਨਾਹੀ,

ਪੁਰਾਰੀ ਸਤਿਗੁਰ ਪੂਰੇ ਸਾਜ ਕਹਿਆ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਿਆ ਰਹਾਓ ਜੇ ਲਾਲਚ ਜਾਗਤੀ ਘਾਟ ਦੂਰ ਰਹੀ ਉਹ ਜਮ ਤੇ ਬਾਟ ਜੇ ਆਪਟੇ ਬਹੁਤ ਕਨਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਿਨਾ ਕੋ ਦਿਸ਼ਟ ਨਾ ਪੇਖਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾ ਕੇ ਅਣਗਦ ਤੂਰਾ ਆਸਾ ਮਹੱਲਾ ਪੰਜਵਾਂ ਦੋ ਪਦਾ ਇੱਕ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝਗੀ ਤਿਸ਼ਨਾ ਹਰ ਜਸੇ ਅਗਾਨੇ ਜਪ ਜਪ ਜੀਵਾਂ ਸਾਰਗ ਪਾਨੇ ਕਰਨ ਕਰਾਮਣ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਓ ਲਾਲ ਜਵੇਰ ਪਰੇ ਭੰਡਾਰ ਟੋਟ ਨ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾ ਕੀ ਪਰਮ ਗਤ ਹੋਏ ਆਸਾ ਕਰ ਸਤਵਾਂ ਮਹੱਲਾ ਪੰਜਵਾਂ ਹਰ ਕਾ ਨਾਮ ਹਿਰਦੇ ਨਿਰਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਓ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਆਸਾ ਮਹੱਲਾ ਪੰਜਵਾਂ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨੇ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜੇ ਸੰਤ ਹਰ ਪ੍ਰੀਤ ਪਿਆਰੇ ਰਹਾਓ ਜਾ ਕੇ ਮਸਤਕ ਲਿਖਿਆ ਭਾਗ ਕਹੋ ਨਾਨਕ ਤਾਕਾ ਫਿਰ ਸੁਹਾਗ ਆਸਾ ਮਹੱਲਾ ਪੰਜਵਾਂ ਮਿੱਠੀ ਆਗਿਆ ਫਿਰ ਕੀ ਲਾਗੀ ਸੌਂਕਣ ਕਰ ਕੀ ਕੰਤ ਤੇ ਆਗੀ ਪ੍ਰੇ ਸੁਹਾਗ ਸੀਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਪਲੋ ਪਯੋ ਪ੍ਰੇ ਕਹਿਆ ਮਾਨਿਆ ਸੂਗ ਸਹਿਜ ਇਸ ਕਰ ਕਾ ਜਾਣਿਆ ਰਹਾਓ ਹੋ ਬੰਦੀ ਪ੍ਰੇ ਖਿਜਮਤਦਾਰ ਉਹ ਅਵਨਾਸੀ ਅਗਮੇ ਪਾਰ ਲੇ ਪੱਖ ਪ੍ਰੇ ਚਿਲੋ ਪਾਏ ਭਾਗ ਗਏ ਪੰਜ ਦੂਤ ਲਾਵੇ ਨਾ ਮੈਂ ਕੋਲ ਨਾ ਸੋਭਾਵੰਤ ਕਿਆ ਜਾਨਾ ਕਿਉ ਪਾਨੀ ਕੰਤ ਹੋਏ ਅਨਾਥ ਗਰੀਬ ਨਿਮਾਨੀ ਕੰਤ ਪਕੜ ਹਮ ਕੀ ਨੀਰਾਨੀ ਜਮ ਪ੍ਰੀਤਮ ਸਾਜਨ ਲਾਗਾ ਸੂਗ ਸਹਿਜ ਮੇਰਾ ਤਨ ਸੁਹਾਗਾ

ਬਲ ਬਲ ਇਸ ਸਤਿਗੁਰ ਕਉ ਜਾਓ, ਗੁਰ ਪੂਰਾ ਪਾਇਓ ਮੇਰੇ ਪਾਈ, ਰੋਗ ਸੋਗ ਸਭ ਦੁਖ ਬਿਨਾਸੇ, ਸਤਿਗੁਰ ਕੀ ਸਰਣਾਈ ਰਹਾਓ, ਗੁਰ ਕੇ ਚਰਨ ਹਿਰਦੇ ਵਸਾਏ, ਮਨ ਚਿੰਤਤ ਸਗਲੇ ਫੁਲ ਪਾਏ, ਅਗਨ ਬੂਈ ਸਭ ਹੋਈ ਸਾਂਤ, ਕਰ ਕਿਰਪਾ ਗੁਰ ਕੀ ਨੀਂਦਾਤ, ਨਿਥਾਵੇ ਕਉ ਗੁਰ ਦੀ ਨੂੰ ਥਾਨ, ਨਿਮਾਨੇ ਕਉ ਗੁਰ ਕੀ ਨੂੰ ਮਾਨ, ਬੰਧਨ ਕਾਟ ਸੇਵਕ ਕਰ ਰਾਖੇ, ਅੰਮ੍ਰਿਤ ਬਾਣੀ ਰਸਨਾ ਚਾਖੇ, ਵੱਡੇ ਭਾਗ ਪੂਜ ਗੁਰ ਚਰਨਾ, ਸਗਲ ਤਿਆਗ ਪਾਈ ਪ੍ਰਸਰਨਾ, ਗੁਰ ਨਾਨਕ ਜਾ ਕੋ ਪਇਆ ਦਿਆਲਾ, ਸੋ ਜਨ ਹੋਆ ਸਦਾ ਨਿਹਾਲਾ, ਆਸਾ ਮਹੱਲਾ ਪੰਜਵਾਂ, ਸਤਿਗੁਰ ਸਾਚੇ ਦੀ ਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰੇ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਵਿੰਦ ਕਾ, ਪ੍ਰਗਟਿਆ ਸਾਹਮਣੇ ਲਿਖਿਆ ਤੁਰਕਾ ਰਹਾਉ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਤੀਆ, ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕੈ ਮਨ ਭਾਵੇ, ਵਧੀ ਵੇਰ ਬਹੁ ਪੀੜੀ ਚਾਲੀ, ਧਰਮ ਕਲਾਗਰ ਬੰਦ ਬਹਾਲੀ, ਮਨ ਚਿੰਦਿਆ ਸਤਿਗੁਰੂ ਦਿਵਾਇਆ, ਪਏ ਅਚਿੰਤ ਏਕ ਲਿਵਲਾਇਆ, ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ, ਬੁਲਾਇਆ ਬੋਲੇ ਗੁਰ ਕੈ ਭਾਣ, ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁਠ ਕੀ ਨੀਂਦਾਤ, ਆਸਾ ਮਹੱਲਾ ਪੰਜਵਾਂ, ਗੁਰਪੂਰੇ ਰਾਖਿਆ ਦੇ ਹਾਥ, ਪ੍ਰਗਟ ਪਿਆ ਜਨਕਾ ਪ੍ਰਤਾਪ, ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪੈ ਪਾਈ, ਰਹਾਓ ਸਰਨ ਪਰੇ ਸਾਚੇ ਗੁਰਦੇਵ, ਪੂਰਨ ਹੋ

ਸਭ ਕਿਛ ਹੈ ਤੇਰਾ, ਮਾਣ ਨਿਮਾਣੇ ਤੂੰ ਤਣੀ, ਤੇਰਾ ਪਰਵਾਸਾ ਬਿਨ ਸਾਚੇ ਅਨਟੇਕ ਹੈ, ਸੋ ਜਾਣੋ ਕਾਚਾ ਰਹਾਓ, ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨ ਪਾਏ, ਜਿਸ ਗੁਰਪੂਰਾ ਪੇੜ ਸੀ ਸੋ ਚੱਲੇ ਰਜਾਏ, ਚਿਤਰਾਈ ਸਿਆਣਪਾਂ ਕਿਤੇ ਕਾਮ ਨ ਆਈ ਹੈ, ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈ ਹੈ, ਜੇ ਲਾ ਕਰਮ ਕਮਾਈ ਹੈ ਈ ਪਵੇ ਨਾ ਬੰਧਾ, ਜਨ ਨਾਨਕ ਕੀਤਾ ਨਾਮ ਧਾਰ ਹੋਰ ਛੋੜਿਆ ਤੰਦਾ, ਆਸਾ ਮਹੱਲਾ ਪੰਜਵਾਂ ਸਰ ਸੁਖਾ ਮੈਂ ਪਾਲਿਆ, ਹਰ ਜੇਬ ਨਾ ਕੋਈ ਗੁਰ ਤੁੱਠੇ ਤੇ ਪਾਈ ਹੈ, ਸੱਚ ਸਾਹਿਬ ਸੋਈ ਬਲਿਹਾਰੀ ਗੁਰ ਆਪਣੇ ਸਾਧ ਸਰ ਕੁਰਬਾਨਾ, ਨਾਮ ਨਾ ਵਿਸਰੋ ਵੇਖਣ ਚਸਾ ਕਿਉਂ ਕੀਜੇ ਦਾਨਾ, ਰਹਾਓ ਭਾਗਠ ਸੱਚਾ ਸੋਏ ਹੈ ਜਿਹਰ ਤਨ ਅੰਤਰ, ਸੋ ਛੂਟੇ ਮਹਾਂਜਾਲ ਤੇ ਜਿਲ ਗੁਰ ਸ਼ਬਦ ਨਿਰੰਤਰ, ਗੁਰ ਕੀ ਮਹਿਮਾ ਕਿਆ ਕਹ ਗੁਰ ਵਿਵੇਕ ਸਤ ਸਰ, ਉਹ ਆ ਜੁਗਾ ਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ, ਨਾਮ ਧਿਆਵੋ ਸਦ ਸਦਾ ਹਰ ਹਰ ਮਨ ਰੰਗੇ, ਜੀਉ ਪ੍ਰਾਣ ਤਨ ਗੁਰੂ ਹੈ ਨਾਨਕ ਕੈ ਸੰਗੇ, ਆਸਾ ਮਹੱਲਾ ਪੰਜਵਾਂ ਸਾਈ ਅਲਖ ਅਪਾਰ, ਘੋਰੀ ਮਨ ਵਸੇ ਦੁਖ ਦਰਦ ਰੋਗ ਮਾਏ, ਮੈਂਡਾ ਹਵ ਨਸੇ ਹੋ ਵੰਜਾ ਕੁਰਬਾਨ, ਸਾਈ ਆਪਣੇ ਹੋਵੇ ਅੰਧਕਣਾ, ਮਨ ਤਨ ਜਾਪਣੇ ਰਹਾਓ, ਬਿੰਦਕ ਗਾਲ ਸੁਣੀ ਸੱਚੇ ਤਿਸ ਤਣੀ, ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ, ਨੈਣ ਪਸੰਦੋ ਸੋਏ ਟੇਖ ਮੁਸਤਾਕ ਭਈ, ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ, ਬੇਕ ਤੇਵ ਸੰਸਾਰ ਹੱਬਾ ਹੂੰ ਬਹਾਰਾ, ਨਾਨਕ ਕਾ ਪਾਤਸ਼ਾਹ ਦਿਸੇ ਜਹਾਰਾ, ਆਸਾ ਮਹੱਲਾ ਪੰਜਵਾਂ ਲਾਗ ਭਗਤ ਆਰਾਧ ਜਬ ਤੇ ਪੀਓ ਪੀਓ, ਕਵਨ ਜੂਤ ਮੇ ਲਾਵੋ ਨਿਰਗੁਣ ਬਖਈ ਜੀਓ, ਤੇਰੀ ਟੇ ਗੋਵਿੰਦ ਗੋਪਾਲ ਦਿਆਲ ਪ੍ਰਭ, ਤੂੰ ਸਭਨਾ ਕੇ ਨਾਥ ਤੇਰੀ ਸਿਰਟ ਸਭ, ਰਹਾਓ ਸਦਾ ਸਹਾਈ ਸੰਤ ਪੇਖੇ ਸਦਾ ਹਜੂਰ, ਨਾ ਬਿਹੂਨੜਿਆ ਸੇ ਮਰਨ ਵਿਸੂਰ ਵਿਸੂਰ, ਦਾਸ ਦਾਸਤਨ ਪਾਏ ਮਿਟਿਆ ਤਿਨਾ ਗਾਉਣ, ਵਿਸਰਿਆ ਜਿਨਾ ਨਾਮ ਤਿਨਾੜਾ ਹਾਲ ਕੌਣ, ਜੈਸੇ ਪਸ ਹਰਿਆਓ ਤੈਸਾ ਸੰਸਾਰ ਸਭ, ਨਾਨਕ ਬੰਧਨ ਕਾਟ ਮਲਾਵੋ ਆ ਪ੍ਰਭ, ਆਸਾ ਮਹੱਲਾ ਪੰਜਵਾਂ ਹੱਬੇ ਥੋਕ ਵਿਸਾਰ, ਇੱਕੋ ਖਿਆਲ ਕਰ ਝੂਠਾ ਲਾਏ ਗੁਮਾਨ, ਮੰਤਨ ਅਰਪ ਧਾਰ ਆੜ ਪੈਰ ਸਾਲ ਆਹੇ ਸਿਰਜਨਹਾਰ, ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰਹ ਰਹਾਓ, ਤੋਈ ਕੰਮ ਕਮਾਏ ਜਿਤ ਮੁਖ ਉਜਲਾ, ਤੋਈ ਲੱਗੇ ਸੱਚ ਜੇ ਤੂੰ ਦੇ ਅਲਾ, ਜੋ ਨਾ ਟਹੰਦੋ ਮੂਲ ਸੋ ਕਰ ਰਸ ਕਰ, ਇੱਕੋ ਚਿੱਤ ਵਸਾਏ ਕਦੇ ਨਾ ਜਾਏ ਮਰ, ਤਿਨਾ ਪਿਆਰਾ ਰਾਮ ਜੋ ਪ੍ਰਾਪਾਣਿਆ, ਗੁਰ ਪ੍ਰਸਾਦ ਅਕਥ ਨਾਨਕ ਵਖਾਣਿਆ, ਆਸਾ ਮਹੱਲਾ ਪੰਜਵਾਂ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਾ, ਖੇਦ ਨਾ ਜਾਣੋ ਮੂਲ ਸਾਈ ਜਿਹਾ, ਮਨ ਤਨ ਹੋਏ ਨਿਹਾਲ ਤੁਮ ਸੰਗ ਪੇਟਿਆ, ਸੁਖ ਪਾਇਆ ਜਨ ਪ੍ਰਸਾਦ ਦੁਖ ਸਭ ਮੇਟਿਆ, ਰਹਾਓ ਜੇਤੇ ਖੰਡ ਬ੍ਰਹਿਮੰਡ ਉਧਾਰੇ ਤਿਨਖੇ, ਜਿਨ ਮਨ ਮੁਠਾ ਆਪ ਪੂਰੇ ਭਗਤ ਸੇ, ਜਿਸ ਨੂੰ ਮੰਨੇ ਆਪ ਸੋਈ ਮਾਨੀਏ, ਪ੍ਰਗਟ ਪੁਰਖ ਪ੍ਰਵਾਨ ਸਭ ਠਾਈ ਜਾਣੀਏ, ਦਿਨ ਸਰੈਣ ਆਰਾਤ ਸੰਭਾਲੇ ਸਾਹਾ ਸਾਹ, ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ, ਆਸਾ ਮਹੱਲਾ ਪੰਜਵਾਂ ਪੂਰ ਰਹਿਆ ਸਰਬਠਾਏ, ਹਮਾਰਾ ਖਸਮ ਸੋਏ ਏਕ ਸਹਿਬ ਸਿਰ ਛੱਤ।

ਪ੍ਰਤਪਾਲੇ ਪ੍ਰਵੇ ਆਪ ਧੜਕੜ ਸਾਰੀਏ ਜਿਸ ਮਨ ਉਠਾ ਆਪ ਤਿਸ ਨਾਮ ਸਾਰੀਏ ਜੋ ਕੁਛ ਕਰੇ ਸੋ ਆਪ ਆਪਣ ਪਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਚੂਰੀਏ।

ਤਾਜ ਨਾ ਕਿਤੇ ਗਨੋ ਹਰ ਕੀਰਤਨ ਆਧਾਰ ਨਿਚਲ ਇਹੋ ਤਨੋ ਜੇਤੇ ਮਾਇਆ ਰੰਗ ਤੇਤ ਪਛਾਵਿਆ ਸੋ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗੈਰ ਗੰਭੀਰ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ਆਸਾ ਮਹੱਲਾ ਪੰਜਵਾਂ ਜੇ ਸਿਮਰਤ ਦੁਖ ਜਾਏ ਸਹਿ ਸੁਖ ਪਾਈਏ ਰਹਿਣ ਦਿਨਸ ਕਰ ਜੋੜ ਹਰ ਘਰ ਧਿਆਈਏ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿਆ ਭਰਪੂਰ ਸੱਚਾ ਸਚ ਸੋਏ ਰਹਾਉ ਅੰਤਰ ਬਾਰ ਸੰਗ ਸਹਾਈ ਗਿਆਨ ਜੋਗ ਕਿਸੇ ਅਰਾਧ ਮਨਾ ਬਿਨਾਸੇ ਸਗਲ ਰੋਗ ਰਾਖਨ ਹਾਰ ਅਪਾਰ ਰਾਖੇ ਅਗਨ ਮਾਘੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਗ ਸਹਿਜ ਆਨੰਦ ਘਨਾ ਨਾਨਕ ਜਨ ਤੂਰਾ ਕਾਰਜ ਸਗਲੇ ਸਿੱਧ ਭਏ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾਂ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਏ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਏ ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ ਅਨਦਿਨ ਸਿਮਰੇ ਨਾਮ ਤਜ ਲਾਜ ਲੋਕਾਣੀਆਂ ਹਰਹਾਉ ਜਪ ਜਪ ਜੀਵਾਂ ਨਾਮ ਹੋਵੇ ਅੰਧਕਣਾ ਮਿਥਿਆ ਮੋਹ ਸੰਸਾਰ ਝੂਠਾ ਵਿਸਣਾ ਚਰਨ ਕਮਲ ਸੰਗ ਨੇ ਹੋ ਕਿਨੇ ਵਿਰਲੇ ਲਾਇਆ ਤਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨ ਮਰਨ ਦੋ ਕਾਲ ਸਿਮਰਤ ਮਿਟ ਜਾਵਈ ਨਾਨਕ ਕਹੇ ਸੁਖ ਸੋਏ ਜੋ ਪ੍ਰਾਪਾਵਈ ਆਸਾ ਮਹੱਲਾ ਪੰਜਵਾਂ ਆਵੋ ਮੀਤ ਇਕੱਤਰ ਹੋਏ ਰਸ ਕਸ ਸਭ ਪੁੰਚੇ ਅੰਮ੍ਰਿਤ ਨਾਮ ਹਰ ਹਰ ਜਪੇ ਮਿਲ ਪਾਪਾ ਮੁੰਚੇ ਤਤ ਵਿਚਾਰੋ ਸੰਤ ਜਨੋ ਤਾ ਤੇ ਵਿਘਨ ਲਾਗੇ ਖੀਨ ਪਏ ਸਭ ਤਸਕਰਾ ਗੁਰਮੁਖ ਜਨ ਜਾਗੇ ਰਹਾਓ ਬੁੱਧ ਗਰੀਬੀ ਖਰਚ ਲਿਹੋ ਹੋਮੇ ਬਿਖ ਜਾ ਰਹੋ ਸਾਚਾ ਹੱਟ ਪੂਰਾ ਸ਼ਬਦ ਵੱਖਰ ਨਾਮ ਵਾਪਾਰੋ ਜੀਓ ਪਿੰਡ ਤਨ ਅਰਪਿਆ ਸੇਈ ਪਤਵੰਤ ਆਪਣੜੇ ਪ੍ਰਾਪਾਣਿਆ ਨਿਰਕੇਲ ਕਰਨ ਤੇ ਦੁਰਮਤ ਮਦ ਜੋ ਪੀਵਤੇ ਬਿਖਲੀ ਪਦ ਕਮਲੀ ਰਾਮ ਰਸਾਇਣ ਜੋਰਤ ਨਾਨਕ ਸਚ ਅਮਲੀ ਆਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰਮੰਤਰ ਦਰੜਾਇਆ ਪਾਏ ਪਰੇ ਸਤਿਗੁਰੂ ਕੈ ਜਿਨ ਪਰਮ ਵਧਾਰਿਆ ਕਰ ਕਿਰਪਾ ਪ੍ਰਭ ਆਪਣੀ ਫਿਰ ਸਾ ਸਵਾਰਿਆ ਰਹਾਉ ਕਰ ਗਏ ਲੀਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈ ਹੈ ਜਪ ਨਾਮ ਮੁਰਾਰੀ ਨੇਬ ਨਭਾਇਓ ਸਤਿਗੁਰੂ ਪ੍ਰਭ ਕਿਰਪਾ ਤਾਰੀ ਨਾਮ ਤਨ ਗੁਣ ਗਾਓ ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਸਾਉ ਅਮਿਤਾ ਆਸਾ ਮਹੱਲਾ ਪੰਜਵਾਂ ਜਾ ਕਾ ਠਾਕੁਰ ਤੁਹੀ ਪ੍ਰਭ ਤਾਕੇ ਵਡਭਾਗਾ ਹੋ ਸੁਹੇਲਾ ਸਸੁਖੀ ਸਭ ਪ੍ਰਮ ਪੋ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਤਰਨ ਕਰਾਮਨ ਸਗਲ ਵਿਦ ਸੋ ਸਤਿਗੁਰੂ ਹਮਾਰਾ ਰਹਾਉ ਦੂਜਾ ਨਾਹੀ ਔਰ ਕੋ ਤਾਕਾ ਪੋ ਕਰੀਏ ਗੁਰ ਸੇਵਾ ਮਹਿਲ ਪਾਈਏ ਜਗਦ ਉੱਤਰ ਤਰੀਏ ਦਿੱਟ ਤੇਰੀ ਸੁਖ ਪਾਈਏ ਮਨ ਮਾਏ ਨਿਧਾਨਾ ਜਾ ਕੋ ਤੁਮ ਕਿਰਪਾਲ ਭਏ ਸੇਵ ਸੇ ਪਰਵਾਨਾ ਅੰਮ੍ਰਿਤ ਰਸ ਹਰ ਕੀਰਤਨੋ ਹੋ ਵਿਰਲਾ ਪੀਵੇ ਵਜੋ ਨਾਨਕ ਮਿਲੇ ਏਕ ਨਾਮ ਰਿਧ ਜਪ ਜਪ ਜੀਵੇ ਆਸਾ ਮਹੱਲਾ ਪੰਜਵਾਂ ਜਾ ਪ੍ਰਭ ਕੀ ਹੋ ਚੇਰਲੀ ਸੋ ਸਭ ਤੇ ਉੱਚਾ ਸਭ ਕੁਝ ਤਾਕਾ ਕਾਂਢੀਏ ਥੋੜਾ ਅਰਮ ਉੱਚਾ ਜੀ ਪ੍ਰਾਣ ਮੇਰਾ ਤਨੋ ਸਾਹਿਬ ਕੀ ਮੰਨਿਆ ਨਾਮ ਜਿਸੇ ਕੇ ਉਜਲੀ ਤੇ ਦਾਸੀ ਗਨੀਆ ਰਹਾਓ ਵੇ ਪ੍ਰਭ ਆਨੰਦਮੈ ਨਵ ਮਾਣਕ ਹੀਰਾ ਰੱਜੀ ਧਾਈ ਸਦਾ ਸੁਖ ਜਾਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸੁਮਤ ਦਿਰੜਾਓ ਸੇਵੋ ਸਾਧੂ ਪਾਓ ਕਰ ਤਉ ਨਿਧਰ ਪਾਓ ਸਗਲੀ ਦਾਸੀ ਠਾਕੁਰ ਸਭ ਕਹਿਤੀ ਮੇਰਾ ਜਿਸੇ ਸਿਗਾਰੇ ਨਾਨਕਾ ਕਿਸ ਸੁਖੇ ਬਸੇਰਾ ਆਸਾ ਮਹੱਲਾ ਪੰਜਵਾਂ ਸੰਤਾਂ ਕੀ ਹੋਏ ਦਾਸਰੀ ਹੇ ਉਚਾਰਾ ਸਿਖਰੀ ਸਗਲ ਗੁਣਾ ਗੁਣ ਊਤਮੋ ਪਰਤਾ ਦੂਰ ਨਾ ਪੇਖਰੀ ਹੇ ਮਨ ਸੁੰਦਰ ਆਪਣਾ ਹਰ ਨਾਮ ਜੀਠੇ ਰੰਗਰੀ ਤਿਆਗ ਸਿਆਣ ਬਚਾਤਰੀ ਤੂੰ ਜਾਣ ਗੋਪਾਲੇ ਸੰਗਰੀ ਰਹਾਓ ਪਰਤਾ ਕੈ ਸੋ ਮਾਨੀਏ ਤੋ ਸੀਗਾਰ ਬਣਾਏਰੀ ਦੂਜਾ ਪਾਓ ਵਸਾਰੀਏ ਕਿਉ ਤੰਬੋਲਾ ਖਾਏਰੀ ਗੁਰ ਕਾ ਸਭ ਕਰ ਦੀਪਕੋ ਇਹ ਸਦਕੀ ਸੇਜ ਪਿਛਾਏਰੀ ਆੜ ਪੈਰ ਕਰ ਜੋੜ ਰਹੋ ਹੋ ਫੇਟੇ ਹਰ ਰਾਏਰੀ ਤੇਸੀ ਚੱਜ ਸੀਗਾਰ ਸਭ ਸਾਈ ਰੂਪ ਅਪਾਰਰੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰਰੀ ਆਸਾ ਮਹੱਲਾ ਪੰਜਵਾਂ।

ਪੰਜਵਾਂ ਜਿਸ ਨੂੰ ਤੂੰ ਅਸਥਿਰ ਕਰ ਮਨ ਹੈ ਤੇ ਪਾਹੁਣ ਦੋ ਦਾਹ ਪੁੱਤਰ ਕਲੱਤਰ ਅਗਰ ਸਗਲ ਸਮਗਰੀ ਸਾ ਮਿਤਿਆ ਅਸਨਾਹ ਰੇ ਮਨ ਕਿਆ ਕਰੇ ਹੈ ਹਾ ਹਾ ਡਿਟ ਦਿਖ ਜੈਸੇ ਹਰ ਚੰਦੌਰੀ ਇਕ ਰਾਂ ਭਜਨ ਲੈ ਲਾਹ ਰਹਾਉ ਜੈਸੇ ਬਸਤਰ ਦੇ ਓਢਾਨੇ ਦਿਨ ਦੋ ਚਾਰ ਪੁਰਾਹ ਤੀਤ ਉਪਰੇ ਕੇਤਕ ਤਾਈ ਹੈ ਅੰਤ ਕੋਰ ਕੋ ਆਹ ਜੈਸੇ ਅੰਬ ਕੁੰਡ ਕਰ ਰਾਖਿਓ ਪਰਤ ਸਿੰਧ ਗਲ ਜਾਹਾ ਆਵਗ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਚਸਾਹਾ ਰੇ ਮਨ ਲੇਖੇ ਚਾਲੇ ਲੇਖੇ ਬੈਸੇ ਲੇਖੇ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਉਟਾਹਾ ਆਸਾ ਮਹੱਲਾ ਪੰਜਵਾਂ ਅਬੁੱਟ ਬਾਤੇ ਪਈ ਸਿਧਰੀ ਦੂਤ ਦੁੱਟ ਸਜਨਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਖਸ਼ਨਈ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰ ਨਾ ਫਲ ਪਾਏ ਸਤਿਗੁਰ ਮਿਲਈ ਹਰਹਾਓ ਮੋਹਿ ਕਿਰਪਨ ਕੋ ਕੋਈ ਨ ਜਾਣਤ ਸਗਲ ਪਵਨ ਪ੍ਰਗਟਈ ਸੰਗ ਬੈਠਨੋ ਕਈ ਨ ਪਾਵਤ ਹੁਣ ਸਗਲ ਚਰਨ ਸੇਵਈ ਆੜ ਆੜ ਕੋ ਫਿਰਤ ਟੂੰਡਤੇ ਮਨ ਸਗਲ ਕਿਸ਼ਨ ਬੁਝ ਗਈ ਏਕ ਬੋਲ ਵੀ ਖਪਤੋ ਨਾਹੀ ਸਾਧ ਸੰਗਤ ਸੀਤ ਲਈ ਏਕ ਜੀ ਗੁਣ ਕਮਨ ਵਖਣ ਅਗਮ ਅਗਮ ਅਗਮਈ ਦਾਸ ਦਾਸ ਦਾਸ ਕੋ ਕਰੀਓ ਜਨ ਨਾਨਕ ਹਰ ਸਰਣਈ ਆਸਾ ਮਹੱਲਾ ਪੰਜਵਾਂ ਰੇ ਮੂੜੇ ਲਾਹੇ ਕੋ ਤੂੰ ਟੀਲਾ ਟੀਲਾ ਤੋਟੇ ਕੋ ਬੇਗਤਾਇਆ ਸਤ ਵਖਰ ਤੂੰ ਕਿੰਨੇ ਨਾਹੀ ਪਾਪੀ ਬਦ ਰੇ ਨਾਇਆ ਸਤਿਗੁਰ ਤੇਰੀ ਆਸ ਆਇਆ ਬਦਲ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਏਹਾ ਓਟਾਇਆ ਹਰਹਾਓ ਗੰਧਨ ਵਹਿਣ ਸੁਣੇ ਉਰਝਾਵੇ ਨਾਮ ਲਏਤ ਅਲਕਾਇਆ ਨਿੰਦ ਚਿੰਦ ਕੋ ਬਹੁਤ ਉਮਾਇਓ ਬੂਝੀ ਉਲਟਾਇਆ ਪਰ ਤਨ ਪਰ ਤਨ ਪਰਤੀ ਨਿੰਦਾ ਅਖਾਦ ਖਾਏ ਹਰਕਾਇਆ ਸਾਜ ਧਰਮ ਸਿਓ ਰੁਚ ਨਹੀਂ ਆਵੇ ਸਤ ਸੁਨਤ ਸੋਹਾਇਆ ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰਨਾਇਆ ਨਾਨਕ ਆਏ ਸਰਨ ਪ੍ਰਭ ਆਇਓ ਰਾਖ ਲਾਜ ਅਪਨਾਇਆ ਆਸਾ ਮਹੱਲਾ ਪੰਜਵਾਂ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬੰਧ ਜੈ ਜਾਨੋ ਸੋ ਚੀਤ ਨ ਆਵੇ ਅੰਗ ਬੁੱਧ ਪਏ ਅੰਧੇ ਮਨ ਬੈਰਾਗੀ ਕਿਉਂ ਨਾ ਅਰਾਧੇ ਤਾਜ ਕੋਠਰੀ ਮਾਹੇ ਤੂੰ ਬਸਤਾ ਸੰਗ ਸਗਲ ਦਿਖੇ ਕੀ ਵਿਆਦੇ ਰਖਾਓ ਮੇਰੀ ਮੇਰੀ ਕਰਤ ਦਿਨ ਰੈਨ ਬਿਖਾਵੇ ਪਲਖਿਨ ਸ਼ੀਜੇ ਅਰ ਜਾਦੇ ਜੈਸੇ ਮੀਠੇ ਸਾਧ ਲੁਭਾਏ ਝੂਠ ਤਨ ਦੁਰਗਾਧੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦੀ ਰਸ ਲਪਟਾਦੇ ਦੀਪ ਵਾਰੀ ਪੁਖ ਬਿਧਾਤੇ ਬੌਰ ਬੌਰ ਜਨ ਮਾਧੇ ਜੋ ਭਇਓ ਕਿਰਪਾਲ ਦੀਨ ਦੁਖ ਪੰਜਨ ਤੋ ਗੁਰਮਿਲ ਸਭ ਸੁਖ ਲਾਧੇ ਕਹੋ ਨਾਨਕ ਜਿਨ ਰੈਨ ਤਿਹਾਵੋ ਮਾਰ ਕਾਢੀ ਸਗਲ ਉਪਾਧੇ ਤੂੰ ਜਪਿਓ ਭਾਈ ਪੁਰਖ ਵਿਧਾਤੇ ਭਇਓ ਕਿਰਪਾਲ ਦੀਨ ਦੁਖ ਪੰਜਨ ਜਨਮ ਮਰਨ ਦੁਖ ਲਾਥੇ ਰਹਾਓ ਦੂਜਾ ਆਸਾ ਮਹੱਲਾ ਪੰਜਵਾਂ ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੇ ਕਰੀ ਮੋਹ ਤਰੰਗ ਮਾਣ ਫਿਰ ਬੌਰ ਬੌਰ ਪਛਤਾਵੇ ਅੰਧੇ ਚੇਤ ਹਰ ਹਰ ਰਾਇਆ ਤੇਰਾ ਸੋਧਨ ਨੇੜੇ ਆਇਆ ਰਹਾਓ ਪਲਕ ਦਿੱਟ ਦੇਖ ਪੂਲੋ ਆਕ ਨੀਮ ਕੋ ਤੂਮਰ ਜੈਸਾ ਸੰਗ ਵਿਸ਼ੀਰ ਸਿਉਹਾਇਰੇ ਕੈਸੋ ਕੀ ਇਓ ਪਰ ਗ੍ਰਹਿ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ ਛੋੜ ਜੈ ਤਿਨ ਹੀ ਸੋ ਸੰਗੀ ਸਾਜਨ ਸਿਉ ਬੈਰਾਨਾ ਸਗਲ ਸੰਸਾਰ

ਪੰਜਵਾਂ ਦੋ ਪਦੇ ਲੂਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਧ ਮੁਕਰਾਨੀ ਆਕਮਾਨੇ ਕੌਲੇ ਬੰਦੇ ਫਿਰ ਪਾਛੇ ਪਛਤਾਨੀ ਪ੍ਰਾ ਮੇਰੇ ਸਭ ਦੇ ਆਗੇ ਜਾਨੀ ਪ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੇ ਜੀ ਕੀ ਮਾਨੀ ਅਰਹਾਓ ਜਿਤ ਜਿਤ ਲਾਏ ਤਿਤ ਲਾਗੇ ਕਿਆ ਕੋ ਕਰੇ ਪਰਾਨੀ ਬਰਸ ਲਿਓ ਪਾਰ ਬਨ ਸੁਆਮੀ ਨਾਨਕ ਸਦ ਕੁਰਬਾਨੀ।

ਟਿਕਟੀ ਹੋਏ ਦਿਖਾਵੇ, ਜੋ ਜੋ ਕਹੇ ਠਾਕੁਰ ਪਏ ਸੇਵਕ, ਤਤਕਾਲ ਹੋਏ ਆਵੇ ਰਹਾਉ। ਤਿਸ ਸੇਵਕੇ ਹੋਂ ਬਲਿਹਾਰੀ, ਜੋ ਆਪਣੇ ਪ੍ਰਭ ਪਾਵੇ, ਤਿਸ ਕੀ ਸੋਏ ਸੁਣੀ ਮਨ ਹਰਿਆ।

ਅਗਾਂ ਗਾਕਰੀ ਗੁਰਸਬ ਦੀ ਪਾਰ ਉਤਰੀਏ ਰੇ। ਖੋਜਤ ਖੋਜਤ ਖੋਜ ਵਿਚਾਰਿਓ, ਤਤ ਨਾਨਕ ਕਿਉ ਜਾਨਾ ਰੇ। ਸਿਮਰਤ ਨਾਮ ਨਿਧਾਨ ਨਿਰਮੋਲ, ਮਨ ਮਾਨਕ ਪਤੀਆਨਾ ਰੇ। ਆਸਾ ਮਹੱਲਾ ਪੰਜਵਾਂ, ਦੋ ਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗੋ ਸੋ ਪਾਵੋ ਰੇ। ਨਾਮ ਰੰਗ ਕਿਉ ਮਨ ਤ੍ਰਿਪਤਾਨ, ਬੌਰ ਨਕਤ ਹੂੰ ਤਾਵੋ ਰੇ। ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨ ਸੇ ਗਾਵੋ ਰੇ। ਖਿਨ ਮੈਂ ਥਾਪਿਓ ਥਾਪਨ ਹਰ, ਇਸ ਤੇ ਤੁਝੇ ਡਰਾਵੋ ਰੇ। ਰਹਾਓ ਜਬ ਦੇਖੋ ਪ੍ਰਭ ਆਪਣਾ ਸਵਾਮੀ, ਤੋ ਅਵਰੇ ਚੀਤ ਨਾ ਪਾਵੋ ਰੇ। ਨਾਨਕ ਦਾਸ ਪ੍ਰਭ ਆਪ ਪੈ ਰਾਇਆ, ਪ੍ਰਮ ਪੋ ਮੇਟ ਲਖਾਵੋ ਰੇ। ਆਸਾ ਮਹੱਲਾ ਪੰਜਵਾਂ, ਚਾਰ ਵਰਨ ਚੌਹਾਂ ਕੇ ਮਰਦਨ, ਖੜ ਦਰਸ਼ਨ ਕਰ ਤਲੀ ਰੇ। ਸੁੰਦਰ ਸੁਗਰ ਸਰੂਪ ਸਿਆਣੇ, ਪੰਚੋ ਹੀ ਮੋਏ ਸ਼ਲੀ ਰੇ। ਜਿਨ ਮਿਰ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਏ ਕਲੀ ਰੇ। ਰਹਾਓ ਵੱਡੀ ਕੌਮ ਬਸ ਭਾਗੇ ਨਾਹੀ, ਮੋਹਕਮ ਫੌਜ ਹਠਲੀ ਰੇ। ਕਹੋ ਨਾਨਕ ਤਿਨ ਜਨ ਨਿਰਦਲਿਆ, ਸਾਧ ਸੰਗਤ ਕੈ ਚਲੀ ਰੇ। ਆਸਾ ਮਹੱਲਾ ਪੰਜਵਾਂ, ਨੀਕੀ ਜੀ ਕੀ ਹਰ ਕਥਾ ਉਤਮ, ਆਣ ਸਲ ਰਸ ਪੀਕੀ ਰੇ। ਰਹਾਓ ਬਹੁ ਗੁਣ ਤੁਨ ਮੁਨ ਜਨ ਖਟ ਦੇਤੇ, ਅਵਰ ਨਾ ਕਿਛ ਲਾਈ ਕੀ ਰੇ। ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ, ਸਾਧ ਸੰਗ ਨਾਨਕ ਪੀਕੀ ਰੇ। ਆਸਾ ਮਹੱਲਾ ਪੰਜਵਾਂ, ਹਮਾਰੀ ਪਿਆਰੀ ਅੰਮ੍ਰਿਤ ਤਾਰੀ, ਗੁਰ ਨਿਮਖ ਨਮਨ ਤੇ ਟਾਰੀ ਰੇ। ਰਹਾਓ ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਖਿਨ ਰਾਮ ਗੁਰ ਗਮ, ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰ ਹਾਰੀ ਰੇ। ਆਸਾ ਮਹੱਲਾ ਪੰਜਵਾਂ, ਨੀਕੀ ਸਾਧ ਸੰਗਾਨੀ ਰਹਾਓ, ਪੈਰ ਮੂਰਤ ਪਲ ਗਾਵਤ ਗਾਵਤ, ਗੋਵਿੰਦ ਗੋਵਿੰਦ ਵਖਾਨੀ। ਚਾਲਤ ਬੈਸਤ ਸੋਵਤ ਹਰ ਜਸ, ਮੰਤਨ ਚਰਨ ਖਟਾਨੀ। ਹਉ ਹੋਰੋ ਤੂੰ ਠਾਕੁਰ ਗੌਰੋ, ਨਾਨਕ ਸਰਨ ਪਛਾਨੀ। ਰਾਗ ਆਸਾ ਮਹੱਲਾ ਪੰਜਵਾਂ, ਕਾਰ ਬਾਰਵਾਂ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਤਿਆਗ ਸਗਲ ਸਿਆਣਪਾਂ, ਭਜ ਪਾਰ ਬ੍ਰਹਮ ਨਿਰੰਕਾਰ। ਏਕ ਸਾਤੇ ਨਾਮ ਬਾਜੋ ਸਗਲ ਦੀ ਸਹਿਸਾਰ, ਸੋ ਪ੍ਰਭ ਜਾਣੀਏ ਸਤਸੰਗ, ਗੁਰ ਪ੍ਰਸਾਦੀ ਬੂਝੀਏ ਏਕ ਹਰ ਕੇ ਰੰਗ। ਰਹਾਓ ਸਰਨ ਸਮਰਥ ਏਕ ਕੇਰੀ, ਦੂਜਾ ਨਾ ਗੀਠਾਓ। ਮਹਾਂ ਫੌਜ ਲੰਘੀਏ ਸਦਾ ਹਰ ਗੁਣ ਗਾਓ, ਜਨਮ ਮਰਨ ਵਾਰੀਏ ਦੁੱਖ ਨਾ ਜੰਪਰ ਹੋਏ। ਨਾਮ ਨਿਧਾਨ ਸੋਈ ਪਾਏ, ਕਿਰਪਾ ਕਰੇ ਪ੍ਰਸੋਏ। ਏਕ ਟੇਕ ਆਧਾਰ ਏਕੋ, ਏਕ ਕਾ ਮਨ ਜੋਰ, ਨਾਨਕ ਜਪੀਏ ਮਿਲ ਸਾਧ ਸੰਗਤ, ਹਰ ਬਿਨ ਅਵਰ ਨਾ ਹੋਰ। ਆਸਾ ਮਹੱਲਾ ਪੰਜਵਾਂ, ਜੀਓ ਮਨ ਤਨ ਪ੍ਰਾਣ ਪ੍ਰਭ ਕੇ, ਦੀਏ ਸਭ ਰਸ ਭੋਗ, ਦੀਨ ਬੰਧ ਬਜੀ ਦਾਤਾ ਸਰਨ ਰੱਖਣ ਜੋਗ। ਮੇਰੇ ਮਨ ਧਿਆਏ ਹਰ ਹਰ ਨਾਓ, ਹਲਤ ਪਲਤ ਸਹਾਏ ਸੰਗੇ, ਏਕ ਸਿਉ ਨਿਮਲਾਓ। ਰਹਾਓ ਵੇਦ ਸ਼ਸਤਰ ਜਨ ਤੇ ਆਵੇ,

ਨਾਮ ਦ੍ਰਿੜ ਕਰ ਭਗਤ ਹਰ ਕੀ, ਭਲੀ ਪ੍ਰਭ ਕੀ ਸੇਵ, ਚਰਨ ਸਰਣ ਦਿਆਲ ਤੇਰੀ, ਤੂੰ ਨਿਮਾਣੇ ਮਾਣ, ਜੀ ਪ੍ਰਾਣ ਆਧਾਰ ਤੇਰਾ, ਨਾਨਕਾ ਪ੍ਰਤਾਣ, ਆਸਾ ਮਹੱਲਾ ਪੰਜਵਾਂ, ਡੋਲ ਡੋਲ ਮਹਾਂ ਦੁਖ ਪਾਇਆ, ਬਿਨਾਂ ਸਾਧੂ ਸੰਗ, ਖਾਟ ਲਾਭ ਗੋਬਿੰਦ।

ਕਰਨ ਕਾਰਨ ਸਿਮਰਤ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪਾਂ ਆੜ ਪੈਰ ਪ੍ਰਭ ਜਾਪ ਮੀਤ ਸਖਾ ਸਹਾਇ ਸੰਗੀ ਊਚ ਅਗਮ ਅਪਾਰ ਚਰਨ ਕਮ ਬਸਾਏ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੂਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਓ ਆਸਾ ਮਹੱਲਾ ਪੰਜਵਾਂ ਉਦਮ ਕਰੋ ਕਰਾਵੋ ਠਾਕੁਰ ਤੇਖਤ ਸਾਧੂ ਸੰਗ ਹਰ ਹਰ ਨਾਮ ਚਿਰਾਵੋ ਰੰਗਨ ਆਪੇ ਹੀ ਪ੍ਰਵਰੰਗ ਮਨ ਮੈਂ ਰਾਮ ਨਾਮਾ ਜਾਪ ਤਰ ਕਿਰਪਾ ਵਸੋ ਮੇਰੇ ਹਿਰਦੇ।

ਮੇਰਾ ਹਮਰੇ ਵਸ ਕਿਛ ਨਾਗ, ਜਿਉਂ ਜਿਉਂ ਰੱਖੇ ਤਿਉਂ ਤਿਉਂ ਰਹਿਣਾ, ਏਰਾ ਦੀਆ ਖਾਗੇ ਜਨਮ ਜਨਮ ਕੇ ਕਿਲ ਵਿਖ ਕੱਟ, ਮੱਜਣ ਹਰ ਜਨ ਧੂਰ ਭਾਏ ਭਗਤ ਪਰਮ ਪਉ ਨਸ, ਹਰ ਨਾਨਕ ਸਦਾ ਹਜੂਰ। ਆਸਾ ਮਹੱਲਾ ਪੰਜਵਾਂ, ਆਗਮ ਅਗੋਚਰ ਦਰਸ ਤੇਰਾ, ਸੋ ਪਾਏ ਜਿਸ ਮਸਤਕ ਭਾਗ, ਆਪ ਕਿਰਪਾਲ ਕਿਰਪਾ ਪ੍ਰਤਾਰੀ, ਸਤਿਗੁਰ ਬਖਸਿਆ ਹਰ ਨਾਮ, ਕਲਯੁਗ ਉਧਾਰਿਆ ਗੁਰਦੇਵ, ਮਾਲਮੂਤ ਮੂੜ ਜੇ ਮੁਗਧ ਹੋਤੇ, ਸਭ ਲੱਗੇ ਤੇਰੀ ਸੇਵ ਰਖਾਓ, ਤੂੰ ਆਪ ਕਰਤਾ ਸਭ ਸ੍ਰਿਸ਼ਟ ਤਰਤਾ, ਸਮੇ ਰਹਿਆ ਸਮਾਏ ਧਰਮ ਰਾਜਾ ਬਿਸਮਾਦ ਹੋਆ, ਸਭ ਪਈ ਪੈਰੀ ਆਏ, ਸਾਜੁਗ ਤ੍ਰੇਤਾ ਦੁਆਪਰ ਪਣੀਏ, ਕਲਯੁਗ ਊਤਮੋ ਜੁਗਾ ਮਾਹੇ, ਅਹੇ ਕਰ ਕਰੇ ਸੋ ਅਹੇ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ, ਹਰ ਜੀਓ ਸੋਈ ਕਰੇ

ਆਇਆ ਸੇਵ ਕਮਾਇਆ ਗੁਣ ਰਸ ਰਸ ਗਾਵੇ ਇਕ ਹੈ ਅਸ ਦਰਸ ਤੇ ਅਸ ਆਨ ਨਾ ਪਾਵੇ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਆਸਾ ਮਹੱਲਾ ਪੰਜਵਾਂ ਏਕ ਸਿਮਰ ਮਨ ਮਾਹੀ ਰਹਾਓ ਨਾਮ ਧਿਆਵੋ ਹਿਰਦੇ ਵਸਾਓ ਜਿਬਨ ਕੋ ਨਾਹੀ ਪ੍ਰਸਰਣੀ ਆਈਏ ਸਰਬ ਫਲ ਪਾਈਏ ਸਗਲੇ ਦੁਖ ਜਾਹੀ ਜੀਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਕੱਢ ਕੱਢ ਆਹੀ ਆਸਾ ਮਹੱਲਾ ਪੰਜਵਾਂ ਹਰ ਬਿਸਰਤ ਸੋ ਮੂਆ ਰਹਾਓ ਨਾਮ ਤੇ ਆਵੇ ਸਰਬ ਫਲ ਪਾਵੇ ਸੋ ਜਨ ਸੁਖੀਆ ਹੂਆ ਰਾਜ ਕਹਾਵੇ ਹਉ ਕਰਮ ਕਮਾਵੇ ਬਾਧਿਓ ਨਲਨੀ ਪ੍ਰੰਸੂਆ ਕਹੋ ਨਾਨਕ ਜਿਸ ਸਤਿਗੁਰ ਕੇਟਿਆ ਸੋ ਜਨ ਨੇ ਚਲਤੀਆ ਆਸਾ ਮਹੱਲਾ ਪੰਜਵਾਂ ਘਰ ਚੌਦਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉਂ ਲਾਗ ਰਹੇ ਰਹਾਓ ਜੋ ਪ੍ਰਾਪਾਵੇ ਜਨਮ ਨਾ ਆਵੇ ਹਰ ਪ੍ਰੇਮ ਭਗਤ ਹਰ ਪ੍ਰੀਤ ਪ੍ਰਚੈ ਪ੍ਰਸੰਗ ਮਲੀਜੈ ਇਉ ਮਨ ਦੀਜੈ ਨਾਨਕ ਨਾਮ ਮਿਲੇ ਆਪਣੀ ਦਇਆ ਕਰੋ ਆਸਾ ਮਹੱਲਾ ਪੰਜਵਾਂ ਮਿਲ ਰਾਮ ਪਿਆਰੇ ਤੂੰ ਮਿਲ ਧੀਰਜ ਕੋ ਨਾ ਕਰੇ ਰਹਾਓ ਸਿਮਰਤ ਸਸਤਰ ਬਹੁ ਕਰਮ ਕਮਾਏ ਪਰ ਤੁਮਰੇ ਦਰਸ ਦੇਨ ਸੁਖ ਨਾਹੀ ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸਰਣ ਪ੍ਰਭ ਸੰਗ ਵਸੈ ਆਸਾ ਮਹੱਲਾ ਪੰਜਵਾਂ ਘਰ ਪੰਦਰਵਾਂ ਪੜਤਾਲ ਇਕ ਓਅੰਕਾਰ ਸਤਿਗੁਰ ਪ੍ਰਸਾਦ ਵਿਕਾਰ ਮਾਇਆ ਮਾਦ ਸੋਇਓ ਸੂਝ ਬੂਝ ਨਾ ਆਵੇ ਪਗਰ ਕੇਸ ਜਮ ਉਠਾਰਿਓ ਤਦੀ ਕਰ ਜਾਵੇ ਲੋਭ ਵਿਖਿਆ ਵਿਖੇ ਲਾਗੇ ਹਰ ਵਿਦਚਿਤ ਦੁਖਾਹੀ ਖਿਰ ਪੰਗਨਾ ਕੇ ਮਾਨ ਮਾਤੇ ਅਸੁਰ ਜਾਣੇ ਨਾਗੀ ਰਹਾਓ ਬੇਦ ਸਤਰ ਜਨ ਪੁਕਾਰੇ ਸੁਣੇ ਨਾਹੀ ਡੋਰਾ ਨਿਪਤਬਾਜੀ ਹਾਰ ਮੂਕਾ ਪਛਤਾਇਓ ਮਨ ਫੋਰ ਟਾਣ ਸਗਲ ਗੈਰ ਵਜੇ ਪਰਿਆ ਦੀਵਾਨ ਲੇਖੇ ਨਾ ਪਰੇ ਜੇ ਕਾਰਜ ਰਹੇ ਉਲ ਸੋਏ ਕਾਮ ਨਾ ਕਰੇ ਐਸੋ ਜਗ ਹੋਏ ਗੁਰੇ ਦਿਖਾਇਓ ਤੋ ਇਗ ਕੀਰਤ ਗਾਇ ਮਾਨ ਤਾਨ ਅਸਿਆਨ ਸਰ ਨਾਨਕ ਆਇਆ ਆਸਾ ਮਹੱਲਾ ਪੰਜਵਾਂ ਵਾਪਾਰ ਗੋਬਿੰਦ ਨਾਏ ਸਾਧ ਸੰਤ ਮਨਾਏ ਪ੍ਰੇ ਪਾਏ ਗੁਣ ਗਾਏ ਪੰਚ ਨਾਦ ਤੂਰ ਬਜਾਏ ਰਖਾਓ ਕਿਰਪਾ ਪਾਏ ਸਹਿਜਾਏ ਦਰਸਾਏ ਅਬਰਾਤਿਆ ਗੋਬਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮਨ ਦ੍ਰਿੜਾਏ ਰਹਿਸਾਏ ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ ਸਭ ਤਜੀ ਮਨੇ ਕੀ ਕਾਮ ਕਰਾ ਚਿਰ ਚਿਰ ਚਿਰ ਚਿਰ ਪਿਆ ਮਨ ਬਹੁਤ ਪਿਆਸ ਲਾਗੀ ਹਰ ਦਰਸਨੋ ਦਿਖਾਵੋ ਮੁਝ ਤੁਮ ਬਤਾਵੋ ਨਾਨਕ ਦੀਨ ਸਰਨ ਆਏ ਗਲ ਲਾਏ ਆਸਾ ਮਹੱਲਾ ਪੰਜਵਾਂ

ਇਹ ਬਿਆਦ ਸ਼ੋਰ ਹੈ। ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ, ਅੰਤ ਨੂੰ ਪ੍ਰਭ ਧਿਆਓ, ਪ੍ਰਮ ਪੀਤ ਜੀਤ ਮਿਟਾਓ, ਨਿਧ ਨਾਮ ਨਾਨਕ ਮੋਰ ਹੈ। ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਲੋਭ ਤਿਆਗ, ਮਨ ਸਿਮਰ ਗੋਬਿੰਦ ਨਾਮ, ਹਰ ਭਜਨ ਸਬਲ ਕਾਮ ਰਹਾਉ, ਤਜ ਮਾਨ ਮੋਹ ਵਿਕਾਰ ਮਿਥਿਆ, ਜਪ ਰਾਮ ਰਾਮ ਰਾਮ, ਮਨ ਸੰਤਨਾ ਕੈ ਚਰਨ ਲਾਗ, ਪ੍ਰਭ ਗੋਪਾਲ ਦੀਨ ਦਿਆਲ, ਪਤਤ ਪਾਵਨ ਪਾਰ ਬ੍ਰਹਮ, ਹਰ ਚਰਨ ਸਿਮਰ ਜਾਗ, ਕਰ ਭਗਤ ਨਾਨਕ ਪੂਰਨ ਭਾਗ। ਆਸਾ ਮਹੱਲਾ ਪੰਜਵਾਂ, ਹਰਕ ਸੋਗ ਬੈਰਾਗ ਆਨੰਦੀ, ਖੇਲਰੀ ਦਿਖਾਇਓ ਰਹਾਓ, ਖਿਨਹੂ ਪੈ ਨਿਰਪੈ ਖਿਨਹੂ, ਖਿਨਹੂ ਉੜਤਾਇਓ, ਖਿਨਹੂ ਰਸ ਭੋਗਨ ਖਿਨਹੂ, ਖਿਨਹੂ ਤਜਾਇਓ, ਖਿਨਹੂ ਜੋਗ ਤਾਬ ਪੂਜਾ, ਖਿਨਹੂ ਪਰਮਾਇਓ, ਖਿਨਹੂ ਕਿਰਪਾ ਸਾਧੂ ਸੰਗ, ਨਾਨਕ ਹਰ ਰੰਗ ਲਾਇਓ। ਰਾਗ ਆਸਾ ਮਹੱਲਾ ਪੰਜਵਾਂ, ਤਾਰ ਸਤਾਰਵਾਂ, ਆਸਾਵਰੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਨ ਪਿਆਰ ਹਾਂ, ਗੁਰ ਕਹਿਆ ਸੋ ਚਿਤ ਤਰ ਹਾਂ, ਹਨ ਸਿਉਂ ਤੋਰ ਫੇਰ ਹਾਂ, ਐਸੇ ਲਾਲਨ ਪਾਇਓ ਰੀ ਸਖੀ, ਰਹਾਓ ਪੰਕਜ ਮੋਹ ਸਰ ਹਾਂ, ਪਗਨੀ ਚੱਲੇ ਹਰ ਹਾਂ, ਗੈਡਿਓ ਮੂੜ ਨਰ ਹਾਂ, ਅਨਨ ਉਪਾਪ ਕਰ ਹਾਂ, ਤੋ ਨਿਕਸੇ ਸਰਨ ਪੈ ਰੀ ਸਖੀ, ਥਿਰ ਥਿਰ ਚਿਤ ਥਿਰ ਹਾਂ, ਪਾਨ ਗ੍ਰਿਓ ਸਮਸਰ ਹਾਂ, ਅੰਤਰ ਏਕ ਪਿਰ ਹਾਂ, ਬਾਰ ਅਨੇਕ ਤਰ ਹਾਂ, ਰਾਜਨ ਯੋਗ ਕਰ ਹਾਂ, ਕਹੋ ਨਾਨਕ ਲੋਕ ਅਲੋਗੀ ਰੀ ਸਖੀ। ਆਸਾਵਰੀ ਮਹੱਲਾ ਪੰਜਵਾਂ, ਮਨਸਾ ਏਕ ਮਾਨ ਹਾਂ, ਗੁਰਸਿਓ ਨੇ

ਸੁਨੀ ਮੇਰੇ ਮਨਾ ਮਨ ਸੋ ਸੇਵੀਏ ਹਾਂ ਅਲਖ ਅਪੇਵੀਏ ਹਾਂ ਤਾਸੋ ਪ੍ਰੀਤ ਕਰ ਹਾਂ ਬਿਨਸ ਨ ਜਾਏ ਮਰ ਹਾਂ ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ ਆ ਸਾਬਰੀ ਮਹੱਲਾ ਪੰਜਵਾ ਏਕਾ ਓੜ ਗਉ ਹਾਂ ਗੁਰ ਤਾ ਸ਼ਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨੇ ਨਿਧਾਨ ਲਹੋ ਹਾਂ ਸੁਖੇ ਸਮਾਈਏ ਮੇਰੇ ਮਨਾ ਰਹਾਓ ਜੀਵਤ ਜੋ ਮਰੇਗਾ ਦੁੱਤਰ ਸੋ ਤਰੇਗਾ ਸਭ ਕੀ ਰੇਨ ਹੋਏਗਾ ਨਿਰਪਉ ਕਉ ਸੋਏਗਾ ਮਿਟੇ ਅੰਦੇਸਿਆ ਹਾਂ ਸੰਤ ਉਪਦੇਸਿਆ ਮੇਰੇ ਮਨਾ ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁੱਖ ਹਾਂ ਜੋ ਹਰ ਹਰ ਜਸ ਸੁਣੇਗਾ ਸਭ ਕੁਛ ਮੰਨੇਗਾ ਸਫਲ ਸੋ ਆਇਆ ਹਾਂ ਨਾਨਕ ਪ੍ਰਪਾਇਆ ਮੇਰੇ ਮਨਾ ਆ ਸਾਵਰੀ ਮਹੱਲਾ ਪੰਜਵਾ ਮਿਰ ਹਰਜ ਗਾਈਏ ਹਾਂ ਪਰਮ ਪਦ ਪਾਈਏ ਹਾਂ ਹੁਆਰਾ ਜੋ ਵਿਦੇ ਹਾਂ ਤਾ ਕੋ ਸਗਲ ਸਿੱਧੇ ਹਾਂ ਅਨਦਨ ਜਾਗਿਆ ਹਾਂ ਨਾਨਕ ਬੜਭਾਗਿਆ ਮੇਰੇ ਮਨਾ ਹਰਹਾਓ ਸੰਤ ਭਗਤ ਹੋਈਏ ਹਾਂ ਦੁਰਮਤ ਖੋਈਏ ਹਾਂ ਦਸ ਰੇਨ ਹੋਏ ਹਾਂ ਵਿਆਪੇ ਦੁੱਖ ਨਾ ਕੋਏ ਹਾਂ ਭਗਤਾਂ ਸਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ ਅਸਤਰ ਸੇ ਪਏ ਹਾਂ ਹਰ ਹਰ ਜਿਨ ਜਪ ਲਏ ਮੇਰੇ ਮਨਾ ਸਾਜਨ ਮੀਰ ਤੂੰ ਹਾਂ ਨਾਮ ਦਿਰੜਾਏ ਮੂੰਹ ਹਾਂ ਕਿਸ ਬਿਨ ਨਾਹੇ ਕੋਏ ਹਾਂ ਮਨੇ ਅਰਾਧ ਸੋਏ ਹਾਂ ਨਿਮਖ ਨਾ ਵੀਸਰੇ ਹਾਂ ਕਿਸ ਬਿਨ ਕਿਉਂ ਸਰੇ ਹਾਂ ਗੁਰ ਕੋ ਕੁਰਬਾਨ ਜਾਓ ਹਾਂ ਨਾਨਕ ਜਪੇ ਨਾਓ ਮੇਰੇ ਮਨਾ ਆ ਸਾਵਰੀ ਮਹੱਲਾ ਪੰਜਵਾਂ ਕਾਰਨ ਕਰਨ ਤੂੰ ਹਾਂ ਅਵਰ ਨ ਸੁਜੇ ਮੂੰਹ ਹਾਂ ਕਰੇ ਸੋ ਹੋਈਏ ਹਾਂ ਸਹਿ ਸੁਖ ਸੋਈਏ ਹਾਂ ਧੀਰਜ ਮਨ ਪਏ ਹਾਂ ਪ੍ਰਭ ਕੇ ਦਰ ਪਏ ਮੇਰੇ ਮਨਾ ਹਰਹਾਓ ਸਾਧੂ ਸੰਗਮੇ ਹਾਂ ਪੂਰਨ ਸੰਜਮੇ ਹਾਂ ਜਬ ਤੇ ਛੁੱਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਕਿਰਪਾ ਧਾਰੀਆ ਹਾਂ ਪਤ ਰੱਖ ਬਨਵਾਰੀਆ ਮੇਰੇ ਮਨਾ ਇਹੋ ਸੁਖ ਜਾਣੀਏ ਹਾਂ ਹਰ ਕਰੇ ਸੋ ਮਾਨੀਏ ਹਾਂ ਮੰਦਾ ਨਾਹੇ ਕੋਏ ਹਾਂ ਸਭ ਕੀ ਰੇਨ ਹੋਏ ਹਾਂ ਆਪੇ ਜਿਸ ਰੱਖੇ ਹਾਂ ਹਰ ਅੰਮ੍ਰਿਤ ਸੋ ਚੱਖੇ ਮੇਰੇ ਮਨਾ ਜਿਸ ਕਾ ਨਾਹੇ ਕੋਏ ਹਾਂ ਜਿਸ ਕਾ ਪ੍ਰਭੂ ਸੋਏ ਹਾਂ ਅੰਤਰਗਤ ਬੁੱਝੇ ਹਾਂ ਸਭ ਕਿਸ ਤੇ ਸੁਝੇ ਹਾਂ ਪਤਿਤ ਉਧਾਰ ਲਿਓ ਹਾਂ ਨਾਨਕ ਅਰਦਾਸ ਇਹੋ ਮੇਰੇ ਮਨਾ ਆ ਸਾਵਰੀ ਮਹੱਲਾ ਪੰਜਵਾਂ ਇੱਕ ਤੁਕਾ ਓਏ ਪਰਦੇਸੀਆ ਹਾਂ ਸੁਨਤ ਸੰਦੇਸਿਆ ਹਾਂ ਰਹਾਓ ਜਾਸੋ ਰਚ ਰਹੇ ਹਾਂ ਸਭ ਕੋ ਤਜ ਗਏ ਹਾਂ ਸੁਪਨਾ ਜੋ ਪਏ ਹਾਂ ਹਰ ਨਾਮ ਜਿਨ ਲਏ ਹਰ ਤਜ ਅਨ ਲੱਗੇ ਹਾਂ ਜਨਮੇ ਮਰ ਪੱਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ ਜਿਸੇ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਅਸ ਮਹੱਲਾ ਨਾਵਾਂ ਬਿਰਥਾ ਕਹੋ ਕੌਣ ਸਿਓ ਮਨ ਕੀ ਲੋਭ ਗਰਸਿਓ ਦਸੂ ਦਿਸ ਤਾਪਤ ਆਸਾ ਲੈ ਜੋ ਤਨ ਕੀ ਰਖਾਓ ਥੋਕੇ ਹੇਤ ਬਹੁ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸਵਾਨ ਜਿਉ ਡੋਲਤ ਨੈ ਸੁਧ ਰਾਮ ਭਜਨ ਕੀ ਮਾਨਸ ਜਨਮ ਅਕਾਰਥ ਕੋਵਤ ਲਾਜਨ ਲੋਕ ਅਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਉਮਤ ਬਿਨਾਸੇ ਤਨ ਕੀ ਅਰਾਗ ਅਸ ਮਹੱਲਾ ਪਹਿਲਾ ਅਸ਼ਟਪਦੀਆਂ ਹਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਤਰ ਅਵਖਟ ਸਰਵਰ ਨਾਵੇ ਬਕੇ ਨਾ ਬੋਲੇ ਹਰ ਗੁਣ ਗਾਵੇ ਜਲ ਆਕਾਸੀ ਸੁਨ ਸਮਾਵੇ ਰਸ ਸਤ ਚੋਰ ਮਹਾਰਸ ਪਾਵੇ ਐਸਾ ਗਿਆਨ ਸੁਨੋ ਅਬ ਮੋਰੇ ਪਰਪੁਰ ਤਾਰਿਆ ਸਭ ਠੋਰੇ ਰਹਾਓ ਸਚ ਬ੍ਰਤ ਨੇਮ ਨਾ ਕਾਲ ਸੰਤਾਵੇ ਸਤਿਗੁਰ ਸ਼ਬਦ ਕ੍ਰੋਧ ਜਲਾਵੇ ਗਗਨ ਨਿਵਾਸ ਸਮਾਧ ਲਗਾਵੇ ਪਾਰਸ ਪਰਸ ਪਰਮ ਪਦ ਪਾਵੇ ਸਚ ਮਨ ਕਾਰਨ ਤਤ ਬੇਲੋਵੇ ਸੁਭਰ ਸਰਵਰ ਮੈਲਨ ਤੋਵੇ ਜੈ ਸੋ ਰਾਤਾ ਤੈ ਸੋ ਹੋਵੇ ਆਪੇ ਕਰਤਾ ਕਰੇ ਸੋ ਹੋਵੇ ਗੁਰ ਹਿਵ ਸੀਤਲ ਅਗਨ ਬੁਝਾਵੇ
सेवा सुरत बेपूत चिढ़ावे, दर्शन आप सहज करे आवे, निर्मल बाणी नाद बजावे, अंतर ज्ञान महारसार, तीर्थ मज्जन गुर विचार, अंतर पूजा थान मोरारा, ज्योति ज्योत मिलावन हारा, रस रसया मत एक पाए, तख्त निवासी पंच सुमाए, कार कुमाई खसमर जाए, अवगत नाथ न लखिया जाए, जल में उपजे जलते दूर, जल में ज्योत रहा भरपूर, किस नेड़े किस अखा दूर, निद गुण गावा देख दूर, अंतर बार अवर ना कोय, ज्योत पावे सो फुन होए, तुन परतर नानक कहे विचार, निर्मल नाम मेरा आधार, आसा महला पहला, सब जप सब तप सब चतराई, उजड़ परमे राय न पाई, बिन बुझे को थाए न पाई, ना बिहूने माथे शाई, साज तड़ी जग आए बिनासा, छूट प्राणी गुरमुख दासा, अरहाओ जग में बदा भोती आसा, गुरमती पय उदास, अंतर नाम कमल परगास, तिनको नाही जमकी त्रास, जग त्रे जित कामण हितकारी, पुत्र कलत्र लग नाम सारी, बिरथा जन्म गवाया बाजी हारी, सदगुर सेवे करनी सारी, बारो होमे कहे कहाए, अंदरों मुक्त लेप कदे ना लाए, माया मोह गुर शब्द जलाए, निर्मल नाम सद हृदय त्याए, तापत राखे ठाक रखाए, सिख संगत कर्म मिलाए, गुर बिन पूलो आवे जाए, नदर करे संजोग मिलाए, रूड़ को न कहे आ जाई, अकथ कथो न कीमत पाई, सब दुख तेरे सूखर जाई, सब दुख मिटे सच नाई, कार बिन वाजा पग बिन ताला, जे शब्द बुझे ता सच निहाला, अंतर साच सबे सुख नाला, नदर करे राखे रखवाला, तिर पवन सूजे आप गुवावे, बाणी बूझे सच सुमावे, शब्द विचारे एक लिवतारा, नानक तन सुवारण हारा, आसा मोहल्ला पहला, लेख असंख लेख लेख मान, मन माने सच सुरत वकान, कथनी बदनी पढ़ पढ़ पार, लेख असंख अलेख अपार, ऐसा साचा तू एको जान, जमन मरण हूं पछाण, रहाओ माया मोहे जगबादा जमकाल, बंदा छूटे नाम समाल, गुरसुख दाता अवर न पाल, हलत पलत निर्गी तुद नाल, सद मरे ता एक लिवलाय, अचर चरे ता परम चुकाय, जीवन मुक्त मन नाम साय, गुरमुख होए ता सच सुमाय, जिन तर साजी गगन आकाश, जिन सब तापी ताप उताप, सर्ब निरंतर आपे आप, किसे ना पूछे बगसे आप, तू पुर सागर मानक हीर, तू निर्मल सज गुणी गहीर, सुख माने पेटे गुर पीर, एको साहेब एक वजीर, जग बंदी मुक्ते हो मारी, जग ज्ञानी विरला आचारी, जग पंडित विरला विचारी, बिन सगुर पेटे सा फिरे अंकारी, जग दुखिया सुखिया जन कोय, जग रोगी भोगी गुण रोए, जब उपजे बिन से पद खोए, गुरमुख होवे बूझे सोए, महंगो मोल पार अपार, अटल अछल गुरमति तार, पाए मिले पावे पैकार, नानक नीच कहे विचार, आसा महला पहला, एक मरे पंचे मिल रोवे, हौ में जाए शब्द मल तोवे, समझ सूझ सहज कर होवे, बिन बूझे सगली पद खोवे, कौन मरे कौन रोवे ओही, कारण कारण सबसे सिर तोही, रहाओ मुए कौ रोवे दुख कोए, सो रोवे जिस बेदन खोए, जिस बीती जाने प्रसोए, आपे करता करे सोए, जीवित मरना तारे तरना, जय जगदीश परमगल सरना, होमले हारी सदगुर चरणा, गुर बोहेत शब्द पै तरना,
निरप आप निरंतर जोत, बिन नावे सूतक जग शोत, दुर्मद बिन से क्या कहे रोत, जन्म मुए बिन भगत सरोत, मुए को सच रोवे मीत, त्रैगुण रोवे नीता नीत, दुख सुख परहार सह सोचीत, तन मन संपव कृष्ण प्रीत, पीतर एक अनेक असंख, कर्म तर्म बहु संख असंख, बिन पै भगती।

ਤੂੰ ਜਾਤ ਸ਼ਬਦ ਵਿਚਾਰ ਮਿਲਣ ਨਹੀਂ ਪ੍ਰਾਤ ਸੂਤਕ ਅਗਨ ਪਖੇ ਜਗ ਖਾਏ ਸੂਤਕ ਜਲਤਲ ਸਭ ਗੀਤਾਏ ਨਾਨਕ ਸੂਤਕ ਜਨਮ ਮਰੀਜੈ ਗੁਰ ਪ੍ਰਸਾਦੀ ਹਰਸ ਪੀਜੈ ਰਾਗ ਆਸਾ ਮਹੱਲਾ ਪਹਿਲਾ ਆ ਵਿਚਾਰੇ ਸੋ ਪਰਖੇ ਹੀਰਾ ਏਕ ਦ੍ਰਿਟ ਤਾਰੇ ਗੁਰ ਪੂਰਾ ਗੁਰ ਮਾਨੈ ਮਨ ਤੇ ਮਨ ਤੀਰਾ ਐਸਾ ਸਾਉ ਸਰਾਪੀ ਕਰੈ ਸਾਚੀ ਨਗਰ ਏਕ ਲਿਵ ਤਰੈ ਹਰਹਾਓ ਪੂੰਜੀ ਨਾਮ ਨਿਰੰਜਨ ਸਾਰ ਨਿਰਮਲ ਸਾਜ ਰਤਾ ਪੈਕਾਰ ਸਿਵਤ ਸਹਿਜ ਕਰ ਗੁਰ ਕਰਤਾਰ ਆਸਾ ਮਨਸਾ ਸਭ ਦਿਲਾਏ ਰਾਮ ਨਾਰਾਇਣ ਕਹਿ ਕਹਾਏ ਗੁਰ ਤੇ ਵਾਟ ਮਹਿਲ ਕਰ ਪਾਏ ਕੰਚਨ ਕਾਇਆ ਜੋਤ ਅਨੂਪ ਤਿਰਪਵਨ ਦੇਵਾ ਸਗਲ ਸਰੂਪ ਮੈਂ ਸੋ ਤਨ ਪੱਲੇ ਸਾਚ ਅਖੂਟ ਪੰਚ ਤੀਨ ਨਵ ਚਾਰ ਸਮਾਵੇ ਤਰਨ ਗਗਨ ਤਲ ਤਾਰ ਰਹਾਵੇ ਬਾਹਰ ਜਾਤੋ ਉਲਟ ਪਰਾਵੇ ਮੂਰਖ ਹੋਏ ਨਾ ਆਖੀ ਸੂਜੈ ਜੇ ਵਾਰਸ ਨੀ ਕਹਿਆ ਬੂਜੈ ਪੇਤਾ ਮਾਤਾ ਜਲ ਸਿਉ ਲੂਜੈ ਊਤਮ ਸੰਗਤ ਊਤਮ ਹੋਵੇ ਗੁਣ ਕੋ ਤਾਵੇ ਅਵਗੁਣ ਧੋਵੇ ਬਿਨ ਗੁਰਸੇਵੇ ਸਹਿਜ ਨਾ ਹੋਵੇ ਹੀਰਾ ਨਾਮ ਜਵੇ ਹਰਲਾਲ ਮਨ ਮੋਤੀ ਹੈ ਤਸਕਾ ਮਾਲ ਨਾਨਕ ਪਰਖੇ ਨਦਰ ਨਿਹਾਲ ਆਸਾ ਮਹੱਲਾ ਪਹਿਲਾ ਗੁਰਮੁਖ ਗਿਆਨ ਧਿਆਨ ਮਨ ਮਾਨ ਗੁਰਮੁਖ ਮਹਿਲੀ ਮਹਿਲ ਪਛਾਣ ਗੁਰਮੁਖ ਸੁਰਤ ਸ਼ਬਦ ਨਿਸ਼ਾਨ ਐਸੇ ਪ੍ਰੇਮ ਭਗਤ ਵਿਚਾਰੀ ਗੁਰਮੁਖ ਸਚਾ ਨਾਮ ਮੁਰਾਰੀ ਅਰਹਾਉ ਆਏ ਨਿਸ ਨਿਰਮਲ ਥਾਨ ਸੁਥਾਨ ਤੀਨ ਪਵਨ ਨੇ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਣ ਸਾਚਾ ਹਰਖ ਨਾਈ ਤੇ ਸੋਗ ਅੰਮ੍ਰਿਤ ਗਿਆਨ ਮਹਾਰਸ ਭੋਗ ਪੰਚ ਸੁਮਾਈ ਸੁਖੀ ਸਵਲੋਕ ਸਗਲੀ ਜੋਤ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਆਪੇ ਕਰਤਾ ਕਰੇ ਸੋਈ ਟਾਏ ਉਸਾਰੇ ਹੁਕਮ ਸਮਾਵੇ ਹੁਕਮੋ ਵਰਤੇ ਜੋਤ ਪਾਵੇ ਗੁਰ ਬਿਨ ਪੂਰਾ ਕੋਈ ਨਾ ਪਾਵੇ ਬਾਲਕ ਬਿਰਧ ਨਾ ਸੁਰਤ ਪ੍ਰਾਨ ਪਰ ਜੋ ਬਿਨ ਬੂਢੇ ਅਵਮਾਨ ਬਿਨ ਨਾਵੇ ਕਿਆ ਲਏ ਸੁਨਿਦਾਨ ਜਿਸ ਕਾ ਅਨ ਧਨ ਸਹਿਜ ਨਾ ਜਾਨਾ ਪਰਮ ਪੁਲਾਨਾ ਫਿਰ ਪਛਤਾਨਾ ਗਲ ਪਾਗੀ ਬਹੁਰਾ ਬਹੁਰਾਨਾ ਬੂਰਤ ਜਗ ਦੇਖਿਆ ਤਉ ਡਰ ਫਾਗੇ ਸਤਿਗੁਰ ਰਾਖੇ ਸੇਵੜ ਫਾਗੇ ਨਾ

ਮਨ ਝੂਠ ਅਨੀਤੇ ਕਾਂ ਚਲੋ ਮਨ ਰਹੋ ਘਰੇ ਗੁਰਮੁਖ ਰਾਮ ਨਾਮ ਤ੍ਰਿਪਤਾਸੇ ਖੋਜਤ ਪਾਓ ਸਹਿਜ ਹਰੇ ਹਰਹਾਓ ਕਾਮ ਕ੍ਰੋਧ ਮਨ ਮੋਹ ਸਰੀਰਾ ਲਭ ਲੋਭ ਅਹੰਕਾਰ ਸੁਪੀਰਾ ਰਾਮ ਨਾਮ ਬਿਨ ਕਿਉ ਮਨ ਤੀਰਾ ਅੰਤਰ ਨਾਮਨ ਸਾਚ ਪਛਾਣੇ ਅੰਤਰ ਕੀ ਗਤ ਗੁਰਮੁਖ ਜਾਣੇ ਸਾਜ ਸ਼ਬਦ ਬਿਨ ਮੈਲ ਨਾ ਪਛਾਣੇ ਨਿਰੰਕਾਰ ਮੈਂ ਆਕਾਰ ਸਮਾਵੇ ਅਕਲ ਕਲਾ ਸਜ ਸਾਜ ਟਿਕਾਵੇ ਸੋ ਨਰ ਗਰਭ ਜੋਨ ਨਹੀਂ ਆਵੇ ਜਹਾਂ ਨਾਮ ਮਿਲੇ ਤੇ ਜਾਓ ਗੁਰ ਪ੍ਰਸਾਦੀ ਕਰਮ ਕਮਾਓ ਨਾਮੇ ਰਾਤਾ ਹਰ ਗੁਣ ਗਾਓ ਗੁਰ ਸੇਵਾ ਤੇ ਆਪ ਛਾਤਾ ਅੰਮ੍ਰਿਤ ਨਾਮ ਸਿਆ ਸੁਖਦਾਤਾ ਅਨਦਿਨ ਬਾਣੀ ਨਾਮੇ ਰਾਤਾ ਮੇਰਾ ਪ੍ਰਵਲਾਏ ਤਾਂ ਕੋ ਲਾਗੇ ਹਉਮੈ ਮਾਰੇ ਸਭ ਦੇ ਜਾਗੇ ਐਥੇ ਉਥ ਸਦਾ ਸੁਖ ਆਗੇ ਮਨ ਚੰਚਲ ਵਿਦ ਨਾ ਹੀ ਜਾਣੇ ਮਨਮੁਖ ਮੈਲ ਸ਼ਬਦ ਨਾ ਪਛਾਣੇ ਗੁਰਮੁਖ ਨਿਰਮਲ ਨਾਮ ਵਖਾਣੇ ਹਰ ਜੂ ਆਗੇ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਨਿਵਾਸ ਕਿਲ ਦੁੱਖ ਕਾਟੇ ਹਰ ਨਾਮ ਪ੍ਰਗਾਸ ਕਰ ਵਿਚਾਰ ਆਚਾਰ ਪਰਤ ਸਤਿਗੁਰ ਬਚਨੀ ਇੱਕੋ ਜਾਤਾ ਨਾਨਕ ਰਾਮ ਨਾਮ ਮਨ ਰਾਤਾ ਆਸਾ ਮਹੱਲਾ ਪਹਿਲਾ ਮਨ ਮੈਗਲ ਸਾਗਤ ਦੇਵਾਨਾ ਬਨ ਖੰਡ ਮਾਇਆ ਮੋਏ ਹੈਰਾਨਾ ਇਹ ਤੁਤ ਜਾਹੇ ਕਾਲ ਕੇ ਚਾਪੇ ਗੁਰਮੁਖ ਖੋਜ ਲਹੇ ਕਰ ਆਪੇ ਬਿਨ ਗੁਰ ਸਬਦੇ ਮਨ ਨਹੀਂ ਠੌਰਾ ਸਿਮਰੋ ਰਾਮ ਨਾਮ ਅਤ ਨਿਰਮਲ ਅਵਰ ਤਿਆਗੋ ਹਉਮੈ ਕੌਰਾ ਰਹਾਓ ਇਓ ਮਨ ਮੁਗਧ ਕਹੋ ਕਿਉਂ ਰਹਿਸੀ ਬਿਨ ਸਮਝੇ ਜਮਕਾ ਦੁਖ ਸਹਿਸੀ ਆਪੇ ਬਗਸੇ ਸਤਿਗੁਰ ਮੇਲੇ ਕਾਲ ਕੰਟਕ ਮਾਰੇ ਸਜ ਪੇਲੇ ਇਓ ਮਨ ਕਰਮਾ ਇਓ ਮਨ ਤਰਮਾ ਇਓ ਮਨ ਪੰਚ ਤਦ ਤੇ ਜਨਮਾ ਸਾਗਤ ਲੋਭੀ ਓ ਮਨ ਮੂੜ ਗੁਰਮੁਖ ਨਾਮ ਜਪੇ ਮਨ ਰੂੜਾ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤੇਰ ਪਮਣ ਸੋਜੀ ਹੋਈ ਇਓ ਮਨ ਜੋਗੀ ਭੋਗੀ ਤਪ ਤਪੇ ਗੁਰਮੁਖ ਤੀਨੇ ਹਰ ਪ੍ਰਵੇ ਆਪੇ ਮਨ ਬੈਰਾਗੀ ਹੋਮੇ ਤਿਆਗੀ ਕੜ ਕੜ ਮਨਸਾ ਦੁਬਦਾ ਲਾਗੀ ਰਾਮ ਰਸਾਇਣ ਗੁਰਮੁਖ ਚਾਖੇ ਡਰ ਕਰ ਮੈਲਨੀ ਹਰ ਪਤ ਰਾਖੇ ਇਓ ਮਨ ਰਾਜਾ ਸੂਰ ਸੰਗਰਾਮ ਇਓ ਮਨ ਨਿਰਪ ਗੁਰਮੁਖ ਨਾਮ ਮਾਰੇ ਪੰਚ ਆਪਣੇ ਵਸ ਕੀਏ ਹਉਮੈ ਗ੍ਰਾਸ ਇਕ ਸਾਹਿਤ ਕੀਏ ਗੁਰਮੁਖ ਰਾਗ ਸਵਾਦ ਅਨ ਤਿਆਗੇ ਗੁਰਮੁਖ ਇਓ ਮਨ ਭਗਤੀ ਜਾਗੇ ਅਨਗਤ ਸੁਨ ਮਾਨਿਆ ਸ਼ਬਦ ਵਿਚਾਰੀ ਆਤਮ ਚੀਨ ਪਏ ਨਿਰੰਕਾਰੀ ਇਓ ਮਨ ਨਿਰਮਲ ਦਰ ਕਰ ਸੋਈ ਗੁਰਮੁਖ ਭਗਤ ਭਾਉ ਤਨ ਹੋਈ ਅਹੇ ਨਿਸ ਹਰ ਜਸ ਗੁਰ ਪ੍ਰਸਾਦ ਕੜ ਕੜ ਸੋ ਪ੍ਰਭ ਆ ਜੁਗਾਤ ਰਾਮ ਰਸਾਇਣ ਇਓ ਮਨ ਮਾਤਾ ਸਰਬ ਰਸਾਇਣ ਗੁਰਮੁਖ ਜਾਤਾ ਭਗਤ ਹੇਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸਨ ਦਾਸ ਆਸਾ ਮਹੱਲਾ ਪਹਿਲਾ ਤਨ ਬਿਰਸੇ ਤਨਕਾ ਕੋ ਕਹੀਏ ਬਿਨ ਗੁਰ ਰਾਮ ਨਾਮ ਕਤ ਲਈਏ ਰਾਮ ਨਾਮ ਤਨ ਸੰਗ ਸਗਾਈ ਆਇਰਸ ਨਿਰਮਨ ਹਰ ਲਿਵਲਾਈ ਰਾਮ ਨਾਮ ਇਨ ਕਮਨ ਹਮਾਰ ਸੁਖ ਦੂਸਮ ਕਰ ਨਾਮ ਨਾ ਛੋਡੋ ਆਪੇ ਬਗਸ ਮਿਲਾਮਣ ਹਾਰਾ ਅਰਹਾਓ ਕਣਕ ਕਾਮਨੀ ਹੇਤ ਗਵਾਰ ਦੁਬਦਾ ਲਾਗੇ ਨਾਮ ਸਾਰਾ ਜਿਸ ਤੂੰ ਬਖਸੇ ਨਾਮ ਜਪਾਏ ਦੂਤ ਨਾ ਲਾਗ ਸਕੇ ਗੁਣ ਗਾਏ ਹਰ ਗੁਰਦਾਤਾ ਰਾਮ ਗੋਪਾਲਾ ਕਿਉਂ ਪਾਵੇ ਤਿਉਂ ਰਾਖ ਦਿਆਲਾ ਗੁਰਮੁਖ ਰਾਮ ਮੇਰੇ ਮਨ ਪਾਇਆ ਰੋਗ ਮਿਟੇ ਦੁਖ ਠਾਕ ਰਖਾਇਆ ਅਵਰ ਨ ਔਖਦ ਤੰਤ ਨ ਮੰਤਾ ਹਰ ਹਰ ਸਿਮਰਨ ਕਿਲ ਵਿਖੰਤਾ ਤੂੰ ਆਪ ਭੁਲਾਵੇ ਨਾਮ ਸਾਰ ਤੂੰ ਆਪੇ ਰਾਖੇ ਕਿਰਪਾ ਧਾਰ ਰੋਗ ਪਰਮ ਭੇਦ ਮਨ ਦੂਜਾ ਗੁਰ ਬਿਨ ਪਰਮ ਜਪੇ ਜਪ ਦੂਜਾ ਆਦਿ ਪੁਰਖ ਗੁਰ ਦਰਸ਼ਨਾ ਦੇਖੇ ਬਿਨ ਗੁਰ ਸਬਦ ਦੇ ਜਨਮ ਕੇ ਲੇਖੇ ਦੇਖ ਅਚਰਜ ਰਹੇ ਬਿਸਮਾਦ ਕੜ ਕਟ ਸੁਰ ਨਰ ਸਹਿ ਸਮਾਧ ਪਰਪੁਰ ਤਾਰ ਰਹੇ ਮਨ ਮਾਹੀ ਤੁਮ ਸੰਸਰ ਅਬਰ ਕੋ ਨਾਹੀ ਜਾ ਕੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਧਨ ਤੋਰੇ ਸਹਿਜ ਧਿਆਨ ਛੂਟੇ ਗੁਰਮੁਖ ਹਰ ਗੁਰ ਗਿਆਨ ਨਾ ਜਮਦੂਤ ਦੂਗਤ ਸਲਾਗੇ ਜੋ ਜਨ ਰਾਮ ਨਾਮ ਲਿਵ ਜਾਗੇ ਭਗਤ ਵਛਲ ਭਗਤਾਂ ਹਰ ਸੰਗ ਨਾਨਕ ਮੁਗਤ ਪਏ ਹਰ ਰੰਗ।
ਆਸਾ ਮਹੱਲਾ ਪਹਿਲਾ ਇੱਕ ਤੁਕੀ ਗੁਰ ਸੇਵੇ ਸੋ ਠਾਕੁਰ ਜਾਣੈ ਦੁਖ ਮਿਟੇ ਸੋ ਸ਼ਬਦ ਪਛਾਣੈ ਆਰਾਮ ਜਪੋ ਮੇਰੀ ਸਖੀ ਸਖੈ ਨੀ ਤਦ ਗੁਰ ਸੇਵ ਦੇਖੋ ਪਵਨੈ ਨੀ ਰਹਾਓ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਧ

ਸ਼ੈਤਾਨ ਬੰਧਨ ਸੌਦਾ ਅਣਵਿਚਾਰੀ ਤਿਪਤ ਨਾਹੀ ਮਾਇਆ ਮੋਹ ਪਸਾਰੀ ਬੰਧਨ ਸਾ ਸੰਚੇ ਤਨ ਜਾਏ ਬਿਨ ਘਰ ਭਗਤ ਨਾ ਪਵਈ ਥਾਏ ਬੰਧਨ ਬੇਦਬਾਦ ਅਹੰਕਾਰ ਬੰਧਨ ਬਿਨ ਸੇ ਮੋਹ ਵਿਕਾਰ ਨਾਨਕ ਰਾਮ ਨਾਮ ਸਰਣਾਈ ਸਤਿਗੁਰ ਰਾਖੇ ਬੰਧ ਨਾ ਪਾਈ ਰਾਗ ਆਸ ਮਹੱਲਾ ਪਹਿਲਾ ਅਸ਼ਟਪਦੀਆਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ ਸੇ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ ਰਹਾਉ ਜਦੋਂ ਸੀਆਂ ਵੀ ਆਈਆਂ ਲਾੜੇ ਸੋਹਨ ਪਾਸ ਹੀ ਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ ਉਪਰੋ ਪਾਣੀ ਵਾਰੀਏ ਚੱਲੇ ਚਿਮਕਣ ਪਾਸ ਇੱਕ ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ ਗਰੀ ਸ਼ੁਹਾਰੇ ਖਾਂਦੀਆਂ ਮਾਣਨ ਸਿਜੜੀਆਂ ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ ਤਨ ਜੋਬਨ ਦੋਏ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪਤ ਗਵਾਏ ਜੇ ਤੁ ਪਾਵੇ ਦੇ ਵਡਿਆਈ ਜੇ ਪਾਵੇ ਦੇ ਸਜਾਏ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਸਾਹ ਸੁਰਤ ਗਵਾਈਆ ਰੰਗ ਤਮਾਸੇ ਚਾਏ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਇੱਕ ਨਾ ਵਕਤ ਖਵਾਈਏ ਇੱਕ ਨਾ ਪੂਜਾ ਜਾਏ ਚੌਂਕੇ ਬਿਨ ਹਿੰਦਵਾਣੀਆਂ ਕਿਉਂ ਟਿੱਕੇ ਕੱਢੇ ਨਾਏ ਆਰਾਮ ਨਾ ਕਹੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ ਇੱਕ ਕਰ ਆਵੇ ਆਪਣੇ ਇੱਕ ਮਿਲ ਮਿਲ ਪੁੱਛੇ ਸੁਖ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁੱਖ ਜੋਤ ਪਾਵੇ ਸੋਥੀਏ ਨਾਨਕ ਕਿਆ ਮਨੁੱਖ ਆਸਾ ਮਹੱਲਾ ਪਹਿਲਾ ਕਾਂ ਸੋ ਖੇਲ ਤਬੇਲਾ ਕੋੜੇ ਕਾਂ ਫੇਰੀ ਸਹਿਨਾਈ ਕਾਂ ਸੋ ਤੇਗ ਬੰਦ ਗਾ ਡੇਰੜ ਕਾਂ ਸੋ ਲਾਲ ਕਵਾਈ ਕਾਂ ਸੋ ਆਰਸੀਆ ਮੋ ਬੰਕੇ ਐਥੇ ਦਿਸੇ ਨਾਹੀ ਇਹੋ ਜਗ ਤੇਰਾ ਤੂੰ ਗੋਸਾਈ ਇਹ ਘੜੀ ਮੈਂ ਥਾਪ ਥਾਪੇ ਜਰ ਵੰਡ ਦੇਵੇ ਪਾਈ ਰਹਾਓ ਕਾਂ ਸੋ ਕਰ ਦਰ ਮੰਡਪ ਮਹਿਲਾ ਕਾਂ ਸੋ ਬੰਕ ਸਰਾਈ ਕਾਂ ਸੋ ਸੇ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਾਂ ਸੋ ਪਾਣ ਤੰਬੋਲੀ ਹਰਮਾ ਹੋਈ ਆ ਸ਼ਾਈ ਮਾਈ ਇਹ ਜਰ ਕਾਰਨ ਕਣੀ ਵਿਗੁੱਤੀ ਇਹਨ ਜਰ ਕਣੀ ਖੁਆਈ ਪਾਪਾਂ ਬਾਝੋ ਹੋਵੇ ਨਾਹੀ ਮੋਇਆ ਸਾਥ ਨਾ ਜਾਈ ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲੈ ਚੰਗਿਆਈ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਸ਼ ਮੁਸ਼ ਕੋਇਰ ਰੁਲਾਇਆ ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ ਮੁਗਲ ਪਠਾਣਾ ਪਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁਬਕ ਤਾਣ ਚਲਾਈ ਓਨੀ ਹਸਤ ਚਿੜਾਈ ਜਿਨਕੀ ਚੀਰੀ ਦਰਗੇ ਪਾਟੀ ਤਿਨਾ ਮਰਨਾ ਪਾਈ ਇਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਇਕ ਨਾ ਪੇਰਨ ਸਿਰ ਖੁਰ ਪਾਟੇ ਇਕ ਨਾ ਵਾਸ ਮਸਾਣੀ ਜਿਨਕੇ ਬੰਕੇ ਕਰੀ ਨਾ ਆਇਆ ਤਿਨ ਕਿਉ ਰੈਣ ਵਿਖਾਣੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਸ ਸੁਣਾਈਏ ਦੁਖ ਸੁਖ ਤੇਰੇ ਪਾਣੇ ਹੋਵੇ ਕਿਸ ਤੇ ਜਾਏ ਰੂ ਆਈਏ ਹੁਕਮੀ ਹੁਕਮ ਚਲਾਏ ਵਿਸੈ ਨਾਨਕ ਲਿਖਿਆ ਪਾਈਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਕਰ ਅਠਵਾਂ ਅਸ਼ਟਪਦੀਆਂ ਜੈਸੇ ਗੋਇਲ ਗੋਇਲੀ

ਤਣੀ ਸਾਚਾ ਮੁਖ ਨਾਮ ਰਖਾਓ ਸਿੱਧਾ ਸੇਵਨ ਸਿੱਧ ਪੀਰ ਮੰਗੇ ਰਿਦ ਸਿੱਧ ਮੈਂ ਇੱਕ ਨਾਮ ਨਾ ਵੀਸਰੇ ਸਾਚੇ ਗੁਰ ਬੁੱਧ ਜੋਗੀ ਪੋਗੀ ਕਾਪੜੀ ਕਿਆ ਭਵੇ ਦਿਸੰਤਰ ਗੁਰ ਕਾ ਸ਼ਬਦ ਨਾ ਚੀਨਵੀ ਤਦ ਸਾਰ ਨਿਰੰਤਰ ਪੰਡਿਤ ਪਾਂਦੇ ਜੋ ਇਸੀ ਨਿਧ ਪੜੇ ਪੁਰਾਣਾ ਅੰਤਰਵਸਤ ਨਾ ਜਾਣਨੀ ਘੱਟ ਬ੍ਰਹਮ ਲੁਕਾਣਾ ਇਕ ਤਪਸੀ ਬਨ ਮੈਂ ਤਪ ਕਰੇ ਨਿਤ ਤੀਰਥ ਵਾਸਾ ਆਪ ਨਾ ਜੀਨੇ ਤਾਮਸੀ ਕਾਹੇ ਪਏ ਉਦਾਸਾ ਇਕ ਬਿੰਦ ਜਿਦਨ ਕਰ ਰਾਖਦੇ ਸੇ ਜਤੀ ਕਹਾਵੇ ਬਿਨ ਗੁਰ ਸ਼ਬਦ ਨਾ ਛੂਟਗੀ ਪ੍ਰਮ ਆਵੇ ਜਾਵੇ ਇਹ ਗਿਰਗੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮ ਦਾਨ ਇਸ ਨਾਮ ਗਿਰੜ ਹਰ ਭਗਤ ਸੋ ਜਾਗੇ ਗੁਰ ਤੇ ਦਰ ਕਰ ਜਾਣੀਏ ਜੋ ਜਾਏ ਸੁਣਾਣੇ ਨਾਨਕ ਨਾਮ ਨਾ ਵੀਸਰੇ ਸਾਚੇ ਮਨ ਮਾਨੇ ਆਸਾ ਮਹੱਲਾ ਪਹਿਲਾ ਮਨਸਾ ਮਨੇ ਸਮਾਇਲੇ

ਕੂੜਾ ਲਾਲਚ ਛੋਡੀਏ ਤੋ ਸਾਚ ਪਛਾਣੇ ਗੁਰ ਕੇ ਸ਼ਬਦ ਸੁਮਾਈਏ ਪਰਮਾਰਥ ਜਾਣ ਇਹ ਮਨ ਰਾਜਾ ਲੋਭੀ ਲੁਭ ਤੋ ਲੋਭਾਈ ਗੁਰਮੁਖ ਲੋਭ ਨਿਵਾਰੀਏ ਹਰਸ਼ੋ ਬਣ ਆਈ ਕਲਰ ਖੇਤੀ ਬੀਜੀਏ ਕਿਉਂ ਲਾਹਾ ਪਾਵੇ ਮਨਮੁਖ ਸੱਚ ਨਾ ਪੀਜਈ ਕੂੜ ਕੂੜ ਗੜਾਵੇ ਲਾਲਚ ਛੋਡੋ ਅੰਧੇ ਹੋ ਲਾਲਚ ਦੁਖ ਪਾਰੀ ਸਾਚੋ ਸਾਹਿਬ ਮਨ ਵਸੈ ਹਉਮੈ ਬਿਖਮਾਰੀ ਦੁਬਦਾ ਛੋੜ ਕਵਾਟੜੀ ਮੂਸੋ ਗੇ ਪਾਈ ਅਹਿੰਸ ਨਾਮ ਸਲਾਈਏ ਸਤਿਗੁਰ ਸਰਣਾਈ ਮਨਮੁਖ ਪੱਥਰ ਸੈਲ ਹੈ

ਨਾਨਕ ਨਾਮ ਨਾ ਵਿਸਰੇ ਮਤ ਅੰਮ੍ਰਿਤ ਪੀਆ। ਆਸਾ ਮਹੱਲਾ ਪਹਿਲਾ, ਚੱਲੇ ਚੱਲਣ ਹਾਰ ਵਾਟ ਵਟਾਇਆ। ਤੰਦ ਪਿੱਟੇ ਸੰਸਾਰ ਸੱਚ ਨਾ ਪਾਇਆ, ਕਿਆ ਪਵੀਏ ਕਿਆ ਟੂੰਡੀਏ ਗੁਰ ਸ਼ਬਦ ਦਿਖਾਇਆ। ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ, ਅਰਹਾਓ ਸੱਚ ਮਿਲੇ ਸਚਿਆਰ ਕੂੜ ਨਾ ਪਾਈਏ। ਸੱਚੇ ਸੁੱਚ ਤਲਾਏ ਬੌੜ ਨਾ ਆਈਏ, ਮੋਇਆ ਕਉ ਕਿਆ ਰੋਬ ਰੋਏ ਨਾ ਜਾਣਹੂ। ਰੋਬੋ ਸੱਚ ਸਲਾਹੇ ਹੁਕਮ ਪਛਾਣਹੂ, ਹੁਕਮੀ ਵਜੋ ਲਖਾਏ ਆਇਆ ਜਾਣੀਏ। ਲਾਹ ਪੱਲੇ ਪਾਏ ਹੁਕਮ ਸੰਜਾਣੀਏ,

ਨਾਲੇ ਗੁਰਮੁਖ ਵਸਤ ਪਛਾਣੀਏ ਆਪਣਾ ਕਰ ਫਾਲੇ ਜੰਮਣ ਮਰਨਾ ਆਖੀਏ ਤਿਨ ਕਰਤੇ ਕੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਪੀਆ ਸਾਈ ਕਾਰ ਕਮਾਵਣੀ ਪੁਰਕੀ ਫੁਰਮਾਈ ਜੇ ਮਨ ਸਤਿਗੁਰ ਦੇ ਮਿਲੇ ਤਿਨ ਕੀਮਤ ਪਾਈ ਰਤਨਾ ਪਾਰਖ ਸੋਤਣੀ ਤਿਨ ਕੀਮਤ ਪਾਈ ਨਾਨਕ ਸਾਹਿਬ ਮਨ ਵਸ ਸੱਚੀ ਵਡਿਆਈ ਆਸਾ ਮਹੱਲਾ ਪਹਿਲਾ ਜਿੰਨੀ ਨਾਮ ਸਾਰਿਆ ਦੂਜੇ ਪਰਮ ਭੁਲਾਈ ਮੂਲ ਛੋਟ ਡਾਲੀ ਲੱਗੇ ਕਿਆ ਪਾਵੇ ਸ਼ਾਈ ਬਿਨ ਨਾਵੇ ਕਿਉਂ ਛੂਟੀਏ ਜੇ ਜਾਣੇ ਕੋਈ ਗੁਰਮੁਖ ਹੋਏ ਤਾਂ ਛੂਟੀਏ ਮਨਮੁਖ

ਪਵੇ ਵਾਟੜੀ ਸੱਚੀ ਭਗਤ ਰੜਾਏ ਮਨਮੁਖ ਜੇ ਸਮਝ ਆਈ ਹੈ ਪੀ ਉਜੜ ਜਾਏ ਬਿਨਖਰ ਨਾਮ ਨਾ ਛੂਟਤੀ ਮਰ ਨਰਕ ਸਮਾਏ ਜਨਮ ਮਰੇ ਪਰਮਾਈ ਹੈ ਹਰ ਨਾਮ ਨਾ ਲੇਵੈ ਤਾਂ ਕੀ ਕੀਮਤ ਨਾ ਪਵੇ ਬਿਨ ਗੁਰ ਕੀ ਸੇਵੈ ਜੇ ਹੀ ਸੇਵ ਕਰਾਈ ਹੈ ਕਰਨੀ ਪੀਸਾਈ ਆਪ ਕਰੇ ਕਿਸੇ ਆਖੀਏ ਵੇਖੇ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਛੂਟੀਏ ਦਰਗੇ ਪਦ ਪਾਏ ਆਸਾ ਮਹੱਲਾ ਪਹਿਲਾ ਰੂੜੂ ਠਾਕੁਰ ਮਾਰੋ ਰੂੜੀ ਗੁਰਬਾਣੀ ਵੱਡੇ ਭਾਗ ਸਤਿਗੁਰ ਮਿਲੈ ਪਾਈਏ ਪਦ ਨਿਰਬਾਣੀ ਮੈਂ ਓਲਗੀਆ ਓਲਗੀ ਹਮਸ਼ੋਰੂ ਤਾਰੇ ਜਿਉਂ ਤੂੰ ਰਾਖੇ ਤਿਉਂ ਰਹਾਂ ਮੁਖ ਨਾਮ ਹਮਾਰੇ ਰਹਾਓ ਦਰਸ਼ਨ ਕੀ ਪਿਆਸਾ ਘਣੀ ਭਾਣੇ ਮਨ ਪਾਈਏ ਮੇਰੇ ਠਾਕੁਰ ਹਾਠ ਵਡਿਆਈਆਂ ਪਾਣੇ ਪਦ ਪਾਈਏ ਸਾਚੋ ਦੂਰ ਨ ਜਾਣੀਏ ਅੰਤਰ ਹੈ ਸੋਈ ਜੈ ਦੇਖਾ ਤੈ ਰਵ ਰਹੇ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੇ ਵਡਿਆਈ ਗੁਰਮੁਖ ਹੋਏ ਨਿਹਾਲੀਏ ਇਉਂ ਕੀਮਤ ਪਾਈ ਜੀਵਦਿਆਂ ਲਾਹਾ ਮਿਲੇ ਗੁਰਕਾਰ ਕਮਾਵੇ ਪੂਰਬ ਹੋਵੇ ਲਿਖਿਆ ਤਾਂ ਸਤਿਗੁਰ ਪਾਵੇ ਮਨਮੁਖ ਤੋਟਾ ਨਿਤ ਹੈ ਭਰਮੇ ਫਰਮਾਏ ਮਨਮੁਖ ਅੰਧ ਨਾ ਚੇਤਈ ਕਿਉਂ ਦਰਸ਼ਨ ਪਾਏ ਤਾਂ ਜਗ ਆਇਆ ਜਾਣੀ

ਤਾਂ ਆਖਣ ਆਖੀਏ ਤਾਂ ਕਿ ਅੰਤ ਨ ਜਾਣਾ। ਮੈਂ ਧਰਿਆ ਤਰ ਏਕ ਤੂੰ ਮੈਂ ਤਾਣ ਸਤਾਣਾ। ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹੇਲਾ। ਆਪ ਗਿਆ ਸੋਝੀ ਪਈ ਗੁਰਸਬਦੀ ਮੇਲਾ। ਹਰਹਾਓ ਹੋਮੇ ਗਰਭ ਗਵਾਈ ਹੈ ਪਾਈਏ ਵਿਚਾਰ। ਸਾਹਿਬ ਸਿਉ ਮਨ ਮਾਨਿਆ ਦੇ ਸਾਚ ਆਧਾਰ। ਅਹਿੰਸ ਨਾਮ ਸੰਤੋਖੀ ਸੇਵਾ ਸਚ ਸਾਈ। ਤਾ ਕੋ ਬਿਘਨ ਨਾ ਲੱਗ ਗਈ ਚੱਲ ਹੁਕਮ ਰਜਾਈ। ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜਾਨੇ। ਖੋਟੇ ਠਵਰ ਨਾ ਪਾਏ ਨੀ ਰਲੇ ਝੂਠਾਨੇ। ਨਿਤ ਨਿਤ ਖਰਾ ਸੰਭਾਲੀਏ ਸਚ ਸੌਦਾ ਪਾਈਏ। ਖੋਟੇ ਨਦਰ ਨਾ ਆਵਨੀ ਲੇ ਅਗਨ ਜਲਾਈਏ। ਜਿੰਨੀ ਆਤਮ ਚੀਨਿਆ ਪਰਮਾਤਮ ਸੋਈ। ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ। ਅੰਮ੍ਰਿਤ ਫਲ ਜਿਨੀ ਚਾਖਿਆ ਸਚ ਰਹਿ ਅਗਾਈ। ਤਿੰਨਾ ਪਰਮ ਨਾ ਭੇਦ ਹੈ ਹਰ ਰਸਨ ਰਸਾਈ। ਹੁਮ ਸੰਜੋਗੀ ਆਇਆ

ਸਭ ਜਗ ਹਾਰੇ ਸੋ ਜਣੇ ਗੁਰ ਸ਼ਬਦ ਵਿਚਾਰਾ ਜੋ ਅੰਧਲੇ ਹੱਥ ਟੋਣੀ ਹਰ ਨਾਮ ਹਮਾਰੇ ਰਾਮ ਨਾਮ ਹਰ ਟੇਕ ਹੈ ਨਿਧ ਦੌਤ ਸਵਾਰੇ ਜਿਉ ਤੂੰ ਰਾਖੇ ਤਿਉ ਰਹਾ ਹਰ ਨਾਮ ਅਧਾਰਾ ਅੰਤ ਸਖਾਈ ਪਾਇਆ ਜਨ ਮੁਕਤ ਦੁਆਰਾ ਜਨਮ ਮਰਨ ਦੁਖ ਮਿਟੇ ਜਪ ਨਾਮ ਮੁਰਾਰੇ ਨਾਨਕ ਨਾਮ ਨਾ ਵੀਸਰੈ ਪੂਰਾ ਗੁਰ ਤਾਰੇ ਆਸਾ ਮਹੱਲਾ ਤੀਜਾ ਅਸ਼ਟਪਦੀਆਂ ਕਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ

ਪਰ ਸ਼ਬਦ ਅਪਾਰਾ ਗੁਰਮੁਖ ਸੂਹ ਉਪਜੈ ਦੋ ਕਦੇ ਨਾ ਹੋਈ। ਗੁਰਮੁਖ ਹੋ ਮੈਂ ਮਾਰੀਏ ਮਨ ਨਿਰਮਲ ਹੋਈ, ਸਤਿਗੁਰ ਮਿਲੇ ਆਪ ਗਿਆ ਤੇਰ ਪਵਣ ਸੋਝੀ ਪਾਈ। ਨਿਰਮਲ ਜੋਤ ਪਸ ਰਹੀ ਜੋਤੀ ਜੋਤ ਮਿਲਾਈ, ਪੂਰੇ ਗੁਰ ਸਮਝਾਇਆ ਮਤ ਉਤਮ ਹੋਈ। ਅੰਤਰ ਸੀਤਲ ਸਾਂਤ ਹੋਏ ਨਾਮੇ ਸੁਖ ਹੋਈ, ਪੂਰਾ ਸਤਿਗੁਰ ਤਾਂ ਮਿਲੇ ਜਾਂ ਨਦਰ ਕਰੇਈ। ਕੇਲਵਖ ਪਾਪ ਸਭ ਕੱਟੀਏ ਫਿਰ ਦੁੱਖ ਵਿਘਨ ਨਾ ਹੋਈ। ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਏ, ਨਾਨਕ ਨਾਮ ਦਾਨ ਮਨ ਵਸਿਆ ਵਡਿਆਈ ਪਾਏ। ਆਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ, ਤੂੰ ਆਪੇ ਆਏ ਮਿਲੇ ਮੇਰੇ ਭਾਈ। ਅਨਦਨ ਸੱਚੀ ਭਗਤ ਕਰ ਸੱਚੇ ਚਿਤ ਲਾਈ, ਏਕੋ ਨਾਮ ਧਿਆਏ ਤੂੰ ਸੁਖ ਪਾਵੇ ਮੇਰੇ ਭਾਈ। ਹੋਮੇ ਦੂਜਾ ਦੂਰ ਕਰ ਵੱਡੀ ਵਡਿਆਈ, ਅਰਹਾਉ ਇਸ ਭਗਤੀ ਨੂੰ ਸੁਰ ਨਾਲ ਮੁੰਜਨ ਖੋਜ ਦੇ, ਬਿਨ ਸਤਿਗੁਰ ਪਾਈ ਨਾ ਜਾਏ। ਪੰਡਿਤ ਪੜਦੇ ਜੋਤ ਕੀ ਤਿਨ ਬੂਝ ਨਾ ਪਾਏ, ਆਪੇ ਥੈ ਸਭ ਰੱਖੇ ਹੋਣ ਕਿਛ ਕਹਿਣ ਨਾ ਜਾਈ। ਆਪੇ ਦੇਸੋ ਪਾਈਏ ਗੁਰ ਬੂਝ ਬੁਝਾਈ,

ਇੱਕ ਆਪੇ ਗੁਰਮੁਖ ਕੀਤੇ ਹਨ ਬੂਝਣ ਵਿਚਾਰਾ ਭਗਤੀ ਉਹਨਾਂ ਨੂੰ ਬਖਸ਼ੀਅਨ ਅੰਤਰ ਭੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸਭ ਸੋਝੀ ਹੋਈ ਓਏ ਭੁਲਾਏ ਕਿਸੇ ਦੇ ਨਾ ਭੁੱਲਣੀ ਸੱਚ ਜਾਣਨ ਸੋਈ ਤਾਰ ਮੈਂ ਪੰਚ ਵਰਤ ਦੇ ਪੰਚੇ ਵਿਚਾਰੀ ਨਾਨਕ ਬਿਨ ਸਤਿਗੁਰ ਵਸ ਨਾ ਆਵਨੀ ਨਾਮ ਹੋਮੇ ਮਾਰੀ ਆਸਾ ਮਹੱਲਾ ਤੀਜਾ ਕਰੇ ਅੰਦਰ ਸਭ ਹੱਥ ਹੈ ਬਾਹਰ ਕਿਛ ਨਾਹੀ ਗੁਰ ਪ੍ਰਸਾਦੀ ਪਾਈਏ ਅੰਤਰ ਕਪਟ ਖੁਲਾਹੀ ਸਤਿਗੁਰ ਤੇ ਹਰ ਪਾਈਏ ਭਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀ ਆ ਦਿਖਾਈ ਰਹਾਓ ਹਰ ਕਾ ਗਾਹਕ ਹੋਵੇ ਸੋ ਲਏ ਪਾਏ ਰਤਨ ਵਿਚਾਰਾ ਅੰਦਰ ਖੋਲੇ ਦਿਵ ਦਿਸ਼ਟ ਦੇਖੇ ਮੁਕਤ ਭੰਡਾਰਾ ਅੰਦਰ ਮੈਲ ਅਨੇਕ ਹੈ ਜੀਓ ਕਰੇ ਵਸੇਰਾ ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ ਪਾਰਖੀਆਂ ਵਸ ਮਾਲ ਲਈ ਗੁਰਸੋਝੀ ਹੋਈ ਨਾ ਪਦਾਰਥ ਅਮੁੱਲ ਸਾ ਗੁਰਮੁਖ ਪਾਵੇ ਕੋਈ ਬਾਹਰ ਪਾਲੇ ਸੋ ਕਿਆ ਲਹੇ ਵਧ ਕਰੇ ਅੰਦਰ ਪਾਈ ਭਰਮੇ ਪੂਲਾ ਸਭ ਜਗ ਫਿਰੇ ਮਨਮੁਖ ਪਤ ਗਵਾਈ ਤਰ ਦਰ ਛੋਡੇ ਆਪਣਾ ਪਰ ਕਰ ਝੂਠਾ ਜਾਈ ਚੋਰੇ ਵਾਂਗੂ ਪਕੜੀਏ ਬਿਨ ਨਾਵੇ ਚੋਟਾਂ ਖਾਈ ਜਿੰਨੀ ਖਰ ਜਾਤਾ ਆਪਣਾ ਸੇ ਸੁਗੀਏ ਪਾਈ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਆਪੇ ਦਾਨ ਕਰੇ ਕਿਸੇ ਆਖੀਏ ਆਪੇ ਦੇ ਬੁਝਾਈ ਨਾਨਕ ਨਾਮ ਧਿਆਏ ਤੂੰ ਦਰ ਸੱਚੇ ਸੋਭਾ ਪਾਈ ਆਸਾ ਮਹੱਲਾ ਤੀਜਾ ਆਪੇ ਆਪ ਪਛਾਣਿਆ ਸਾਧ ਮੀਠਾ ਪਾਈ ਹਰ ਚਾਖੇ ਮੁਕਤ ਪਏ ਜਿੰਨਾ ਸੱਚੋ ਪਾਈ ਹਰ ਜੋ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮਤੀ ਸਾ ਲਾਈਏ ਵਿਖਿਆ ਮੈਂ ਉਦਾਸਾ ਹਰਹਾਓ ਬਿਨ ਸਬਦੇ ਆਪਨ ਜਾਪਈ ਸਭ ਅੰਧੀ ਪਾਈ ਗੁਰਮਤੀ ਕੜ ਚਾਨਣਾ ਨਾਮੇ ਅੰਤ ਸਖਾਈ ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ ਅੰਤਰ ਨਾ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣੀਏ ਨਾਮ ਮੰਨੀਏ ਨਾਮੇ ਵਡਿਆਈ ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਕੜ ਚਾਨਣਾ ਨਾਮੇ ਸੋਭਾ ਪਾਈ ਨਾਮੇ ਹੀ ਸੁਖ ਉਪਜੈ ਨਾਮੇ ਸਰਣਾਈ ਬਿਨ ਨਾਵੇ ਕੋਈ ਨਾ ਮੰਨੀਏ ਮਨਮੁਖ ਪਦ ਗਵਾਈ ਜੰਪੁਰ ਵਾਧੇ ਮਾਰੀਏ ਬਿਰਥਾ ਜਨਮ ਗਵਾਈ ਨਾਮੇ ਕੀ ਸਭ ਸੇਵਾ ਕਰੇ ਗੁਰਮੁਖ ਨਾਮ ਬੁਝਾਈ ਨਾਮੁਹੀ ਨਾਮ ਮੰਨੀਏ ਨਾਮੇ ਵਡਿਆਈ ਜਿਸ ਨੂੰ ਦੇਵੇ ਤਿਸ

ਦੁਹਾਗਣੀ ਮਹਿਲ ਨਾ ਪਾਏ ਨੀ ਨਾ ਜਾਣਨ ਫਿਰਕਾ ਸਵਾਓ। ਫਿਰਕਾ ਬੋਲੇ ਨਾਨਵੇ ਦੂਜਾ ਭਾਓ ਸਵਾਓ, ਕਿਉ ਮਨੁਆ ਕਿਉ ਕਰ ਵਸ ਆਵੇ। ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਕਰ ਆਵੇ ਰਹਾਓ। ਸੁਹਾਗਣੀ ਆਪ ਸਵਾਰੀ ਓਨ ਲਾਏ ਪ੍ਰੇਮ ਪਿਆਰ, ਤਗੁਰ ਕੇ ਪਾਣੇ ਚਲਦੀਆਂ ਨਾਮੇ ਸਹਿ ਸੀਗਾਰ। ਸਦਾ ਰਾਵੇ ਪਿਰ ਆਪਣਾ ਸੱਚੀ ਸੇਜ ਸੁਪਾਏ, ਫਿਰ ਕੇ ਪ੍ਰੇਮ ਹੋਈਆ ਮਿਲ ਪ੍ਰੀਤਮ ਸੁਖ ਪਾਏ। ਗਿਆਨ ਅਪਾਰ ਸੀਗਾਰ ਹੈ

ਸਤਿਗੁਰ ਸੇਵਨ ਆਪਣਾ ਸੱਚੇ ਪਾਏ ਪਿਆਰ ਸੁਹਾਗਣੀ ਸੀਗਾਰ ਬਣਾਇਆ ਹੁਣ ਕਾ ਗਲ ਹਾਰ ਪ੍ਰੇਮ ਪਿਰਮਲ ਤਨ ਲਾਵਣਾ ਅੰਤਰਤਨ ਵਿਚਾਰ ਭਗਤ ਰਤੇ ਸੇ ਊਤਮਾ ਜਤ ਪਤ ਸਬਦੇ ਹੋਏ ਬਿਨ ਆਵੇ ਸਭ ਨੀਚ ਜਾਤ ਹੈ ਵਿਸ਼ਟਾ ਕਾ ਕੀੜਾ ਹੋਏ ਹਾਂ ਹੋ ਕਰਦੀ ਸਭ ਫਿਰ ਬਿਨ ਸਬਦੇ ਹੋ ਨਾ ਜਾਏ ਨਾਨਕ ਨਾਮ ਰਤੇ ਤਿਨ ਹੋ ਮੈਂ ਗਈ ਸੱਚੇ ਰਹੇ ਸੁਮਾਏ ਆਸਾ ਮਹੱਲਾ ਤੀਜਾ ਸੱਚੇ ਰਤੇ ਸੇ ਨਿਰਮਲ ਸਦਾ ਸੱਚੀ ਸੋਏ ਐਥੇ ਕਰ ਕਰ ਜਾਪ ਦੇ ਆਗੇ ਜੁਗ ਜੁਗ ਪ੍ਰਗਟ ਹੋਏ ਇਹ ਮਨ ਰੂੜੇ ਰੰਗਲ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜੇ ਰਪੇ ਨਾ ਇਓ ਰੰਗ ਲਏ ਨਾ ਜਾਏ ਅਰਹਾਉ ਹਮ ਨੀਚ ਮੈਲੇ ਅਤ ਅਭਿਮਾਨੀ ਦੂਜੇ ਪਾਏ ਵਿਕਾਰ ਗੁਰ ਪਾਰਸ ਮਿਲੇ ਕੰਚਨ ਹੋਏ ਨਿਰਮਲ ਜੋਤੇ ਪਾਰ ਬਿਨ ਗੁਰ ਕੋਈ ਨਾ ਰੰਗੀਏ ਗੁਰ ਮਿਲੇ ਰੰਗ ਚੜਾਓ ਗੁਰ ਕੇ ਪਏ ਪਾਏ ਜੋ ਰਤੇ ਸਿਵਤੀ ਸੱਚ ਸੁਮਾਓ ਪਏ ਬਿਨ ਲਾਗ ਨ ਲੱਗਈ ਨਾ ਮਨ ਨਿਰਮਲ ਹੋਏ ਬਿਨ ਪਏ ਕਰਮ ਕਮਾਵਣੇ ਝੂਠੇ ਠਾਓ ਨ ਕੋਏ ਜਿਸ ਨੂੰ ਆਪੇ ਰੰਗੇ ਸੋ ਰਬਸੀ ਸਹ ਸੰਗਤ ਮੇਲਾਏ ਪੂਰੇ ਗੁਰ ਤੇ ਸਹ ਸੰਗਤ ਉਬਜੇ ਹੈਜੇ ਸੱਚ ਸੁਪਾਏ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਲ ਢੋਰ ਜਿਨ ਕੀਤੇ ਤਸੇ ਨਾ ਜਾਣਨੀ ਬਿਨ ਨਾਵੇ ਸਭ ਚੋਰ ਇਹ ਗੁਣ ਵਿਹਾ ਚ ਔਗੁਣ ਵਿਕਣੇ ਗੁਰ

ਤੇ ਲਾਏ ਨਾਨਕ ਨਾਮੇ ਲਾਏ ਸਵਾਰਿਆਂ ਸਬਦੇ ਲਏ ਮਲਾਏ ਆਸਾ ਮਹੱਲਾ ਤੀਜਾ ਸਭ ਨਾਵੇ ਨੂੰ ਲੋਚਦੀ ਜੇ ਕਿਰਪਾ ਕਰੇ ਸੋ ਪਾਏ ਬਿਨ ਨਾਵੇ ਸਭ ਦੁੱਖ ਹੈ ਸੁਖ ਤਿਸ ਜਿਨਮਾ ਨਮਸਾਏ ਤੂੰ ਬੇਅੰਤ ਦਿਆਲ ਹੈ ਤੇਰੀ ਸਰਣਾਈ ਗੁਰਪੂਰੇ ਤੇ ਪਾਈਏ ਨਾਮੇ ਵਡਿਆਈ ਹਰਹਾਉ ਅੰਤਰ ਬਾਰ ਏਕ ਹੈ ਬਹੁਬਧ ਸੇ ਟਿਉ ਪਾਈ ਹੁਕਮੇ ਕਾਰ ਕਰਾਏਂਦਾ ਦੂਜਾ ਕਿਸ ਕਹੀਏ ਪਾਈ ਬੁੱਝਣਾ ਅਬੁੱਝਣਾ ਤੁਦ ਕੀ ਇਹ ਤੇਰੀ ਸਿਰਕਾਰ ਇਕ ਨਾ ਬਖਸੇ ਮੇਲ ਲਹਿ ਇਕ ਦਰਗੇ ਮਾਰ ਕੱਢੇ ਕੂੜਿਆਰ ਇਕ ਤੁਰ ਪਵਿੱਤ ਪਾਵਨ ਹੈ ਤੁਦ ਨਾਮੇ ਲਾਏ ਗੁਰਸੇਵਾ ਤੇ ਸੁਖ ਉਪਜੇ ਸੱਚੇ ਸ਼ਬਦ ਬੁਝਾਏ ਇਹ ਕੁਚਲ ਕੁਚੀਲ ਵਿਖਲੀ ਪਤੇ ਨਾ ਉਹ ਆਪ ਖੁਆਏ ਨਾ ਉਹ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰੇ ਉਤਵਤਾਏ ਨਦਰ ਕਰੇ ਜਿਸੇ ਆਪਣੀ ਤਿਸ ਨੂੰ ਭਾਵ ਨਹੀਂ ਲਾਏ ਸਤ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ ਲੇਖਾ ਪੜ੍ਹਨਾ ਪਹੁੰਚੀਏ ਤਦ ਕਹਿਣੇ ਅੰਤ ਨ ਪਾਏ ਗੁਰ ਤੇ ਕੀਮਤ ਪਾਈਏ ਸਤ ਸ਼ਬਦ ਸੋਝੀ ਪਾਏ ਇਉ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ ਨਾਨਕ ਇਹ ਦੇਹੀ ਵਿਚ ਨਾਮ ਨਿਦਾਨ ਹੈ ਪਾਈਏ ਗੁਰ ਕੇ ਖੇਤ ਅਪਾਰ ਆਸਾ ਮਹੱਲਾ ਤੀਜਾ ਸਚ ਰਤੀਆ ਸੁਹਾਗਣੀ ਜਿਨ੍ਹਾਂ ਗੁਰ ਕੇ ਸ਼ਬਦ ਸੀਗਾਰ ਕਰਗੀ ਸੋ ਕਿਰਪਾਇਆ ਸੱਚੇ ਸ਼ਬਦ ਵਿਚਾਰ ਆਪ ਗੁਣ ਗੁਣੀ ਬਗਸਾਇਆ ਹਰ ਸਿਉਂ ਲਿਵਲਾਈ ਹਰ ਵਰ ਪਾਇਆ ਕਾਮਣੀ ਗੁਰਮੇਲ ਮਿਲਾਈ ਹਰਹਾਉ ਇਕ ਫਿਰ ਹਦੂਰ ਨਾ ਜਾਣਨੀ ਦੂਜੇ ਪਰਮ ਫੁਲਾਏ ਕਿਉ ਪਾਏ ਡੋਹਾਗਣੀ ਦੁਖੀ ਰਹਿਣ ਵਿਖਾਏ ਜਿਨ ਕੇ ਮਨ ਸਚ ਵਸਿਆ ਸੱਚੀ ਕਾਰ ਕਮਾਏ ਅਨਦਨ ਸੇਵੇ ਸਹਿਜ ਸਿਉ ਸੱਚੇ ਮਾਏ ਸਮਾਏ ਦੁਹਾਗਣੀ ਪਰਮ ਭੁਲਾਈ ਆ ਕੂੜ ਬੋਲ ਵਿਖ ਖਾਏ ਫਿਰ ਨਾ ਜਾਣਨੇ ਆਪਣਾ ਸੁਣੀ ਸੇ ਦੁਖ ਪਾਗੇ ਸੱਚਾ ਸਾਹਿਬ ਏਕ ਹੈ ਮਤ ਮਨ ਪਰਮ ਭੁਲਾਗੇ ਗੁਰਪੂਜ ਸੇਵਾ ਕਰੇ ਸਚ ਨਿਰਮਲ ਮਨ ਵਸਾਏ ਸੁਹਾਗਣੀ ਸਦਾ ਪਿਰ ਪਾਇਆ ਹਉਮੈ ਆਪ ਗਵਾਏ ਫਿਰ ਸੇਤੀ ਅਨਦਿਨ ਗਏ ਰਹੀ ਸੱਚੀ ਸੇ ਸੁਖ ਪਾਏ ਮੇਰੀ ਮੇਰੀ ਕਰ ਗਏ ਪੱਲੇ ਕਿਸ ਨਾ ਪਾਏ ਮੈਲ ਨਾਈ ਡੋਹਾਗਣੀ ਅੰਤ ਗਈ ਪਛਤਾਏ ਸੋ ਪਰ ਮੇਰਾ ਏਕ ਹੈ ਏਕ ਸਿਉ ਲਿਵੈ।

ਪੁੱਤਰ ਲਿਖਿਆ ਸੋ ਕਮਾਹੇ, ਗੁਰਮੁਖ ਬੀਜੇ ਸੱਚ ਜੰਮੇ, ਸੱਚ ਨਾਮ ਵਾਪਾਰ ਜੋ ਇਤਲਾਹੇ ਲਾਇਨ ਭਗਤੀ ਦੇ ਭੰਡਾਰ, ਗੁਰਮੁਖ ਸਦਾ ਸੁਹਾਗਣੀ

ਤਨ ਮਨ ਸੀਤਲ ਮੁਖ ਪੁਜਲ ਪਿਰ ਕੈ ਪਾਏ ਪਿਆਰ ਸੇ ਸੁਖਾਲੀ ਪਿਰ ਰਵੇ ਹਉਮੈ ਤਿਸ ਨਾ ਮਾਰ ਕਰ ਕਿਰਪਾ ਕਰ ਆਇਆ ਹੁਰ ਕੈ ਹੇਤ ਅਪਾਰ ਵਰ ਪਾਇਆ ਸੁਹਾਗਣੀ ਕੇਵਲ ਏਕ ਮੁਰਾਰ ਸਭੇ ਗੁਣੇ ਬਗਸਾਏ ਲਏ ਓਨ ਮੇਲੇ ਮੇਲਣਹਾਰ ਨਾਨਕ ਆਖਣ ਆਖੀਏ

ਦਿਓ ਜੇ ਸੱਚੀ ਬੂਝ ਬੁਝਾਏ ਇਹ ਮਨ ਮੇਰੇ ਬਾਬਲੇ ਹਰ ਹਸ ਚੱਖ ਸਾਧ ਪਾਏ ਨਾ ਸਲਾਗਾ ਤੂੰ ਫਿਰ ਬਿਰਥਾ ਜਨਮ ਗਵਾਏ ਰਹਾਉ ਇਹ ਜੁਗ ਮੈਂ ਗੁਰਮੁਖ ਨਿਰਮਲ ਸੱਚ ਨਾਮ ਰਹੇ ਲਿਵਲਾਏ ਬਿਨ ਕਰਮਾ ਕਿਛ ਪਾਈ ਗਏ ਨਹੀਂ ਟਾਕਰ ਕਹੇ ਆ ਜਾਏ ਆਪ ਪਛਾਣੇ ਸ਼ਬਦ ਮਰੇ ਮਨੋ ਤਜ ਵਿਕਾਰ ਗੁਰਸਰਣਾਈ ਪਜ ਪਏ ਬਖਸੇ ਬਖਸਣ ਹਾਰ ਬਿਨ ਨਾਵੇ ਸੁਖ ਨਾ ਪਾਈਏ ਨਾ ਦੁਖ ਵਿੱਚੋਂ ਜਾਏ ਇਹੋ ਜਗ ਮਾਇਆ ਮੋਹੇ ਵਿਆਪਿਆ ਦੂਜੇ ਪਰਮ ਫੁਲਾਏ ਦੁਹਾਗਣੀ ਪਿਰਕੀ ਸਾਰ ਨਾ ਜਾਣੀ ਕਿਆ ਕਰ ਕਰੇ ਸੀਗਾਰ ਅੰਦਨ ਸਦਾ ਜਲਦੀਆਂ ਫਿਰੇ ਸਿੱਧੇ ਰਵੇ ਨਾ ਪਤਾਰ।

ਸੁਹਾਗਣੀ ਮਹਿਲ ਪਾਇਆ ਵਿੱਚੋਂ ਆਪ ਗਵਾਏ। ਗੁਰਸਬਦੀ ਸੀਗਾਰੀਆ ਆਪਣੇ ਸਹਿ ਲਈਆ ਮਿਲਾਏ। ਮਰਨਾ ਮਨੋ ਵਸਾਰਿਆ ਮਾਇਆ ਮੋਹ ਗੁਬਾਰ। ਮਨੁੱਖ ਮਰ ਮਰ ਜੰਮੇ ਪੀ ਮਰੇ ਜਮਦਰ ਹੋਏ ਖੁਵਾਰ। ਆ ਮਿਲਾਇਨ ਸੇ ਮਿਲੇ ਗੁਰਸਬਦ ਵਿਚਾਰ। ਨਾਨਕ ਨਾਮ ਸੁਮਾਣੇ ਮੁਖ ਉਜਲੇ ਤਿਲ ਸੱਚੇ ਦਰਬਾਰ। ਆਸਾ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ। ਇਨ ਵਿਧ ਨਗਰ ਉਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ।

ਸਾਂਤ ਸਹਿਤ ਸੁੱਕੇ ਸਭਹਾਟ ਸਾ ਵਾਪਾਰੀ ਏਕੇ ਥਾਟ ਜੇਜੀਆ ਡੰਨ ਕੋ ਲਏ ਨਾ ਜਗਾਤ ਸਗੁਰ ਕਰ ਦੀਨੀ ਧੁਰਕੀ ਛਾਪ ਵੱਖਰ ਨਾਮ ਲਲਖੇਬ ਚਲਾਵੋ ਲੈ ਲਾਹ ਗੁਰਮ ਕਰ ਆਵ ਸਤਗੁਰ ਸਾਹੋ ਸਿੱਖ ਵਣਜਾਰੇ ਪੂੰਜੀ ਨਾਮ ਲੇਖਾ ਸਾਜ ਸੁਮਾਰੇ ਸੋ ਵਸਤੇ ਇਤ ਕਰ

ਜਾਣੇ ਕਾਰਜ ਰਾਸ, ਸੁਖ ਸਾਗਰ ਪ੍ਰੀਤ ਮਿਲੇ, ਉਪਜੇ ਮਹਾਂ ਆਨੰਦ। ਕਹੋ ਨਾਨਕ ਸਭ ਦੁੱਖ ਮਿਟੇ, ਪ੍ਰਭ ਭੇਟੇ ਪਰਮਾਨੰਦ। ਆਸਾ ਮਹੱਲਾ ਪੰਜਵਾਂ, ਬਿਰਹੜੇ ਤਰ ਚੌਥਾ, ਸੰਤਾਂ ਕੀ ਜਤ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਸਿਮਰੀਏ ਪਿਆਰੇ, ਦਰਸ਼ਨ ਕਉ ਬਲ ਜਾਓ। ਜੇ ਸਿਮਰਤ ਦੁੱਖ ਬੀਸਰੇ ਪਿਆਰੇ, ਸੋ ਕਿਉਂ ਤਜਣਾ ਜਾਏ। ਕਿਉ ਤਨ ਵੇਚੀ ਸੰਤ ਪੈ ਪਿਆਰੇ, ਪ੍ਰੀਤਮ ਦੇ ਮਿਲਾਏ। ਤੁਸੀਂ ਗਾਰ ਵਿਖਿਆ ਕੇ ਵੀ

ਪਿਆਰੇ ਔਰ ਮਸਤਕ ਲੇਖ ਲਿਖਾਏ। ਏਕੋ ਆਪ ਵਰਤਦਾ ਪਿਆਰੇ ਘੜ ਘੜ ਰਿਹਾ ਸਮਾਏ। ਸੰਸਾਰ ਕੂਬ ਤੇ ਉਧਰਲੇ ਪਿਆਰੇ ਨਾਨਕ ਹਰ ਸਰਣਾਏ। ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਸੇ ਸੋਏ ਸਿਟਜਨ ਸਾਜੀ ਸਭਨਾ ਸਾਹਿਬ ਏਕ ਪਿਆ। ਸੇਵ ਤਰੇ ਚਿਤ ਜਿਨਕਾ ਲਾਗਾ ਆਇਆ ਤਿਨਕਾ ਸਫਲ ਪਿਆ। ਮਨ ਕਾਹੇ ਪੂਲੇ ਮੂੜ ਮਨਾ ਜਬ ਲੇਖਾ ਦੇਵੇ ਬੀਰਾ ਤਉ ਪੜਿਆ। ਰਹਾਓ ਈਵੜੀ ਆਦਿ ਪੁਰਖ ਏ ਦਾਤਾ ਆਪੇ ਸੱਚਾ ਸੋਈ। ਇਨ੍ਹਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੇ ਤੇਸ ਸਿਰ ਲੇਖ ਨਾ ਹੋਈ। ਊੜੇ ਉਮਾ ਤਾ ਕੀ ਕੀਜੇ ਜਾਕਾ ਅੰਤ ਨ ਪਾਇਆ। ਸੇਵਾ ਕਰੇ ਸਹੀ ਫਲ ਪਾਵੇ ਜਿੰਨੀ ਸੱਚ ਕਮਾਇਆ। ਨੰਗੇ ਗਿਆਨ ਬੂਝੇ ਜੇ ਕੋਈ ਪੜਿਆ ਪੰਡਿਤ ਸੋਈ। ਸਰਬ ਜੀਆਂ ਮੈਂ ਏਕੋ ਜਾਣੇ ਤਾਹੋ ਮੈਂ ਕਹੇ ਨਾ ਕੋਈ। ਕੱਕਾ ਕੇਸ ਪੁੰਡਰ ਜਬ ਹੂਏ ਵਿਣ ਸਾਬੂਣੇ ਉਜਲਿਆ। ਜਮ ਰਾਜੇ ਕੇ ਹੇਰੂ ਆਏ ਮਾਇਆ ਕੇ ਸੰਗਲ ਬੰਦ ਲਿਆ। ਖੱਖੇ ਖੁੰਦ ਕਾਰ ਸਾ ਆਲਮ ਕਰ ਖਰੀਦ ਜਿਨ ਖਰਚ ਦੀਆ। ਬੰਧਨ ਜਾ ਕੇ ਸਭ ਜਗ ਬੰਧਿਆ ਅਵਰੀਕਾ ਨੇ ਹੁਕਮ ਪਿਆ। ਗੱਗੇ ਗੋਏ ਗਾਏ ਜਿਨ ਛੋਡੀ ਗੱਲੀ ਗੋਬਿੰਦ ਗਰਭ ਪਿਆ। ਧੜ ਪਾਂਡੇ ਜਿਨ ਆਵੀ ਸਾਜੀ ਚਾੜ ਨਵਾਗੇ ਤਈ ਕੀਆ। ਘੱਗੇ ਕਾਲ ਸੇਕ ਜੇ ਢਾਲੇ ਸਬਦ ਗੁਰੂ ਕੇ ਲਾਗ ਰਹੇ। ਬੁਰਾ ਭਲਾ ਜੇ ਸਮ ਕਰ ਜਾਣੇ ਏਨ ਵਿਦ ਸਾਹਿਬ ਰਮਤ ਰਹੇ। ਚੱਚੇ ਚਾਰ ਵਿਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗਾ। ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪ ਥੀਆ। ਛੇ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਪਰਮ ਹੁਆ। ਪਰਮ ਉਪਾਏ ਭੁਲਾਈ ਗਏ ਆਪੇ ਤੇਰਾ ਕਰਮ ਹੁਆ। ਤਿੰਨ ਗੁਰੂ ਮਿਲਿਆ ਜੱਜੇ ਜਾਨ ਮੰਗਤ ਜਨ ਜੱਚ ਲਗ ਚੌਰਾਸੀ ਭੀਖ ਪਵਿਆ। ਏਕੋ ਲੇਵੇ ਏਕੋ ਦੇਵੇ ਅਵਰ ਨਾ ਦੂਜਾ ਮੈਂ ਸੁਣਿਆ। ਝੱਜੇ ਚੂਰ ਮਰੋ ਕਿਆ ਪ੍ਰਾਣੀ ਜੋ ਕੁਛ ਦੇਣਾ ਸੋ ਦੇ ਰਿਹਾ। ਦੇ ਦੇ ਵੇਖੇ ਹੁਕਮ ਚਲਾਏ ਜਿਉ ਜੀਆਂ ਘਰ ਜਕ ਪਿਆ। ਨਿਯੇ ਨਦਰ ਕਰੇ ਜਾ ਦੇਖ ਦੂਜਾ ਕੋਈ ਨਾਹੀ। ਏਕੋ ਰਵ ਰਿਆ ਸਭ ਥਾਈ ਏਕ ਵਸਿਆ ਮਨ ਮਾਹੀ। ਟੱਟ ਟੰਚ ਕਰੋ ਕਿਆ ਪ੍ਰਾਣੀ ਘੜੀ ਕੇ ਮੌਤ ਕੇ ਉੜ ਚੱਲਣਾ। ਜੂਏ ਜਮਨ ਹਾਰੋ ਆਪਣਾ ਭਾਜ ਪੜੋ ਤੁਮ ਘਰ ਸਰਣਾ। ਠੱਠੇ ਠਾਣ ਵਰਤੀ ਤਿੰਨ ਅੰਤਰ ਹਰ ਚਰਣੀ ਜਿਨਕਾ ਚਿਤ ਲਾਗਾ। ਚਿਤ ਲਾਗਾ ਸੇਈ ਜਾਂ ਨਿਸਤਰੇ ਤਉ ਪ੍ਰਸਾਦੀ ਸੁਖ ਪਾਇਆ। ਡੱਡੇ ਡੰਫ ਕਰੋ ਕਿਆ ਪ੍ਰਾਣੀ ਜੋ ਕਿਸ਼ੋਆ।

ਸੇ ਫਲ ਪਾਵੇ ਗੁਰ ਪ੍ਰਸਾਦੀ ਜਿਨ ਕੋ ਪਉ ਪਿਆ। ਮਨੁ ਫਿਰੇ ਨਾ ਚੇਤੇ ਮੂੜੇ ਲਗ ਚੌਰਾਸੀ ਫੇਰ ਪਿਆ। ਮੰਮੇ ਮੋਹ ਮਰਨ ਮਸੂਦਨ ਮਰਨ ਪਿਆ ਤਬ ਚੇਤਵਿਆ। ਕਾਇਆ ਪੀਤਰੇ ਅਬਰੋ ਪੜਿਆ ਮੰਮਾ ਅੱਖਰ ਵਿਸਰਿਆ। ਯਹੀ ਹੈ ਜਨਮ ਨਾ ਹੋਵੀ ਕਦ ਵੀ ਜੇਕਰ ਸੱਚ ਪਛਾਣੇ। ਗੁਰਮੁਖ ਅੱਖ ਗੁਰਮੁਖ ਬੂਝੇ ਗੁਰਮੁਖ ਏਕੋ ਜਾਣੇ। ਰਾਰੇ ਰਵ ਰਿਆ ਸਭ ਅੰਤਰ ਜੇਤੇ ਕੀ ਏ ਜਨਤਾ। ਜਨ ਤਿਉ ਪਾਏ ਧੰਦੇ ਸਭ ਲਾਏ ਕਰਮ ਹੋਆ ਤਿਨ ਨਾਮ ਲਿਆ। ਲੱਲੇ ਲਾਏ ਧੰਦੇ ਜਿਨ ਛੋਡੀ ਮੀਠਾ ਮਾਇਆ ਮੋਹ ਕੀਆ। ਖਾਣਾ ਪੀਣਾ ਸਮਕਰ ਸਹਿਣਾ ਪਾਣੇ ਤਾਕੇ ਹੋਂ ਪਿਆ। ਵਵੈ ਵਾਦਿਓ ਪਰਮੇਸ਼ਰ ਵੇਖ।

ਕਿਆ ਪ੍ਰਾਣੀ ਕਿਸੇ ਧਿਆਵੋ ਜੇ ਅਮਰ ਹੋਆ, ਕਿਸੇ ਧਿਆਵੋ ਸੱਚ ਸਮਾਵੋ, ਉਸ ਵਿੱਚੋਂ ਕੁਰਬਾਨ ਕੀਆ। ਹਾਏ ਹੋਰ ਨਾ ਕੋਈ ਦਾਤਾ, ਜੀਉ ਪਾਇ ਜਨ ਰਿਜਕ ਦੀਆ। ਹਰ ਨਾਮ ਧਿਆਵੋ, ਹਰ ਨਾਮ ਸਮਾਵੋ, ਅਨੰਦ ਲਾ ਹਰ ਨਾਮ ਲੀਆ। ਆਏੜੇ ਆਪ ਕਰੇ ਜਨ ਛੋਡੀ, ਜੋ ਕੁਛ ਕਰਨਾ ਸੋ ਕਰ ਰਹੇ ਆ। ਕਰੇ ਕਰਾਏ ਸਭ ਕੀ ਜਾਣੇ, ਨਾਨਕ ਸਾਇਰ ਇਹ ਕਹਿਆ। ਰਾਗ ਆਸਾ ਮਹੱਲਾ ਤੀਜਾ ਪੱਟੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਇਓ ਅੰਗੇ ਸਭ ਜਗ ਆਇਆ। ਤਾਖੇ ਢੰਗੇ ਕਾਲ ਪਿਆ, ਰੀਰੀ ਲੱਲੀ ਭਾਵ ਕਮਾਣੇ, ਪੜ ਅਵਗਣ ਗੁਣ ਵਿਸਰਿਆ। ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ ਰਹਿਆ। ਹਰਹਾਉ ਸਿੱਧੰਗਾ ਸਿਮਰੇ ਨਾਹੀ, ਨੰਨੇ ਨਾ ਤੂੰ ਨਾਮ ਲਿਆ। ਛੱਛੇ ਸ਼ੀਜੇ ਐਨ ਸਮੂੜੇ, ਕਿਉਂ ਛੂਟੇ ਜੰਮ ਪਾਕੜਿਆ। ਬਾਬੇ ਬੂਝੇ ਨਾਹੀ ਮੂੜੇ, ਪਰਮ ਪੁਲੇ ਤੇਰਾ ਜਨਮ ਗਿਆ। ਅਣਹੁੰਦਾ ਨਾ ਉਤਰਾਇਓ ਪਾਂਦਾ, ਅਵਰਾ ਕਾ ਭਾਰ ਤੁਧ ਲਿਆ। ਜੱਜੇ ਜੋਤ ਫਿਰ ਲਈ ਤੇਰੀ ਮੂੜੇ, ਅੰਤ ਗਿਆ ਪਛਤਾਵੇਂਗਾ। ਇਹ ਸਭ ਤੂੰ ਚੀਨੇ ਨਾਹੀ, ਫਿਰ ਫਿਰ ਜੂਨੀ ਆਵੇਂਗਾ। ਤੁਲ ਸਿਰ ਲਿਖਿਆ ਸੋ ਪੜ ਪੰਡਿਤ, ਅਵਰਾ ਨੂੰ ਨਾ ਸਿਖਾਲ ਵਿਖਿਆ। ਪਹਿਲਾਂ ਫਾਹਿਆ ਪਾਇਆ ਪਾਂਦੇ, ਪਿੱਛੋਂ ਦੇ ਗਲ ਚਾਟੜਿਆ। ਸੱਸੇ ਸੰਜਮ ਗਏ ਉਹ ਮੂੜੇ, ਏਕ ਦਾਨ ਤੁਦ ਕੁਥਾਏ ਲਿਆ। ਸਾਈ ਪੁੱਤਰੀ ਜਜਮਾਨ ਕੀ, ਸਾ ਤੇਰੀ ਇਹ ਤਨ ਖਾਦੇ ਤੇਰਾ ਜਨਮ ਗਿਆ। ਮੰਮੇ ਮਤ ਹਿਰ ਲਈ ਤੇਰੀ ਮੂੜੇ, ਹੋਮੇ ਵੱਡਾ ਰੋਗ ਪਿਆ। ਅੰਤਰ ਆਤਮੇ ਬ੍ਰਹਮ ਨ ਚੀਨਿਆ, ਮਾਇਆ ਕਾ ਮੋਹਤਾਜ ਪਿਆ। ਕੱਕੇ ਕਾਮ ਕ੍ਰੋਧ ਪਰਮਿਓ ਮੂੜੇ, ਮਮਤਾ ਲਾਗੇ ਤੁਲ ਹਰ ਵਿਸਰਿਆ। ਪੜੇ ਗੁਣੇ ਤੂੰ ਬਹੁਤ ਪੁਕਾਰੇ, ਹਿਣ ਬੂਜੇ ਤੂੰ ਡੂਬ ਮੂਆ। ਤੱਤੇ ਤਾਮਸ ਜਲਿਓ ਮੂੜੇ, ਥੱਥੇ ਥਾਂ ਟ੍ਰਿਸ਼ਟ ਹੋਆ। ਘੱਗੇ ਕਰ ਕਰ ਫੇ ਤੂੰ ਮੂੜੇ, ਦੱਦੇ ਦਾਨ ਨਾ ਤੁਧ ਲਿਆ। ਪੱਪੇ ਪਾਰ ਨ ਪਵਹੀ ਮੂੜੇ, ਪਰਪੰਜ ਤੂੰ ਪਲਚ ਰਿਹਾ। ਸੱਚੇ ਆਪ ਖੁਆਇਓ ਮੂੜੇ, ਇਹ ਸਿਰ ਤੇਰੇ ਲੇਖ ਪਿਆ। ਭਾਬੇ ਪਵਜਲ ਡੁੱਬਿਓ ਮੂੜੇ, ਮਾਇਆ ਵਿੱਚ ਗਲਤਾਨ ਪਿਆ। ਗੁਰਪ੍ਰਸਾਦੀ ਇੱਕੋ ਜਾਣੇ, ਏਕ ਘੜੀ ਮੈਂ ਪਾਰ ਪਿਆ। ਵਵੇ ਵਾਰੀ ਆਈਆ ਮੂੜੇ, ਵਾ ਦਿਓ ਤੂੰ ਵਿਸਰਿਆ। ਇਹ ਵੇਲਾ ਨਾ ਲੈਸੇ ਮੂੜੇ, ਫਿਰ ਤੂੰ ਜੰਮ ਕੇ ਵਸ ਪਿਆ। ਝੱਜੇ ਕਦੇ ਨਾ ਝੂਰੇ ਮੂੜੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ। ਸਤਿਗੁਰ ਬਾਜੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਤਦੇ ਤਾਵਤ ਵਰਜ ਰੱਖ ਮੂੜੇ, ਅੰਤਰ ਤੇਰੇ ਨਿਧਾਨ ਪਿਆ। ਗੁਰਮੁਖ ਹੋਵੇ ਤਾਂ ਹਰਸ ਪੀਵੇ, ਜੁਗਾ ਜੁਗੰਤਰ ਖਾਏ ਪਿਆ। ਗੱਗੇ ਗੋਬਿੰਦ ਚਿਤ ਕਰ ਮੂੜੇ, ਗੱਲੀ ਕਿਨੇ ਨਾ ਪਾਇਆ। ਗੁਰ ਕੇ ਚਿਨ ਹਿਰਦੇ ਵਸਾਏ ਮੂੜੇ, ਪਿਛਲੇ ਗੁਣੇ ਸਭ ਬਖਸ ਲਿਆ। ਹਾਏ ਹਰ ਕਥਾ ਬੁਝ ਤੂੰ ਮੂੜੇ, ਤਾਂ ਸਦਾ ਸੁਖ ਹੋਈ। ਮਨਮੁਖ ਪੜੇ ਤੇਤਾ ਦੁਖ ਲਾਗੇ, ਫਿਰ ਸਭ ਗੁਰ ਮੁਕਤ ਨਾ ਹੋਈ। ਹਰਾਰੇ ਰਾਮ ਚਿਤ ਕਰ ਮੂੜੇ, ਹਿਰਦੇ ਜਿਨ ਕੈ ਰਬ ਰਹਿਆ। ਗੁਰ ਪ੍ਰਸਾਦੀ ਜਿਨੀ ਰਾਮ ਪਛਾਤਾ, ਨਿਰਗੁਣ ਰਾਮ ਤਿਨੀ ਬੂਝ ਲਿਆ। ਤੇਰਾ ਅੰਤ ਨ ਜਾਈ ਲਿਖਿਆ, ਅਕਥ ਨ ਜਾਈ ਹਰ ਕਥਿਆ। ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਰਾਗ ਆਸਾ ਮਹੱਲਾ ਪਹਿਲਾ, ਸ਼ੰਤ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਤਾ ਮਨ ਬੈਰਾਗੀ ਸੁਨ ਮੰਡਲ ਕਰ ਪਾਇਆ। ਆਦ ਪੁਰਖ ਅਪਰੰਪਰ ਪਿਆਰਾ ਸਤਿਗੁਰ ਅਲਖ ਲਖਾਇਆ। ਆਸਨ ਬੈਸਨ ਫਿਰ ਨਾਰਾਇਣ ਇਤ ਮਨ ਰਾਤਾ ਵਿਚਾਰੇ। ਨਾਨਕ ਨਾਮ ਰਤੇ ਬੈਰਾਗੀ ਅਨਹਦ ਰੋਣ ਚੁਣਕਾਰੇ। ਤਿਤ ਅਗਮ ਪੁਰੇ ਪਉ ਕਿਤ ਬਿਧ ਜਾਈਏ ਰਾਮ। ਸਤ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਏ ਰਾਮ। ਸੱਚ ਸ਼ਬਦ ਕਮਾਈਏ ਨਿਜ ਕਰ ਜਾਈਏ ਪਾਈਏ ਗੁਣੀ ਨਿਧਾਨਾ। ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਧਾਨਾ। ਜਪ ਤਪ ਕਰ ਕਰ ਸੰਜਮ ਥਾਕੀ ਹਟ ਨਿਗ੍ਰਹਿ ਨਹੀਂ ਪਾਈਏ। ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰ ਬੂਝ ਬੁਝਾਈਏ। ਗੁਰ ਸਾਗਰੋ ਰਤਨਾਗਰ ਤਿਤ ਰਤਨ ਕਣੇਰੇ ਰਾਮ। ਘਰ ਮੱਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ। ਨਿਰਮਲ ਜਲ ਨਹਾਏ ਜਾਂ ਪ੍ਰਭਾਏ ਪੰਚ ਮਿਲੇ ਵਿਚਾਰੇ। ਕਾਮ ਕ੍ਰੋਧ ਕਪਟ ਬਿਖਿਆ ਤਾਜ ਸੱਚ ਨਾਮ ਉਰਤਾਰੇ। ਹਉਮੈ ਲੋਭ ਲਹਿਰ ਲਭ ਥਾਕੇ ਪਾਏ ਦੀਨ ਦਿਆਲਾ। ਨਾਨਕ ਗੁਰਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ। ਹਉ ਬਣ ਬਨੋ ਦੇਖ ਰਹੀ ਤਿਰਣ ਦੇਵ ਸੁਭਾਇਆ ਰਾਮ। ਤਿਰ ਪਵਣ ਤੁਝੇ ਕੀਆ ਸਭ ਜਗਤ ਸੁਭਾਇਆ ਰਾਮ। ਤੇਰਾ ਸਭ ਕੀਆ ਤੂੰ ਥਿਰਥੀਆ ਤੂੰ ਸਮਾਨ ਕੋ ਨਾਹੀ। ਤੂੰ ਦਾਤਾ ਸਭ ਜਾਚਕ ਤੇਰੇ ਤੁਧ ਬਿਨ ਕੇਸਾ ਲਾਹੀ। ਅਣ ਮੰਗਿਆ ਦਾਨ ਦੀਜੇ ਦਾਤੇ ਤੇਰੀ ਭਗਤ ਪਰੇ ਭੰਡਾਰਾ। ਰਾਮ ਨਾਮ ਮੁਕਤ ਨਾ ਕੋਈ ਨਾਨਕ ਕਹਿ ਵਿਚਾਰਾ। ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤਾ। ਰਾਮ ਪਿਆਰੇ ਰਾਮ ਸੱਚ ਸਾਹਿਬ ਆਦ ਪੁਰਖ ਅਪਰੰਪਰੋ ਤਾਰੇ ਰਾਮ। ਅਗਮ ਅਗੋਚ ਅਪਰ ਅਪਾਰ ਪਾਰ ਬ੍ਰਹਮ ਪ੍ਰਧਾਨੋ। ਆ ਜੁਗਾ ਦੀ ਹੈ ਪੀ ਹੋਸੀ ਅਵਰ ਝੂਠਾ ਸਾ ਮਾਨੋ। ਕਰਮ ਧਰਮ ਕੀ ਸਾਰ ਨਾ ਜਾਣੇ ਸੁਰਤ ਮੁਕਤ ਕਿਉਂ ਪਾਈਏ। ਨਾਨਕ ਗੁਰਮੁਖ ਸ਼ਬਦ ਪਛਾਣੇ ਮਹਿਰਸ ਨਾਮ ਤੇ ਆਈਏ। ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਿਖਾਈ ਰਾਮ। ਹਉ ਮੈਂ ਮਮਤਾ ਮਾਇਆ ਸੰਗ ਨਾ ਜਾਈ ਰਾਮ। ਮਾਤਾ ਪਿਤ ਭਾਈ ਸੁਚ ਤਰਾਈ ਸੰਗ ਨਾ ਸੰਪੈ ਨਾਰੇ। ਸਾਇਰ ਕੀ ਪੁੱਤਰੀ ਪਰਖਰ ਤਿਆਗੀ ਚਰਨ ਤਲੇ ਵਿਚਾਰੇ। ਆਦ ਪੁਰਖ ਚਲਤ ਦਿਖਾਇਆ ਜੇ ਦੇਖਾਂ ਤੈ ਸੋਈ। ਨਾਨਕ ਹਰ ਕੀ ਭਗਤ ਨਾ ਛੋਡੋ ਸਹਿਜੇ ਹੋਏ ਸੋਈ। ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਮਾਲੇ ਰਾਮ। ਅਗੁਣ ਮੇੜ ਚੱਲੇ

ਮੀਤ ਸੁਜਾਨ ਸਖਾ ਤੂੰ ਸੱਚ ਮਿਲੇ ਵਡਿਆਈ। ਨਾਨਕ ਨਾਮ ਰਤਨ ਪਰਗਸਿਆ ਐਸੀ ਗੁਰਮਤ ਪਾਈ, ਸੱਚ ਅੰਜਨ ਅੰਜਨ ਸਾਰ ਨਿਰੰਜਨ ਰਤਾ ਰਾਮ। ਮਨ ਤਨ ਰਵ ਰਹਿਆ ਜਗ ਜੀਵਨ ਦਾਤਾ ਰਾਮ, ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੇ ਮੇਲਾਇਆ। ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ, ਹਰ ਕੀ ਭਗਤਰ ਤੇ ਬੈਰਾਗੀ ਚੁੱਕੇ ਮੋਹ ਪਿਆਸਾ। ਨਾਨਕ ਹੋਮੇ ਮਾਰ ਪਤੀਣੇ ਵਿਰਲੇ ਦਾਸ ਉਦਾਸਾ, ਅਰਾਗ ਆਸਾ ਮਹੱਲਾ ਪਹਿਲਾ ਸ਼ੰਤ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸਭਨੀ ਥਾਈ ਜਿੱਥੇ ਹੋ ਜਾਈ। ਸਾਚਾ ਸਿਰਜਣਹਾਰ ਜੀਓ ਸਭਨਾ ਕਾ ਦਾਤਾ ਕਰਮ ਵਿਧਾਤਾ, ਦੁੱਖ ਵਿਸਾਰਨ ਹਾਰ ਜੀਓ ਦੁੱਖ ਵਿਸਾਰਨ ਹਾਰ ਸੁਆਮੀ, ਕੀਤਾ ਜਾ ਕਾ ਹੋਵੇ ਕੋੜ ਕੁਟੰਤਰ ਪਾਪਾ ਕੇਰੇ, ਏਕ ਘੜੀ ਮੈਂ ਖੋਵੇ ਹੰਸ ਸੇ ਹੰਸਾ ਬਗ ਸੇ ਬੱਗਾ, ਘੜ ਘੜ ਕਰੇ ਵਿਚਾਰ ਜੀਓ ਤੂੰ ਸਭਨੀ ਥਾਈ ਜਿੱਥੇ ਹੋ ਜਾਈ। ਸਾਚਾ ਸਿਰਜਣ ਹਾਰ ਜੀਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਓ ਤਿੰਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ, ਕਹੂ ਨ ਆਵੇ ਹਾਰ ਜੀਓ ਤੇ ਕਹੂ ਨ ਹਾਰੇ ਹਰ ਹਰ ਗੁਣ ਸਾਰੇ, ਤਿੰਨ ਜਮ ਨੇੜ ਨ ਆਵੇ ਜੰਮਣ ਮਰਨ ਤਿਨਾ ਕਾ ਚੂਕਾ, ਜੋ ਹਰ ਲਾਗੇ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ। ਹਰ ਹਰ ਨਾਮ ਉਰਤ ਹਾਰ ਜੀਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਓ ਜਿਨ ਜਗਤਿਓ ਪਾਇਆ ਤੰਦੇ ਲਾਇਆ, ਕਿਸੇ ਵਿਟੋਂ ਕੁਰਬਾਨ ਜੀਓ ਤਾ ਕੀ ਸੇਵ ਕਰੀਜੈ ਲਾਹਾ ਲੀਜੈ, ਹਰ ਦਰਗੇ ਪਾਈਏ ਮਾਨ ਜੀਓ ਹਰ ਦਰਗੇ ਮਾਨ ਸੋਈ ਜਨ ਪਾਵੇ, ਜੋ ਨਰ ਏਕ ਪਛਾਣੇ ਉਹ ਨਵਨਿਧ ਪਾਵੇ ਗੁਰਮਤ ਹਰ ਧਿਆਵੇ, ਨਿਤ ਹਰ ਗੁਣ ਆਖ ਵਖਾਣੇ ਐਨ

ਤੇਰਾ ਨਾ ਮਰਨਾ, ਨਰਕ ਨਾ ਪਰਣਾ, ਜੋ ਹਰ ਨਾਮ ਤੇ ਆਵੇ, ਹਰ ਹਰ ਕਰੇ ਸੇ ਸੂਕੇ ਨਾਹੀ, ਨਾਨਕ ਪੀੜ ਨਾ ਖਾਏ ਜੀਉ, ਨਾਮ ਲੈਣ ਸੇ ਸੋਖ ਹੈ, ਤਿਨ ਸੁਖ ਪਲ ਹੋਵੇ, ਮਨ ਹੈ ਸੇਜਣ ਜਾਏ ਜੀਉ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਮਹੱਲਾ ਪਹਿਲਾ, ਸ਼ੰਤ ਕਰ ਤੀਜਾ, ਤੂੰ ਸੁਣ ਹਰਨਾ ਕਾਲਿਆ, ਕੀ ਵਾੜੀਏ ਰਤਾ ਰਾਮ, ਬਿਖਬਲ ਮੀਠਾ ਚਾਰ ਦਿਨ, ਫਿਰ ਹੋਵੇ ਤਾਤਾ ਰਾਮ, ਫਿਰ ਹੋਏ ਤਾਤਾ ਖਰਾ ਮਾਤਾ, ਨਾ ਬਿਨ ਪ੍ਰਤਾਪੇ, ਉਹ ਜੇਵ ਸਾਇਰ ਦੇ ਲਹਿਰੀ, ਬਿਜਲੀ ਜਿਵੇਂ ਚਮਕੈ, ਹਰ ਬਾਜ ਰਾਖਾ ਕੋਏ ਨਾਹੀ, ਸੋਏ ਤੁਝੇ ਵਿਸਾਰਿਆ, ਸਦਕਹਿ ਨਾਨਕ ਚੇਤ ਰੇ ਮਨ, ਮਰੇ ਹਰਨਾ ਕਾਲਿਆ, ਪਵਰਾ ਫੂਲ ਪਵੰਤਿਆ, ਦੁਖ ਅਧਪਾਰੀ ਰਾਮ, ਮੈਂ ਗੁਰ ਪੁੱਛਿਆ ਆਪਣਾ, ਸਾਚਾ ਵਿਚਾਰੀ ਰਾਮ, ਵਿਚਾਰ ਸਗੁਰ ਮੁਝੇ ਪੁੱਛਿਆ, ਪਵਲ ਬੇਲੀ ਰਾਤੋ, ਸੂਰਜ ਚੜਿਆ ਪਿੰਡ ਪੜਿਆ, ਤੇਲ ਤਾਮਣ ਤਤੋ, ਜਮ ਮਗ ਬਾਧਾ ਖਾਏ ਚੋਟਾਂ, ਸਬਦ ਬਿਨ ਬੇਤਾਲਿਆ, ਸਚ ਕਹੇ ਨਾਨਕ ਚੇਤਰੇ ਮਨ, ਮਰੇ ਪਵਰਾ ਕਾਲਿਆ, ਮੇਰੇ ਜੀੜਿਆ ਪਰਦੇਸੀਆ, ਕਿਤ ਪਵੇ ਜੰਜਾਲੇ ਰਾਮ, ਸਾਚਾ ਸਾਹਿ ਮਨ ਮਸੈ, ਕੀ ਫਾਸੇ ਜਮਜਾਲੇ ਰਾਮ, ਮਛਲੀ ਛੁੰਨੀ ਨੈਣ ਰੁੰਨੀ, ਜਾਲ ਬਧਕ ਪਾਇਆ, ਸੰਸਾਰ ਮਾਇਆ ਮੋਹ ਮੀਠਾ, ਅੰਤ ਪਰਮ ਚੁਕਾਇਆ, ਭਗਤ ਕਾਰ ਚਿਤ ਲਾਏ ਹਰਸਿਓ, ਛੋੜ ਮਨੋ ਅੰਦੇਸਿਆ, ਸਚ ਕਹੇ ਨਾਨਕ ਚੇਤਰੇ ਮਨ, ਜੀੜਿਆ ਪਰਦੇਸੀਆ, ਨਦੀਆਂ ਮਾਵ ਛੁੰਨਿਆ, ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸ ਪਰੇ, ਉਹ ਜਾਣੇ ਜੋਗੀ ਰਾਮ, ਕੋਈ ਸਹਿਜ ਜਾਣੇ ਹਰ ਪਛਾਣੇ, ਸਤਿਗੁਰੂ ਜਿਨ ਚੇਤਿਆ, ਬਿਨ ਨਾਮ ਹਰ ਕੇ ਪਰਮ ਪੂਲੇ, ਪਚੇ ਮੁਗਧ ਅਚੇਤਿਆ, ਹਰ ਨਾ ਭਗਤ ਨਾ ਹਿਰਦੇ ਸਾਚਾ, ਸੇ ਅੰਤ ਤਾਹੀ ਰੁਨਿਆ, ਸਦਕਹੇ ਨਾਨਕ ਸ਼ਬਦ ਸੱਚ, ਮੇਲ ਚਿਰੀਮ ਛੁੰਨਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਮਹੱਲਾ ਤੀਜਾ, ਸ਼ੰਤ ਕਰ ਪਹਿਲਾ, ਹਮ ਕਰੇ ਸਾਚਾ ਸੋਹਿਲਾ, ਸਾਚੇ ਸ਼ਬਦ ਸੁਹਾਇਆ ਰਾਮ, ਤਨ ਤਿਰ ਮੇਲ ਪਿਆ, ਪ੍ਰਭ ਆਪ ਮਿਲਾਇਆ ਰਾਮ, ਪ੍ਰਭ ਆਪ ਮਿਲਾਇਆ, ਸਚ ਮਨ ਵਸਾਇਆ, ਕਾਮਣ ਸਹਿਜੇ ਮਾਤੀ, ਗੁਰ ਸ਼ਬਦ ਸੀ।

कहो नानक गुर शब्द सवारी, सफलयो जन्म सवाया, दूजड़े कामण परम पुली, हर वरना पाए राम, कामण गुण नाही, बिरथा जन्म गवाए राम, बिरथा जन्म गवाए, मानमुख एयाणी, अवगुणवंती चूरे, अपना सदगुर सेव सदा सुख पाया, ਤਾਂ ਫਿਰ ਮਿਲਿਆ ਹਦੂਰੇ ਦੇਖ ਫਿਰ ਵਿਗਸੀ ਅੰਦਰੋਂ ਸਰਸੀ ਸੱਚੇ ਸ਼ਬਦ ਸੁਭਾਏ ਨਾਨਕ ਵਿਣ ਨਾਵੇ ਕਾਮਣ ਪਰਮ ਭੁਲਾਣੀ ਮਿਲ ਪ੍ਰੀਤਮ ਸੁਖ ਪਾਏ ਫਿਰ ਸੰਗ ਕਾਮਣ ਜਾਣਿਆ ਗੁਰਮੇਲ ਮਿਲਾਈ ਰਾਮ ਅੰਤਰ ਸ਼ਬਦ ਮਿਲੀ ਸਹਿਜੇ ਤਪਤ ਬੁਝਾਈ ਰਾਮ ਸ਼ਬਦ ਤਪਤ ਬੁਝਾਈ ਅੰਤਰ ਸਾਂਤ ਆਈ ਸਹਿਜੇ ਹਾਰ ਰਸ ਚਾਖਿਆ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸੱਚੇ ਸ਼ਬਦ ਸੁਪਾਖਿਆ ਪੜ ਪੜ ਪੰਡਤ ਮੋਨੀ ਥਾਕੇ ਏਕੀ ਮੁਕਤ ਨਾ ਪਾਈ ਨਾਨਕ ਬਿਨ ਭਗਤੀ ਜਗ ਬਉਰਾਨਾ ਸੱਚੇ ਸ਼ਬਦ ਮਿਲਾਈ ਸਾ ਤਨ ਮਨ ਅੰਧ ਪਿਆ ਹਰ ਜਿਉ ਮੇਲ ਪਿਆਰੇ ਰਾਮ ਸਾ ਤਨ ਹਰ ਕੇ ਰਸ ਰਸੀ ਗੁਰ ਕੈ ਸ਼ਬਦ ਅਪਾਰੇ ਰਾਮ ਸ਼ਬਦ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਮਸੇ ਛੇਦ ਸੁਹਾਵੀ ਜਾਂ ਪਿਰ ਰਾਵੀ ਮਿਲ ਪ੍ਰੀਤਮ ਅਵਗੁਣ ਨਸੇ ਜਿਤ ਕਰਮ ਨਾਮ ਹਰ ਸਦਾ ਤਿਆਈ ਹੈ ਸੋਹਿਲੜਾ ਜੋ ਚਾਰੇ

ਤੇਰਾ ਗੰਢ ਲੱਗ ਗੁਰਮੰਗ ਸਦਾ ਸੰਭਾਲੇ। ਇਉਂ ਕਹੇ ਨਾਨਕ ਜੈ ਮਨ ਤੂੰ ਧਾਮਦਾ ਤੈ ਹਰ ਤੇਰੇ ਸਦਾ ਨਾਲੇ। ਸਤਿਗੁਰ ਮਿਲੇ ਧਾਵਤ ਥੰਮਿਆ ਨੇ ਕਰ ਵਸਿਆ ਆਏ। ਨਾਮ ਹਿਆ ਜੇ ਨਾਮ ਲਏ ਨਾਮ ਰਹੇ ਸੁਮਾਏ। ਧਾਵਤ ਥੰਮਿਆ ਸਤਿਗੁਰ ਮਿਲੇ ਦਸਵਾਂ ਦੁਆਰ ਪਾਇਆ। ਤਿੱਥੇ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ। ਜਿਤ ਸ਼ਬਦ ਜਗਤ ਥੰਮ ਰਖਾਇਆ ਤੈ ਅਨੇਕ ਵਾਜੇ ਸਦਾ ਅੰਧ ਹੈ ਸੱਚੇ ਰਹਿਆ ਸੁਮਾਏ। ਇਉਂ ਕਹੇ ਨਾਨਕ ਸਤਿਗੁਰ ਮਿਲੇ ਧਾਰਤ ਥੰਮਿਆ ਨੇ ਕਰ ਵਸਿਆ ਆਏ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਮੂਲ ਪਛਾਣੇ ਤਾਂ ਸੋ ਜਾਣੇ ਮਰਨ ਜੀਵਨ ਕੀ ਸੋਝੀ ਹੋਈ। ਗੁਰਪ੍ਰਸਾਦੀ ਏਕੋ ਜਾਣੇ ਤਾਂ ਦੂਜਾ ਭਾਓ ਨਾ ਹੋਈ। ਮਨ ਸਾਂਤ ਆਈ ਵਜੀ ਵਧਾਈ ਤਾਂ ਹੋਆ ਪਰਵਾਨ। ਇਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਤੂੰ ਗਾਰਬ ਅਟਿਆ ਗਾਰਬ ਲਦਿਆ ਜਾਹੇ। ਮਾਇਆ ਮੋਹਣੀ ਮੋਇਆ ਫਿਰ ਫਿਰ ਜੂਨੀ ਪਵਾਹੇ। ਗਾਰਬ ਲਾਗਾ ਜਾਏ ਮੁਗਧ ਮਨ ਅੰਤ ਗਿਆ ਪਛਤਾਵੇ। ਅਹੰਕਾਰ ਸਨਾ ਰੋਗ ਲੱਗਾ ਬਿਰਥਾ ਜਨਮ ਗਵਾਵੇ। ਮਨਮੁਖ ਮੁਗਧ ਚੇਤੇ ਨਾਹੀ ਅੱਗੇ ਗਿਆ ਪਛਤਾਵੇ। ਇਉਂ ਕਹੇ ਨਾਨਕ ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਵੇ। ਮਨ ਤੂੰ ਮਤ ਮਾਣ ਕਰੇ ਕਿ ਹਉ ਖਿਜ ਜਾਣਦਾ ਗੁਰਮੁਖ ਨਿਮਾਣਾ ਹੋ। ਅੰਤਰ ਅਗਿਆਨ ਹਉ ਬੁੱਧ ਹੈ ਸੱਚ ਸ਼ਬਦ ਮਲਖ ਹੋ। ਨਿਮਾਣਾ ਸਤਿਗੁਰੂ ਅੱਗੇ ਮਤ ਕਿਛ ਆਪ ਲਖਾਵੇ। ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇ। ਸਤਿਗੁਰ ਕੇ ਪਾਣੇ ਕਰੇ ਕਾਰ ਸਤਿਗੁਰ ਕੇ ਪਾਣੇ ਲੱਗ ਰਹੋ। ਇਉਂ ਕਹੇ ਨਾਨਕ ਆਪ ਛੱਡ ਸੁਖ ਪਾਵੇ ਮਨ ਨਿਮਾਣਾ ਹੋਏ ਰਹੋ। ਤਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸੋ ਚਿਤ ਆਇਆ। ਮਾਂ ਆਨੰਦ ਸਹਿਜ ਪਇਆ ਮਨ ਤਨ ਸੁਖ ਪਾਇਆ। ਸੋ ਸੋ ਚਿਤ ਆਇਆ ਮਨ ਵਸਾਇਆ ਅਵਗਣ ਸਭ ਵਿਸਾਰੇ। ਜਾਂਚ ਪਾਣਾ ਗੁਣ ਪ੍ਰਗਟ ਹੋਏ ਸਤਿਗੁਰ ਆਪ ਸਵਾਰੇ। ਛੇ ਜਨ ਪ੍ਰਵਾਨ ਹੋਏ ਜਿਨੀ ਇੱਕ ਨਾਮ ਦਿੜਿਆ ਦੁਤੀਆ ਪਾਉ ਚੁਕਾਇਆ। ਇਉਂ ਕਹੇ ਨਾਨਕ ਤਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸੋ ਚਿਤ ਆਇਆ। ਇੱਕ ਜੰਤ ਪਰਮ ਫੁੱਲੇ ਤਿੰਨ ਸਹਿ ਆਪ ਫੁਲਾਏ। ਦੂਜੇ ਪਾਏ ਫਿਰੇ ਹਉਮੈ ਕਰਮ ਕੁਮਾਏ। ਤਿੰਨ ਸਹਿ ਆਪ ਫੁਲਾਏ ਕੁਮਾਰਗ ਪਾਏ। ਤਿੰਨ ਕਾ ਕਿਛ ਨਾ ਵਸਾਈ ਤਿੰਨ ਕੀ ਗਤ ਅਵਗਤ ਤੂੰ ਹੈ ਜਾਣੇ। ਜਿਨ ਇਹ ਰਚਨ ਰਚਾਈ ਹੁਕਮ ਤੇਰਾ ਖਰਾ ਪਾਰਾ ਗੁਰਮੁਖ ਕਿਸੇ ਬੁਝਾਏ। ਇਉਂ ਕਹੇ ਨਾਨਕ ਕਿਆ ਜੰਤ ਵਿਚਾਰੇ ਜਾ ਤੁਧ ਪਰਮ ਭੁਲਾਏ। ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ। ਤੂੰ ਪਾਰ ਬ੍ਰਹਮ ਬੇਅੰਤ ਸੁਆਮੀ ਤੇਰੀ ਕੁਦਰਤ ਕਹਿਣ ਨਾ ਜਾਈ। ਸੱਚੀ ਤੇਰੀ ਵਡਿਆਈ ਜਾ ਕਉ ਤੁਧ ਮਨ ਵਸਾਈ। ਸਦਾ ਤੇਰੇ ਗੁਣ ਗਾਵੇ ਤੇਰੇ ਗੁਣ ਗਾਵੇ ਜੰਤ ਪਾਵੇ। ਸੱਚੇ ਸਿਉ ਚਿਤ ਲਾਵੇ ਜਿਸ ਨੂੰ ਤੂੰ ਆਪੇ ਮਿਲੇ ਸੋ ਗੁਰਮੁਖ ਹੈ।

ਗਵਾਏ, ਸਭ ਸੰਸਾਰ ਦੁੱਖ ਗਵਾਇਆ, ਆਦਿਸ਼ਟਾ ਗੋਚਰ ਗੁਰ ਬਚਨ ਤੇ ਆਇਆ, ਪਵਿੱਤਰ ਪਰਮ ਪਦ ਪਾਇਆ, ਅਣਹ ਧੁਨ ਵਾਜੇ ਨਿਤ ਵਾਜੇ, ਗਾਈ ਸਤਿਗੁਰ ਬਾਣੀ, ਨਾਨਕ ਦਾਤ ਕਰੀ ਪ੍ਰਦਾਤੈ, ਜੋਤੀ ਜੋਤ ਸਮਾਣੀ, ਮਨਮੁਖਾ ਮਨਮੁਖ ਮੋਏ, ਮੇਰੀ ਕਰਮਾਇਆ ਰਾਮ, ਖਿਨ ਆਵੇ ਖਿਨ ਜਾਵੇ, ਦੁਰਗੰਧ ਮੜੇ ਚਿਤ ਲਾਇਆ ਰਾਮ, ਲਾਇਆ ਦੁਰਗੰਧ ਮੜੇ ਚਿਤ ਲਾਗਾ, ਜੋ ਰੰਗ ਕਸੁੰਭ ਦਿਖਾਇਆ, ਖਿਨ ਪੂਰਬ ਖਿਨ ਪਛਮ ਛਾਏ, ਜਿਉਂ ਚੱਕ ਕੁਮਿਹਾਰ ਪਵਾਇਆ, ਦੁੱਖ ਖਾਵੇ ਦੁੱਖ ਸੰਚੇ ਪੁੱਗ, ਦੁਖੀ ਬਿਰਧ ਵਧਾਈ, ਨਾਨਕ ਬਿਖਮ ਸੋਹਿਲਾ ਤਰੀਏ, ਜਾਂ ਆਵੇ ਗੁਰ ਸਰਣਾਈ।

ਚਾਹੀ ਨਾਮ ਸਾਹੀ, ਗੁਣ ਗਾਵੇ ਗੁਣ ਪਾਵੇ, ਨੀਂਦ ਭੂਖ ਸਾ ਪਰ ਹਰ ਤਿਆਗੀ, ਸੁਨੇ ਸੁਨ ਸਮਾਵੇ, ਵਣਜਾਰੇ ਇੱਕ ਪਾਤੀ ਆਵੇ, ਲਾ ਹਰ ਨਾਮ ਲੈ ਜਾਹੇ, ਨਾਨਕ ਮੰਤਨ ਅਰਪ ਗੁਰ ਆਗੇ, ਜਿਸ ਪ੍ਰਾਪਤ ਸੋ ਪਾਏ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਦ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਦ ਚੜਿਆ, ਨਿਰਮੋਲ ਕਰਤਨ ਅਪਾਰਾ, ਹਰ ਹਰ ਨਾਮ ਅਤੋਲ ਕਪਾਇਆ, ਤੇਰੀ ਭਗਤ ਪਰੇ ਭੰਡਾਰਾ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇਹ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ, ਆਸਾ ਮਹੱਲਾ ਚੌਥਾ, ਚਿਮ ਚਿਮੇ ਚਿਮ ਚਿਮ ਵਰਸ, ਅੰਮ੍ਰਿਤ ਧਾਰਾ ਰਾਮ, ਗੁਰਮੁਖੇ ਗੁਰਮੁਖ ਨਦਰੀ, ਆਰਾਮ ਪਿਆਰਾ ਰਾਮ, ਆਰਾਮ ਨਾਮ ਪਿਆਰਾ ਜਗਤ ਨਿਸਤਾਰਾ, ਆਰਾਮ ਨਾਮ ਵਡਿਆਈ, ਕਲ ਯੁਗ ਰਾਮ ਨਾਮ ਬੋਹਿਥਾ, ਗੁਰਮੁਖ ਪਾਰ ਲੰਘਾਈ, ਹਲਤ ਪਲਤ ਰਾਮ ਨਾਮ ਸੁਹੇਲੇ, ਗੁਰਮ ਕਰਣੀ ਸਾਰੀ, ਨਾਨਕ ਦਾਤ ਦਇਆ ਕਰ ਦੇਵੈ, ਆਰਾਮ ਨਾਮ ਨਿਸਤਾਰੀ, ਆਰਾਮੋ ਰਾਮ ਨਾਮ ਜਪਿਆ, ਦੁਖ ਕਿਲ ਵਿਖ ਨਾਸ ਗੁਆਇਆ ਰਾਮ, ਗੁਰ ਪਰਚੇ ਗੁਰ ਪਰਚੇ ਤਿਆਇਆ, ਮੈਂ ਹਿਰਦੇ ਰਾਮ ਰਵਾਇਆ ਰਾਮ, ਰਵਿਆ ਰਾਮ ਹਿਰਦੈ ਪਰਮ ਗਦ ਪਾਈ, ਜਾਂ ਗੁਰ ਸਰਣਾਈ ਆਏ, ਲੋਭ ਵਿਕਾਰ ਨਾਵ ਡੁਬਦੀ ਨਿਗਲੀ, ਜਾਂ ਸਤਿਗੁਰ ਨਾਮ ਦਰਾਏ, ਜੀ ਦਾਨ ਗੁਰ ਪੂਰੇ ਦੀਆ, ਆਰਾਮ ਨਾਮ ਚਿਤ ਲਾਏ, ਆਪ ਕਿਰਪਾਲ ਕਿਰਪਾ ਕਰ ਦੇਵੇ, ਨਾਨਕ ਗੁਰਸਰਣਾਏ, ਬਾਣੀ ਆਰਾਮ ਨਾਮ ਸੁਣੀ, ਚਿਤਕਾਰਜ ਸਭ ਸੁਹਾਏ ਰਾਮ, ਰੋਮੇ ਰੋਮ ਰੋਮ ਰੋਮੇ, ਮੈਂ ਗੁਰਮੁਖ ਰਾਮ ਧਿਆਏ ਰਾਮ, ਰਾਮ ਨਾਮ ਧਿਆਏ ਪਵਿੱਤ ਹੋਏ ਆਏ, ਇਸ ਰੂਪ ਨਾ ਰੇਖਿਆ ਕਾਈ, ਰਾਮੋ ਰਾਮ ਰਵਿਆ ਕਟ ਅੰਤਰ, ਸਭ ਤਿਸ਼ਨਾ ਭੂਖ ਗਵਾਈ, ਮਨ ਤਨ ਸੀਤਲ ਸਿਗਾਰ ਸਭ ਹੋਆ, ਗੁਰਮਤ ਰਾਮ ਪਰਗਾਸਾ, ਨਾਨਕ ਆਪ ਅਨੁਗ੍ਰਹ ਕੀਆ, ਹਮ ਦਾਸਨ ਦਾਸਨ ਦਾਸਾ, ਜਿਨੀ ਰਾਮੋ ਰਾਮ ਨਾਮ ਸਾਰਿਆ, ਸੇ ਮਨਮੁਖ ਮੂੜ ਅਭਾਗੀ ਰਾਮ, ਤਿਨ ਅੰਤਰੇ ਮੋਹ ਵਿਆਪੇ, ਖਿਨ ਖਿਨ ਮਾਇਆ ਲਾਗੀ ਰਾਮ, ਮਾਇਆ ਮਨ ਲਾਗੀ ਮੂੜ ਪਏ ਅਭਾਗੀ, ਜਿਨ ਰਾਮ ਨਾਮ ਨਹਿ ਪਾਇਆ, ਅਨੇਕ ਕਰਮ ਕਰੇ ਅਭਮਾਨੀ, ਹਰ ਰਾਮੋ ਨਾਮ ਚੋਰਾਇਆ, ਮਹਾ ਬਿਖਮ ਜਮ ਪੰਥ ਦੁਹੇਲਾ, ਕਾਲੂਗਤ ਮੋਹ ਅੰਧਿਆਰਾ, ਨਾਨਕ ਗੁਰਮੁਖ ਨਾਮ ਧਿਆਇਆ, ਤਾਂ ਪਾਏ ਮੋਹ ਦੁਆਰਾ, ਰਾਮੋ ਰਾਮ ਨਾਮ ਗੁਰੂ, ਰਾਮ ਗੁਰਮੁਖੇ ਜਾਣੇ ਰਾਮ, ਇਓ ਮਨੁਆ ਖਿਨ ਊਬ ਪਿਆਲੀ, ਪਰਮ ਦਾ ਇਕਤ ਕਰ ਆਣੇ ਰਾਮ, ਮਨ ਇਕਤ ਕਰ ਆਣੇ, ਸਭ ਗਤ ਮਿਤ ਜਾਣੇ, ਹਰ ਰਾਮੋ ਨਾਮ ਰਸਾਏ, ਜਨ ਕੀ ਪੈਜ ਰੱਖੇ ਰਾਮ ਨਾਮਾ, ਪ੍ਰਹਿਲਾਦ ਉਧਾਰ ਤਰਾਏ, ਰਾਮੋ ਰਾਮ ਰਮੋ ਰਮ ਉੱਚਾ, ਗੁਣ ਕਹਿਤਿਆ ਅੰਤਨ ਪਾਇਆ, ਨਾਨਕ ਰਾਮ ਨਾਮ ਸੁਣ ਪੀਨੇ, ਆਰਾਮੇ ਨਾਮ ਸਮਾਇਆ, ਜਿਨ ਅੰਤਰੇ ਰਾਮ ਨਾਮ ਵਸੈ, ਤਿਨ ਚਿੰਤਾ ਸਭ ਗਵਾਇਆ ਰਾਮ, ਸਭ ਅਰਥਾ ਸਭ ਧਰਮ ਮਿਲੇ, ਮਨ ਚਿੰਦਿਆ ਸੋ ਫਲ ਪਾਇਆ ਰਾਮ, ਮਨ ਚਿੰਦਿਆ ਫਲ ਪਾਇਆ, ਰਾਮ ਨਾਮ ਧਿਆਇਆ, ਆਰਾਮ ਨਾਮ ਗੁਣ ਗਾਏ, ਦੁਰਮਤ ਕਬੁੱਧ ਗਈ ਸੁਧ ਹੋਈ, ਆਰਾਮ ਨਾਮ ਮਨ ਲਾਏ, ਸਫਲ ਜਨਮ ਸਰੀਰ ਸਭ ਹੋਆ, ਜਿਤ ਰਾਮ ਨਾਮ ਪਰਗਾਸਿਆ, ਨਾਨਕ ਹਰ ਪੈ ਸਦਾ ਦਿਨ ਰਾਤੀ, ਗੁਰਮੁਖ ਨਿਰਕਰ ਵਾਸਿਆ, ਜਿਨ ਸਰਦਾ ਰਾਮ ਨਾਮ ਲੱਗੀ, ਤਿਨ ਦੂਜੇ ਚਿਤ ਨ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੇ ਅਵਰ ਨਾ ਪਾਇਆ ਰਾਮ, ਰਾਮ ਨਾਮ ਮਨ ਪਾਇਆ, ਪਰਮ ਸੁਖ ਪਾਇਆ, ਅੰਤ ਚਲਦਿਆਂ ਨਾਲ ਸਿਖਾਈ, ਰਾਮ ਨਾਮ ਤਨ ਪੂੰਜੀ ਸੰਚੀ, ਨਾ ਡੂਬੇ ਨਾ ਜਾਈ, ਰਾਮ ਨਾਮ ਇਹ ਜੁਗ ਮੈਂ ਤੁਲਗਾ, ਜਮਕਾਲ ਨੇੜ ਨਾ ਆਵੇ, ਨਾਨਕ ਗੁਰਮੁਖ ਰਾਮ ਪਛਾਤਾ, ਕਰ ਕਿਰਪਾ ਆਪ ਮਿਲਾਵੇ, ਰਾਮੋ ਰਾਮ ਨਾਮ ਸਤੇ, ਸਤ ਗੁਰਮੁਖ ਜਾਣਿਆ ਰਾਮ,
सेवको गुर सेवा लागा, जिन मन तन अर्प चढ़ाया राम, मन तन अर्पया बहुत मन सरदया, गुर सेवक पाए मिलाए, दीना नाथ जिया का दाता, पूरे गुर ते पाए। गुरु सिख सिख गुरु है, एको गुर उपदेश चलाए, राम नाम मंत हिरदय देवे, नानक मिलन सुभाए। एक ओंकार सदगुर प्रसाद, आसा शांत महला चौथा, कर दूजा हर घर करता दुख बेनास, पतत पावन हर नाम जियो, हर सेवा पाई परम गद पाई, हर उत्तम हर हर काम जियो, हर उत्तम काम जपिए हर नाम, हर जपिए अस्थिर होवे, जन्म मरण दोवें दुख मेटे, सहजे ही सुख सोवे, हर घर कृपा तारो ठाकुर, हर जपिए आत्म राम जियो, हर घर करता दुख बिनासन, पतत पामन हर नाम जियो, हर नाम पदार्थ कल युग उत्तम, हर जपिए सब गुर पाए जियो, गुरमुख हर पढ़िए गुरमुख हर सुनिए, हर जबत सुनत दुख जाए जियो, हर हर नाम जपया दुख बिनसया, हर नाम परम सुख पाया।

ਹਰ ਨਾਮ ਪਦਾਰਥ ਕਲਯੁਗ ਉਤਮ ਹਰ ਜਪੀਏ ਸਤਿਗੁਰ ਪਾਏ ਜੀਉ ਹਰ ਘਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜੀਉ ਹਰ ਪ੍ਰੀਤ ਲਗਾਈ ਹਰ ਨਾਮ ਸਿਖਾਈ ਪ੍ਰਭ ਚੂਕਾ ਆਮਣ ਜਾਣ ਜੀਓ

ਜਨ ਪਰਧਾਨਾ ਤੇ ਊਤਮ ਹਰ ਹਰ ਲੋਗ ਜੀਓ, ਹਰ ਨਾਮ ਵਡਾਈ ਹਰ ਨਾਮ ਸਿਖਾਈ, ਗੁਰਸਬਦੀ ਹਰ ਅਸ ਭੋਗ ਜੀਓ, ਹਰ ਅਸ ਭੋਗ ਮਹਾਨ ਨਿਰਜੋਗ, ਵਡ ਭਾਗੀ ਹਰ ਅਸ ਪਾਇਆ, ਸੇ ਧਨ ਵੱਡੇ ਸਤ ਪੁਰਖਾ ਪੂਰੇ, ਜਿਨ ਗੁਰਮਤ ਨਾਮ ਪਿਆਇਆ, ਜਨ ਨਾਨਕ ਰੇਣ ਮੰਗੇ ਭਗ ਸਾਧੂ, ਮਨ ਚੂਕਾ ਸੋਗ ਵਿਜੋਗ ਜੀਓ, ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਊਤਮ ਹਰ ਹਰ ਲੋਗ ਜੀਓ। ਆਸਾ ਮਹੱਲਾ ਚੌਥਾ, ਸਤਯੁਗ ਸਭ ਸੰਤੋਖ ਸਰੀਰ, ਪਗ ਚਾਰੇ ਧਰਮ ਧਿਆਨ ਜੀਓ, ਮਨ ਤਨ ਹਰ ਗਾਵੇ ਪਰਮ ਸੁਖ ਪਾਵੇ, ਹਰ ਹਿਰਦੇ ਹਰ ਗੁਣ ਗਿਆਨ ਜੀਓ, ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ, ਸੋਭਾ ਗੁਰਮੁਖ ਹੋਈ ਅੰਤਰਬਾਰ, ਹਰ ਪ੍ਰਭ ਏਕੋ ਦੂਜਾ ਅਵਰ ਨਾ ਕੋਈ, ਹਰ ਹਰ ਲਿਵਲਾਈ ਹਰ ਨਾਮ ਸਿਖਾਈ, ਹਰ ਦਰਗੇ ਪਾਵੇ ਮਾਨ ਜੀਓ, ਸਹਿਯੁਗ ਸਭ ਸੰਤੋਖ ਸਰੀਰ, ਪਗਚਾਰੇ ਧਰਮ ਧਿਆਨ ਜੀਓ, ਤੇਤਾ ਯੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਓ, ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ, ਮਨ ਹਿਰਦੇ ਕ੍ਰੋਧ ਜਲਾਏ ਜੀਓ, ਮਨ ਹਿਰਦੇ ਕ੍ਰੋਧ ਮਹਾਂ ਵਿਸਲੋਧ, ਨਿਰਪਥਾਵੇ ਲੜ ਦੁਖ ਪਾਇਆ, ਅੰਤਰ ਮਮਤਾ ਲੋਗ ਲਗਾਨਾ, ਹਉਮੈ ਅਹੰਕਾਰ ਵਧਾਇਆ, ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ, ਬਿਗ ਗੁਰਮਤ ਹਰ ਨਾਮ ਲੈ ਜਾਏ ਜੀਓ, ਤੇਤਾ ਯੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਓ, ਯੁਗ ਦੁਆਪਰ ਆਇਆ ਪਰਮ ਪਰਮਾਇਆ, ਹਰ ਗੋਪੀ ਕਾਨ ਉਪਾਏ ਜੀਓ, ਤਬ ਤਾਪਨ ਤਾਪੈ ਜਗ ਪੁੰਨ ਆਰੰਭ, ਅਤ ਕਿਰਿਆ ਕਰਮ ਕਮਾਏ ਜੀਓ, ਕਿਰਿਆ ਕਰਮ ਕਮਾਇਆ ਪਾਗ ਦੁਇ ਖਿਸਕਾਇਆ, ਦੋਇ ਪਗ ਟਿਕੇ ਟਿਕਾਏ ਜੀਓ, ਮਾਜਦ ਜੋਧ ਬਹੁ ਕੀਨੇ, ਵਿਚ ਹਉਮੈ ਪਤੇ ਪਚਾਏ ਜੀਓ, ਦੀਨ ਦਿਆਲ ਗੁਰ ਸਾਧ ਮਿਲਾਇਆ, ਮਿਲ ਸਤਗੁਰ ਮਲ ਲੈ ਜਾਏ ਜੀਓ, ਯੁਗ ਦੁਆਪਰ ਆਇਆ ਪਰਮ ਪਰਮਾਇਆ, ਹਰ ਗੋਪੀ ਕਾਨ ਉਪਾਏ ਜੀਓ, ਕਾਲਯੁਗ ਹਰ ਕੀਆ ਪਗ ਤ੍ਰੈ ਖਿਸਕੀਆ, ਪਗ ਚੌਥਾ ਟਿਕੇ ਟਿਕਾਏ ਜੀਓ, ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ, ਹਰ ਕੀਰਤ ਹਰ ਸਾਂਤ ਪਾਏ ਜੀਓ, ਹਰ ਕੀਰਤ ਤੁਰ ਕੇ ਆਈ ਹਰ ਨਾਮ ਵਡਾਈ, ਹਰ ਹਰ ਨਾਮ ਖੇਤ ਜਮਾਇਆ, ਕਲਯੁਗ ਬੀਜ ਬੀਜੇ ਬਿਨ ਨਾਵੇ, ਸਭ ਲਾਹਾ ਮੂਲ ਗਵਾਇਆ, ਜਨ ਨਾਨਕ ਗੁਰ ਪੂਰਾ ਪਾਇਆ, ਮਨ ਹਿਰਦੇ ਨਾਮ ਲਖਾਏ ਜੀਓ, ਕਲਯੁਗ ਹਰ ਕੀਆ ਪਾਗ ਤ੍ਰੈ ਖਿਸਕੀਆ, ਪਗ ਚੌਥਾ ਟਿਕੇ ਟਿਕਾਏ ਜੀਓ। ਆਸਾ ਮਹੱਲਾ ਚੌਥਾ, ਹਰ ਕੀਰਤ ਮਨ ਭਾਈ ਪਰਮ ਗਦ ਪਾਈ, ਹਰ ਮਨ ਤਨ ਮੀਠ ਲਗਾਨ ਜੀਓ, ਹਰ ਹਰ ਰਸ ਪਾਇਆ ਗੁਰਮਤ ਹਰ ਤਿਆਇਆ, ਤੁਰਮਸਤਕ ਭਾਗ ਪੁਰਾਣ ਜੀਓ, ਤੁਰਮਸਤਕ ਭਾਗ ਹਰ ਨਾਮ ਸੁਹਾਗ, ਹਰ ਨਾਮੇ ਹਰ ਗੁਣ ਗਾਇਆ, ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ, ਹਰ ਨਾਮੇ ਹਰ ਸੋਹਾਇਆ, ਜੋਤੀ ਜੋਤ ਮਿਲੀ ਪ੍ਰਾਪਾਇਆ, ਮਿਲ ਸਤਗੁਰ ਮਨੁਆ ਮਾਨ ਜੀਓ, ਹਰ ਕੀਰਤ ਮਨ ਭਾਈ ਪਰਮ ਗਦ ਪਾਈ, ਹਰ ਮਨ ਤਨ ਮੀਠ ਲਗਾਨ ਜੀਓ, ਹਰ ਹਰ ਜਿਸ ਗਾਇਆ ਪਰਮ ਪਦ ਪਾਇਆ, ਤੇ ਊਤਮ ਜਨ ਪ੍ਰਧਾਨ ਜੀਓ, ਤਿਨ ਹਮ ਚਰਨ ਸਿਰੇ ਵੇਖਿਨ ਖਿਨ, ਭਗਤ ਹੋਵੇ ਜਿਨ ਹਰ ਮੀਠ ਲਗਾਨ ਜੀਓ, ਹਰ ਮੀਠਾ ਲਾਇਆ ਪਰਮ ਸੁਖ ਪਾਇਆ, ਮੁਖ ਭਾਗਾ ਰਤੀ ਚਾਰੇ, ਗੁਰਮਤ ਹਰ ਗਾਇਆ ਹਰ ਹਾਰ ਉਰ ਪਾਇਆ, ਹਰ ਨਾਮਾ ਕੰਠ ਤਾਰੇ, ਸਭ ਏ ਦ੍ਰਿਟ ਸਮਤ ਕਰ ਦੇਖੇ, ਸਭ ਆਤਮ ਰਾਮ ਪਛਾਣ ਜੀਓ, ਹਰ ਹਰ ਜਿਸ ਗਾਇਆ ਪਰਮ ਪਦ ਪਾਇਆ, ਤੇ ਊਤਮ ਜਨ ਪ੍ਰਧਾਨ ਜੀਓ, ਸਭ ਸੰਗਤ ਮਨ ਭਾਈ ਹਰ ਰਸਨ ਰਸਾਈ, ਇਹ ਸੰਗਤ ਹਰ ਰਸ ਹੋਏ ਜੀਓ, ਹਰ ਹਰ ਆਰਾਧਿਆ ਗੁਰ ਸ਼ਬਦ ਵੇਗਾਸਿਆ, ਬੀਜਾ ਅਵਰ ਨਾ ਕੋਏ ਜੀਓ, ਅਵਰ ਨਾ ਕੋਏ ਹਰ ਅੰਮ੍ਰਿਤ ਸੋਏ, ਜਿਨ ਪੀਆ ਸੋਭਿਤ ਜਾਣੇ, ਧਨ ਧਨ ਗੁਰੂ ਪੂਰਾ ਪ੍ਰਾਪਾਇਆ, ਲਗ ਸੰਗਤ ਨਾਮ ਪਛਾਣੇ, ਨਾਮੋ ਸੇਵ ਨਾਮੋ ਆਰਾਧ, ਬਿਨ ਨਾਮੇ ਅਵਰ ਨਾ ਕੋਏ ਜੀਓ, ਸਤ ਸੰਗਤ ਮਨ ਭਾਈ ਹਰ ਰਸਨ ਰਸਾਈ, ਵਿਚ ਸੰਗਤ ਹਰ ਰਸ ਹੋਏ ਜੀਓ, ਹਰ ਦਇਆ ਪ੍ਰਵਤਾਰੋ ਪਾਖਣ ਹਮ ਤਾਰੋ,
ਕੜ ਲੈ ਵੋ ਸਬਦ ਸੁਭਾਏ ਜੀਓ, ਮੋਚੀ ਕੜ ਫਾਥ ਨਿਗਰਤ ਹਮ ਜਾਤੇ, ਹਰ ਭਾਂ ਪ੍ਰਭੂ ਪਕੜਾਏ ਜੀਓ, ਪ੍ਰਭਾਂ ਪਕੜਾਈ ਊਤਮ ਮਤ ਪਾਈ, ਗੁਰ ਚਰਣੀ ਜਨ ਲਾਗਾ, ਹਰ ਹਰ ਨਾਮ ਜਪਿਆ ਆਰਾਧਿਆ, ਮੁਖ ਮਸਤਕ ਭਾਗ ਸੁਭਾਗਾ, ਜਨ ਨਾਨਕ ਹਰ ਕਿਰਪਾ ਤਾਰੀ, ਮਨ ਹਰ ਘਰ ਮੀਠਾ ਲਾਏ ਜੀਓ, ਹਰ ਦਇਆ ਪ੍ਰਤਾਰੋ ਪਖੜ ਹਮ ਤਾਰੋ, ਕੜ ਲੇ ਵੋ ਸਬਦ ਸੁਭਾਏ ਜੀਓ। ਆਸਾ ਮਹੱਲਾ ਚੌਥਾ, ਮਨ ਨਾਮ ਜਪਾਨਾ, ਹਰ ਹਰ ਮਨ ਪਾਨਾ, ਹਰ ਭਗਤ ਜੀ ਨਾਮ ਮਨ ਚਾਓ ਜੀਓ, ਜੋ ਜਨ ਮਰ ਜੀਵੇ ਤੇ ਅੰਮ੍ਰਿਤ ਪੀਵੇ, ਮਨ ਲਾਗਾ ਗੁਰਮੁਦ ਪਾਓ ਜੀਓ, ਮਨ ਹਰ ਹਰ ਪਾਓ ਗੁਰ ਕਰੇ ਪਸਾਓ, ਜੀਵਨ ਮੁਕਤ ਸੁਖੋਈ, ਜੀਵਨ ਮਰਨ ਹਰ ਨਾਮ ਸੁਹੇਲੇ, ਮਨ ਹਰ ਹਰ ਹਿਰਦੇ ਸੋਈ, ਮਨ ਹਰ ਹਰ ਵਸਿਆ ਗੁਰਮਤ ਹਰ ਰਸਿਆ, ਹਰ ਹਰ ਰਸ ਗਟਾਗ ਪੀ ਆਓ ਜੀਓ, ਮਨ ਨਾਮ ਜਪਾਨਾ, ਹਰ ਹਰ ਮਨ ਪਾਨਾ, ਹਰ ਭਗਤ ਜੀ ਨਾਮ ਮਨ ਚਾਓ ਜੀਓ, ਜਗ ਮਰਨ ਨ ਪਾਇਆ ਨਿਦ ਆਪ ਲੁਕਾਇਆ, ਮਤ ਜਾਂ ਪਕੜੇ ਲੈ ਜਾਏ ਜੀਓ, ਹਰ ਅੰਤਰ ਬਾਹਰ ਹਰ ਪ੍ਰਭ ਏਕੋ, ਇਉ ਜੀੜਾ ਰੱਖਿਆ ਨਾ ਜਾਏ ਜੀਓ, ਕਿਉਂ ਜੀਉ ਖੀਜੇ ਹਰ ਵਸਤੋ ਲੋੜੀਜੇ, ਜਿਸ ਕੀ ਵਤ ਸੋ ਲੈ ਜਾਏ ਜੀਓ, ਮਨਮੁਖ ਕਰਨ ਪਲਾਵ ਕਰ ਪਰਮੇ, ਸਭ ਔਖਦ ਦਾਰੂ ਲਾਏ ਜੀਓ, ਜਿਸ ਕੀ ਵਸਤ ਪ੍ਰਭ ਲਏ ਸੁਆਮੀ, ਜਨ ਉਭਰੇ ਸ਼ਬਦ ਕਮਾਏ ਜੀਓ, ਜਗ ਮਰਨ ਨ ਪਾਇਆ ਨਿਤ ਆਪ ਲੁਕਾਇਆ, ਮਤ ਜਾਂ ਪਕੜੇ ਲੈ ਜਾਏ ਜੀਓ, ਹੋ ਮਰਨ ਲਖਾਇਆ ਗੁਰਮੁਖ ਸੋਹਾਇਆ, ਜਨ ਉਭਰੇ ਹਰ ਹਰ ਧਿਆਨ ਜੀਓ, ਹਰ ਸੋਭਾ ਪਾਈ ਹਰ ਨਾਮ ਵਡਿਆਈ, ਹਰ ਦਰਗੇ ਪੈਦੇ ਜਾਣ ਜੀਓ, ਹਰ ਦਰਗੇ ਪੈਦੇ ਹਰ ਨਾਮੇ ਸੀਧੇ, ਹਰ ਨਾਮੇ ਤੇ ਸੁਖ ਪਾਇਆ, ਜਨਮ ਮਰਨ ਦੋਵੇਂ ਦੁਖ ਮੇਟੇ, ਹਰ ਰਾਮੇ ਨਾਮ ਸਮਾਇਆ, ਹਰ ਜਾਨ ਪ੍ਰਭ ਰਲ ਏਕੋ ਹੋਏ, ਹਰ ਜਾਨ ਪ੍ਰਭ ਏਕ ਸਮਾਨ ਜੀਓ, ਹੋਰ ਮਨਣ ਲਖਾਇਆ ਗੁਰਮੁਖ ਸੋਹਾਇਆ, ਜਨ ਉਭਰੇ ਹਰ ਹਰ ਧਿਆਨ ਜੀਓ, ਜਗ ਉਪਜੈ ਬਿਨਸੇ ਬਿਨਸ ਬਿਨਾਸੇ, ਲਗ ਗੁਰਮੁਖ ਅਸਥਿਰ ਹੋਏ ਜੀਓ, ਗੁਰਮੰਤਰ ਦਰੜਾਏ ਹਰ ਰਸ ਕਰਸਾਏ, ਹਰ ਅੰਮ੍ਰਿਤ ਹਰ ਮੁਖ ਚੋਏ ਜੀਓ, ਹਰ ਅੰਮ੍ਰਿਤ ਰਸ ਪਾਇਆ ਮੁਆ ਜੀਵਾਇਆ, ਫਿਰ ਬਹੁੜ ਮਰਨ ਨਾ ਹੋਈ, ਹਰ ਹਰ ਨਾਮ ਅਮਰ ਪਦ ਪਾਇਆ, ਹਰ ਨਾਮ ਸਮਾਵੇ ਸੋਈ, ਜਨ ਨਾਨਕ ਨਾਮ ਆਧਾਰ ਟੇਕ ਹੈ, ਬਿਨ ਆਵੇ ਅਵਰ ਨਾ ਕੋਏ ਜੀਓ, ਜਗ ਉਪਜੈ ਬਿਨਸੈ ਬਿਨਸ ਬਿਨਸ, ਲਗ ਗੁਰਮੁਖ ਅਸਥਿਰ ਹੋਏ ਜੀਓ। ਆਸਾ ਮਹੱਲਾ ਚੌਥਾ, ਸ਼ੰਤ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ, ਆਦ ਨਿਰੰਜਨ ਨਿਰੰਕਾਰ ਜੀਓ, ਤਾਕੀਕਤ ਕਹੀ ਨਾ ਜਾਈ ਅਮਿਤ ਵਡਿਆਈ, ਮੇਰਾ ਗੋਵਿੰਦ ਅਲਖ ਅਪਾਰ ਜੀਓ, ਗੋਵਿੰਦ ਅਲਖ ਅਪਾਰ ਅਪਰੰਪਰ, ਆਪ ਆਪਣਾ ਜਾਣੇ ਕਿਆ ਇਹ ਜੰਤ ਵਿਚਾਰੇ ਕਹੀਏ, ਜੋ ਤੁਧ ਆਖ ਵਖਾਣੇ, ਜਿਸ ਨੂੰ ਨਦਰ ਕਰੇ ਤੂੰ ਆਪਣੀ, ਸੋ ਗੁਰਮੁਖ ਕਰੇ ਵਿਚਾਰ ਜੀਓ, ਵੱਡਾ ਮੇਰਾ ਗੋਵਿੰਦ ਅਗਮ ਅਗੋਚਰ, ਆਦ ਨਿਰੰਜਨ ਨਿਰੰਕਾਰ ਜੀਓ, ਤੂੰ ਆਦ ਪੁਰਖ ਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀਓ, ਤੂੰ ਘਟ ਘਟ ਅੰਤਰ ਸਰਬ ਨਿਰੰਤਰ, ਸਭ ਮੈਂ ਰਹਿਆ ਸਮਾਏ ਜੀਓ, ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ, ਤਾਕਾ ਅੰਤ ਨ ਪਾਇਆ ਤਿਸ ਰੂਪ ਨਾ ਰੇਖ, ਅਦਿੱਟਿਆ ਗੋਚਰ ਗੁਰਮੁਖ ਅਲਖ ਲਖਾਇਆ, ਸਦਾ ਆਨੰਦ ਰਹੇ ਦਿਨ ਰਾਤੀ, ਸਹਿਜੇ ਨਾਮ ਸਮਾਏ ਜੀਓ, ਤੂੰ ਆਦ ਪੁਰਖ ਅਪਰੰਪਰ ਕਰਤ, ਤੇਰਾ ਪਾਰ ਨ ਪਾਇਆ ਜਾਏ ਜੀਓ, ਤੂੰ ਸਦ ਪਰਮੇਸ਼ਰ ਸਦਾ ਅਵਨਾਸੀ, ਹਰ ਹਰ ਗੁਣੀ ਨਿਧਾਨ ਜੀਓ, ਹਰ ਹਰ ਪ੍ਰਭ ਏਕੋ ਅਵਰ ਨਾ ਕੋਈ, ਤੂੰ ਆਪੇ ਪੁਰਖ ਸੁਜਾਨ ਜੀਓ, ਪੁਰਖ ਸੁਜਾਨ ਤੂੰ ਪ੍ਰਧਾਨ, ਤੂੰ ਦੇਵੜ ਅਵਰ ਨਾ ਕੋਈ, ਤੇਰਾ ਸ਼ਬਦ ਸਭ ਤੂੰ ਹੈ ਵਰਤੈ, ਤੂੰ ਆਪੇ ਕਰੇ ਸੁਹੋਈ, ਹਰ ਸਮੇ ਰਵਿਆ ਏਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜੀਓ, ਤੂੰ ਸਦ ਪਰਮੇਸ਼ਰ ਸਦਾ ਅਵਨਾਸੀ, ਹਰ ਹਰ ਗੁਣੀ ਨਿਧਾਨ ਜੀਓ,
ਤਾਂ ਤੂਹੇ ਕਰਤਾ ਸਭ ਤੇਰੀ ਵਡਿਆਈ। ਜੋ ਭਾਵੇ ਤਿਵੇ ਚਲਾਏ ਜੀਓ, ਤੁਧ ਆਪੇ ਭਾਵੇ ਤਿਵੇ ਚਲਾਵੇ। ਸਭ ਤੇਰੇ ਸ਼ਬਦ ਸਮਾਏ ਜੀਓ, ਸਭ ਸ਼ਬਦ ਸਮਾਵੇ ਜਾਂ ਤੁ ਭਾਵੇ। ਤੇਰੇ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਏ ਆਪ ਗਵਾਈਏ, ਸ਼ਬਦ ਰਹਿਆ ਸਮਾਈ। ਤੇਰਾ ਸ਼ਬਦ ਅਗੋਚ ਗੁਰਮੁਖ ਪਾਈਏ, ਨਾਨਕ ਨਾਮ ਸਮਾਏ ਜੀਓ। ਤਬ ਤੂੰ ਹੈ ਕਰਤਾ ਸਭ ਤੇਰੀ ਵਡਿਆਈ।

ਨਾਨਕ ਸਤਿਗੁਰ ਮੇਲ ਹਰ ਜਗਦ ਤਰਤਰੀਆ ਆ ਮੂਰਖ ਮੁਦ ਸਰਣਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰਪੂਰੇ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਪ ਅੰਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤਸੰਗਾ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹਉ ਮੰਗੋ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਛਲ ਹਰ ਬਿਰਦ ਹੈ।

ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ। ਕੰਚਨ ਕਾਇਆ ਕੋੜ ਗੜ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ। ਤੁਰ ਭਾਗ ਵੱਡੇ ਘਰ ਪਾਇਆ ਨਾਨਕ ਰਸਗੁੱਦਾ, ਪੰਥ ਦਸਾਵਾ ਨਿਤ ਖੜੀ ਮੁਦ ਜੋਬਨ ਬਾਲੀ ਰਾਮ ਰਾਜੇ। ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ, ਮੇਰੇ ਮਨ ਤਨ ਨਾਮ ਆਧਾਰ ਹੈ ਹੋਮੇ ਬਿਖ ਜਾਲੀ। ਜਿਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ, ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁਨੇ ਰਾਮ ਰਾਜੇ। ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਨੈਣ ਰਸ ਪਿੰਨੇ, ਮੈਂ ਹਰ ਪ੍ਰ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ। ਹੋ ਮੂਰਖ ਕਾਰੇ ਲਾਈਆ ਨਾਨਕ ਹਰ ਕੰਮੇ, ਗੁਰ ਅੰਮ੍ਰਿਤ ਪਿੰਨੀ ਦਿਓਰੀ ਅੰਮ੍ਰਿਤ ਬੁਰਕੇ ਰਾਮ ਰਾਜੇ। ਜਿਨ੍ਹਾਂ ਗੁਰਬਾਣੀ ਮਨ ਪਾਈਆ ਅੰਮ੍ਰਿਤ ਛਕ ਛਕੇ, ਗੁਰ ਤੁੱਠੇ ਹਰ ਪਾਇਆ ਚੂਕੇ ਤਖਤ ਕੇ। ਹਰ ਜਨ ਹਰ ਘਰ ਹੋਇਆ ਨਾਨਕ ਹਰ ਇੱਕੇ, ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ। ਗੁਰ ਸਤਿਗੁਰ ਸੱਚਾ ਸਾਉ ਹੈ ਸਿੱਖ ਦੇ ਹਰ ਰਾਸੇ, ਤਨ ਤਨ ਵਣਜਾਰਾ ਵਣਜ ਹੈ ਗੁਰ ਸਾਉ ਸਾ ਬਾਸੇ। ਜਨ ਨਾਨਕ ਗੁਰ ਤਿਨੀ ਪਾਇਆ ਜਿਨ ਤੁਰ ਲਿਖਤ ਲਲਾੜ ਲਿਖਾਸੇ, ਸੱਚ ਸਾਉ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜੇ। ਤਾਂ ਪਾਂਡੇ ਤੁਦੇ ਸਾਜਿਆ ਵਿੱਚ ਵਸਤ ਕਰ ਸਾਰਾ, ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ। ਜਨ ਨਾਨਕ ਕਉ ਹਰ ਬਖਸਿਆ ਹਰ ਭਗਤ ਭੰਡਾਰਾ, ਹਮ ਕਿਆ ਗੁਣ ਤੇਰੇ ਵਿਥਰੇ ਸਵਾਮੀ ਤੂੰ ਅਪਰ ਅਪਾਰੋ ਰਾਮ ਰਾਜੇ। ਹਰ ਨਾਮ ਸਲਾਹ ਹੈ ਦਿਨ ਰਾਤ ਇਹ ਆਸ ਆਧਾਰੋ, ਹਮ ਮੂਰਖ ਕਿਛੂ ਨਾ ਜਾਣ ਹਾ ਕਿਵ ਪਾਵੇ ਪਾਰੋ। ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਭਨੇ ਹਾਰੋ, ਜਿਉ ਪਾਵੇ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜੇ ਦਿਨ ਸਰਾਤ ਹਰ ਲਾਜ ਰਖਾਏ, ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ, ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਕੱਢ ਬਲਿਆ, ਹਰ ਲੱਦਾ ਰਤਨ ਪਦਾਰਥ ਫਿਰ ਬਹੁੜ ਨਾ ਚੱਲਿਆ। ਜਨ ਨਾਨਕ ਨਾਮ ਆਰਾਧਿਆ ਆਰਾਦ ਹਰ ਮਿਲਿਆ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗਿਆ ਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਬ ਹੈ

ਨਾਨਕ ਹਰ ਪਾਏ ਤੂੰ ਹਰ ਤੇਰਾ ਸਭ ਕੋ ਹਵ ਤੁਧ ਉਪਾਏ ਰਾਮ ਰਾਜੇ ਕਿਸ ਹਾਥ ਕਿਸੇ ਦੇ ਕਿਛ ਨਾਹੀ ਸਭ ਚੱਲੇ ਚਲਾਏ ਜਿਨ ਤੂੰ ਮਿਲੇ ਪਿਆਰੇ ਸੇ ਤੁਧ ਮਿਲੇ ਜੋ ਹਰ ਮਨ ਪਾਏ ਜਨ ਨਾਨਕ ਸਤਿਗੁਰ ਪੇਟਿਆ।

ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁੱਧ ਹੈ, ਹਰ ਭਗਤ ਹਰ ਲੀਜੈ। ਆਸਾ ਮਹੱਲਾ ਚੌਥਾ, ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇਜਨ ਸੁਗੜ ਸਿਆਣੇ ਰਾਮ ਰਾਜੇ। ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਪੀ ਖਰੇ ਹਰ ਪਾਣੇ, ਹਰ ਸੰਤਾਂ ਨੂੰ ਹੋਰ ਥਾਉ ਨਾਹੀਂ, ਹਰ ਮਾਣ ਨਿਮਾਣੇ। ਜਨ ਨਾਨਕ ਨਾਮ ਦੀਵਾਨ ਹੈ, ਹਰ ਤਾਣ ਸਤਾਣੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਪਾਲਿਆ, ਲੈ ਤੂਰ ਮੁਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਤੇ ਆਵਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ, ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ। ਹਰ ਸੇਵੇ ਪੂਰਾ ਸਤਿਗੁਰੂ, ਭੁੱਖ ਜਾਏ ਲਹਿ ਮੇਰੀ, ਗੁਰਸਿੱਖਾਂ ਕੀ ਭੁੱਖ ਸਭ ਗਈ, ਤਿਨ ਪਿੱਛੇ ਹੋਰ ਖਾਏ ਕਨਹਿਰੀ। ਜਨ ਨਾਨਕ ਹਰ ਪੁਨ ਬੀਜਿਆ, ਤਿਰ ਤੋਟ ਨ ਆਵੇ ਹਰ ਪੁਨ ਕੇਰੀ, ਗੁਰਸਿੱਖਾਂ ਮਨ ਵਾਧਾਈਆਂ, ਜਿਨ ਮੇਰਾ

ਕੇ ਗੁਰ ਸਿਖ ਪੈਨਾਈਏ ਜਿਨ੍ਹਾਂ ਮੇਰਾ ਸਤਿਗੁਰ ਤੁੱਠਾ ਜਨ ਨਾਨਕ ਹਰ ਘਰ ਹੋਇਆ ਹਰ ਘਰ ਮਨ ਉੱਠਾ ਆਸਾ ਮੁਹੱਲਾ ਚੌਥਾ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰ ਨਾਮ ਦ੍ਰਿੜਾਵੇ ਰਾਮ ਰਾਜੇ ਤਿਸ ਕੀ ਤਿਸ਼ਨਾ ਪੁਗ ਸਭ ਉਤਰੇ ਜੋ ਹਰ ਨਾਮ ਧਿਆਵੇ ਜੋ ਹਰ ਹਰ ਨਾਮ ਧਿਆਏ ਦੇ ਤਿੰਨ ਜਮ ਨੇੜ ਨ ਆਵੇ ਜਨ ਨਾਨਕ ਕਉ ਹਰ ਕਿਰਪਾ ਕਰ ਨਿਧ ਜਪੇ ਹਰ ਨਾਮ ਤਰਾਵੇ ਜਿਨੀ ਗੁਰਮੁਖ ਨਾਮ ਧਿਆਇਆ ਤਿਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ ਜਿਨੀ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ ਜਿਨੀ ਸਤਿਗੁਰ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਈ ਜਿਨਾ ਨਾਨਕ ਸਤਿਗੁਰ ਭੇਟਿਆ ਤਿਨਾ ਮਿਲਿਆ ਹਰ ਸੋਈ ਜਿਨਾ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰੱਖਣ ਹਾਰਾ ਰਾਮ ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਚੱਕ ਮਾਰਾ ਜਨ ਨਾਨਕ ਨਾਮ ਧਿਆਇਆ ਹਰ ਰੱਖਣ ਹਾਰਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ

ਤੇ ਪਿਆਰੇ ਨਿਤ ਆਸ ਕਰੇ ਨਿਤ ਜੋਬਨ ਜਾਵੇ ਮੇਰੇ ਪਿਆਰੇ ਜਮ ਸਾਸ ਹਿਰੇ ਭਾਗਮਣੀ ਸੁਹਾਗਣ ਮੇਰੇ ਪਿਆਰੇ ਨਾਨਕ ਹਰ ਉਰਤਾਰੇ।

ਨੈਣ ਜੁੱਤੇ। ਗੁਰ ਨਾਨਕ ਦੇਖ ਵੀ ਸੀ ਮੇਰੇ ਪਿਆਰੇ, ਜੋ ਮਾਤ ਸੁੱਤੇ। ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ, ਸਤਿਗੁਰੂ ਸੁਣਾਈਆਂ। ਗੁਰ ਵਿਟੜਿਆ ਹੋ ਗੋਲੀ ਮੇਰੇ ਪਿਆਰੇ, ਜਿਨ ਹਰ ਮੇਲ ਆਈਆਂ। ਸਵਿਆਸਾ ਹਰ ਪੂਰੀਆ ਮੇਰੇ ਪਿਆਰੇ, ਮਨ ਚਿੰਦੇੜਾ ਫਲ ਪਾਇਆ। ਹਰ ਤੁਸੜਾ ਮੇਰੇ ਪਿਆਰੇ, ਜਨ ਨਾਨਕ ਨਾਮ ਸੁਮਾਇਆ। ਪਿਆਰੇ ਹਰ ਬਿਨ ਪ੍ਰੇਮ ਨਾ ਖੇਲਸਾ, ਕਿਉਂ ਪਾਈ ਗੁਰ ਜਿੱਤ ਲਗ ਪਿਆਰਾ ਦੇਖਸਾ।

ਪਿਆਰ, ਸਤਿਗੁਰ ਪ੍ਰਸਾਦ, ਰਾਗ ਅਸ, ਮਹੱਲਾ ਪੰਜਵਾਂ, ਸ਼ੰਤ ਕਰ ਪਹਿਲਾ, ਅੰਧੋ ਅੰਧਕਣਾ, ਮੈਂ ਸੋ ਪ੍ਰਾਡੀਠਾ ਰਾਮ, ਚਾਖੇੜਾ ਚਾਖੇੜਾ, ਮੈਂ ਹਰਸ ਮੀਠਾ ਰਾਮ, ਹਰਸ ਮੀਠਾ ਮਨ ਮੈਂ ਬੂਠ, ਗੁਰ ਤੂਠਾ ਸਹਿਜ ਪਿਆ, ਗ੍ਰਿਓ ਵਸ ਆਇਆ ਮੰਗਲ ਗਾਇਆ, ਪੰਚ ਦੁਸ਼ਟ ਓਏ ਭਾਗ ਗਇਆ, ਸੀਤਲ ਆਗਾਣੇ ਅੰਮ੍ਰਿਤ ਬਾਣੇ, ਸਾਜਨ ਸੰਤ ਬਸੀਠਾ, ਕਹੋ ਨਾਨਕ ਹਰਸਿਓ ਮਨ ਮਾਨਿਆ।

ਸਭ ਕੁਛ ਮੈਂ ਸਭ ਕੁਛ ਪਾਇਆ, ਨਾਮ ਧਿਆਈ ਰਾਮ, ਨਾਮ ਧਿਆਈ ਸਦਾ ਸਖਾਈ, ਸਹਿ ਸੁਭਾਈ ਗੋਵਿੰਦਾ, ਗਣਤ ਮਿਟਾਈ ਚੁੱਕੀ ਤਾਈ, ਕਦੇ ਨਾ ਵਿਆਪੇ ਮਨ ਚਿੰਦਾ, ਗੋਵਿੰਦ ਗਾਜੇ ਅਣਹਦ ਵਾਜੇ, ਅਚਰਜ ਸੋਭ ਬਣਾਈ, ਕਹੋ ਨਾਨਕ ਤਿਰ ਮੇਰੇ ਸੰਗੇ, ਤਾ ਮੈਂ ਨਵਨਿਧ ਪਾਈ, ਸਰਸੇੜੇ ਸਰਸੇੜੇ ਮੇਰੇ ਭਾਈ ਮੀਤਾ ਰਾਮ, ਬਿਖਮੋ ਬਿਖਮ ਅਗਾੜਾ ਮੈਂ ਗੁਰਮਲ ਜੀਤਾ ਰਾਮ, ਗੁਰਮਲ ਜੀਤਾ ਹਰ ਹਰ ਕੀਤਾ, ਟੁੱਟੀ ਪੀਤਾ ਭਰਮ ਘੜਾ, ਪਾਇਆ ਖਜਾਨਾ ਬਹੁਤ ਨਿਧਾਨਾ, ਸਾਂਸ ਮੇਰੀ ਆਪ ਖੜਾ, ਸੋਈ ਸੋ ਗਿਆਨਾ ਸੋ ਪਰਧਾਨਾ,

ਕਥਾ ਹਰ ਅਕਥ ਕਥ ਕਿਸ ਜਾਏ ਨਾ ਜਾਣੀ ਰਾਮ। ਸੁਰ ਨਾਰ ਮੁਨ ਜਨ ਸਹਿਜ ਵਖਾਣੀ ਰਾਮ, ਸਹਿਜੇ ਵਖਾਣੀ ਅਮਿਓ ਬਾਣੀ, ਚਰਨ ਕਮਲ ਰੰਗ ਲਾਇਆ। ਜਪ ਏਕ ਅਲਖ ਪ੍ਰਭ ਨਿਰੰਜਨ, ਮਨ ਚਿੰਦਿਆ ਫਲ ਪਾਇਆ। ਤਜ ਮਾਨ ਵੋ ਵਿਕਾਰ ਦੂਜਾ, ਜੋਤੀ ਜੋਤ ਸਮਾਣੀ। ਬਿਨਵੰਤ ਨਾਨਕ ਗੁਰ ਪ੍ਰਸਾਦੀ, ਸਦਾ ਹਰ ਗਮਾਣੀ। ਹਰ ਸੰਤਾਂ ਹਰ ਸੰਤ ਸੱਜਣ, ਮੇਰੇ ਮੀਤ ਸਹਾਈ ਰਾਮ। ਵਡਭਾਗੀ ਵਡਭਾਗੀ ਸਤਸੰਗਤ ਪਾਈ ਰਾਮ, ਵਡਭਾਗੀ ਪਾਏ ਨਾਮ ਧਿਆਏ, ਲਾਥੇ ਦੂ ਸੰਤਾਪੇ। ਗੁਰਚਰਣੀ ਲਾਗੇ ਪ੍ਰਮ ਪਉ ਭਾਗੇ, ਆ ਮਿਟਾਇਆ ਆਪੇ। ਕਰ ਕਿਰਪਾ ਮਿਲੇ ਪ੍ਰਭ ਆਪਣੇ, ਵਿਛੜ ਕਤੇ ਨਾ ਜਾਈ। ਬਿਨਵੰਤ ਨਾਨਕ ਦਾਸ ਤੇਰਾ, ਸਦਾ ਹਰ ਸਰਣਾਈ। ਹਰ ਦਰੇ ਹਰ ਦਰ ਸੋਹਨ, ਤੇਰੇ ਭਗਤ ਪਿਆਰੇ ਰਾਮ। ਵਾਰੀ ਤਿਨ ਵਾਰੀ ਜਾਵਾਂ, ਸਦ ਬਲਿਹਾਰੇ ਰਾਮ। ਸਦ ਬਲਿਹਾਰੇ ਕਰ ਨਮਸਕਾਰੇ, ਜਿਨ ਪੇੜ ਪ੍ਰਭ ਜਾਤਾ। ਤੜ ਕਟ ਰਵ ਰਹਿਆ ਸਬਦਾਈ, ਪੂਰਨ ਪੁਰਖ ਬੇਧਾਤਾ। ਗੁਰਪੂਰਾ ਪਾਇਆ ਨਾਮ ਧਿਆਇਆ, ਜੂਏ ਜਨਮ ਨਹਾਰੇ। ਬਿਨਵੰਤ ਨਾਨਕ ਸਰਣ ਤੇਰੀ, ਰਾਖ ਕਿਰਪਾ ਤਾਰੇ। ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ। ਤੇਰੇ ਚਰਣਾ ਤੇਰੇ ਚਰਣ, ਧੂੜ ਵਡਭਾਗੀ ਪਾਵਾਂ ਰਾਮ। ਹਰ ਧੂੜੀ ਨਾਈਏ ਮਾਇਲ ਗਵਾਈਏ, ਜਨਮ ਮਰਨ ਦੁੱਖ ਲਾਥੇ। ਅੰਤਰ ਬਾਰ ਸਦਾ ਹਦੂਰੇ, ਪਰਮੇਸ਼ਰ ਪ੍ਰਭ ਸਾਥੇ। ਮਿਟੇ ਦੁੱਖ ਕਲਿਆਣ ਕੀਰਤਨ, ਬੋੜ ਜੁਨ ਨਾ ਪਾਵਾ। ਬਿਨਵੰਤ ਨਾਨਕ ਗੁਰ ਸਰਨ ਤਰੀਏ,

ਪ੍ਰਸਾਦ ਹਰ ਚਰਨ ਕਮ ਮਨ ਬੇਦਿਆ ਕਿਛ ਆਨਾ ਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਖੜਕੜੇ ਡੀਠਾ ਰਾਮ ਰਾਜੇ ਹਰ ਖੜਕੜੇ ਡੀਠਾ ਅੰਮ੍ਰਿਤੋ ਬੂਠਾ ਜਨਮ ਮਰਨ ਦੁੱਖ ਨਾਠੇ ਗੁਣ ਗਾਇਆ ਸਭ ਦੁੱਖ ਮਿਟਾਇਆ ਹਉਮੈ ਬਿਨਸੀ ਗੱਠ ਪ੍ਰਿਉ ਸਹਿ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨਾ ਮੀਠਾ ਜਿਉ ਰਾਤੀ ਜਲ ਮਾਛਲੀ ਤਿਉ ਰਾਮ ਰਸਮਾ ਤੇ ਰਾਮ ਰਾਜੇ ਗੁਰਪੂਰੇ ਉਪਦੇਸਿਆ ਜੀਵਨ ਗਦ ਪਾਤੇ ਰਾਮ ਰਾਜੇ ਜੀਵਨ ਗਦ ਸਵਾਮੀ ਅੰਤਰ ਜਾਮੀ ਆਪ ਲੀਏ ਲੜ ਲਾਏ ਰਤਨ ਪਦਾਰਥੋ ਪ੍ਰਗਟੋ ਪੂਰਨੋ ਚੋੜ ਨ ਕਤਹੂ ਜਾਏ ਪ੍ਰਭ ਸੁਗਰ ਸਰੂਪ ਸੁਜਾਨ ਸੁਆਮੀ ਤਾਜ ਕੀ ਮਿਟੇ ਨਾ ਦਾਤੇ ਜਲ ਸੰਗ ਰਾਤੀ ਮਾਛਲੀ ਨਾਨਕਰ ਮਾਤੇ ਚਾਤਕ ਜਾਚੇ ਬੂੰਦ ਜਿਉ ਹਰ ਪ੍ਰਾਣ ਅਧਾਰਾ ਰਾਮ ਰਾਜੇ ਮਾਲਖ

ਹਰ ਸਾਸ ਗਰਾਸ ਨਾ ਬਿਸਰੇ ਕਬਹੂ, ਗੁਰ ਸਬਦੀ ਰੰਗ ਮਾਣੀਏ, ਪ੍ਰਾ ਪੁਰਖ ਜਗ ਜੀਵਨੋ, ਸੰਤਰਸ ਪੀਵਨੋ, ਜਪ ਪਰਮ ਮੋਹ ਦੁਖ ਡਾਰਾ, ਚਾਤਕ ਜਾਚੇ ਬੂੰਦ ਜਿਉ, ਨਾਨਕਰ ਪਿਆਰਾ, ਮਿਲੇ ਨਾਰਾਇਣ ਆਪਣੇ, ਮਾਨ ਔਰਥ ਪੂਰਾ ਰਾਮ ਰਾਜੇ, ਢਾਠੀ ਪੀਤ ਭਰਮ ਕੀ, ਭੇਟਦ ਗੁਰ ਸੂੜਾ ਰਾਮ ਰਾਜੇ, ਪੂਰਨ ਗੁਰ ਪਾਏ ਪੁਰਬ ਲਿਖਾਏ, ਸਭਨ ਦੀਨ ਦਿਆਲਾ, ਆਦ ਮਦ ਅੰਤ ਪ੍ਰਸੋਈ,

ਨਾਨਕ ਪ੍ਰੀਤ ਲੱਗੀ ਤਨ ਰਾਮ ਸਿਉ, ਭੇਟਤ ਸਾ ਸੰਗਾਤ ਸ਼ੰਤ, ਜਲ ਦੁੱਧ ਨਿਆਈ ਰੀਤ, ਆਪ ਦੁੱਧ ਆਚ ਨਹੀਂ, ਮਨ ਐਸੀ ਪ੍ਰੀਤ ਹਰੇ, ਆਪ ਉਰਜੋ ਅਲਕ ਮਲੇਖ, ਬਾਸਨ ਮਾਏ ਮਗਨ, ਇਕ ਖਿਨ ਪੀ ਨਾਏ ਟਰੇ, ਖਿਨ ਨਾਏ ਟਰੀਏ ਪ੍ਰੀਤ ਹਰੀਏ, ਸੀਗਾਰ ਹਬਰਸ ਅਰਪੀਏ, ਜੇ ਦੁਖ ਸੁਣੀਏ ਜਾਂ ਪੰਥ ਪਣੀਏ, ਤੈ ਸਾਧ ਸੰਗ ਨਾ ਡਰਪੀਏ, ਕਰ ਕੀਰਤ ਗੋਬਿੰਦ ਸੁਣੀਏ, ਸਗਲ ਪ੍ਰਾਸ਼ਤ ਦੁਖ ਹਰੇ, ਕਉ ਨਾਨਕ ਸ਼ੰਤ ਗੋਬਿੰਦ ਹਰ ਕੇ, ਮਨ ਹਸਿਉ ਨਿਉ ਕਰੇ ਹੋ, ਐਸੀ ਮਨ ਪ੍ਰੀਤ ਹਰੇ, ਜੈਸੀ ਮਛਲੀ ਨੀਰ, ਇਕ ਖਿਨ ਪੀ ਨਾ ਤੀਰੇ, ਮਨ ਐਸਾ ਨਿਉ ਕਰੇ ਹੋ, ਜੈਸੀ ਚਾਤਰਕ ਪਿਆਸ, ਖਿਨ ਖਿਨ ਬੂੰਦ ਚਵੇ, ਬਰਸ ਸੁਹਾਵੇ।

ਉਹ ਰਚਾਇਓ ਨੰਗ ਆਵਣ ਜਾਵਣਿਆ ਫਿਰ ਸਾਧੂ ਸਰਣੀ ਪੜੀਏ ਚਰਣੀ ਅਬ ਟੂਟਸ ਮੋਜੋ ਕੀਤੀ ਹੈ ਕਉ ਨਾਨਕ ਸ਼ੰਤ ਦਿਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਤਬ ਦਿਨੀਅਰ ਦੇਖੀਏ ਨਿਸ ਕੁਰੰਕ ਜੈਸੇ ਨਾਦ ਸੁਣ ਸਰਵਣੀ ਹੀ ਓ ਡਿਵੈ ਮਨ ਐਸੀ ਪ੍ਰੀਤ ਕੀਜੈ ਜੈਸੀ ਤਰਨ ਪਧਾਰ ਉਰਜੀ ਤੇਰੇ ਸਿਵੈ ਇਹੋ ਮਨ ਲਾਲ ਦੀਜੈ।

ਅਤ ਮਿਲਿਓ ਮਿੱਤਰ ਚਿਰਾਣ। ਗੁਰਥੀਆ ਸਾਖੀ ਤਾਂ ਡਿੱਠਮ ਆਖੀ, ਫਿਰ ਜੇ ਅਵਰ ਨਾ ਦਿਸੈ ਕੋ ਨਾਨਕ ਸ਼ੰਤ ਦਿਆਲ ਮੋਹਨ ਕੇ। ਮਨ ਹਰ ਚਰਨ ਗਹੀਜੈ, ਐਸੀ ਮਨ ਪ੍ਰੀਤ ਕੀਜੈ। ਆਸਾ ਮਹੱਲਾ ਪੰਜਵਾਂ ਸਲੋਕ। ਬਨਮ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ, ਨਾਨਕ ਭੇਟੇ ਸਾਧ ਜਾਪ ਹਰ ਪਾਇਆ ਮਨ ਮਾਹੇ। ਸ਼ੰਤ ਜਾ ਕੋ ਖੋਜ ਅਸੰਖ ਮੁਨੀ ਅਨੇਕ ਤਪੇ, ਬ੍ਰਹਮੇ ਕੋੜ ਅਰਧ ਗਿਆਨੀ ਜਾਪ ਜਪੇ। ਜਬ ਤਾਲ ਸੰਜਮ ਕਿਰਿਆ ਪੂਜਾ ਅਨਕ ਸੋਧਨ ਬੰਦਨਾ, ਕਰ ਗਮਨ ਬਸਦਾ ਤੀਰਥ ਮੱਜਨ ਮਿਲਨ ਕੋ ਨਿਰੰਜਨਾ। ਮਾਨੁਖ ਬਨ ਤਿਨ ਪਸ਼ੂ ਪੰਖੀ ਸਗਲਤ ਦੇ ਅਰਾਧ ਤੇ, ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ। ਕੋਟ ਬਿਸ਼ਨ ਅਵਤਾਰ ਸੰਕਰ ਜਟਾ ਧਾਰ, ਚਾਹੇ ਤੁਝੇ ਦਿਆਰ ਮਨ ਤ ਰੁਚ ਅਪਾਰ। ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਥਨੀ, ਸੁਰ ਸਿੱਧ ਗਣ ਗੰਧਰਵ ਧਿਆਵੇ ਯਖ ਕਿੰਨਰ ਗੁਣ ਪਣੀ। ਕੋੜ ਇੰਦਰ ਅਨੇਕ ਦੇਵ ਜਪਤ ਸੁਵਾਮੀ, ਜੈ ਜੈਕਾਰ ਅਰਾਧ ਨਾਥ ਦਿਆਲ ਨਾਨਕ ਸਾਧ ਸੰਗਤ ਮਿਲ ਉਧਾਰ। ਕੋੜ ਦੇਵੀ ਜਾ ਕੋ ਸੇਵੈ ਲਕਮੀ ਅਨਕ ਭਾਂਤ, ਗੁਪਤ ਪ੍ਰਗਟ ਜਾ ਕੋ ਆਰਾਧ ਪੌਣ ਪਾਣੀ ਦਿਨਸ ਰਾਤ। ਨਖਿੱਤਰ ਸਸੀਅਰ ਸੂਰ ਧਿਆਵੈ ਬਦ ਗਗਨਾ ਗਾਵੈ, ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੈ। ਸਿਮਰਤ ਪੁਰਾਣ ਚਤਰ ਬੇਤੈ ਖੜ ਸ਼ਸਤਰ ਜਾ ਕੋ ਜਪਾਤ, ਪਦ ਪਾਵਨ ਭਗਤ ਵਛਲ ਨਾਨਕ ਮਿਲੀ ਗਏ ਸੰਗ ਸਾਥ। ਜੇਤੀ ਪ੍ਰਭੂ ਜਨਾਈ ਰਸਨਾ ਤੇਤ ਪਨੀ, ਅਣਜਾਨਤ ਜੋ ਸੇਵੈ ਏਤੀ ਨ ਜਾਏ ਗਨੀ। ਅਵਗਤ ਅਗੰਤ ਅਥਾ ਠਾਕੁਰ ਸਗਲ ਮੰਜੇ ਬਾਰਾ, ਸਰਬ ਜਾਜਕ ਏਕ ਦਾਤਾ ਨੈ ਦੂਰ ਸੰਗੀ ਜਾਰਾ। ਬਸ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ, ਇਹੋ ਦਾਨ ਮਾਨ ਨਾਨਕ ਪਾਏ ਸੀਸ ਸਾਧੈ ਤਰ ਚਰਨੀ। ਆਸਾ ਮਹੱਲਾ ਪੰਜਵਾਂ ਸਲੋਕ। ਉਦਮ ਕਰੋ ਵਡਭਾਗੀ ਹੋ ਸਿਮਰੋ ਹਰ ਹਰ ਰਾਏ, ਨਾਨਕ ਜੇ ਸਿਮਰਤ ਸਭ ਸੁਖ ਹੋਵੇ, ਦੁਖ ਦਰਦ ਪ੍ਰਮ ਜਾਏ। ਸ਼ੰਤ ਨਾਮ ਜਪਤ ਗੋਬਿੰਦ ਨੈ ਅਲਸਾਈਏ, ਢਿੱਡ ਸਾਧੂ ਸੰਗ ਜੰਪੁਰ ਨੈ ਜਾਈਏ। ਦੁਖ ਦਰਦ ਨਾ ਪਉ ਵਿਆਪੈ ਨਾਮ ਸਿਮਰਤ ਸਭ ਸੁਖੀ, ਸਾਸ ਸਾਸ ਅਰਾਧ ਹਰ ਹਰ ਧਿਆਏ ਸੋ ਪ੍ਰਭ ਮਾਨ ਮੁਖੀ।

ਨਹੀਂ ਅਲਸਾਈਏ। ਪਾਵਨ ਪਤ ਪੁਨੀਤ ਨਾਮ ਨਿਰੰਜਨਾ, ਪਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ, ਗੁਰ ਗਿਆਨ ਅੰਜਨ ਪ੍ਰਭ ਨਿਰੰਜਨ, ਜਲ ਥਲ ਮਹੀ ਅਲ ਪੂਰਿਆ, ਇਕ ਨਿਮਖ ਜਾ ਕੇ ਹਿਰਦੇ ਵਸਿਆ, ਮਿਟੇ ਤਸੇ ਵਸੂਰਿਆ, ਅਗਾਧ ਬੋਧ ਸਮਰਥ ਸੁਆਮੀ, ਸਰਬ ਕਾ ਪਉ ਪੰਜਨਾ, ਨਾਨਕ ਪਯੰਪੈ ਚਰਨ ਜੰਪੈ, ਪਾਵਨ ਪਤ ਪੁਨੀਤ ਨਾਮ ਨਿਰੰਜਨਾ, ਓੜ ਗਹੀ ਗੋਪਾਲ ਦਿਆਲ ਕਿਰਪਾ ਨਿਦੇ, ਮੋਇ ਅਸਰ ਤੋ ਚਰਨ ਤੁਮਾਰੀ ਸਰਨ ਸਿਧੇ, ਹਰ ਚਰਨ ਕਾਰਨ ਕਰਨ ਸੁਆਮੀ, ਪਤਤ ਉਦਨ ਹਰ ਹਰੇ, ਸਾਗਰ ਸੰਸਾਰ ਪਾਵਿ ਉਤਾਰ, ਨਾਮ ਸਿਮਰਤ ਬਹੁ ਤਰੇ, ਆਦ ਅੰਤ ਬੇਅੰਤ ਖੋਜੇ, ਸੁਨੀ ਉਦਰਨ ਸੰਸੰਗ ਵਿਦੇ, ਨਾਗ ਪਯੰਪੈ ਚਰਨ ਜੰਪੈ, ਓੜ ਗਹੀ ਗੋਪਾਲ ਦਿਆਲ ਕਿਰਪਾ ਨਿਧੇ, ਭਗਤ ਵਛਲ ਹਰ ਬਿਰਧ ਆਪ ਬਨਾਇਆ, ਜੈ ਜੈ ਸੰਤ ਅਰਾਧੇ ਤਹਿ ਤੈ ਪ੍ਰਗਟਾਇਆ, ਪ੍ਰਭ ਆਪ ਲੀਏ ਸਮਾਏ ਸਹਿ ਸੁਪਾਏ, ਭਗਤ ਕਾਰਜ ਸਾਰਿਆ, ਆਨੰਦ ਹਰ ਜਸ ਮਹਾਮੰਗਲ ਸਰਬ ਦੁਖ ਵਸਾਰਿਆ, ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹਿ ਦ੍ਰਿਸ਼ਟਾਇਆ, ਨਾਨਕ ਪਯੰਪੈ ਚਰਨ ਜੰਪੈ, ਭਗਤ ਵਛਲ ਹਰ ਬਿਰਧ ਆਪ ਬਨਾਇਆ, ਆਸਾ ਮਹੱਲਾ ਪੰਜਵਾਂ ਤਿਰ ਸੰਤਨ ਸੁਹਾਗ, ਮਰੇ ਨਾ ਜਾਵੇ ਜਾ ਕੇ ਗ੍ਰਿਵ ਹਰ ਨਾ ਹੋ ਸੋ ਸਦਗੀ ਰਾਵੇ, ਅਵਨਾਸੀ ਅਵਗਤ ਸੋ ਪ੍ਰਭ ਸਦਾ ਨਵ ਤਨ ਨਿਰਮਲਾ, ਨੈ ਦੂਰ ਸਦਾ ਹਦੂਰ ਠਾਕੁਰ ਦੈਜ ਪੂਰਨ ਸਸਦ, ਪ੍ਰਾਣ ਪਤ ਗਤ ਮਤ ਜਾਤੇ ਪ੍ਰੇ ਪ੍ਰੀਤ ਪ੍ਰੀਤਮ ਪਾਵੇ, ਨਾਨਕ ਵਖਾਣੇ ਗੁਰਬਚਨ ਜਾਣੇ ਫਿਰ ਸੰਤਨ ਸੁਹਾਕ, ਮਰੇ ਨਾ ਜਾਵੇ ਜਾ ਕੋ ਰਾਮ ਪਤਾਰ ਤਾ ਕੇ ਅੰਧ ਖਣਾ, ਸੁਖਵੰਤੀ ਸਾਨਾਰ ਸੋਭਾ ਪੂਰਬਣਾ, ਮਾਣ ਮਹੱਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ, ਸਰਬ ਸਿੱਧ ਨਵ ਨਿਧ ਤਿਦ ਗ੍ਰਹਿ ਨਹੀਂ ਊਨਾ ਸਭ ਕਛੂ, ਮਦਰਬਾਨੀ ਤੇਰੇ ਮਾਨੀ ਫਿਰ ਸੁਹਾਗਤਾ ਕਾਬਣਾ, ਨਾਨਕ ਵਖਾਣੇ ਗੁਰਬਚਨ ਜਾਣੇ ਜਾ ਕੋ ਰਾਮ ਪਤਾਰ ਤਾ ਕੇ ਅੰਧ ਖਣਾ, ਆਓ ਸਖੀ ਸੰਤ ਪਾਸ ਸੇਵਾ ਲਾਗੀ ਏ, ਪੀਸੋ ਚਰਨ ਪਖਾਰ ਆਪ ਤਿਆਗੀ ਏ, ਤਯਾ ਮਿਟੇ ਸੰਤਾਪ ਆਪ ਨੇ ਜਾਣ ਆਈਏ, ਸਰਨ ਗਹੀ ਜੇ ਮਾਨ ਲੀਜੇ ਕਰੇ ਸੋ ਸੁਖ ਪਾਈਏ, ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗੀਏ, ਨਾਨਕ ਵਖਾਣੇ ਗੁਰਬਚਨ ਜਾਣੇ ਆਓ ਸਖੀ ਸੰਤ ਪਾਸ ਸੇਵਾ ਲਾਗੀਏ, ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ, ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ, ਸਾਧ ਸੰਗ ਹਰ ਕੇ ਰੰਗ ਗੋਬਿੰਦ ਸਿਮਰਨ ਲੱਗ ਗਿਆ, ਪਰਮ ਮੋਹ ਵਿਕਾਰ ਦੂਜਾ ਸਗਲ ਤਿਨੇ ਤਿਆਗ ਗਿਆ, ਮਨ ਸ਼ਾਂਤ ਸਹਿਜ ਸੁਭਾਵ ਉਠ ਅੰਦ ਮੰਗਲ ਗੁਣ ਗਾਇਆ, ਨਾਨਕ ਵਖਾਣੇ ਗੁਰਬਚਨ ਜਾਣੇ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ, ਆਸਾ ਮਹੱਲਾ ਪੰਜਵਾਂ ਸਲੋਕ ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ, ਚੰਤ ਮਿਲੋ ਸੰਤਨ ਕੈ ਸੰਗ।

ਮੈਂ ਪ੍ਰਭ ਕਰਮਯ ਸਮਰੱਥ ਅਗਤ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਇਹੋ ਪਰ ਜੋੜ ਨਾਨਕ ਦਾਨ ਮੰਗ ਜਨਮ ਮਰਨ ਨਿਵਾਰ ਲੇਹੋ।

ਬਿਨੋਦ ਆਨੰਦ ਮਾਇਆ ਅਗਿਆਨਤਾ ਲਵਟਾਵੇ ਕਿਸੇ ਜੋਬਨ ਵਧੇ ਜਰੂਆ ਦਿਨ ਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਨ ਸਾਧੂ ਰਾਖ ਨੀਚ ਪਰਮੇ ਜਨਮ ਅਨੇਕ ਸੰਕਟ ਮਹਾਂ ਜੋਨ ਲਵਤ ਰਹੋ ਤੇ ਸੰਗ ਮੀਠੇ ਭੋਗ ਸੋ ਨਾ ਪ੍ਰਮਤ ਪਾਰ ਅਗਨ ਤੇ ਆਇਓ ਬਹੁ ਪਰਦੇਸੇ ਥਾਇਓ ਆਪੋੜ ਤਾਰੀ ਪ੍ਰਮੁਰਾਰੀ ਸਰਬ ਸੁਖਰਨਾਇਓ ਰਾਖਨ ਹਾਰੇ ਪ੍ਰਪਿਆਰੇ ਮੁਝ ਤੇ ਕਸ਼ੂ ਨਾ ਹੋਆ ਹੋ ਨਾ ਸੁਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੇ ਪਾਉਣ ਨਾਮ ਧਾਰੀਕ ਉਧਾਰੇ ਭਗਤੇ ਸੰਸਾ ਕੌਣ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਨੂੰ ਸਰਵਨ ਸੁਨ ਸਰਵਨ ਬਾਨੀ ਪੁਰਖ ਗਿਆਨੀ ਮਨ ਨਿਧਾਨਾ ਪਾਵਗੇ ਹਰ ਰੰਗ ਰਤੇ ਪ੍ਰਭਿਧਾਤੇ ਰਾਮ ਕੇ ਗੁਣ ਗਾਵਗੇ ਬਜ ਕਾਗਜ਼ ਬਨਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ ਬੇਅੰਤ ਅੰਤ ਨਾ ਜਾਏ ਪਾਇਆ ਗਈ ਨਾਨਕ ਚਰਨ ਸਰਨ ਆਸਾ ਮਹੱਲਾ ਪੰਜਵਾ ਪੁਰਖ ਪਤੇ ਭਗਵਾਨ ਤਾਕੀ ਸਰਨ ਗਹੀ ਨਿਰਪੋ ਪਏ ਪ੍ਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੁਮੀਤ ਸੁਰਜਨ ਇਸ਼ਟ ਬੰਧ ਪਜਾਣਿਆ ਗਏ ਕੰਠ ਲਾਇਆ ਗੁਰਮਿਲਾਇਆ ਜਸ ਬੇਮਲ ਸੰਤ ਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਸ਼ੂ ਨਾ ਜਾਏ ਕਹੀ ਪ੍ਰਭ ਏਕ ਅਨਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭਏ ਰਾਮ ਨਾਮ ਓਰ ਹਾਰ ਬੇਖ ਕੇ ਦਿਵਸ ਗਏ ਗਤ ਪਰਮ ਮੋਹ ਵਿਕਾਰ ਬਿਨਸੇ ਜੋਨ ਆਮਨ ਸਭ ਰਹੇ ਅਗਨ ਸਾਗਰ ਪਏ ਸੀਤਲ ਸਾਧ ਅੰਚਲ ਗਹਿ ਰਹੇ ਗੋਵਿੰਦ ਗੋਪਾਲ ਦਿਆਲ ਸਮ੍ਰਿਤ ਬੋਧ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਭਾਈ ਪਰਮ ਗਤੇ ਜੈ ਦੇਖੋ ਤੇ ਸੰਗ ਏਕੋ ਰਵ ਰਹੇ ਘੜ ਘੜ ਵਾਸੀ ਆਪ ਵਿਰਲੇ ਕਿਨੇ ਲਹਿ ਜਲਸਲ ਮਈਲ ਪੂਰ ਪੂਰਨ ਕੀੜਖਤ ਸੁਮਾਨਿਆ ਆਦ ਅੰਤੇ ਮਸੋਈ ਗੁਰਪ੍ਰਸਾਦ ਦੀ ਜਾਣਿਆ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਜਨ ਕਹਿਆ ਸਿਮਰ ਸੁਆਮੀ ਅੰਤਰ ਜਾਮੀ ਹਰੇਕ ਨਾਨਕ ਰਵ ਰਹਿ ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ ਦੁਖ ਪੁਗ ਦਰ ਦਰ ਨਾਠ ਪ੍ਰਗਟ ਮਗ ਦਿਖਾਇਆ ਮਿਲ ਸਾ ਸੰਗੇ ਨਾਮ ਰੰਗੇ ਮਨ ਲੋੜੀ ਦਾ ਪਾਇਆ ਹਰ ਦੇਖ ਦਰਸ਼ਨ ਇਸ਼ ਪੁੰਨੀ ਕੁਲ ਸਮੂਹ ਸਭ ਤਰੇ ਦਿਨ ਸਰੈਣ ਆਨੰਦ ਅਨਦਿਨ

ਹਾਥੋ ਮਿਰਗ ਜਿਵੇ ਪੇਖ ਰਹਿਣ ਚੰਦਰਾਇਣ, ਸੁਖੇ ਦੁਖ ਭਏ ਨਿਤ ਪਾਪ ਕਮਾਇਣ, ਪਾਪਾਂ ਕਮਾਣੇ ਛੱਡੇ ਨਾਹੀਂ

ਖਿਨ ਮੈਂ ਖਸਮ ਚਿੱਤ ਨਾ ਆਇਓ, ਦੁਖਾ ਸਜਾਈ ਗਣਤ ਨਾਹੀ, ਕੀ ਆਇ ਆਪਣਾ ਪਾਇਓ, ਗੁਜਾ ਕਮਾਣਾ ਪ੍ਰਗਟ ਹੋਆ, ਈ ਪੁੱਤੇ ਖੁਆਰੀ ਨਾਨਕ।

ਲਈਏ। ਇਸ ਠਾਕੁਰ ਸਰਣੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ, ਸਾਧ ਸੰਗਤ ਆਪ ਹੋਆ, ਆਪ ਜਗਤ ਤਰਾਇਆ, ਰਾਖ ਲਈਏ ਰੱਖਣ ਹਾਰੇ ਸਦਾ ਨਿਰਮਲ ਕਰਨੀ, ਨਾਨਕ ਨਰਕ ਨਾ ਜਾਏ ਕਬਹੁ ਹਰ ਸੰਤ ਹਰ ਕੀ ਸਰਣ।

ਪਨੜਾ ਪ੍ਰਭ ਸੰਗ ਸੋਹੰਤੀ ਸੰਗੇ ਸੋਹੰਤੀ ਕੰਤ ਸੁਆਮੀ ਦਿਨ ਸਰੈਣੀ ਰਾਵੀਏ ਸਾਸ ਸਾਸ ਚਿਤਾਰ ਜੀਵਾਂ ਪ੍ਰਭ ਪੇਖ ਹਰ ਗੁਣ ਗਾਵੀਏ ਬਿਰਹਾ ਲਜਾਇਆ ਦਰਸ ਪਾਇਆ ਅਮਿਓ ਦ੍ਰਿਸ਼ਟ ਸਿੰਚੰਤੀ ਬਿਨਵੰਤ ਨਾਨਕ ਮੇਰੀ ਇਸ਼ ਪੁੰਨੀ ਮਿਲੇ ਜਿਸ ਖੋਜੰਤੀ।

ਤੇ ਗੋਪਾਲ ਗੋਬਿੰਦ ਲਾਲਨ ਸਾਧ ਸੰਗ ਵਖਾਣਿਆ। ਅਚਰਜ ਡੀਠਾ ਅਮਿਓ ਬੂਠਾ ਗੁਰਪ੍ਰਸਾਦੀ ਜਾਣਿਆ। ਮਨ ਸਾਂਤ ਆਈ ਵਜੀ ਵਧਾਈ ਨੈ ਅੰਤ ਜਾਈ ਪਾਇਆ। ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ। ਨਰਕ ਨਾ ਦੀਠੜਿਆ ਸਿਮਰਤ ਨਾਰਾਇਣ। ਜੈ ਜੈ ਧਰਮ ਕਰੇ ਦੂਧ ਪਏ ਪਲਾਇਣ। ਧਰਮ ਧੀਰਜ ਸਹਿਜ ਸੁਹੀਏ ਸਾਧ ਸੰਗਤ ਹਰ ਭਜੇ। ਕਰ ਅਨੁਗ੍ਰਹ ਰਾਖ ਲੀਨੇ ਮੋਹ ਮਮਤਾ ਸਭ ਤਜੇ। ਗਏ ਕੰਠ ਲਾਏ ਗੁਰ ਮਿਲਾਏ ਗੋਵਿੰਦ ਜਪਤ ਅਗਾਇਣ। ਬਿਨਵੰਤ ਨਾਨਕ ਸਿਮਰ ਸੁਆ ਨਿਧ ਸਿਧ ਚਰਨ ਗਹੇ। ਤਾਂ ਕੇਹਾ ਕਾੜਾ ਸਭ ਕਿਛ ਵਸ ਜਿਸੇ

ਪੜ ਪੈਰ ਹਰ ਨਾਮ ਸਿਮਰੋ ਚੱਲੈ ਤੇਰੇ ਸਾਥੇ ਪਾਸਾ ਸੰਗਤ ਸਦਾ ਨਾਨਕ ਮਿਟੇ ਦੁੱਖ ਕਮਾਤੇ ਵਲ ਵੰਚ ਕਰ ਉਧਰ ਭਰੇ।

ਮਹੀਲ ਰਵਿਆ ਸਵਾਮੀ ਊਚ ਅਗਮ ਅਪਾਰਾ ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਅਧਾਰਾ ਤੇ ਹਰ ਚੰਦੌੜੀ ਅਸਥਿਰ ਕਿਸ਼ ਨਾਹੀ ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰੇ ਦਿਨਸ ਰਹਿਣ ਸੰਭਾਲੀਏ ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀਏ ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਵੜ ਭਾਗ ਪਾਈਏ ਸੂਖ ਸਹਿਜ ਸਮਾਹੀ ਆਸਾ ਮੁਹੱਲਾ ਪੰਜਵਾਂ ਸ਼ੰਤ ਕਰ ਅਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਮਲਾ ਪ੍ਰਪੀਤ ਕਮਲਾ ਪ੍ਰਪੀਤ ਹੈ ਤੀਖਣ ਮਦ ਵਿਪਰੀਤ ਹੈ ਅਵਦ ਅਕਾਰਥ ਜਾਤ ਗੈਬਰ ਬਨ ਘੋਰ ਗੈਬਰ ਬਨ ਘੋਰ ਹੈ ਗ੍ਰਹਿ ਮੂਸਤ ਮਨ ਚੋਰ ਹੈ ਦਿਨ ਕਰੋ ਅਨਦਿਨ ਖਾਤ ਦਿਨ ਖਾਤ ਜਾਤ ਬਿਹਾਦ ਪ੍ਰਭਿਨ ਮਿਲੋ ਪ੍ਰਭ ਕਰਣਾ ਪਤੇ ਜਨਮ ਮਰਨ ਅਨੇਕ ਬੀਤੇ ਟੇ ਸੰਗ ਬਿਨ ਕਛ ਨਹਿ ਗਤੇ ਕੁਲ ਰੂਪ ਧੂਪ ਗਿਆਨ ਹੀਨੀ ਤੁਧ ਬਿਨਾ ਮੋਹਿ ਕਮਨ ਮਾਤ ਕਰ ਜੋੜ ਨਾਨਕ ਸਰਣ ਆਇਓ ਪ੍ਰੇ ਨਾਥ ਨਰਹਰ ਕਰੋ ਗਾਤ ਮੀਨਾ ਜਲਹੀਨ ਮੀਨਾ ਜਲਹੀਨ ਹੈ ਉਹ ਬਿਸ਼ਰਤ ਮਨ ਤਨ ਖੀਨ ਹੈ ਤਤ ਜੀਵਨ ਪ੍ਰੇ ਬਿਨ ਹੋਤ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੈ ਮ੍ਰਿਗ ਅਰਪੇ ਮੰਤਨ ਪ੍ਰਾਨ ਹੈ

ਪ੍ਰੇਮ ਨਾਨਕ ਮਗਨ ਹੋਤ ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤ ਕਮਲ ਬੰਧਾਵਤ ਆਪ ਚਾਤਰਕ ਚਿਤ ਪਿਆਸ ਚਾਤਰਕ ਚਿਤ ਪਿਆਸ ਹੇ ਕਣ ਬੂੰਦ ਬਚਿੱਤਰ ਮਨ ਆਸ ਹੇ ਅਲ ਪੀਵਤ ਬਿਨਸਤ ਤਾਪ ਤਾਪਾ ਬਿਨਾਸਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਅਤ ਕਹਨਾ ਸੁੰਦਰ ਚਤਰ ਸੁਜਾਨ ਸੁਆਮੀ

ਦਿਆਂ ਗੁਰਬਿਨ ਘੂਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੂਆੜ ਜਿਉਂ ਸੁਣੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹਾ ਫਲੀਏ ਫੁਲੀਏ ਬੱਪੜੇ ਈਤਨ ਵਿੱਚ ਸੁਆਹਾ।

ਦੂਜਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿਚ ਨਿਵਾਸ ਏਵ ਪੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ।

ਉਥੇ ਸੱਚੋ ਹੀ ਸੱਚ ਨਿਬੜੇ, ਧੁਣ ਵਖ ਕੱਢੇ ਜਦੋਂ ਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜਕ ਚਾਲਿਆ, ਤੇਰੇ ਨਾਇਰ ਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ।

ਠਾਕੁਰ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਉਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗੇੜ ਮੁੜ ਪੂਰੇ ਤਾਲ ਬਾਜਾਰੀ ਬਾਜ਼ਾਰ ਮਹਿ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾਲ ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਨਾ ਗੱਲੇ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੇ ਸਜ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸਲੋਕ ਮਹੱਲਾ ਪਹਿਲਾ ਕੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬਹਿ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮ ਕਾਲ ਮਹੱਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾ ਝਟ ਪਾਏ ਵੇਖੇ ਲੋਕ ਹੱਸੇ ਕਰ ਜਾਏ

ਚਾਰ ਕੋਲੂ ਚਰਖਾ ਚੱਕੀ ਚੱਕ ਥਲਵਾਰ ਓਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈਨ ਨਾ ਸਾਹ ਸੂਏ ਚਾੜ ਭਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਭਵਾਏ ਸੋਏ ਪਏ ਕਿਰਤ ਨਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ।

ਕੜੀ ਝੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸਲੋਕ ਮਹੱਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਇਆ ਹਉ ਵਿੱਚ ਜੰਮਿਆ ਹਉ ਵਿੱਚ ਮੋਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖੱਟਿਆ ਹਉ ਵਿੱਚ ਗਇਆ ਹਉ ਵਿੱਚ ਸਚਿਆਰ ਕੂੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੇ ਹਉ ਵਿੱਚ ਰੋਵੇ ਹਉ ਵਿੱਚ ਪਰੀਏ ਹਉ ਵਿੱਚ ਧੋਵੇ ਹਉ ਵਿੱਚ ਜਾਤੀ ਜਿਨਸੀ ਖੋਵੇ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੋਹ ਮੁਕਤ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉਮੈ ਕਰ ਕਰ ਜੰਤ ਉਪਾਇਆ ਹਉਮੈ ਬੂਝੇ ਤਾਂਦਰ ਸੂਝੇ ਗਿਆਨ ਵਿਹੂਣਾ ਕਥ ਕਥ ਲੂਝੇ ਨਾਨਕ ਹੁਕਮੀ ਲਿਖੀਏ ਲੇਖ ਜੇਹਾ ਵੇਖੇ ਤੇਹਾ ਵੇਖ ਮਹੱਲਾ ਦੂਜਾ ਹਉਮੈ ਇਹਾ ਜਾਤ ਹੈ।

ਹਉਮੈ ਇਹੋ ਹੁਕਮ ਹੈ ਪਏ ਕਿਰਤ ਫਿਰਾਗ ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕੁਮਾਹੇ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਹੇ ਪੌੜੀ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਤਿਹਾਇਆ ਉਹ ਨੀ ਮੰਦੇ ਪੈਰ ਨਾ ਰੱਖਿਓ ਕਰ ਸੁਕਰਤ ਧਰਮ ਕਮਾਇਆ ਉਹ ਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਰ ਦੇਵੇ ਚੜੇ ਸੁਆਇਆ ਵਡਿਆਈ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ

ਡੰਡਜ ਜੇਰਜ ਉਦਪੁਜਾਂ ਖਾਣੀ ਸੇਤ ਜਹਾਂ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਏ ਕੈ ਸੰਮਾਲੇ ਸਵਨਾਹ ਜਿਨ ਕਰਤੇ ਕਰਣਾ ਕੀਆ ਚਿੰਤਾ ਫੇ ਕਰਣੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣ ਅਪੱਗ ਨਾਨਕ ਸੱਚੇ ਨਾਮ।

ਲੋਕ ਮਹੱਲਾ ਪਹਿਲਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ।

ਸਭ ਜਗ ਚੱਲਣ ਹਾਰ, ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ, ਨਾਨਕ ਵਖਾਣੇ ਬੇਨਤੀ, ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ, ਸੱਚ ਤਾਂ ਪਰ ਜਾਣੀਏ, ਜਰਦੇ ਸੱਚਾ ਹੋਏ, ਕੂੜ ਕੀ ਮਲ ਉਤਰ, ਤਨ ਕਰੇ ਹੱਛਾ ਧੋਏ, ਸੱਚ ਤਾਂ ਪਰ ਜਾਣੀਏ, ਜਾਂ ਸੱਚ ਤਰੇ ਪਿਆਰ, ਨਾਉ ਸੁਣ ਮਨ ਰਹਿਸੀਏ, ਤਾਂ ਪਾਏ ਮੋਹ ਦੁਆਰ, ਸੱਚ ਤਾਂ ਪਰ ਜਾਣੀਏ, ਜਾਂ ਜੁੱਤ ਜਾਣੇ ਜੀਓ, ਧਰਤ ਕਾਇਆ ਸਾਧਕੈ ਵਿਜ ਦੇ ਕਰਤਾ ਬੀਓ, ਸੱਚ ਤਾਂ ਪਰ ਜਾਣੀਏ, ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਸੱਚ ਤਾਂ ਪਰ ਜਾਣੀਏ, ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ, ਜਿਨ ਸਚ ਪੱਲੇ ਹੋਏ ਪੌੜੀ, ਦਾਨ ਮਹਿੰਡਾ ਕਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲੱਖ ਧਿਆਈਏ, ਪਲ ਤੇ ਵੇਹੋ ਪਾਈਏ, ਜੇ ਵੇਹੀ ਕਾਲ ਕਮਾਈਏ, ਜੇ ਹੋਵੇ ਪੂਰਬ ਲਿਖਿਆ, ਤਾਂ ਧੂੜ ਤਿਨਾਂ ਦੀ ਪਾਈਏ, ਮਤ ਥੋੜੀ ਸੇਵ ਗਵਾਈਏ, ਸਲੋਕ ਮਹੱਲਾ ਪਹਿਲਾ, ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੇ ਦਾਲ, ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੂ ਰੁੱਤ ਹੋਏ, ਨਾਨਕ ਪਾਹੇ ਬਾਰਾ, ਕੋਰੇ ਰੰਗ ਨ ਸੋਏ, ਭਏ ਵਿੱਚ ਖੁੰਭ ਚੜਾਈਏ, ਸਰਮ ਪਾਓ ਧਨ ਹੋਏ, ਨਾਨਕ ਭਗਤੀ ਜੇ ਰਪੇ, ਕੂੜੇ ਸੋਏ

ਅੰਧੀ ਰਹਿਤ ਗਿਆਨ ਵਿਹੂਣੀ ਭਾਏ ਪਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸੀਗਾਰ, ਉੱਚੇ ਕੂਕੇ ਵਾਧਾ ਗਾਵੇ ਜੋਧਾ ਕਾ ਵਿਚਾਰ। ਮੂਰਖ ਪੰਡਤ ਹਿਕਮਤ ਹੁਜਤ

ਪੁਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਪਦ ਪ੍ਰਵਾਣਾ ਪਿੱਛੇ ਪਾਈਏ, ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ। ਵਧੀ ਸੋ ਵਜਗ ਨਾਨਕਾ, ਸੱਚਾ ਵੇਖੇ ਸੋਏ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋਏ। ਅੱਗੇ ਜਾਤ ਨਾ ਜੋਰ ਹੈ,

ਇਹਨਾਂ ਜਨਤਾ ਕਹਿ ਵਸ ਕਿਛ ਨਾਹੀ, ਤੁਧ ਵੇਕੀ ਜਗਤ ਉਪਾਇ, ਇੱਕ ਨਾ ਨੂੰ ਤੂੰ ਮੇਲ ਲਹਿ, ਇੱਕ ਆਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਓ। ਜਾਤ ਮੈਂ ਜੋਤ, ਜੋਤ ਮੈਂ ਜਾਤ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾ।

ਜੋ ਕੁਛ ਕਰਨਾ ਸੋ ਕਰ ਰਹੇ ਆ। ਮਹੱਲਾ ਦੂਜਾ, ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ। ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਓ। ਮਹੱਲਾ ਦੂਜਾ, ਏਕ ਕ੍ਰਿਸ਼ਨੰ ਸਰਬ ਦੇਵਾ।

ਚੱਲੇ ਸੋ ਅੱਗੇ ਮਾਰੀਏ। ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾਹੋ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁੱਝੇ ਤਾਹ ਸਜ

ਰਸਵਾ ਹੋ, ਕਲਯੁਗ ਰਾਸ ਅਗਨ ਕਾ ਊੜ ਅੱਗੇ ਰਸਵਾ ਹੋ। ਮਹੱਲਾ ਪਹਿਲਾ ਸਾਮ ਕੈਸੇ ਤੰਬਰ ਸਵਾਮੀ, ਸਚ ਮੈਂ ਆਛੇ ਸਾਚ ਰਹੇ, ਸਭ ਕੋ ਸੱਚ ਸਮਾਵੇ, ਰਿਗ ਕਹਿ ਰਹਿਆ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਏ ਲਏ ਪ੍ਰਾਸ਼ਤ ਜਾਹੇ, ਨਾਨਕ ਤੋ ਮੋਖ ਅੰਤਰ ਪਾਹੇ, ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਪਇਆ, ਪਾਰ ਜਦ ਗੋਪੀ ਲੈ ਆਇਆ, ਬਿੰਦਰਾਬਨ ਮੈਂ ਰੰਗ ਕੀਆ, ਕਲ ਮੈਂ ਬੇਦ ਅਥਰ ਬਣ ਹੂਆ।

ਸਤਿਗੁਰ ਵਿੱਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ।

ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਰ ਪੂਸ ਬਗਲ ਸਮਾਧੰ ਮੁਗ ਝੂਠ ਵਿਪੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਿਲਾਟੰ ਦੁਇ ਧੋਤੀ ਬਸਤਰ ਕਪਾਟੰ

ਪਹਿਲਾ ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਕਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪੇ ਆਵੇ ਕੋਈ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ,

ਆਇ ਵੇਖ ਮੈਲ ਤ ਮਰਨ ਵਸਾਰਿਆ ਜਰ ਆਈ ਜੋ ਬਨਹਾਰਿਆ। ਸਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਏ ਸਭ

ਕਿਉਂ ਹੋਏ, ਜਿਤ ਹਰਿਆ ਸਭ ਕੋਇ, ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੇ ਰਸੋਏ, ਨਾਨਕ ਸੂਤਕ ਏਵ ਨਾ ਉਤਰੇ, ਗਿਆਨ ਉਤਾਰੇ ਧੋਏ ਮਹੱਲਾ ਪਹਿਲਾ, ਮਨ ਕਾ ਸੂਤਕ ਲੋਭ ਹੈ, ਜੇ ਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ, ਪਰਤਰੇ ਪਰਥਨ ਰੂਪ, ਕੰਨੀ ਸੂਤਕ ਕੰਨ ਪੈ, ਲਾਇ ਤਬਾਰੀ ਖਾਹੇ, ਨਾਨਕ ਹੰਸਾ ਆਦਮੀ, ਬਦੇ ਜੰਪੁਰ ਜਾਹੇ ਮਹੱਲਾ ਪਹਿਲਾ, ਸਭੋ ਸੂਤਕ ਭਰਮ ਹੈ, ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ, ਦੇ ਤੋਂ ਰਿਜਕ ਸੰਵਾਹੇ, ਨਾਨਕ ਜਿਨੀ ਗੁਰਮੁਖ ਬੁੱਝਿਆ, ਤਿਨਾ ਸੂਤਕ ਨਾਹੇ ਪੌੜੀ, ਸਤਿਗੁਰ ਵੱਡਾ ਕਰਸਾ ਲਾਈਏ, ਜਿਸ ਵਿਚ ਵੱਡੀਆਂ ਵਡਿਆਈਆਂ, ਸਹਿ ਮਿਲੇ ਤਾਂ ਨਦਰੀ ਆਈਆਂ, ਜਾਂਚ ਪਾਣਾ ਤਾਂ ਮਨ ਵਸਾਈਆਂ, ਤਾਂ ਹੁਕਮ ਮਸਤਕ ਹੱਥ ਧਰ, ਮਿੱਚੋ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁੱਠੇ ਨੌ ਨਿਦ ਪਾਈਆਂ, ਸਲੋਕ ਮਹੱਲਾ ਪਹਿਲਾ, ਪਹਿਲਾਂ ਸੁੱਚਾ ਆਪ ਹੋਏ,

ਪਈਆਂ ਤਿੱਤ ਜਿੱਤ ਮੁੱਖ ਨਾਮ ਨਾ ਉਚਰ ਹੈ ਬਿਨ ਨਾਵੇ ਰਸ ਖਾਵੇ ਨਾਨਕ ਇਹ ਵੈ ਜਾਣੀਐ ਤਿੱਤ ਮੁੱਖ ਤੁੱਕਾਂ ਪਾਹੇ ਮਹੱਲਾ ਪਹਿਲਾ ਪੰਡ ਜੰਮੀਐ ਪੰਡ ਨਿੰਮੀਐ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੁਆ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਪੰਡੇ ਬਾਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਾਰਾਈਏ ਭਾਗਾਂ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾਂ ਰਹਿਣਾ ਨਾਹੀ ਆਇਤ ਜੱਗ ਤਾਂ ਕਾਇਤ ਗਾਰ ਬਖੰਡੀਏ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ ਮੂਰਖ ਨਾਲ ਨਾ ਲੁਜੀਏ ਸਲੋਕ ਮਹੱਲਾ ਪਹਿਲਾ।

ਲਈ ਨਾਲ ਖਸਮ ਚੱਲੇ ਅਰਦਾਸ ਸਲੋਕ ਮਹੱਲਾ ਦੂਜਾ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾਹ ਕਰਮਾਤ ਸਾਹਿਬ ਤੁੱਠੇ ਜੋ ਮਿਲੇ ਮਹੱਲਾ ਦੂਜਾ ਇਹ ਕਨੇਹੀ ਚਾਕਰੀ ਜਿਤ ਪੋ ਖਸਮ ਨਾ ਜਾਏ ਨਾਨਕ ਸੇਵਕ ਕਾਂਢੀ ਹੈ ਜੇ ਸੇਤੀ ਖਸਮ ਸੁਮਾਏ ਪੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਕੇ ਪਾਰਾਵਾਰ ਆਪ ਕਰਾਏ ਸਾਖਤੀ।

ਹਉ ਕੈਸੋ ਕਰੀ ਪੁਕਾਰ, ਨਾਨਕ ਕਰਣਾ ਜਿਨ ਕੀ ਆ, ਫਿਰ ਤਿਸ ਹੀ ਕਰਨੀ ਸਾਰ। ਸਲੋਕ ਮਹੱਲਾ ਪਹਿਲਾ। ਆਪੇ ਭਾਂਡੇ ਸਾਜਿਅਨ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪਏ ਸਮਨ, ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ, ਜਿਨ ਕੋ ਨਦਰ ਕਰੇ। ਮਹੱਲਾ ਦੂਜਾ। ਆਪੇ ਸਾਜੇ ਕਰੇ ਆਪ, ਜਾਈ ਪੇ ਰੱਖੇ ਆਪ, ਇਸ ਵਿੱਚ ਜੰਤ ਉਪਾਇਕ ਹੈ, ਦੇਖੇ ਥਾਪ ਉਥਾਪ, ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ ਪੌੜੀ। ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ, ਦੇ ਜੀਆਂ ਰਿਜਕ ਸੰਭਾਗ, ਸਾਈ ਕਾਰ ਕਮਾਵਣੀ, ਪੁਰਸ਼ੋਡੀ ਤਿੰਨੇ ਪਾਏ। ਨਾਨਕ ਏਕੀ ਬਾਰੀ, ਹੋਰ ਦੂਜੀ ਨਾਹੀਂ ਜਾਏ, ਸੋ ਕਰੇ

ਬੰਦ ਨਹੀਂ ਫਾਰ ਆਰਮਨ ਸੁਣ ਨਾ ਲੁਕੇ ਆਪਾ ਪਲ ਨਿਰਵਾਣ ਨਾ ਚੀਨਿਆ ਇਨ ਬਿਦ ਅਪਹੋ ਨਾ ਚੁੱਕੇ ਕਈ ਨਾ ਉਬਜੇ ਉਬਜੀ ਜਾਣ ਭਾਵ ਅਭਾਵ ਵਿਹੂਣਾ ਉਹਦੇ ਅਸਤ ਕੀ ਮਨ ਬੁੱਧ ਨਾਸੀ ਤੋ ਸਦਾ ਸਹਿਜ ਲਿਵ ਲੀਣਾ ਜਿਉ ਪ੍ਰਤਬਿੰਬ ਬਿੰਬ ਕਉ ਮਿਲੀ ਗਏ ਉਦਗ ਕੁੰਭ ਵਿਕਰਾਨਾ ਕਉ ਕਬੀਰ ਐਸਾ ਗੁਣ ਪ੍ਰੰਪਗ ਤਉ ਮਨ ਸੁਨ ਸਮਾਨਾ ਆਸ ਸਾਡੇ ਤਏ ਤੇ ਧੋਤੀਆਂ ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਵਗ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ ਐਸੇ ਸੰਤ

ਬਦਾ ਖੁਦ ਕਰੇ ਦੋਏ ਚੂਲੇ, ਸਾਰੇ ਮਾਣਸ ਖਾਵੇ। ਓਏ ਪਾਪੀ ਸਦਾ ਫਿਰੇ ਅਪਰਾਧੀ, ਮੁਖੋਂ ਅਪਰਸ ਕਹਾਵੇ। ਸਦਾ ਸਦਾ ਫਿਰੇ ਅਭਿਮਾਨੀ, ਸਗਲ ਕੁਟੰਬ ਡੋਬਾਵੇ। ਜਿਤ ਕੋ ਲਾਇਆ ਤਿਤ ਹੀ ਲਾਗਾ, ਪੈਸੇ ਕਰਮ ਕਮਾਵੇ। ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨ ਰੱਪ ਜਨਮ ਨਾ ਆਵੇ। ਆਸਾ ਬਾਪ ਦਿਲਾਸਾ ਮੇਰੋ ਕੀਨਾ, ਸੇ ਸੁਖਾਲੀ ਮੁਖ ਅੰਮ੍ਰਿਤ ਦੀਨਾ। ਜੇ ਬਾਪ ਕਹੋ ਕਿਉਂ ਮਨੋ ਵਿਸਾਰੀ, ਆਗੇ ਗਿਆ ਨਾ ਬਾਜੀ ਹਾਰੀ। ਮੋਈ ਮੇਰੀ ਮਾਈ

ਪੰਚਾਂ ਤੇ ਮੇਰਾ ਸੰਗ ਚੁਕਾਇਆ, ਪੰਚ ਮਾਰ ਪਾਵਾ ਤਲ ਦੀਨੇ, ਹਰ ਸਿਮਰਨ ਮੇਰਾ ਮਨ ਤਨ ਪੀਨੇ, ਪਿਤਾ ਹਮਾਰੋ ਵਡ ਗੁਸਾਈ, ਤਿਸ ਪਿਤਾ ਪੈ ਹੋਂ ਕਿਉਂ ਕਰ ਜਾਈ, ਸਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰੇ ਮਨ ਪਾਇਆ, ਹੋਂ ਪੂਤ ਤੇਰਾ ਤੂੰ ਬਾਪ ਮੇਰਾ, ਇੱਕ ਠਾਰ ਦੁਆ ਬਸੇਰਾ, ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕੇ ਸੂਝਿਆ, ਆਸਾ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਨੀ, ਆਸ ਪਾਸ ਪੰਜੋਗੀਆ ਬੈਠੇ, ਬੀਚ ਨਗਟ ਦੇ ਰਾਨੀ, ਨਗਟੀ ਕੋ ਠਨ ਗਨ ਬਾਡਾ ਡੂ, ਕਿਨੇ ਬਵੇਕੀ ਕਾਟੀ ਤੂੰ ਰਖਾਓ, ਸਗਲ ਮਾਇ ਨਗਟੀ ਕਾ ਵਸ, ਸਗਲ ਮਾਰ ਆਓ ਹੇਰੀ, ਸਗਲਿਆਂ ਕੀ ਹੋ ਬੈਣ ਪਾਣ ਜੀ, ਜਿਨੇ ਬਰੀਤ ਚੇਰੀ, ਹਮਰੋ ਭਰਤਾ ਵੱਡੋ ਬਵੇਕੀ, ਆਪੇ ਸੰਤ ਕਹਾਵੇ, ਓ ਹਮਾਰੇ ਮਾਥੇ ਕਾਇਮ, ਔਰ ਹਮਰੇ ਨਿਕਟ ਨਾ ਆਵੇ, ਨਾਕੋ ਕਾਟੀ ਕਾਨੋ ਕਾਟੀ,

ਜੋਤਕ ਜਨ ਬਹੁ ਵਿਵਿਆ ਕਰਨਾ ਤੰਤ ਮੰਤਰ ਸਭ ਔਖਦ ਜਨ ਅੰਤ ਤਉ ਮਰਨਾ ਰਾਜ ਭੋਗ ਅਰਸ਼ਦ ਸਿੰਘਾਸਨ ਬਹੁ ਸੁੰਦਰ ਰਮਨਾ ਪਾਨ ਕਪੂਰ ਸੁਭਾਸ਼ਕ ਚੰਦਨ ਅੰਤ ਤਉ ਮਰਨਾ ਵੇਦ ਪੁਰਾਣ ਸਿਮਰ ਸਭ ਖੋਜੇ ਕਹੂ ਨਾ ਉਬਰਨਾ ਕਹੋ ਕਬੀਰ।

ਰੋਜਾ ਤਰੇ ਨਿਵਾਜ ਗੁਜ਼ਾਰ, ਕਲਮਾ ਪਿਸਤ ਨਾ ਹੋਈ, ਸਤਰ ਕਾਬਾ ਕਢੀ ਪੀਤਰ, ਜੇ ਕਰਜਾ ਨੇ ਸੋਈ ਨਿਵਾਜ ਸੋਈ ਜੋ

ਕਾਂ ਸਵਾਨ ਕੋ ਸਿਮਰਤ ਸੁਨਾਏ, ਕਾਂ ਸਾਗਤ ਪਈ ਹਰ ਗੁਣ ਗਾਏ। ਆਰਾਮ ਰਾਮ ਰਾਮ ਰਮੇ ਰਮ ਰਹੀਏ, ਸਾਗ ਸਿਉ ਪੂਲ ਨਹੀਂ ਕਹੀਏ ਰਗਾਓ। ਕਊਆ ਕਾਂ ਕਪੂਰ ਚਿਰਾਏ, ਕਹਿ ਵਿਸ਼ੀਅਰ ਕੋ ਦੂਧ ਪੀ ਆਏ। ਸਤ ਸੰਗਤ ਮਿਲ ਬਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਸਾਕਤ ਸਵਾਨ

ਤੇਰੀ ਹੋਂ ਵਾਰੀ ਮੁਖ ਫੇਰ ਪਿਆਰੇ ਕਰਵੜ ਦੇ ਮੋਕੋ ਕਾਹੇ ਕੋ ਮਾਰੇ ਰਗਾਓ ਜੋ ਤਨ ਚੀਰੇ ਅੰਗ ਨਾ ਮੋਰੋ ਪਿੰਡ ਪਰੇ ਤੋ ਪ੍ਰੀਤ ਨਾ ਤੋਰੋ ਹਮ ਤੋਂ ਬੀਜ ਪਇਓ ਨਹੀਂ ਕੋਈ ਤੁਮੇ ਸੋ ਕੰਤ ਨਾ ਰਗਮ ਸੋਈ।

ਸਤਰ ਮਾਇਲ ਜੇ ਤੀਰਥ ਨਾਵੇ ਤਿਸ ਬੈਕੁੰਠ ਨਾ ਜਾਨਾ ਲੋਕ ਪਤੀਣੇ ਕਛੂ ਨਾ ਹੋਵੇ ਨਾਹੀ ਰਾਮ ਇਆਨਾ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਮਣ ਗੁਰ ਕੀ ਸੇਵਾ ਰਹਾਉ ਜਲ ਕੇ ਮੱਜਣ ਜੇ ਗਤ ਹੋਵੇ

ਆਪ ਕੁੰਚ ਛੋਡੈ ਵਿਖ ਨਹੀਂ ਛੱਡੈ, ਉਦ ਕਮਾਏ ਜੈਸੇ ਭਗਤ ਧਿਆਨ ਮੰਡੈ, ਕਾਹੇ ਕੋ ਕੀਜੇ ਧਿਆਨ ਜਪੰਨਾ, ਜਪ ਤੇ ਸੁਧ ਨਹੀਂ

ਪੰਚ ਦੋਖ ਅਸਾਧ ਜਾਮ ਹੈ ਤਾਕੀ ਏਤ ਕਿਆਸ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਉ। ਤ੍ਰਿਗਤ ਜੋਨ ਅਚੇਤ ਸੰਭਵ ਉਨ ਪਾਪ ਸੋਚ ਮਾਨੁਖਾ ਅਵਤਾਰ ਦੁਰਬ ਤੇਈ ਸੰਗਤ ਪੋਚ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛ ਨਾ ਚੱਲੇ ਉਪਾਏ ਰਵਿਦਾਸ ਦਾਸ ਉਦਾਸ ਤਜ ਪ੍ਰਮ ਤਾਪਨ ਤਬ ਗੁਰ ਗਿਆਨ ਭਗਤ ਜਾਣ ਪਏ ਹਰਨ

ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀ ਉਹ ਕਰ ਕਰ ਸੁਨਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਵਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਾਈਆਂ ਧੰਨਾ ਵਡਭਾਗਾ ਰੇ ਚਿੱਤ ਚੇਤਸ ਕੀ ਨਾ ਦਿਆਲ ਦਮੋਦਰ ਬਿਬੇ ਨ ਜਾਣਸ ਕੋਈ ਜੇ ਤਾਵੇ ਬ੍ਰਹਿਮੰਡ ਖੰਡ ਕਉ ਕਰਤਾ ਕਰੇ ਸੁਹੋਈ ਹਰਹਾਓ ਜਨਨੀ ਕੇਰੇ ਉਦਰ ਉਦਕਮੈ

ਆਈਏ ਬਿਨ ਨਾਵੇ ਪੂਜ ਨਾ ਹੋਏ ਰਹਾਉ ਬਾਰ ਦੇਵ ਪਖਾਲੀਏ ਜੇ ਮਨ ਧੋਵੇ ਕੋਏ ਜੂਠ ਲਏ ਜੀਉ ਮਾਂਜੀਏ ਮੋਖ ਪਿਆਣਾ ਹੋਏ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਹੇ ਨਾ ਵਿਹੂਣੇ ਆਦਮੀ ਦ੍ਰਿਗ ਜੀਵਨ ਤਰਮ ਕਰੇਹੇ ਨੇੜਾ ਹੈ ਦੂਰ ਨਾ ਜਾਣ।

ਪੁਰਾਰ ਗੁਰਮੁਖ ਹੋਏ ਸੋ ਐਨਸ ਨਿਰਮਲ ਮਨੁੱਖ ਰਹਿਣ ਅੰਧਾਰ ਸਿੱਧ ਸਮਾਧ ਕਰੇ ਨਿਤ ਚਗਰ ਦੋ ਲੋਚਨ ਕਿਆ ਹੇ ਰਹਿ ਅੰਤਰ ਜੋਤ ਸਬਦ ਤੁਨ ਜਗ ਸਤਿਗੁਰ ਚਗਰ ਨਵੇਰੈ ਸੁਰ ਨਰ ਨਾਥ ਬੇਅੰਤ ਅਜੋਨੀ ਸਾਚੇ ਮਹਿਲ ਅਪਾਰਾ ਨਾਨਕ ਸਹਿਜ ਮਿਲੇ।

ਜਿਤ ਕੰਮ ਹਰ ਵੀਸਰੈ ਦੂਜੇ ਲੱਗੇ ਜਾਏ। ਐਸਾ ਸਤਿਗੁਰ ਸੇਵੀਏ ਮਨਾ ਜਿਤ ਸੇਵੇ ਗੋਨ ਪ੍ਰੀਤ ਉਪਜੈ। ਅਵਰ ਵਿਸਰ ਸਭ ਜਾਏ ਹਰ ਸੇਤੀ ਚਿਤ ਗਹਿ ਰਹਿ। ਜਰਾ ਕਾ ਪਉ ਨਾ ਹੋਵਈ ਜੀਵਨ ਪਦਵੀ ਪਾਏ। ਹਰਹਾਉ ਗੋਨ ਪ੍ਰੀਤ ਨੂੰ ਇਕ ਸਹਿਜ ਉਪਜਿਆ ਵਿਖ ਜੈਸੀ ਭਗਤ ਬਣੀ। ਆਪ ਸੇਤੀ ਆਪ ਖਾਇਆ ਤਾਂ ਮਨ ਨਿਰਮਲ ਹੋਆ। ਜੋਤੀ ਜੋਤ ਸਮਈ ਬਿਨ ਭਾਗਾਂ ਐਸਾ ਸਤਿਗੁਰ ਨਾ ਪਾਈਐ। ਜੇ ਲੋਚੇ ਸਭ ਕੋਏ ਕੂੜੇ ਕੀ ਪਾਲ ਵਿੱਚੋਂ ਨਿਕਲੇ ਤਾਂ ਸਦਾ ਸੁਖ ਹੋਏ। ਨਾਨਕ ਐਸੇ ਸਤਿਗੁਰ ਕੀ

ਐਣਾ ਕਛੂ ਨਾ ਜਾਈ। ਗੁਜਰੀ ਮਹੱਲਾ ਤੀਜਾ, ਜੁਗ ਮਾਹੇ ਨਾਮ ਦੁਲੰਬ ਹੈ, ਗੁਰਮੁਖ ਪਾਇਆ ਜਾਏ। ਬਿਰਨਾਵੇ ਮੁਕਤ ਨ ਹੋਵਈ, ਵੇਖੋ ਕੋ ਵਿਉ ਪਾਏ। ਬਲਿਹਾਰੀ ਗੁਰ ਆਪਣੇ, ਸਦ ਬਲਿਹਾਰੇ ਜਾਓ। ਸਤਿਗੁਰ ਮਿਲੇ ਹਰ ਮਨ ਵਸੇ, ਤੈਜੇ ਰਹੇ ਸੁਮਾਏ ਰਹਾਓ। ਜਾਂ ਪਹੁ ਪਾਏ ਆਪਣਾ, ਬੈਰਾਗ ਉਪਜੇ ਮਨ ਆਏ। ਬੈਰਾਗੇ ਤੇ ਹਰ ਪਾਈਏ, ਹਰ ਸਿਉ ਰਹੇ ਸੁਮਾਏ। ਸੇ ਮੁਕਤ ਜੇ ਮਨ ਜਣੇ, ਤਿਰ ਤਾਤ ਨ ਲਾਗੇ ਆਏ। ਦਸਵੇਂ ਦੁਆਰ ਰਹਿਤ ਕਰੇ, ਤਿਰ ਪਵਣ ਸੋਝੀ ਪਾਏ। ਨਾਨਕ ਗੁਰ ਤੇ ਗੁਰ ਹੋਇਆ, ਵੇਖੋ ਤਿਸ ਕੀ ਰਜਾਏ। ਤਿਉ ਕਾ

ਕਰੇ। ਜੋਤੀ ਜੋਤ ਸਮਾਏ, ਗੂਜਰੀ ਮਹੱਲਾ ਤੀਜਾ, ਆਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੇ।

ਕੇ ਕਪਟ ਬਸ ਬਾਹਰੋਂ ਸੰਤ ਕਹਾਹੇ, ਤਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਛਤਾਹੇ। ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹੋਮੇ ਕਦੇ ਨਾ ਜਾਏ, ਜਿਸ ਨਰ ਕੀ ਦੁਬਧਾ ਨਾ ਜਾਏ ਧਰਮ ਰਾਏ ਤੇ ਦੇਸ ਜਾਏ। ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਝੇ ਕੋਈ, ਨਾਨਕ ਵਿੱਚੋ ਹੋਮੇ ਮਾਰੇ ਤਾਂ ਹਰ ਪੇਟੇ ਸੋਈ। ਗੂਜਰੀ ਮਹੱਲਾ ਤੀਜਾ ਤੇ ਜਨ ਸਾਂਤ ਸਦਾ ਮਤ ਨਿਚਲ, ਜਿਸਕਾ ਅਵਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੇ।

ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ, ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੇ ਸਾਚ ਬੁਝਾਏ, ਵਿਣ ਪਾਰਸੇ ਪੂਜ ਨਾ ਹੋਵਈ, ਵਿਣ ਮਨ ਪਰਚੇ ਅਵਰਾ ਸਮਝਾਏ, ਗੁਰੂ ਸਦਾਏ ਅਗਿਆਨੀ ਅੰਧਾ, ਕੇਸੋ ਮਾਰਗ ਪਾਏ, ਨਾਨਕ ਵਿਣ ਨਦਰੀ ਕਿਸ਼ੂ ਨਾ ਪਾਈਏ, ਜਿਸ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਏ, ਗੂਜਰੀ ਮਹੱਲਾ ਤੀਜਾ ਪੰਚ ਪਦ, ਨਾ ਕਾਸੀ ਮਤ ਉਪਜੈ, ਨਾ ਕਾਸੀ ਮਤ ਜਾਏ, ਸਤਿਗੁਰ ਮਿਲੇ ਮਤ ਉਪਜੈ, ਤਾਂ ਇਹ ਸੋਝੀ ਪਾਏ, ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ, ਇਹ ਮਤ ਤੇਰੀ ਥਿਰ ਰਹੇ, ਤਾਂ ਪਰਮ ਵਿੱਚੋਂ ਜਾਏ, ਹਰਹਾਉ ਹਰ ਚਰਨ ਰੇ ਵਸਾਏ ਤੂੰ, ਕਿਲਬਖ ਹੋਵੇ ਨਾਸ, ਪੰਚ ਕੂ ਆਤਮਾ ਵਸ ਕਰੇ, ਤਾਂ ਤੀਰਥ ਕਰੇ ਨਿਵਾਸ, ਮਨਮੁਖ ਉਹ ਮਨ ਮੁਗਧ ਹੈ, ਸੋਝੀ ਕਿਸ਼ੂ ਨਾ ਪਾਏ, ਹਰ ਕਾ ਨਾਮ ਨਾ ਬੁਝਈ, ਅੰਤ ਗਿਆ ਪਛਤਾਏ, ਇਹੋ ਮਨ ਕਾਸੀ ਸਭ ਤੀਰਥ ਸਿਮਰਤ, ਸਤਿਗੁਰ ਦੀਆ ਬੁਝਾਏ, ਅਰਸਰ ਤੀਰਥ ਤੇ ਸੰਗ ਰਹਿ, ਜਿਨ ਹਰ ਹਿਰਦੇ ਰਹਿਆ ਸਮਾਏ, ਨਾਨਕ ਸਤਿਗੁਰ ਮਿਲੇ ਹੁਕਮ ਬੁਝਿਆ, ਏਕ ਵਸਿਆ ਮਨ ਆਏ, ਜੋ ਤੁ ਭਾਵੇ ਸਭ ਸੱਚ ਹੈ, ਸੱਚੇ ਰਹਿ ਸਮਾਏ, ਗੂਜਰੀ ਮਹੱਲਾ ਤੀਜਾ ਤੀਜਾ, ਏਕੋ ਨਾਮ ਨਿਧਾਨ ਪੰਡਿਤ, ਸੁਣ ਸਿੱਖ ਸੱਚ ਸੋਈ, ਦੂਜੇ ਭਾਏ ਜੇਤਾ ਪੜੇ, ਪੜਤ ਗੁਣਤ ਸਦਾ ਦੁਖ ਹੋਈ, ਹਰ ਚਰਣੀ ਤੂੰ ਲਾਗ ਰਹੋ,

ਨਾਮ ਨਿਧਾਨ ਪਾਇਆ ਪਾਰ ਕਰ ਜਾਏ ਨਾ ਕੋਏ ਕਥਨੀ ਬਦਨੀ ਜੇ ਕਰੇ ਮਨਮੁਖ ਬੂਝ ਨਾ ਹੋਏ ਗੁਰਮਤੀ ਕੜ ਚਾਨਣਾ ਹਰ ਨਾਮ ਪਾਵੇ ਸੋਏ ਸੁਣ ਸ਼ਸਤਰ ਤੂੰ ਨਾ ਬੁਝੀ ਤਾਂ ਫਿਰੇ ਬਾਰੋ ਬਾਰ ਸੋ ਮੂਰਖ ਜੋ ਆਪਣਾ

ਨੌਕਰ ਗਰਦਵ ਪਵੇ ਗਰਭ ਜੋਨੀ ਦਈਏ ਮਾਰੇ ਮਹਾਂ ਤਿਆਰੇ ਦੀਨ ਦਿਆਲ ਹੋ ਜਾਣੀ ਉੱਪਰ ਕਰ ਕਿਰਪਾ ਲਿਓ ਉਬਾਰੇ ਨਾਨਕ ਜਨ ਹਰ ਕੀ ਸਰਣਾਈ ਹਰ ਪਾਵੇ ਹਰ ਨਿਸਤਾਰੇ ਗੁਜਰੀ ਮਹੱਲਾ ਚੌਥਾ ਉਹ ਦਿਆਲ ਮੇਰਾ ਮਨ ਲਾਭੋ ਔ ਅਨਦਿਨ ਰਾਮ ਨਾਮ ਨਿਤ ਤਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿਤ ਜਪੇ ਦੁਖ ਭੁਖ ਸਭ ਲੈ ਜਾਈ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਪਾਈ ਗੁਰਮਤ ਰਾਮ ਨਾਮ ਜਿਸ ਗਾਵਾ ਅੰਤ ਬੇਲੀ ਦਰਗੇ ਲੈ ਛਡਾਈ ਰਹਾਉ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਕਰ ਕਿਰਪਾ ਲੋਚ ਮੇਰੇ ਮਨ ਲਾਈ ਮੈਂ ਮਨ ਤਨ ਲੋਚ ਲੱਗੀ ਹਰ ਸੇਤੀ ਪ੍ਰਲੋਚ ਪੂਰੀ ਸਤਿਗੁਰ ਸਰਣਾਈ।

ਲਾਲੇ ਗੋਲੇ ਗੁਰਸਿੱਖਾਂ ਕੇ ਜਿਨ੍ਹਾਂ ਅਨਦਿਨ ਹਰ ਪ੍ਰਾ ਪੁਰਖ ਤੇ ਆਇਆ ਮੇਰੇ ਮਨ ਤਨ ਬਿਰੋ ਗੁਰਸਿੱਖ ਪਗਲਾਇਆ ਮੇਰੇ ਪ੍ਰਾਣ ਸਖਾ ਗੁਰ ਕੇ ਸਿੱਖ ਭਾਈ ਮੋਕੋ ਕਰੋ ਉਪਦੇਸ਼ ਘਰ ਮਿਲੇ ਮਿਲਾਇਆ ਹਰਹਾਉ ਜਾਂ ਹਰ ਪ੍ਰਾ ਪਾਵੇ ਤਾਂ ਗੁਰਮੁਖ ਮਿਲੇ ਜਿਨ ਵਚਨ ਗੁਰੂ ਸਤਿਗੁਰਮਨ ਪਾਇਆ ਵਡਭਾਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਵਾਣੀ ਨਿਰਵਾਣ ਪਦ ਪਾਇਆ ਸਤ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮਿੱਠਾ ਮਨ ਪਾਇਆ ਜਿਨ ਸਤਿਗੁਰ ਸੰਗਤ ਸੰਗ ਨ ਪਾਇਆ ਸੇ ਪਾਹੀਨ ਪਾਪੀ ਜਮਖਾਇਆ ਆਪ ਕਿਰਪਾਲ ਕਿਰਪਾ ਪਰਤਾਰੇ ਹਰ ਆਪੇ ਗੁਰਮੁਖ ਮਿਲੇ ਮਿਲਾਇਆ ਜਨ ਨਾਨਕ

ਮਾਧੋ ਜੀ ਸਤਸੰਗਤ ਮਿਲੇ ਸੇ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਤੂਕੇ ਕਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਧਬੰਤ, ਕੋਈ ਨਾ ਕਿਸ ਕੀ ਤਰਿਆ ਸਿਰ।

ਨਾਮ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਗੂਜਰੀ ਮਹੱਲਾ।

ਅਨਕ ਸੋਜ ਕਰੇ ਤਿਨ ਰਾਤੀ ਬਿਨ ਸਤਿਗੁਰ ਅੰਧਿਆਰੀ ਧਾਵਤ ਧਾਵਤ ਸਭ ਜਗਤ ਆਇਓ ਅਭਿਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪਰਗਾਸੀ ਜਨ ਨਾਨਕ ਗੁਰਮੁਖ ਤਾਰੀ ਗੂਜਰੀ ਮਹੱਲਾ।

ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਹਰਹਾਉ ਤਾ ਗੁਰ ਤੁਮਕੋ ਹੋਏ ਦਿਆਲ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਾਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅੰਧ ਅਨੰਤਾ ਰੰਗ ਤਮਾਸਾ ਪੂਰਨ ਆਸਾ ਤਵੇ ਨਾ ਵਿਆਪੇ ਚਿੰਤਾ ਪਵਰ ਤੁਮਾਰਾ ਓ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾਸ ਹੁਣ ਸੰਗ ਲਪਟਾਇਓ ਜੋ ਬੂੰਦੇ ਚਾਤਰਕ ਮੌਲਾ ਗੂਜਰੀ ਮਹੱਲਾ ਪੰਜਵਾਂ ਮਤਾ ਕਰੇ ਪਛਮ ਕਹਿ ਤਾਈ ਪੂਰਬ ਹੀ ਲੈ ਜਾ।

ਨੇਬ ਖਵਾ ਸਭ ਤਿਆਗੇ, ਜੰਪਰ ਊਠ ਸਿਧਾਸ ਹੋਏ ਅਨੰਨ, ਮਹਿੜ ਕੀ ਦ੍ਰਿੜਤਾ ਆਪਸ ਕਉ ਜਾਨਾਤ, ਜੋ ਅਨਿੰਦ ਨਿੰਦ ਕਰ ਛੋਡਿਓ।

ਪੇਟਿਆ ਪ੍ਰਵਾਨ ਗ੍ਰਸਤ ਉਦਾਸ ਗੁਜਰੀ ਮੁਹੱਲਾ ਪੰਜਵਾ ਨਾਮ ਨਿਧਾਨ ਜਿਨ ਜਨ ਜਪਿਓ ਤਿਨਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬਿਖ ਮਮਤਾ ਇਹ ਵਿਆਧ ਤੇ ਹਾਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਪਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਅਰਹਾਓ ਯੋਗ ਯਕੀਨੋ ਸੋਈ ਫਲ ਮਨ ਐਸੀ ਭਗਤ ਕਮਾਨੀ ਮਿੱਤਰ ਸਤਰ ਸਭ ਏਕ ਸਮਾਨ ਜੋ ਜੁਤਨੀ ਸਾਨੀ ਪੂਰਨ ਪੂਰਿਓ ਸਰਬਥਾਈ ਆਣ ਨ ਕਤੂੰ ਜਾਤਾ ਘੜ ਘੜ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭਏ ਕਿਰਪਾਲ ਦਇਆਲ ਗੋਪਾਲ ਤਾਂ ਨਿਰਭਇ ਕਹਿ ਕਰ ਆਇਆ ਕਲ ਕਲੇਸ਼ ਮਿਟੇ ਖਨ ਪੀਤਰ ਨਾਨਕ ਸਹਿ ਸਮਾਇਆ ਗੂਜਰੀ ਮਹੱਲਾ ਪੰਜਵਾਂ ਜਿਸ ਮਾਨੁਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਪਾਰ ਬ੍ਰਹਮ ਜਿਨ ਦੇ ਅਰਾਧਿਆ ਤਿਨ ਪੋ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਤਾ ਦੁਖ ਕਟੈ ਪ੍ਰਾਪਤ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਹੱਥ ਜਸ ਘਟੈ ਅਰਹਾਉ ਮਾਇਆ ਕੇ ਸੰਬੰਧ ਸੈਨ ਸਾਕ ਕਿਤ ਹੀ ਕੰਮ ਨਾ ਆਇਆ ਹਰ ਕਾ ਦਾਸ ਨੀਚ ਕੁਲ ਉੱਚਾ ਤੇ ਸੰਗ ਮਨ ਬਾਂਝ ਫਲ ਪਾਇਆ ਲਾਖ ਕੋਟ ਵਿਖਿਆ ਕੇ ਬਿੰਜਨ ਤਾਂ ਮੈਂ ਤ੍ਰਿਸ਼ਨ ਨਾ ਬੂਝੀ ਸਿਮਰਤ ਨਾਮ ਕੋਟ ਉਜੀਆਰਾ ਬਸਤ ਅਗੋਚਰ ਸੂਜੀ ਫਿਰਤ ਫਿਰਤ ਤੁਮਰੇ ਦੁਆਰ ਆਇਆ ਪੈ ਪੰਜਨ ਹਰ ਰਾਇਆ ਸਾਧ ਕੇ ਚਰਨ ਤੂਰ ਜਨ ਬਚ ਸੁਖ ਨਾਨਕ ਇਹੋ ਪਾਇਆ ਗੁਜਰੀ ਮਹੱਲਾ ਪੰਜਵਾਂ ਪੰਚ ਪਦਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਥਮੇ ਗਰਭ ਮਾਤਾ ਕੇ ਵਸ ਊਹਾਂ ਛੋੜ ਤਰਨ ਮੈਂ ਆਇਆ ਚਿੱਤ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂ ਜਾਇਆ

ਪ੍ਰੀਤ ਬੰਧਵ ਸੁਧ ਪਾਈ ਸੰਗ ਬੰਤ ਰਚ ਹਸਿਆ। ਜਬ ਅੰਤੀ ਅਵਸਰ ਆਏ ਬਣਿਓ ਹੋਏ ਉਨ ਪੇਖਤ ਹੀ ਕਾਲ ਗਰਸਿਆ। ਕਰ ਕਰ ਅਨਰਥ ਬਿਹਾ ਜੀ ਸੰਪੈ ਸੋਇਨਾ ਰੂਪਾ ਦਾਮਾ। ਪਹਾੜੀ ਕੋ ਉਹ ਪਾੜਾ ਮਿਲਿਆ ਹੋਰ ਸਗਲ ਪਇਓ ਬੇਰਾਨਾ। ਹੈਵਰ ਗੈਵਰ ਰਸਮ ਬਾਹੇ ਗਉ ਕਰ ਕਿੰਨੇ ਮੇਰੇ। ਜਪਤੇ ਹੋਈ ਲਾਮੀ ਤਾਈ ਚੱਲੇ ਨਾਹੀ ਇੱਕ ਪੈਰੇ। ਨਾਮ ਤਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ। ਨਾਮ ਸੰਪਤ ਗੁਰ ਨਾਨਕ ਕੋ ਦੀ ਉਹ ਮਰੇ ਨਾ ਆਵੇ ਜਾਈ। ਗੁਜਰੀ ਮਹੱਲਾ ਪੰਜਵਾਂ ਤੇ ਪਦੇ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੁਖ ਬਿਨਸੇ ਸੋ ਕੀਆ ਨਿਵਸ ਇਸ ਨਾ ਜਲਨ ਬੁਝਾਈ। ਨਾਮ ਨਿਧਾਨ ਸਤਿਗੁਰੂ ਦਰੜਾਇਆ।

ਹਰਖ ਸੋਗ ਦੋ ਮਾਏ ਨਿਰਾਲਾ, ਕਰਨੇ ਹਾਰ ਪਛਾਤਾ, ਜਿਸ ਕਾ ਸਾ ਤਿਨ ਹੀ ਰੱਖ ਲਈਆ, ਸਗਲ ਜੁਗਤ ਬਣ ਆਈ। ਕਹੋ ਨਾਨਕ ਪ੍ਰਪੁਰਖ ਦਿਆਲਾ, ਕੀਮਤ ਕਹਿਣ ਨਾ ਜਾਈ।

ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦਿਓ ਤਰਲੋਚਨ ਕਬੀਰ ਦਾਸਰੋ ਮੁਕਤ ਪਇਓ ਚਮਿਆਰੋ ਗੂਜਰੀ ਮਹੱਲਾ ਪੰਜਵਾਂ ਹੈ ਨਾਹੀ ਕੋ ਬੂਜਨ ਹਾਰੋ ਜਾਨੇ ਕਮਨ ਪਤਾ ਸਿਵ ਬਰੰਜ ਅਰ ਸਗਲ ਮੋਨ ਜਾਨ ਗਹੇ ਨਾ ਸਕਾਹੇ ਗਤਾ ਪ੍ਰਭ ਕੀ ਆਗਮ

ਨੀਚੇ ਜੋਤ ਤਰੀ ਧਿਆਈਏ ਆਪਣੋ ਸਦਾ ਹਰੀ ਸੋਚ ਅੰਦੇਸਾ ਤਾਂ ਕਾ ਕਾਂ ਕਰੀਏ ਜਾ ਮੈਂ ਏਕ ਘਰੀ ਰਹਾਓ ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨ ਤੁਮਾਰੇ ਪਰੀ ਅਚੇਤ ਆਨੇ ਬਾਰਕ ਨਾਨਕ

ਕਰ ਕਿਰਪਾ ਸਰਪਦ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕਹੋ ਪ੍ਰਭ ਆਹੀ ਨਾਨਕ ਟੇਕ ਪਈ ਕਰਤੇ ਕੀ ਹੋਰ ਆਸ ਵਿੜਾਣੀ ਲਾਹੀ ਗੁਜਰੀ ਮਹੱਲਾ ਪੰਜਵਾਂ ਕਰ ਕਿਰਪਾ ਆਪਣਾ ਦਰਸ ਦੀਜੈ

ਤਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਥਾਏ ਸਾਧ ਸੰਗਤ ਕਉ ਜੋਏ ਨਾ ਸਕੈ ਮਲ ਮਲ ਧੋਵੇ ਪਾਏ ਆਮੋ ਆਏ ਪਰਿਓ ਸਰਣਾਏ ਗੁਜ ਪਾਪ ਕੋ ਬੋਧ ਪਰਜਾਰ ਮੋਕੋ ਸਤਗੁਰ ਦੀਓ ਹੋਏ ਬਤਾਏ ਰਹਾਓ ਸਿੱਧ ਸਾਧਕ ਅਰ ਜਖ ਕਿੰਨਰ ਨਰ ਰਹੀ ਕੰਠ ਉਰਜਾਏ ਜਨ ਨਾਨਕ ਅੰਗ ਕੀਆ ਪ੍ਰਭ ਕਰਤ ਜਾ ਕੇ ਕੋਟ ਐਸੀ ਦਾਸ ਆਏ ਗੂਜਰੀ ਮਹੱਲਾ ਪੰਜਵਾਂ ਆਪ ਜਸ ਮਿਟੇ ਹੋਵੇ ਜਗ ਕੀਰਤ ਦਰ ਗਏ ਬੈਸਣ ਪਾਈਏ ਜਮ ਕੀ ਤਰਾਸ ਨਾਸ ਹੋਏ ਖਿਰਮੈ ਸੁਖ।

ਹੋਏ ਸਹਾਈ ਜਿਸ ਤੂੰ ਰੱਖ, ਸਿੱਖਾਂ ਕਰੇ ਸੰਸਾਰ। ਗੁਜਰੀ ਮਹੱਲਾ ਪੰਜਵਾਂ, ਜਨ ਕੀ ਪੈ ਜਸਵਾਰੀ ਆਪ, ਹਰ ਹਰ ਨਾਮ ਦੀਓ।

ਤੈ ਗੁਰਪੂਰ ਕੀ ਵਡਿਆਈ, ਆਵ ਚਲ ਨੀਵ ਧਰੀ ਗੁਰ ਨਾਨਕ, ਨਿਤ ਨਿਤ ਚੜੇ ਸਵਾਈ। ਗੂਜਰੀ ਮੁਹੱਲਾ ਪੰਜਵਾਂ, ਕਭੂ ਹਰਸਿਓ ਚੀਤ ਨ ਲਾਇਓ, ਧੰਦਾ ਕਰਤ ਬਿਖਾਨੀ ਔਧ, ਗੁਣਿਤ ਨਾਮ ਨਾ ਗਾਇਓ ਰਹਾਓ। ਕੌਡੀ ਕੌਡੀ ਜੋਰਤ ਕਪਟੇ, ਅਨਕ

ਨਾਨਕ ਹਰ ਸਰਣਾਇਓ। ਗੁਜਰੀ ਮਹੱਲਾ ਪੰਜਵਾਂ, ਰਸਨਾ ਰਾਮ ਰਾਮ ਰਵੰਤ, ਛੋੜ ਆਣ ਵਿਵਹਾਰ ਮਿਥਿਆ, ਪਸ ਦਾ ਭਗਵੰਤ ਰਖਾਓ। ਨਾਮ ਏਕ ਆਧਾਰ ਭਗਤਾਂ,

ਸਾਧੂ ਨਾਨਕ ਹਰ ਨਿਧ ਲਹੀ ਗੁਜਰੀ ਮਹੱਲਾ ਪੰਜਵਾਂ ਕਾਰ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾੜ ਸਗਲ ਸਿਆਣਪਾਂ

ਮਾਤ ਪਿਤਾ ਸੁਦਮੀਤ ਭਾਈ ਤਿਸ ਬਿਨਾ ਨਹੀਂ ਕੋਏ। ਈਤ ਉਤ ਜੀ ਨਾਲ ਸੰਗੀ ਸਰਬ ਰਵੇ ਆਸੋਏ, ਕੋਟ ਜਤਨ ਉਪਾ ਮਿਥਿਆ ਕਛ ਨਾ ਆਵੇ ਕਾਮ। ਸਰਨ ਸਾਧੂ ਨਿਰਮਲਾ

ਆਓ ਸਾਧ ਸੰਗ ਉਧਾਰ ਇਹੋ ਮਨ ਆੜ ਪੈਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸ ਮਿਟੇ ਸਗਲ ਉਪਾਦ ਅਟਲ ਅਛੇਦ ਅਪੇਦ ਸੁਆਮੀ ਸਰਨਤਾ ਕੀ ਆਓ ਚਰਨ ਕਮਲ ਆਰਾਧ ਹਿਰਦੇ ਏਕ ਸਿਉ ਲਿਵ ਲਾਓ ਪਾਰ ਬ੍ਰਹਮ ਪ੍ਰਦਯਾ ਧਾਰੀ ਬਖਸ਼ਲੀ ਨੇ ਆਪ ਸਰਬ ਸੁਖ ਹਰ ਨਾਮ ਦੀਆ।

ਸਤ ਗੋਪਾਲ ਸਿਮਰਨ ਮਿਟਦ ਜੋ ਨਹੀਂ ਪਵਨ, ਮਿੱਤਰ ਪੁੱਤਰ ਕਲੱਤਰ ਸੁਰਹਿਦ ਤੀਨ ਤਾਪ ਜਲੰਤ, ਜਪ ਰਾਮ ਰਾਮਾ ਦੁੱਖ ਨਿਵਾਰੇ, ਮਿਲੇ ਹਰਜਨ ਸੰਤ ਸਰਬ ਵਿਦ ਭ੍ਰਮਤੇ।

ਆਦ ਆਰਾਧ ਸ੍ਰੀ ਤਰ ਸਬਲ ਮੂਰਤ ਕਰਨ ਕਾਰਨ ਯੋਗ ਗੁਣ ਰਮਣ ਸਰਮਣ ਅਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨਾਰ ਬਿੰਦ ਉਪਾਸ ਕਲ ਕਲੇਸ਼ ਮਿਟੰਤ ਸਿਮਰਨ।

ਉਰਦ ਮੂਲ ਜਿਸ ਸਾਖ ਤਲਾਖ ਪਿਆਰ ਬਿਰਜਿਤ ਲਾਗੇ ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵੇ ਜਾਗੇ ਪਾਰ ਜਾਤ ਕਰ ਅੰਗਨ ਮੇਰੇ ਓਪ ਪਤਰਤ ਡਾਲਾ ਸਰਬ ਜੋਤ ਨਿਰੰਜਨ ਸੰਭੋ ਛੋਡੋ ਬਹੁਤ ਉਜਾਲਾ ਸੁਣ ਸੁਖਵੰਤੇ ਨਾਨਕ ਬਿਨਵੇ ਛੋਡੋ ਮਾਇਆ ਜਾਲਾ ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਾ ਕਾਲਾ ਸੋ ਗੁਰੂ ਸੋ ਸਿੱਖ ਕਥੀਅਲੇ ਸੋ ਵੈਦ ਜੇ ਜਾਣੇ ਰੋਗੀ ਤੇ ਕਾਰਨ ਕੰਮ ਨਾ ਧੰਦਾ ਨਾਹੀ ਤੰਦੇ ਗਿਰ ਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜੀਅਲੇ ਲੋਭ ਮੋਤ ਸੁਮਾਇਆ ਮਨ ਤਦ ਅਵਗਤ ਧਿਆਇਆ ਗੁਰ ਪੁਰਸਦਾ ਦੀਪ ਪਾਇਆ ਗਿਆਨ ਧਿਆਨ ਸਭ ਦਾਤ ਕਥੀਅਲੇ ਸੇਤ ਵਰਨ ਸਭ ਦੂਤਾ ਬ੍ਰਹਮ ਕਮਲ ਮਦਸਤਾਸ ਰਸਾਦੰ ਜਾਗਤ ਨਾਹੀ ਸੂਤਾ ਮਹਾ ਗੰਭੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨੇ ਨਾ ਗਰਭੰ ਬਿਗਤ।

ਕਰੇ ਭਿਖਿਆ ਕਹੋ ਕੇਤੇ ਉਧਰ ਭਰਨ ਕਹਿਤਾਈ। ਬਿਨ ਗਰ ਭਗਤ ਨਾਹੀ ਸੁਖ ਪ੍ਰਾਨੀ, ਬਿਨ ਗੁਰ ਗਰਬ ਨਾ ਜਾਈ। ਐ ਜੀ ਕਾਲ ਸਦਾ ਸਿਰੀ ਉਪਰ ਠੰਡ, ਜਨਮ ਜਨਮ ਵੈਰਾਈ। ਸਾਚੇ ਸ਼ਬਦ ਰਤੇ ਸੇ ਬਾਚੇ, ਸਤਿਗੁਰ ਬੂਝ ਬੁਝਾਈ। ਗੁਰ ਸਰਣਾਈ ਜੋਏ ਨਾ ਸਕੈ, ਦੂਤ ਨਾ ਸਕੈ ਸੰਤਾਈ। ਅਵਗਤ ਨਾਥ ਨਿਰੰਜਨ ਰਾਤੇ, ਨਿਰਪੋ ਸਿਉ ਲਿਵਲਾਈ। ਆਏ ਜੀ ਉਹ ਨਾਮ ਜਿਹੜੋ

ਤਿਨ ਤਾਤ ਹੋਈ। ਸਤ ਸੰਗਤ ਕੀ ਵਡਿਆਈ, ਹਰ ਜਨ ਨਿਰਮਲ ਮਨ ਇਸਨਾਨੀ, ਮੱਜਨ ਸਤਿਗੁਰ ਪਾਈ। ਉਹ ਨਰਪ ਜਨਮ ਨਾਹੀ ਜਨ ਸੰਗਤ, ਜੋਤੀ ਜੋਤ ਮਿਲਾਈ। ਤੂੰ ਵੜ ਪੁਰਖ ਅਗੰਮ ਤਰੋਵਰ, ਹਮ ਪੰਖੀ ਤੁਜਮਾਹੀ। ਨਾਨਕ ਨਾਮ ਨਿਰੰਜਨ ਦੀਜੈ, ਜੁਗ ਜੁਗ ਸ਼ਬਦ ਸਲਾਹੀ। ਗੂਜਰੀ ਮਹੱਲਾ ਪਹਿਲਾ ਕਾਰ ਚੌਥਾ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਭਗਤ ਪ੍ਰੇਮ ਅਰਾਧ ਤੰਗ, ਤਦ ਪਿਆਸ ਪਰਮ ਹਿਤੰ। ਬਿਰਲਾਪ ਬਿਲਲ ਬਿਲੰਤੀਆ, ਸੁਖ ਪਾਏ ਚਿਤ ਹਿਤੰ। ਜਪ ਮਨ ਨਾਮ ਹਰ ਸਰਣੀ, ਸੰਸਾਰ ਸਾਗਰ ਤਾਰ ਤਾਰਨ। ਰਾਮ ਨਾਮ ਕਰ ਕਰਣੀ ਰਹਾਓ, ਏ ਮਨ ਮਿਰਤ ਸੁਭ ਚਿੰਤੰ। ਗੁਰ ਸ਼ਬਦ ਹਾ ਰਮਣ, ਮਤ ਤਤ ਗਿਆਨ ਕਲਿਆਣ ਨਿਧਾਨ। ਹਰ ਨਾਮ ਮਨ ਰਮਣ, ਚਲ ਚਿਤ ਵਿਦ ਪ੍ਰਮਾ ਪ੍ਰਮੰ। ਜਗ ਮੋਹ ਮਗਨ ਹਿਤੰ, ਫਿਰ ਨਾਮ ਭਗਤ ਦਿੜੰ ਮਤੀ। ਗੁਰ ਵਾਕ ਸ਼ਬਦ ਰਤੰ, ਪਰਮਾਤ ਪਰਮਨਾ ਚੁਕਈ। ਜਗ ਜਨਮ ਵਿਆਦ ਖਪੰ, ਅਸਥਾਨ ਹਰ ਨਿਹ ਕੇਵਲੰ। ਸਤ ਮਤੀ ਨਾਮ ਤਪੰ, ਇਹੋ ਜਗ ਮੋਹ ਹੇਤ ਵਿਆਪਤੰ। ਦੁਖ ਅਧਿਕ ਜਨਮ ਮਰਣ, ਭਜ ਸਰਣ ਸਤਿਗੁਰ ਉਬਰ ਹੈ। ਹਰ ਨਾਮ ਹਿਰਦ ਰਮਣ, ਗੁਰਮਤ ਨਿਚਲ ਮਾਨ ਮਾਨ। ਮਨੰ ਸਹਿਜ ਵਿਚਾਰੰ, ਸੋ ਮਨ ਨਿਰਮਲ ਜਿਤ ਸਾਚ ਅੰਤ।

ਸਤਿਗੁਰ ਪ੍ਰਸਾਦ ਨਿਰਤ ਕਰੀ ਉਹ ਮਨ ਨਚਾਈ, ਗੁਰ ਪ੍ਰਸਾਦੀ ਆਪ ਗਵਾਈ, ਚਿਤ ਥਿਰ ਰਾਖੇ ਸੋ ਮੁਕਤ ਹੋਵੇ, ਜੋ ਇੱਛੀ ਸੋਈ।

ਆਪ ਮਨਚਾਏ ਸੋ ਭਗਤ ਕਹੀਏ ਆਪਣਾ ਪਿਆਰ ਆਪ ਲਾਏ ਆਪੇ ਗਾਵੇ ਆਪ ਸੁਣਾਵੇ ਇਸ ਮਨ ਅੰਧੇ ਕੋ ਮਾਰਗ ਪਾਏ ਅਨ ਦਿਨ ਨਾਚੇ ਸਖਤ ਨਿਵਾਰੇ।

ਸਾਧ ਜਨ ਆਏ। ਤਿਨਕੀ ਪੈਜ ਸਵਾਰੀ ਅਲਖ ਨਿਰੰਜਨ ਏਕੋ ਵਰਤੈ ਏਕਾ ਜੋਤ ਮੁਰਾਰੀ। ਸਭ ਜਾਜਕ ਤੂੰ ਏਕੋ ਦਾਤਾ ਮੰਗੇ ਹਾਥ ਪਸਾਰੀ।

ਨਾਨਕ ਹਰ ਬਿਨ ਅਵਰ ਨਾ ਮੰਗੋ। ਹਾਰਸ ਪ੍ਰੀਤ ਪਿਆਰੀ ਗੁਜਰੀ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ।

ਜੁਗਤਾ ਇਸ ਨਾਨਨ ਮੈਂ ਇਸ ਨਾਨੀ ਸਿੱਧਨ ਮੈਂ ਤੇਰੀ ਪ੍ਰਸਿੱਧਾ ਕਰਮਾਂ ਨਾ ਸਿਰ ਕਰਮਾ ਆਗਿਆ ਮੈਂ ਤੇਰੀ ਪ੍ਰਵੇ ਆਗਿਆ ਹੁਕਮਾਂ ਨਾ ਸਿਰ ਹੁਕਮਾਂ ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ।

ਜੀਵਤੇ ਜੋ ਹਰ ਚਰਣੀ ਚਿਤ ਲਾਹੇ। ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੇ। ਮਹੱਲਾ ਤੀਜਾ ਅੰਦਰ ਸਹਿਸਾ ਦੁੱਖ ਹੈ ਆਪੇ ਸਿਰ ਤੰਦੇ ਮਾਰ। ਦੂਜੇ ਪਾਏ ਸੁੱਤੇ ਕਵੇ ਨਾ ਜਾਗੇ ਮਾਇਆ ਮੋਹ ਪਿਆਰ। ਨਾਮ ਨਾ ਚੇਤੈ ਸ਼ਬਦ ਨਾ ਵਿਚਾਰੈ।

ਪੌੜੀ ਆਪਣਾ ਆਪ ਪਾਇਓਨ ਤਦੋ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋ ਆਕਾਸ ਨਾ ਪਾਤਾਲ ਹੈ ਨਾ ਤ੍ਰੈ ਲੋਈ ਤਦੋ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਈ ਜਿਉ ਤਿਸ ਭਾਵੇ ਤਿਵੇ ਕਰੇ ਤਿਸ ਬਿਨ ਅਵਰ ਨਾ ਕੋਈ ਸਲੋਕ ਮਹੱਲਾ ਤੀਜਾ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ ਉਹ ਔਹਾਣੀ ਕਦੇ ਨਾ ਹੈ ਨਾ ਆਵੇ ਨਾ ਜਾਏ ਸਦਾ ਸਦਾ ਸੋ ਸੇਵੀਏ ਜੋ ਸਭ

ਸੱਚਾ ਨਾਮ ਧਿਆਈਐ ਸਭੋ ਵਰਤੇ ਸੱਚ, ਨਾਨਕ ਬੁਝ ਪ੍ਰਵਾਨ ਹੋਏ ਤਾਂ ਫਲ ਪਾਵੇ ਸੱਚ। ਕਥਨੀ ਬਦਨੀ ਕਰਤਾ ਫਿਰ ਹੁਕਮੇ ਮੂਲ ਨਾ ਬੁਝਈ, ਅੰਧਾ ਕੱਚਨ ਕੱਚ ਪੌੜੀ, ਸੰਜੋਗ ਵਿਜੋਗ ਉਪਾਯੋਨ ਸ੍ਰਿਸ਼ਟੀ ਕਾ ਮੂਲ ਰਚਾਇਆ। ਹੁਕਮੀ ਸ੍ਰਿਸ਼ਟ ਸਾਜੀਅਨ ਜੋਤੀ ਜੋਤ ਮਿਲਾਇਆ, ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ। ਬ੍ਰਹਮਾ ਬਿਸਨ ਮਹੇਸ਼ ਤ੍ਰੈ ਗੁਣ ਸਿਰ ਤੰਦੇ ਲਾਇਆ, ਮਾਇਆ ਕਾ ਮੂਲ ਰਚਾਇਓਨ

ਦੂਜਾ ਗੁਰ ਕੀ ਸਿੱਖ ਕੋ ਵਿਰਲਾ ਲੇਵੈ, ਨਾਨਕ ਜਿਸ ਆਵੜਿਆਈ ਦੇਵੈ ਪੌੜੀ, ਮਾਇਆ ਮੋਹ ਅਗਿਆਨ ਹੈ ਬਿਖਮ ਅਧ ਭਾਰੀ, ਪੱਥਰ ਪਾ ਬੋਲਦਿਆ ਕਿਉਂ ਤਰੀਏ ਤਾਰੀ, ਅਨ ਦਿਨ ਭਗਤੀ ਰਤਿਆ ਹਰ ਪਾਰ ਉਤਾਰੀ, ਗੁਰਸਬਦੀ ਮਨ ਨਿਰਮਲਾ ਹਉਮੈ ਛੱਡ ਵਿਕਾਰੀ, ਹਰ ਹਰ ਨਾਮ ਧਿਆਈ ਹੈ ਹਰ ਹਰ ਨਿਸਤਾਰੀ। ਸਲੋਕ ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਸਵੇਂ ਪਾਏ ਮਨ ਤੋਂ ਮੈਗਲ ਹੋਏ ਰਹਾ, ਨਿਕਸਿਆ ਕਿਉਂ ਕਰ ਜਾਏ ਐਸਾ ਸੋ ਗੁਰ ਜੇ।

ਹਉਮੈ ਮਨ ਅਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ ਸਤਿਗੁਰ ਮਿਲੇ ਹਉਮੈ ਗਈ ਜੋਤਰਗੀ ਸਭ ਆਏ ਇਹੋ ਜੀਵ ਸਦਾ ਮੁਕਤ ਹੈ ਸਹਿਜੇ ਰਹਿਆ ਸਮਾਏ ਪੌੜੀ ਪ੍ਰਭ ਸੰਸਾਰ ਉਪਾਏ ਕੈ ਵਸ ਆਪਣੇ ਕੀਤਾ ਗਣਤੇ ਪ੍ਰਭੂ ਨਾ ਪਾਈਏ ਦੂਜੇ ਪਰਮੀਤਾ ਸਤਿਗੁਰ ਮਿਲੇ ਜੀਵਤ ਮਰੇ ਬੁਝ ਸੱਚ ਸਮੀਤਾ ਸਬਦੇ ਹਉਮੈ ਖੋਈਏ ਹਰ ਮੇਲ ਮਿਲੀਤਾ ਸਭ ਕਿਛ ਜਾਣੇ ਕਰੇ ਆਪ ਆਪੇ ਵਿਗਸੀਤਾ ਸਲੋਕ ਮਹੱਲਾ ਤੀਜਾ ਸਤਿਗੁਰ ਸਿਉ ਚਿੱਤ ਨਾ ਲਾਇਓ ਨਾਮ ਨਾ ਵਸਿਓ ਮਨ ਆਏ ਤ੍ਰਿਗ ਅਵੇਖਾ ਜੀਵਿਆ ਕਿਆ ਜੁਗ ਮੈਂ ਪਾਇਆ ਆਏ ਮਾਇਆ ਖੋਟੀ ਰਾਸ ਹੈ ਏਕ ਚਸੇ ਮੈਂ ਪਾਜ ਲੈ ਜਾਏ ਹੱਥੋਂ ਛੁੜਕੀ ਤਨ ਸਿਆਹੋ ਹੋਏ ਬਦਨ ਜਾਏ ਕੁਮਲਾਏ ਜਿਨ ਸਤਿਗੁਰ ਸਿਉ ਚਿੱਤ ਲਾਇਆ ਤੇਨ ਸੁਖ ਵਸਿਆ ਮਨ ਆਏ ਹਰ ਨਾਮ ਤੇ ਆਵੇ ਰੰਗ ਸਿਉ ਹਰ ਨਾਮ ਰਹੇ ਲਿਵਲਾਏ ਨਾਨਕ ਸਤਿਗੁਰ ਸੋ ਤਨ ਸੌਂਪਿਆ ਜੇ ਜੀ ਮੈਂ ਰਹਿਆ ਸਮਾਏ ਰੰਗ ਤਿਸੇ ਕੋ

ਪੂਰਾ ਪਾਏ ਸੀ, ਜੋ ਤੁਰ ਲਿਖਿਆ ਲੇਖ ਤੇ ਕਰਮ ਕਮਾਏ ਸੀ। ਜਾ ਹੋਵੇ ਖਸਮ ਦਿਆਲ ਤਾਂ ਮਹਿਲ ਕਰ ਪਾਏ ਸੀ, ਤੋਪਰਾ ਮੇਰਾ ਅਤ ਵੱਡਾ ਗੁਰਮੁਖ ਮੇ ਲਾਏ ਸੀ। ਸਲੋਕ ਮਹੱਲਾ ਤੀਜਾ, ਸਭਨਾ ਕਾ ਸੋ ਏਕ ਹੈ ਸਦਗੀ ਰਹੇ ਹਜੂਰ, ਨਾਨਕ ਹੁਕਮ ਨਾ ਮੰਨਈ ਤਾਂ ਕਰ ਹੀ ਅੰਦਰ ਦੂਰ, ਹੁਕਮ ਪੀਤਨਾ ਮਨਾਏ ਸੀ ਜਿਨ ਕੋ ਨਦਰ ਕਰੇ, ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ। ਮਹੱਲਾ ਤੀਜਾ, ਰਹਿਣ ਸੁਭਾਈ ਜਲਮੋਈ ਕੰਤਨ ਲਾਇਓ ਪਾਓ, ਨਾਨਕ ਸੁਖ ਸਭਨ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਓ ਪੌੜੀ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਧਾਤਾ, ਗੁਰ ਸਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ, ਅੰਦਰੋਂ ਤਿਸਨਾ ਅਗਨ ਬੁਝੀ ਹਰ ਅੰਮ੍ਰਿਤ ਸਰਨਾਤਾ, ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ। ਸਲੋਕ ਮਹੱਲਾ ਤੀਜਾ, ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਾਇਆ ਹੀ ਛੱਡ ਜਾਏ, ਇਸ ਨੂੰ ਕੂੜ ਬੋਲ ਕੇ ਖਵਾਲੀਏ ਜੇ ਚਲਦਿਆਂ ਨਾਲ ਨਾ ਜਾਏ, ਕਾਇਆ ਮਿੱਟੀ ਅੰਧ ਹੈ ਪੌਣੇ ਪੁੱਛੋ ਜਾਏ, ਹਉ ਤਾਂ ਮਾਇਆ ਮੋਇਆ

ਦਾ ਜੀਵਿਆ, ਜੋ ਹਰ ਸੁਖ ਪਰ ਖਰਚ ਤਿਆਗ ਦੇ, ਦੁੱਖ ਹੋਮੇ ਪਾਪ ਕਮਾਏ, ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ, ਤਿਨ ਬੂਝ ਨ ਕਾਈ ਪਾਏ, ਹਲਤ ਪਲਤ ਓਏ ਸੁਖ ਨਾ ਪਾਵੇ, ਅੰਤ ਗਏ ਪਛਤਾਏ, ਗੁਰ ਪ੍ਰਸਾਦੀ ਕੋ ਨਾਮ ਧਿਆਏ, ਇਸ ਹੋਮੇ ਵਿੱਚੋਂ ਜਾਏ, ਨਾਨਕ ਜਿਸ ਪੂਰਬ ਹੋਵੇ ਲਿਖਿਆ, ਤੋ ਗੁਰਚਰਣੀ ਆਏ ਪਾਏ। ਮਹੱਲਾ ਤੀਜਾ, ਮਾਨਮੁਖ ਉਂਦਾ ਕੌਲ ਹੈ, ਨਾ ਤਿਸ ਭਗਤ ਨਾ ਨਾਓ, ਸਕਤੀ ਅੰਦਰ ਵਰਤਦਾ, ਕੂੜ ਤਿਸਕਾ ਹੈ ਉਪਾਓ, ਤਿਸਕਾ ਅੰਦਰ ਚਿੱਤ ਨਾ ਪਿੱਜਈ, ਮੁਖ ਵੀ ਕਾ ਆਲਾਓ, ਓਏ ਧਰਮ ਰਲਾਏ ਨਾ ਰਲਨ, ਓ ਨਾ ਅੰਦਰ ਕੂੜ ਸੁਆਓ, ਨਾਨਕ ਕਰਤੇ ਬਣਤ ਬਣਾਈ, ਮਾਨਮੁਖ ਕੂੜ ਬੋਲ ਬੋਲ ਡੁੱਬੇ।

ਅੰਤ ਗਇਆ ਪਛਤਾਈ, ਆਪਣੀ ਕਿਰਪਾ ਕੈ ਗੁਰ ਪਾਈਐ ਵਿਚੋਂ ਆਪ ਗਵਾਈ। ਤ੍ਰਿਸ਼ਨਾ ਭੁੱਖ ਵਿਚੋਂ ਉਤਰੈ, ਸੁਖ ਵਸੈ ਮਨ ਆਈ,

ਤੈ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਧਿਆਵੇ ਹਰ ਨਾਮੋ ਗਾਵੇ ਹਰ ਨਾਮੋ ਅੰਤ ਛਿਡਾਏ ਪੌੜੀ ਜਿੰਨਾ ਹੁਕਮ ਨਾ ਹੋਣ ਤੇ ਪੂਰੇ ਸੰਸਾਰ ਸਾਹਿਬ ਸੇਵ ਨੇ ਆਪਣਾ

ਧਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰ ਧਾਰ। ਸਲੋਕ ਮਹੱਲਾ ਤੀਜਾ ਗੁਰਮੁਖ ਧਿਆਨ ਸਹਿਜ ਤੁਨ ਉਭਜੈ ਸਚ ਨਾਮ ਚਿਤ ਲਾਇਆ। ਗੁਰਮੁਖ ਅਨੰਦ ਨ ਰਹੇ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ। ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੇ ਗੁਰਮੁਖ ਹਰ ਸਹਿਜ ਰੰਗ ਲਾਇਆ। ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤੇਮਰ ਅਗਿਆਨ ਅੰਧੇਰ ਚੁਕਾਇਆ। ਜਿਸ ਨੂੰ ਕਰਮ ਹੋਵੇ ਤੁਰ ਪੂਰਾ ਤਿਨ ਗੁਰਮੁਖ ਹਰ ਨਾਮ ਤੇ ਆਇਆ। ਮਹੱਲਾ ਤੀਜਾ ਸਤਿਗੁਰ ਜਿਨ੍ਹਾਂ ਨਾ ਸੇਵੇ

ਕੂੜੇ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸੱਚੇ ਦਰਸੋਂ ਦੇ ਸੱਚੇ ਸ਼ਬਦ ਰਹਾਏ ਹਰ ਕੀ ਪ੍ਰੀਤਿਨ ਉਪਜੀ ਹਰ ਪ੍ਰੇਮ ਕਸਾਏ ਹਾ ਰੰਗ ਰਹਿ ਸਦਾ ਰੰਗ ਰਾਤੇ ਰਸਨ ਹਰਸ ਪਿਆਏ ਸਬਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਵ ਹਿਰਦੇ ਵਸਾਏ ਬਾਜ ਗੁਰੂ ਫੇਲੇ ਬਿਲ ਲਾਂਦੀ ਦੂਜੇ ਭਾਏ ਖੁਆਏ ਸਲੋਕ ਮਹੱਲਾ ਤੀਜਾ ਕਲ ਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਅਨੰਦ ਨਾਮ ਤਿਆਇਆ ਵਿਚੇ ਗ੍ਰਹਿ ਗੁਰ ਬਚਨ ਉਦਾਸੀ ਹਉਮੈ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਤਨ ਜਣੇਂਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਤੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟੋਂ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਮਹੱਲਾ ਤੀਜਾ ਤ੍ਰੈਗੁਣ ਮਾਇਆ ਵੇਖ ਭੁੱਲੇ ਜੋ ਦੇਖ ਦੀਪਕ ਪਤੰਗ ਪਚਾਇਆ ਪੰਡਿਤ ਫੁੱਲ ਫੁੱਲ ਮਾਇਆ ਵੇਖੇ ਦਿਖਾ ਕਿਨੇ ਕਿਉ ਆਣ ਚੜਾਇਆ ਦੂਜੇ ਪਾਏ ਪੜੇ ਨਿਤ ਬਿਖਿਆ ਨਾਵੋ ਦਈਏ ਖੁਆਇਆ ਜੋਗੀ ਜੰਗਮ ਸੁਨਿਆਸੀ ਭੁੱਲੇ ਉਹਨਾਂ ਅਹੰਕਾਰ ਬੋ ਗਰਭ ਵਧਾਇਆ ਸਾਧਨ ਭੋਜਨ ਨਾ ਲੈ ਸਦ ਪਿਖਿਆ ਮਨ ਹੱਠ ਜਨਮ ਗਵਾਇਆ ਏਤੜਿਆਂ ਵਿੱਚੋਂ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਤੇ ਆਇਆ ਜਨ ਨਾਨਕ ਕਿਸ ਨੂੰ ਆਗ ਸੁਣਾਈਏ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇਹਨਾਂ ਉੱਪਰ

ਵਾਹੋ ਵਾਹੋ ਆਪ ਅਖਾਇਂਦ ਗੁਰ ਸਬਦੀ ਸੱਚ ਸੋਏ, ਵਾਹੋ ਵਾਹ ਸਿਫਤ ਸਲਾਹ ਹੈ ਗੁਰਮੁਖ ਬੂਝੈ ਕੋਏ, ਵਾਹੋ ਵਾਹੋ ਬਾਣੀ ਸੱਚ ਹੈ

ਕਾਇਆ ਗੜ ਪੀਤਰ ਕੂੜ ਕੁਸਤ ਅਭਮਾਨੀ ਪਰਮ ਪੂਲੇ ਨਦਰ ਨਾ ਆਵਨੀ ਮਨਮੁਖ ਅੰਧ ਅਗਿਆਨੀ ਉਪਾਏ ਕਿਤੇ ਨਾ ਲੱਭਣੀ ਕਰ ਭੇਖ ਥੱਕੇ ਪੇਖਵਾਨੀ ਗੁਰ ਸ਼ਬਦੀ ਖੋਲਾਈਨ ਹਰ ਨਾਮ ਜਪਾਨੀ ਹਰ ਜੀਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸਲੋਕ ਮਹੱਲਾ ਤੀਜਾ ਵਾਹ ਵਾਹ ਕਰਤਿਆਂ ਰਹਿਣ ਸੁਖ ਵਿਹਾਏ ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ ਮੇਰੀ।

ਵਾਹ ਬਾਣੀ ਸੱਚ ਹੈ ਗੁਰਮੁਖ ਲੱਦੀ ਪਾਲ, ਵਾਹ ਵਾਹ ਸਬਦੇ ਉਚਰੈ ਵਾਹ ਵਾਹ ਹਿਰਦੇ ਨਾਲ, ਵਾਹ ਵਾਹ ਕਰਤਿਆਂ ਹਰ ਪਾਇਆ ਸਹਿਜੇ ਗੁਰਮੁਖ ਪਾਲ, ਸੇਵੜ ਪਾਗੀ ਨਾਨਕਾ ਹਰ ਘਰ ਦੇ ਸਮਾਲ। ਪੌੜੀ ਏ ਮਨਾ ਅਤ ਲੋਭੀਆ ਨਿਤ ਲੋਭੇ ਰਾਤਾ, ਮਾਇਆ ਮਨਸਾ ਮੋਹਣੀ ਦਹਿਤ ਫਿਰਾਤਾ, ਅੱਗੇ ਨਾਓ ਜਾਤ ਨਾ ਜਾਏ ਸੀ ਮਨਮੁਖ ਦੁਖ ਖਾਤਾ, ਰਸਨ ਹਰਸ ਨਾ ਚਖਿਓ ਫੀਕਾ ਬੋਲਾਤਾ, ਜਿਨ੍ਹਾਂ ਗੁਰਮੁਖ ਅੰਮ੍ਰਿਤ

ਵਾਹ ਤਿਸ ਨੂੰ ਆਖੀਏ ਜੇ ਗੁਣਦਾਤਾ ਮਤ ਧੀਰ ਵਾਹ ਤਿਸ ਨੂੰ ਆਖੀਏ ਜੇ ਸਮੇ ਰਹਿਆ ਸਮਾਏ ਵਾਹ ਤਿਸ ਨੂੰ ਆਖੀਏ ਜੇ ਦਿੰਦਾ ਰਿਜਕ ਸਮਾਹ ਨਾਨਕ ਵਾਹ ਇੱਕੋ ਕਰ ਸਹਲਾਈਏ ਜੇ ਸਤਿਗੁਰ ਦੀਆ ਦਿਖਾਏ ਮਹੱਲਾ ਤੀਜਾ ਵਾਹ ਗੁਰਮੁਖ ਸਦਾ ਕਰੇ ਮਨਮੁਖ ਮਰੇ ਬਿਖ ਖਾਏ ਉਹਨਾਂ ਵਾਹ ਨਾ ਪਾਵਈ ਦੁਖੇ ਦੁਖ ਵਿਖਾਏ ਗੁਰਮੁਖੇ ਅੰਮ੍ਰਿਤ ਪੀਵਣਾ ਵਾਹ ਕਰੇ ਲਿਵਲਾਏ ਨਾਨਕ ਵਾਹ ਕਰੇ ਸੇਜਾ ਨਿਰਮਲੇ ਤਿਰ ਪਾਵਣ ਸੋਜੀ ਪਾਏ ਪੌੜੀ ਹਰ ਕੇ ਪਾਣੇ ਗੁਰਮਿਲੇ ਸੇਵਾ ਭਗਤ ਬਨੀਜੈ ਹਰ ਕੇ ਪਾਣੇ ਹਰ ਮਨ ਵਸੈ ਸਹਿਜੇ ਰਸ ਪੀਜੈ ਹਰ ਕੇ ਭਾਣੇ ਸੁਖ ਪਾਈਐ ਹਰ ਲਾਹ ਨਿਤ ਲੀਜੈ ਹਰ ਕੇ ਤਖਤ ਬਹਾਲੀਐ ਨਿਜ ਕਰ ਸਦਾ ਵਸੀਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨਾਂ ਗੁਰੂ ਮਿਲੀਜੈ ਸਲੋਕ ਮਹੱਲਾ ਤੀਜਾ ਵਾਹ ਵਾਹ ਸੇਜਨ ਸਦਾ ਕਰੇ ਜਿਨ ਕੋ ਆਪੇ ਦੇ ਬੁਝਾਏ ਵਾਹ ਵਾਹ ਕਰਤਿਆ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹ ਵਾਹ ਕਰੇ ਸੇਜਨ ਸੋਹਣੇ ਹਰ ਤਿਨਕੇ ਸੰਗ ਮਿਲਾਏ ਵਾਹ ਵਾਹ ਹਿਰਦੇ ਉਚਰਾ ਮੁਖੋਂ ਪੀ ਵਾਹ ਵਾਹ ਕਰੇ ਓ ਨਾਨਕ ਵਾਹ ਵਾਹ ਜੋ ਕਰੇ ਹਉ ਤਨ ਮਨ ਤਿਨਕੋ ਦੇ ਓ ਮਹੱਲਾ ਤੀਜਾ ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾ ਓ ਜਿਨ ਸੇਵਿਆ ਤਿਨ ਫਲ

ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਇ, ਵਾਹ ਕਰਮੀ ਪਾਈਏ ਆਪ ਦਇਆ ਕਰ ਦੇ। ਨਾਨਕ ਵਾਹ ਗੁਰਮੁਖ ਪਾਈਏ ਅਨਦਿਨ ਨਾਮ ਲਏ ਮੁਹੱਲਾ ਤੀਜਾ, ਬਿਨ ਸਤਿਗੁਰ ਸੇਵੇ ਸਾਂਤ ਨ ਆਵਈ ਦੂਜੀ ਨਾਹੀ ਜਾਏ। ਜੇ ਬੋ ਤੇਰਾ ਲੋਚੀਏ ਵਿਣ ਕਰਮੇ ਨਾ ਪਾਇਆ ਜਾਏ, ਜਿੰਨਾ ਅੰਤਰ ਲੋਭ ਵਿਕਾਰ ਹੈ ਦੂਜੇ ਪਾਏ ਖੁਆਏ। ਜੰਮਣ ਮਰਨ ਨਾ ਚੁੱਕਈ ਹਉਮੈ ਵਿੱਚ ਦੁਖ ਪਾਏ, ਜਿੰਨਾ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ। ਤਿੰਨ ਜਮ ਕੀ ਤਲਬ ਨਾ ਹੋਵਈ ਨਾ ਹੋਏ ਦੁੱਖ ਸਹਾਹੇ, ਨਾਨਕ ਗੁਰਮੁਖ ਉਭਰੇ ਸੱਚੇ ਸ਼ਬਦ ਸਮਾ

ਆਨ ਦਿਨ ਹਰ ਜਪ ਜਾਪਣਾ, ਜਿਸ ਸਤਿਗੁਰ ਮਿਲੇ ਜੇ ਭਉ ਪਵੇ ਤਾ ਕੁਲਵੰਤੀ ਨਾਰ। ਸਾਹਿਬ ਪਛਾਣੇ ਕੰਤਕਾ, ਜਿਸ ਨੂੰ ਕਿਰਪਾ ਕੀਤੀ ਕਰਤਾਰ। ਉਹ ਕੁਚੱਜੀ ਕੁਲੱਖਣੀ ਪਰਖਰ ਛੋਡੀ ਪਤਾਰ, ਭਏ ਪਏ ਮਲ ਕੱਟੀਏ ਨਿਰਮਲ ਹੋਵੇ ਸਰੀਰ। ਅੰਤਰ ਪ੍ਰਗਾਸ ਮਤ ਉਤਮ ਹੋਵੇ, ਹਰ ਜਪ ਗੁਣੀ ਗਹੀਰ। ਪੈਵਜ ਬੈਸੈ ਪਏ ਰਹੇ ਪੈਵਜ ਕਮਾਵੇ ਕਾਰ। ਇੱਥੇ ਸੁਖ ਵਡਿਆਈਆਂ ਦਰ ਗਏ ਮੋਖ ਦੁਆਰ, ਪਏ ਤੇ ਨਿਰਪੋ ਪਾਈਏ ਮੇਰੇ ਜੋਤੀ ਜੋਤ ਅਪਾਰ। ਨਾਨਕ ਖਸਮੇ ਪਾਵੇ ਸਾ ਪਲੀ, ਜਿਸ ਨੂੰ ਆਪੇ ਬਖਸੇ ਕਰਤਾਰ। ਮਹੱਲਾ ਤੀਜਾ ਸਦਾ ਸਦਾ ਸਲਾਈਏ, ਸੱਚੇ ਕਉ ਬਲ ਜਾਓ। ਨਾਨਕ ਏਕ ਛੋੜ ਦੂਜੇ ਲੱਗੇ, ਸਾਜੇਵਾ ਜਲ ਜਾਓ ਪੌੜੀ। ਅੰਸਾ ਅਵਤਾਰ ਉਪਾਯੋ ਭਾਓ ਦੂਜਾ ਕੀਆ, ਜਿਉ ਰਾਜੇ ਰਾਜ ਕਮਾਮ ਦੇ ਦੁਖ ਸੁਖ ਪੀੜੀਆ। ਈਸਰ ਬ੍ਰਹਮਾ ਸੇਮ ਦੇ ਅੰਤ ਤਿਨੀ ਨਾ ਲਈਆ। ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟੀਆ, ਤਿੱਥੇ ਸੋਗ ਵਿਯੋਗ ਨਾ ਵਿਆਪਈ ਅਸਥਿਰ ਜਗਤੀਆ। ਸਲੋਕ ਮਹੱਲਾ ਤੀਜਾ। ਇਹੋ ਸਭ ਕੁਛ ਆਵਣ ਜਾਣ ਹੈ, ਜੇਤਾ ਹੈ ਆਕਾਰ। ਜਿਨ ਉਹ ਲੇਖਾ ਲਿਖਿਆ ਸੋ ਹੋਆ ਪ੍ਰਮਾਣ, ਨਾਨਕ ਜੇ ਕੋ ਆਪ ਗਣਾਏਦਾ ਸੋ ਮੂਰਖ ਦਾ ਵਾਰ। ਮਹੱਲਾ ਤੀਜਾ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜੈ ਖਿੰਚੇ ਤੈ ਜਾਏ। ਨਾਨਕ ਹਸਤੀ ਕੁੰਡੇ ਬਾਰਾ, ਫਿਰ ਉੱਜੜ ਪਾਏ ਪੌੜੀ। ਇਸ ਅੱਗੇ ਅਰਦਾਸ ਜੇ ਨੇ ਉਪਾਇਆ, ਸਤਿਗੁਰ ਆਪਣਾ ਸੇਵ ਸਫਲ ਪਾਇਆ। ਅੰਮ੍ਰਿਤ ਹਰ ਕਾ ਨਾਮ ਸਦਾ ਧਿਆਇਆ, ਸੰਤ ਜਿਨ੍ਹਾਂ ਕੇ ਸੰਗ ਦੁੱਖ ਮਿਟਾਇਆ। ਨਾਨਕ ਪਏ ਅਚਿੰਤ ਹਰ ਤਨ ਨੇ ਚਲਾਇਆ। ਸਲੋਕ ਮਹੱਲਾ ਤੀਜਾ। ਖੇਤ ਮਿਆਲਾ ਉੱਚੀਆਂ ਕਰ ਉੱਚਾ ਨਿਰਣਉ, ਮੈਲ ਭਗਤੀ ਕਰ ਸਰੈ ਸੱਜਣ ਪਹਾਉਣਿਓ। ਬਰਸਨਾ ਤਾਂ ਬਰਸ ਘਨਾ ਬਹੁੜ ਬਰਸੇ ਕਾਹੇ, ਨਾਨਕ ਤਿਨ ਬਲਿਹਾਰਣੇ ਜਿਨ ਗੁਰਮੁਖ ਪਾਇਆ ਮਨ ਮਾਹੇ। ਮਹੱਲਾ ਤੀਜਾ। ਮਿੱਠਾ ਸੋ ਜੋ ਭਾਮਦਾ, ਸੱਜਣ ਸੋ ਜੇ ਰਾਸ। ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ ਪੌੜੀ। ਪ੍ਰਭਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ। ਹਉ ਤੁਧ ਧਿਆਈ ਜੀ ਜਨ ਸਭ ਤੇਰੇ ਆ, ਤੂੰ ਰਹਿਆ ਸਮਾਈ। ਜੋ ਦਾਸ ਤੇਰੇ ਕੀ ਨਿੰਦਾ ਕਰੇ ਇਸ ਮਾਰ ਪਚਾਈ। ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ। ਸਲੋਕ ਮਹੱਲਾ ਤੀਜਾ। ਆਸਾ ਕਰਤਾ ਜਗ ਮੋਆ, ਆਸਾ ਮਰੇ ਨਾ ਜਾਏ। ਨਾਨਕ ਆਸਾ ਪੂਰੀਆਂ ਸੱਚੇ ਸਿਉਂ ਚਿਤ ਲਾਏ। ਮਹੱਲਾ ਤੀਜਾ। ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ। ਨਾਨਕ ਨਿਚਲ ਕੋ ਨਹੀਂ ਬਾਜੋਂ ਹਰ ਕੇ ਨਾ ਆਏ ਪੌੜੀ। ਆਪੇ ਜਗਤ ਉਪਾਯੋਂ ਕਰ ਪੂਰਾ ਥਾਟ, ਆਪੇ ਸਭ ਆਪੇ ਵਣਜਾਰਾ ਆਪੇ ਹੀ ਹਰ ਹਾਟ।

ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰਿਆ ਪਿਓ।

ਹੋਏ ਆਪੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀ ਹੈ ਮੋਇ ਨਿਰਗੁਣ ਦਿੱਚੈ ਤਾਉ ਸੰਤ ਧਰਮਸਾਲੀ ਹੈ। ਸਲੋਕ ਮੁਹੱਲਾ ਪੰਜਵਾਂ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਤੂਰ ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜੂਰ। ਮੁਹੱਲਾ ਪੰਜਵਾਂ ਅਤ ਪੁਨੀਤ ਅਸੰਖ ਹੋਵੇ ਹਰ ਚਰਣੀ ਮਨ ਲਾਗ ਅੜਸੜ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪੀਏ ਸਾਸ ਗਿਰਾਸ ਨਾਉ ਪਰਵਤ ਗਾਰਦਾ ਜਿਸ ਨੂੰ ਕਰੇ ਰਹਮ।

ਲੋਭ ਛੋਡੀਏ, ਦੀਜੇ ਅਗਨ ਜਲਾਏ, ਜੀਵ ਦਿਆਨਤ ਜਾਪੀਏ। ਨਾਨਕ ਸਾਚਾ ਨਾਉ ਮੁਹੱਲਾ ਪੰਜਵਾਂ, ਸਿਮਰਤ ਸਿਮਰਤ ਪ੍ਰਭ ਆਪਣਾ।

ਹੋਏ ਸੰਤੋਖ, ਧਿਆਈਏ ਸਦਾ ਹਰ, ਤੋ ਲੱਗਾ ਸਤਿਗੁਰ ਸੇਵ, ਜਾ ਕੋ ਕਰਮ ਤੋਰ। ਸਲੋਕ ਮਹੱਲਾ ਪੰਜਵਾਂ। ਲੱਗੜੀ ਸੋ ਥਾਨ, ਜੋੜ ਨਹਾਰੇ ਜੋੜੀਆ, ਨਾਨਕ ਲਹਿਰੀ ਲਖ ਸਹਿ ਆਨ, ਡੁੱਬਣ ਦੇ ਨਾ ਮਾ ਪਿਰੀ। ਮਹੱਲਾ ਪੰਜਵਾਂ। ਬਣ ਪੀ ਹਾਵਲੇ ਇੱਕ ਸਾਥੀ ਲੱਧਮ, ਦੁਖ ਹਰਤਾ ਹਰਨਾਮਾ, ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾਂ ਪੌੜੀ। ਪਾਈਨ ਸਭ ਨਿਧਾਨ, ਤੇਰੇ ਰੰਗ ਰਤਿਆ, ਨਾ ਹੋਵੀ ਪਛੋਤਾਉ, ਤੁਧ ਨੂੰ ਜਪਤਿਆ, ਪਹੁੰਚ ਨਾ ਸਕੇ ਕੋਏ ਤੇਰੀ ਟੇਕ ਜਨ। ਗੁਰਪੂਰੇ ਵਾਹੋ ਵਾਹੋ, ਸੁਖ ਲਾ ਚਿਤਾਰ ਮਨ, ਗੁਰ ਪੇ ਸਿਫਤ ਭੰਡਾਰ, ਕਰਮੀ ਪਾਈਏ ਸਤਿਗੁਰ ਨਦਰ ਨਿਹਾਲ।

ਪੰਜਵਾਂ ਤੈਂਡੇ ਸਿਮਰਨ ਹਬ ਕਿਛ ਲੱਧਮ ਬਿਖਮ ਨਾ ਡਿੱਠਮ ਕੋਈ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ ਪੌੜੀ ਹੋਵੇ ਸੋ ਘਣਾ ਦਇਆ ਧਿਆਏ ਵੰਨੇ ਰੋਗਾਂ ਕਾਣ ਹਰ ਗੁਣ ਗਾਇਐ ਅੰਦਰ ਵਰਤੇ ਠਾਂਡ ਪ੍ਰਭ ਚਿਤ ਆਇਐ ਪੂਰਨ ਹੋਵੇ ਆਸ ਨਾਏ ਮਨ ਵਸਾਇਐ

ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇ ਹੈ। ਸਲੋਕ ਮਹੱਲਾ ਪੰਜਵਾਂ। ਨਦੀ ਤਰੰਦੜੀ ਮੈਂੜਾ ਖੋਜ ਨਾ ਖੁੰਭੈ, ਮੰਜ ਮੁਹੱਬਤ ਤੇਰੀ ਤੌਸ ਚਰਣੀ ਮੈਂੜਾ ਹੀੜਾ ਸੀਤਮ। ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੇ

ਸੇਈ ਮੁਖਦ ਸੰਨ ਨਾਨਕ ਰੱਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲੱਦਮ ਖੋਜ ਛੱਡੀਆਂ ਉਜਾੜ ਤੈਸੇ ਦਿੱਤੀ ਵਾੜ ਨਾਨਕ ਖੇਤ ਨਾ ਛਿਜਈ ਪੌੜੀ ਆਰਾਧਿਓ ਸੱਚਾ ਸੋਏ ਸਭ ਕੇਸ਼ ਜਿਸ ਪਾਸ ਦੋਵਾਂ ਸਿਰਿਆਂ ਖਸਮੇ ਆਪ ਖਿਰਮੇ ਕਰੇ ਰਾਸ ਤਿਆਗੋ ਸਗਲ ਉਪਾਵ ਜਿਸਕੀ ਓੜ ਗਹੋ ਪਉ ਸਰਣਾਈ ਪਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪਗੇ ਅੰਮ੍ਰਿਤ ਨਾਮ ਵਿਘਨ ਨਾ ਲੱਗੇ ਕੋਏ ਜਿਸ ਨੂੰ ਆਪ ਦਿਆਲ ਤਿਸ ਮਨ ਉੱਠਿਆ ਪਾਈਨ ਸਭ ਨਿਧਾਨ ਸਾਹਿਬ ਤੁੱਠਿਆ ਸਲੋਕ ਮਹੱਲਾ ਪੰਜਵਾਂ ਲੱਦਮ ਲੱਭਣ ਹਾਰ ਕਰਮ ਕਰਨ ਦੋ ਮਾ ਪਿਰੀ ਇੱਕੋ ਸਿਰਜਣ ਹਾਰ ਨਾਨਕ ਬਿਆਰਾਂ ਪਸੀਏ ਮਹੱਲਾ ਪੰਜਵਾਂ ਪਾਪੜਿਆ ਪਛਾੜ ਬਾਣਸ ਚਾਵਾ ਸੰਨ ਕਹਿ ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀ ਵਈ ਪੌੜੀ ਵਾਹੋ ਵਾਹ ਸਿਰਜਣ ਹਾਰ ਪਾਈਨ ਠਾਂਡਿਆ।

ਆਪ ਆਪੇ ਲੈਣ ਛਿੜਾਏ ਬੰਧਨ ਸਗਲ ਕਾਪ ਤ੍ਰਿਸ਼ਨ ਪੂਜੀ ਆਸ ਪੁੰਨੀ ਮਨ ਸੰਤੋਖ ਤਾਪ ਵੱਡੀ ਹੂੰ ਵੱਡਾ ਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਸਲੋਕ ਮਹੱਲਾ ਪੰਜਵਾ ਜਾ ਕੋ ਪੈ ਕਿਰਪਾਲ ਪ੍ਰਭ ਹਰ ਘਰ ਸਹੀ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸਾਸ।

ਕਾ ਬੋਲਿਆ ਪ੍ਰਵਾਨ ਹੈ ਦਰਗਹਿ ਪਵੇ ਥਾਏ ਭਗਤਾ ਤੇਰੀ ਟੇਕ ਅਰਤੇ ਸਚ ਨਾਏ ਜਿਸ ਨੂੰ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਇਆਲ ਓਨਾ ਮੇਰ ਪਾਏ ਦੁਖ ਦਰਦ ਵੜ ਰੋਗ ਨਾ ਪੋਗੇ ਤਿਸ ਮਾਏ ਭਗਤਾਂ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਤਿਹਾਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਸਲੋਕ ਮਹੱਲਾ ਪੰਜਵਾਂ ਕੋਟ ਬਿਘਨ ਤਿਸ ਲਾਗਤੇ ਜਿਸ ਨੂੰ ਵਿਸਰੇ ਨਾਓ ਨਾਨਕ ਅਨਦਿਨ ਬਿਰਪਤੇ ਜਿਉਂ ਸੁਨੇ ਕਰ ਕਾਓ ਮਹੱਲਾ ਪੰਜਵਾਂ ਪਿਰੀ ਮਿਲਾਵਾ ਜਾਥੀਏ ਸਾਈ ਸੁਹਾ ਵੀ ਰੁੱਤ ਘੜੀ ਮੋਹਤ ਨੈ ਵਿਸਰੇ ਨਾਨਕ ਕਵੀਏ ਨਿਤ ਪੌੜੀ ਸੂਰ ਬੀਰ ਵਰੀਆਮ ਕਿਨੇ ਨਾ ਹੋੜੀਏ ਫੌਸ ਤਾਣੀ ਹਾਠ ਪੰਚਾ ਜੋੜੀਏ ਦਸ ਨਾਰੀ ਅਵਧੂਤ ਦੇਣ ਚਮੋੜੀਏ ਜਿਣ ਜਿਣ ਲੈਨ ਰਲਾਏ ਇਹੋ ਇਨਾ ਲੋੜੀਏ ਤੈ ਗੁਣ ਇਨਕੇ ਵਸ ਕਿਨੇ ਨਾ ਮੋੜੀਏ ਪਰਮ ਕੋਟ ਮਾਇਆ ਖਾਈ ਕਉ ਕਿਤ ਬਿਦ ਤੋੜੀਏ ਗੁਰਪੂਰਾ ਆਰਾਧ ਬਿਖਮ ਦਲ ਫੋੜੀਏ ਹਉ ਇਸ ਅੱਗੇ ਦਿਨ ਰਾਤ ਰਹਾਂ ਕਰ ਜੋੜੀਏ ਸਲੋਕ ਮਹੱਲਾ ਪੰਜਵਾਂ ਕੇਲਬਗ ਸਭੇ ਉਤਰਨ ਨੀਤ ਨੀਤ ਗੁਣ ਗਾਓ ਕੋੜ ਕੇਲੇ ਸਾ ਉਪਜੇ

ਤੋੜੀ। ਸੋ ਸਤਿਗੁਰ ਤਨ ਧਨ ਜਿਨ ਭਰਮਗੜ ਤੋੜਿਆ, ਸੋ ਸਤਿਗੁਰ ਵਾਹੋ ਵਾਹੋ ਜਿਨ ਹਰ ਸਿਓ ਜੋੜਿਆ। ਨਾਮ ਨਿਦਾਨ ਅਖੁੱਟ ਗੁਰਦੇ ਦਾਰੂ, ਮਹਾਰੋਗ ਬਿਕਰਾਲ ਤਿਨੈ ਬਿਦਾਰੂ। ਪਾਇਆ ਨਾਮ ਨਿਧਾਨ ਬਹੁਤ ਖਜਾਨਿਆ, ਜਿੱਤਾ ਜਨਮ ਅਪਾਰ ਆਪ ਪਛਾਨਿਆ। ਮਹਿਮਾ ਕਈ ਨਾ ਜਾਏ ਗੁਰ ਸਮਰਥ ਦੇਵ, ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਪੇਵ। ਸਲੋਕ ਮਹੱਲਾ ਪੰਜਵਾਂ, ਉਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਚ, ਧਿਆਏਦਿਆਂ ਤੂੰ ਪ੍ਰਭੂ ਮੇਲ, ਨਾਨਕ ਉਤਰੀ ਚਿੰਤ। ਮਹੱਲਾ ਪੰਜਵਾਂ, ਸੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ, ਨਾਨਕ ਨਾਮ ਨਾ ਵਿਸਰੋ ਇੱਕ ਘੜੀ, ਕਰ ਕਿਰਪਾ ਭਗਵੰਤ ਪੌੜੀ। ਤੇਰਾ ਕੀਤਾ ਹੋਏ ਤਾਂ ਕਾਹੇ ਡਰਪੀਏ, ਜਿਸ ਮਿਲ ਜਪੀਏ ਨਾਉ ਤੇਜੀਓ ਅਰਪੀਏ। ਆਏ ਚਿੱਤ ਨਿਹਾਲ ਸਾਹਿਬ ਬੇਸੁਮਾਰ, ਤਿਸ ਨੂੰ ਪੋਹੇ ਕਵਣ ਜਿਸ ਵੱਲ ਨਿਰੰਕਾਰ, ਸਭ ਕਿਸ਼ਤ ਕੇ ਵਸ ਨਾ ਕੋਈ ਬਾਰਾ। ਸੋ ਭਗਤਾਂ ਮਨ ਉੱਠ ਸਚ ਸਮਹਾਰਾ, ਤੇਰੇ ਦਾ ਧਿਆਨ ਤੂੰ ਤੂੰ ਰੱਖਣ ਵਾਲਿਆ, ਸਿਰ ਸਭਨਾ ਸਮਰੱਥ ਨਦਰ ਨਿਹਾਲਿਆ। ਸਲੋਕ ਮਹੱਲਾ ਪੰਜਵਾਂ, ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਸ ਨਾ ਨਿਵਾਰ, ਰਾਖ ਲਿਓ ਪ੍ਰਭ ਆਪਣੇ ਨਾਨਕ ਸਦ ਬਲਿਹਾਰ। ਮਹੱਲਾ ਪੰਜਵਾਂ, ਖਾਂਦਿਆਂ ਖਾਂਦਿਆਂ ਮੋਹ ਕੱਠਾ, ਪਏ ਨੰਦਿਆਂ ਸਭ ਅੰਗ, ਨਾਨਕ ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ।

ਰੰਗ ਰਤੇ ਸੇ ਜੋਨ ਨਾ ਜੋਵਣਾ ਅੰਤਰ ਬਾਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਨਾਉ ਨਾਨਕ ਬਖਸੀਸ ਮਨ ਮਾਏ ਪਰੋਵਣਾ ਸਲੋਕ ਮਹੱਲਾ ਪੰਜਵਾਂ ਜੀਵ ਦਿਆਨਾ ਚੇਤਿਓ ਮੁਆਰ ਲੰਦੜੋ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਗਤ ਮੂੜ ਨਾ ਪਾਕ ਮਹੱਲਾ ਪੰਜਵਾਂ ਜੀਵੰਦਿਆਂ ਹਰ ਚੇਤਿਆ ਮਰਨਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਊਣਾ ਕਹੀ ਨਾ ਹੋਏ ਘਟੇ ਕੜ ਸਾਰਿਆ ਮੇਰਵਾਨ ਸਮਰਥ ਆਪੇ ਹੀ ਕਾਲਿਆ ਜਿਨ ਮਨ ਉੱਠਾ ਆਪ ਸੇ ਸਦਾ ਸੁਖਾ ਲਿਆ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕੁਛ ਆਪੇ ਆਪ ਬੇਅੰਤ ਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਸਲੋਕ ਮਹੱਲਾ ਪੰਜਵਾਂ ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਸਾਧਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਪਵੇ ਸਭ ਕੁਝ ਕਰਤੇ ਹੱਥ ਕਾਰਨ ਜੋ ਕਰੇ ਨਾਨਕ ਮੰਗੇ ਦਾਨ ਸੰਤਾਂ ਧੂਰ ਤਰੇ ਮਹੱਲਾ ਪੰਜਵਾਂ ਤਿਸ ਨੂੰ ਮਨ ਨਮਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤਿਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮੇ ਬੁੱਝ ਨਿਹਾਲ ਖਸਮ ਫੁਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹਿ ਫੁਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸੇ ਦਿਆਲ ਬੁਝਾਏ ਹੁਕਮ ਮਿੱਤ ਜਿਸੇ ਭੁਲਾਏ ਆਪ ਮਰ ਮਰ ਜੰਮੇ ਨਿਤ ਪੌੜੀ ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ ਪ੍ਰਦਾਸ ਕਾ ਦੁੱਖ ਨਾ ਖਪ ਸਕੇ ਫੜ ਜੋ ਨੀ ਜੁੱਤੇ ਮੱਥੇ ਵਾਲ ਪਛਾੜਿਆ ਜਮ ਮਾਰਗ ਮੁੱਤੇ ਦੁੱਖ ਲੱਗੇ ਬਿਲ ਲਾਣਿਆ ਨਰਕ ਕੋਰ ਸੁੱਤੇ ਕੰਠ ਲਾਏ ਦਾਸ ਰੱਖਿਆ ਨਾਨਕ ਹਰ ਸੱਤੇ ਸਲੋਕ ਮਹੱਲਾ ਪੰਜਵਾਂ ਰਾਮ ਜਪੋ ਵਡਭਾਗੀ ਹੋ ਜਲ ਥਲ ਪੂਰਨ ਸੋਏ ਨਾਨਕ ਨਾਮ ਧਿਆਏ ਹੈ ਬਿਘਨ ਨਾ ਲਾਗੇ ਕੋਏ ਮਹੱਲਾ ਪੰਜਵਾਂ ਕੋਟ ਬਿਘਨ ਤਿਸ ਲਾਗਤੇ ਜਿਸ ਨੂੰ ਵਿਸਰੇ ਨਾ ਹੋ ਨਾਨਕ ਅਨਦਿਨ ਬਿਰਪਤੇ ਜੋ ਸੁਨੇ ਕਰ ਕਾਓ ਪੌੜੀ ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ ਇਸ਼ ਪੁੰਨੀ ਮਨ ਆਸ ਗਏ ਵਸੂਰਿਆ ਪਾਇਆ ਨਾਮ ਨਿਧਾਨ

ਜੀਵੇ ਰਗ ਰਾਈ ਤਨ ਨਾ ਬੋਨਾ ਸਭ ਤਜੋ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਖਾਓ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੇ ਰਾਮ ਸੁਨੇਹੀ ਓਛੀ ਮਤ ਮੇਰੀ ਜਾਤ ਜੁਲਾਹ ਹਰ ਕਾ ਨਾਮ ਲਇਓ ਮੈਂ ਲਾਹ ਕਹਿਤ ਕਬੀਰ।

ਸਰਕਾਰ ਸਤਿਗੁਰ ਪ੍ਰਸਾਦ ਜੋ ਰਾਜ ਦੇ ਤਾਂ ਕਮਨ ਬਡਾਈ ਜੋ ਭੀਖ ਮੰਗਾਵੇ ਤਾਂ ਕਿਆ ਕੜ ਜਾਈ ਤੂੰ ਹਰ ਪਦ ਮਨ ਮੇਰੇ ਪਦ ਨਿਰਵਾਣ ਬੋਰ ਨਾ ਹੋਏ ਤੇਰਾ ਆਮਨ ਜਾਨ ਰਖਾਓ ਸਭ ਤੇ ਉਪਾਈ ਪਰਮ ਫੁਲਾਈ ਜਿਸ ਤੂੰ ਦੇਵੇ ਤਿਸੇ ਬੁਝਾਈ ਸਤਿਗੁਰ ਮਿਲੇ ਤਾਂ ਸਹਿਸਾ ਜਾਈ ਕਿਸ ਹੋ ਪੂਜੋ ਦੂਜਾ ਨਦਰ ਨਾ ਆਈ ਇੱਕ ਪਾਥਰ ਕੀਜੇ ਪਾਓ ਦੂਜੇ ਪਾਥਰ ਤਰੀਏ ਪਾਓ ਜੇ ਉਹ ਦਿਓ ਤਾਂ ਉਹ ਪੀ ਦੇਵਾ ਕਹੇ ਨਾਮ ਦਿਓ ਹਮ ਹਰ ਕੀ ਸੇਵਾ ਗੁਜਰੀ ਕਰ ਪਹਿਲਾ।

ਓਂਕਾਰ ਸਤਿਗੁਰ ਪ੍ਰਸਾਦ ਪ੍ਰਮਾਦ ਪੁਰਖ ਮਨੋਪਮੰ ਸਦ ਆਦ ਭਾਵ ਰਤੰ ਪਰਮਦ ਪੁਤੰ ਪਾਰਕ੍ਰਿਤ ਪਰੰ ਜਦ ਚਿੰਤ ਸਰਬ ਗਤੰ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ ਨਾ ਦਨੋਤ ਜਾ ਸਮਰਣੇਨ ਜਨਮ ਜਰਾਦ ਮਰਨ ਭਯੰ ਅਰਹਾਵ ਇਛ ਜੁਮਾਦ ਪ੍ਰਾਪਯੰ ਜਾ ਸਵਤ ਸੁਕ੍ਰਿਤ ਕ੍ਰਿਤੰ ਭਾਵ ਭੂਤ ਭਾਵ ਸਮਭਿਯੰ ਪਰਮੰ ਪ੍ਰਸੰਨ ਮਿਦੰ ਲੋਭਾਦ ਦ੍ਰਿਟ ਪਰ ਗ੍ਰਹਿ ਜਦ ਬਿਦ ਆਚਰਣੰ ਤਾ ਸਕਲ ਦੁਕ੍ਰਿਤ ਦੁਰਮਤੀ ਪਜ ਚੱਕਰ ਤਰ ਸਰ।

ਬਾਗ ਦੇਵ ਗੰਧਾਰੀ ਮਹੱਲਾ ਚੌਥਾ ਕਰ ਪਹਿਲਾ ਸ਼ਿਵ ਜਨ ਬਰੇ ਠਾਕੁਰ ਲਿਵ ਲਾਗੇ ਜੋ ਤੁਮਰਾ ਜਿਸ ਕਹਤੇ ਗੁਰਮਤ ਤੇਨ ਮੁਖ ਪਾਗ ਸੁਭਾਗੇ ਰਖਾਓ ਟੂਟੇ ਮਾਇਆ ਕੇ ਬੰਧਨ ਫਾਗੇ ਹਰ ਰਾਮ ਨਾਮ ਲਿਵ ਲਾਗੇ ਹਮਰਾ ਮਾਨ ਮੋਹਿਓ ਗੁਰਮੋਹਨ ਹਾ ਬਿਸਮ ਪਈ ਮੁਖ ਲਾਗੇ ਸਗਲੀ ਰਹਿਣ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਸੁੰਦਰ ਸਵਾਮੀ ਮੋਹੇ ਤੁਮਸਰ ਅਵਰ ਨਾ ਲਾਗੇ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਾਂ ਪੀਛੇ ਲਾਗ ਚੱਲੀ ਰਹਾਓ ਰੇਕੇ ਬਜਨ ਸੁਖਾਂ ਨੇ ਹੀਰੇ ਇਹ ਚਾਲ ਬਣੀ ਹੈ ਭਲੀ ਲਟਰੀ ਮਧਰੀ ਠਾਕੁਰ ਪਾਈ ਉਹ ਸੁੰਦਰ ਹਰ ਟੁਲ ਮਿਲੀ ਏਕੋ ਪ੍ਰਿਓ ਸਖੀਆਂ ਸਾ ਪ੍ਰੇ ਕੀ ਜੋ

ਹਾਮ ਤਿਸ ਕੀ ਗੁਲ ਗੋਲੀਏ, ਸਤਿਗੁਰ ਪੁਰਖ ਮਨਾਵੋ ਆਪਣਾ, ਹਰ ਅੰਮ੍ਰਿਤ ਪੀ ਚੋਲੀਏ, ਗੁਰ ਪ੍ਰਸਾਦ ਜਨ ਨਾਨਕ ਪਾਇਆ, ਹਰ ਲਾਦਾ ਦੇ ਟੋਲੀਏ, ਦੇਵ ਗੰਧਾਰੀ ਆਪ ਹਮ ਚਲੀ ਠਾਕੁਰ ਪਏ ਹਾਰ, ਜਬ ਮਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੇ ਮਾਰ, ਰਹਾਓ ਲੋਕਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇ ਬੁਰਾ ਕਹੋ, ਹਾਮ ਤਨ ਦੀ ਉਹ ਹੈ ਢਾਰ, ਜੋ ਆਵਤ ਸਰਨ ਠਾਕੁਰ ਪ੍ਰਾ ਤੁਮਰੀ, ਤਿਸ ਰਾਖੋ ਕੇ ਪਾਤਾਰ, ਜਨ ਨਾਨਕ ਸਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ, ਦੇਵ ਗੰਧਾਰੀ ਹਾਰ ਗੁਣ ਗਾਵੇ ਹਉ ਤਿਸ ਬਲਿਹਾਰੀ, ਦੇਖ ਦੇਖ ਜੀਵਾਂ ਸਾਧਗੁਰ ਦਰਸ਼ਨ, ਜਿਸ ਹਿਰਦੇ ਨਾਮ ਮੁਰਾਰੀ, ਰਹਾਓ ਤੋ ਪਵਿੱਤਰ ਪਾਵਨ ਪੁਰਖ ਪ੍ਰਭ ਸਵਾਮੀ, ਹਮ ਕਿਉ ਕਰ ਮਿਲੇ ਜੂਠਾਰੀ, ਹਮਰੇ ਜੀ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਨ ਕੂੜਿਆਰੀ, ਹਮਰੀ ਮੁਦਰ ਨਾਮ ਹਰ ਸਵਾਮੀ, ਅੰਤਰ ਦੁਟ ਦੁਟਾਰੀ, ਜੋ ਪਾਵੇ ਤਿਉ ਰਾਖੋ ਸਵਾਮੀ, ਜਨ ਨਾਨਕ ਸਰਨ ਤੁਮਾਰੀ, ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਗਟੀ, ਜੋ ਬਿਸਵਾ ਕੇ ਕਰ ਪੂਤ ਜਮਤ ਹੈ, ਇਸ ਨਾਮ ਪਰਿਉ ਹੈ ਧਰਤੀ, ਰਗਾਓ ਜਿਨ ਕੇ ਹਿਰਦੇ ਨਾਏ ਹਰ ਸਵਾਮੀ, ਇਹ ਬਿਗੜ ਰੂਪ ਬੇਰਗਟੀ, ਜਿਉ ਨਿਗੁਰਾਬੋ ਬਾਤਾਂ ਜਾਣੇ, ਉਹ ਹਰ ਦਰਗੇ ਗਏ ਪ੍ਰਸ਼ਟੀ, ਜਿਨ ਕੋ ਦਿਆਲ ਹੋਆ ਮੇਰਾ ਸਵਾਮੀ, ਤਿਨਾ ਸਾਜਨਾ ਪਗ ਚਗਟੀ, ਨਾਨਕ ਪਤਤ ਪਵਿੱਤ ਮਿਲ ਸੰਗਤ, ਗੁਰ ਸਤਿਗੁਰ ਪਾਛੇ ਛੁਟੀ, ਸ਼ੱਕਾ ਇੱਕ ਦੇਵ ਗੰਧਾਰੀ, ਮਹੱਲਾ ਪੰਜਵਾਂ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਈ ਗੁਰਚਰਣੀ ਚਿਤ ਲਾਈਐ, ਪ੍ਰਹੋਏ ਕਿਰਪਾਲ ਕਮਰ ਪਰਗਾਸ, ਸਦਾ ਸਦਾ ਹਰ ਧਿਆਈ ਐ, ਰਖਾਓ ਅੰਤਰ ਏਕੋ ਬਾਰ ਏਕੋ, ਸਮੇ ਏਕ ਸਮਾਈਐ, ਘਟ ਆਵ ਘਟ ਰਵਿਆ ਸਭ ਠਾਈ, ਹਰ ਪੂਰਨ ਬ੍ਰਹਮ ਦਿਖਾਈਐ, ਉਸਤ ਕਰੇ ਸਿਵ ਕੋ ਮੁਨ ਕੇਤੇ, ਤੇਰਾ ਅੰਤ ਨ ਕਤਹੂ ਪਾਈਐ, ਸੁਖਦਾਤੇ ਦੁਖ ਪੰਜਨ ਸਵਾਮੀ, ਜਨ ਨਾਨਕ ਸਦਬਲ ਜਾਈਐ, ਦੇਵ ਗੰਧਾਰੀ ਮਾਈ ਹੋਨਹਾਰ ਸੋ ਹੋਈਐ, ਰਾਜ ਰਿਓ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈਐ, ਰਖਾਓ ਕਹਿ ਫੁੱਲੇ ਆਨੰਦ ਵਿਖੇ ਸੋਗ, ਕਬ ਹਸਨੂ ਕਬ ਰੋਈਐ, ਕਬਹੂ ਮੈਲ ਪਰੇ ਅਭਮਾਨੀ, ਕਬ ਸਾਧੂ ਸੰਗ ਧੋਈਐ, ਕੋਇ ਨਾ ਮੇਟੇ ਪ੍ਰਭ ਕਾ ਕੀਆ, ਦੂਸਰ ਨਾਹੀਂ ਅਲੋਈਐ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਜੇ ਪ੍ਰਸਾਦ ਸੁਖ ਸੋਈ ਹੈ, ਦੇਵ ਗੰਧਾਰੀ ਮਾਈ ਸੁਨਤ ਸੋਜ ਪਏ ਡਰਤ, ਮੇਰ ਤੇਰ ਤਜੋ ਅਭਮਾਨਾ, ਸਰਨ ਸਵਾਮੀ ਕੀ ਪਰਤ, ਰਖਾਓ ਜੋ ਜੋ ਕਹੇ ਸੋਈ ਪਲ ਮਾਨੋ, ਨਾਇਨ ਕਾ ਬੋਲ ਕਰਤ, ਨਿਮਖ ਨਾ ਬਿਸਰੋ ਹੀ ਹੈ ਮੋਰੇ ਤੇ, ਬਿਸਰਤ ਜਾਈ ਹੋ ਮਰਤ, ਸੁਖਦਾਈ ਪੂਰਨ ਪ੍ਰਕਰਤਾ, ਮੇਰੀ ਬਹੁਤ ਇਆਨ ਪਜਰਤ, ਨਿਰਗੁਣ ਕਰੂਪ ਕੁਲਹੀਨ ਨਾਨਕ, ਹਉ ਅਨੰਦ ਰੂਪ ਸਵਾਮੀ ਪਰਤ, ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦਹੂ, ਗਾਵਤ ਸੁਨਤ ਜਪਤ ਉਧਾਰੇ, ਵਰਨ ਅਬਰਨਾ ਸਭ ਹੂੰ, ਰਹਾਓ ਜੈਤੇ ਉਪਜਿਓ ਤਈ ਸਮਾਇਓ, ਇਹ ਬਿਧ ਜਾਨੀ ਤਬ ਹੂੰ, ਜਹਾਂ ਜਹਾਂ ਇਹ ਦੇਹੀ ਤਾਰੀ, ਰਹਿ ਨ ਪਾਇਓ ਕਬ ਹੂੰ, ਸੁਖ ਆਇਓ ਪਏ ਪਰਮ ਬਿਨਾਸੇ, ਕਿਰਪਾਲ ਹੋਏ ਪ੍ਰਭ ਜਬ ਹੂੰ, ਕਹੋ ਨਾਨਕ ਮੇਰੇ ਪੂਰੇ ਮਨੋਰਥ, ਸਾਧ ਸੰਗ ਤਜ ਲਭ ਹੂੰ, ਦੇਵ ਗੰਧਾਰੀ ਮਨ ਜੂੰ ਆਪਣੇ ਪ੍ਰਭ ਪਾਵੋ, ਨੀਚੋ ਨੀਚ ਨੀਚ ਅਤ ਨਾਨਾ, ਹੋਏ ਗਰੀਬ ਬੁਲਾਓ, ਅਰਹਾਓ ਅਨਕ ਅਡੰਬਰ ਮਾਇਆ ਕੇ ਬਿਰਥੇ, ਤਾਸੂ ਪ੍ਰੀਤ ਕਠਾਵੋ, ਜੋ ਆਪਣੋ ਸਵਾਮੀ ਸੁਖ ਮਾਨੇ, ਤਾ ਮੈਂ ਸੋਭਾ ਪਾਵੋ, ਦਾਸਨ ਦਾਸ ਰੇਣ ਦਾਸਨ ਕੀ, ਜਨ ਕੀ ਟਹਿਲ ਕਮਾਵੋ, ਸਰਬ ਸੁਖ ਵਡਿਆਈ ਨਾਨਕ, ਜੀਵ ਮੁਖੋ ਬੁਲਾਵੋ, ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਪਮੰਡਾਰਿਓ, ਤੁਮਰੀ ਕਿਰਪਾ ਤੇ ਸਭ ਕੋ ਆਪਣਾ, ਮਨ ਮੈਂ ਇਹੋ ਵਿਚਾਰਿਓ, ਰਹਾਓ ਕੋਟ ਪ੍ਰਾਧ ਮਿਟੇ ਤੇਰੀ ਸੇਵਾ, ਦਰਸ਼ਨ ਦੁਖ ਉਤਾਰਿਓ, ਨਾਮ ਜਤ ਮਾਸੂ ਪਾਇਓ, ਚਿੰਤਾ ਰੋਗ ਬਿਦਾਰਿਓ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਸਾਧੂ ਸੰਗ ਵਿਸਾਰਿਓ, ਮਾਇਆ ਬੰਦ ਕਾਟੇ ਕਿਰਪਾ ਨਿਧ, ਨਾਨਕ ਆਪ ਉਧਾਰਿਓ, ਦੇਵ ਗੰਧਾਰੀ
मान सगल सियान परही करन करामन गार स्वामी नानक ओट गही रगाओ आप मेड पै सरनाई एम साधु कही प्रभु की आज्ञा मानसु पाया परम अंधेरा लही ज्ञान प्रवीण स्वामी प्रा मेरे शरण तुम्हारी अही खिन में थापु थापन गारे कुदरत कीम ना पही देव गंधारी महला पंजवा हर प्राण प्रभु सुख दाते गुर प्रसाद काहू जाते रगाओ संत तुम्हारे।

ਕਰ ਕਿਰਪਾ ਕਰ ਲਈ ਨੋ ਆਪਣਾ ਜਲਤੇ ਸੀਤਲ ਹੋਣੀ ਕਰਮ ਧਰਮ ਕਿਛ ਉਪਜ ਨਾ ਆਇਓ ਨੇ ਉਪਜੀ ਨਿਰਮਲ ਕਰਨੀ ਛਾੜ ਸਿਆਣ ਬਸੰਜਮ ਨਾਨਕ ਲਾਗੋ ਗੁਰ ਕੀ ਚਰਣੀ ਦੇਵ ਗੰਧਾਰੀ ਮਹੱਲਾ ਪੰਜਵਾਂ ਹਰ ਰਾਮ ਨਾਮ ਜਪ ਲਾਹਾ ਗਦ ਪਾਵੇ ਸੁਖ ਸਹਿਜ ਆਨੰਦਾ ਕਾਟੇ ਜਮ ਕੇ ਫਾਹ ਹਰਹਾਓ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਜ ਨਾ ਪਿਆ ਤਿਨਾ ਪ੍ਰਾਪਤ ਇਉ ਨਿਧਾਨਾ ਜਿਨਕੇ ਕਰਮ ਲਿਖਾ ਸੇਬੜ ਭਾਗੀ ਸੇ ਪਤਵੰਤੇ ਸੇਈ ਪੂਰੇ ਸਹ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਸਹ ਦੇਵ ਗੰਧਾਰੀ ਮਹੱਲਾ ਪੰਜਵਾਂ ਮਨ ਕੈ ਅੰਕਾਰ ਅਹਬਾਰਾ ਦੁਰਗੰਧ ਅਪਵਿੱਤਰ ਅਪਾਵਨ ਪੀਤਰ ਜੋ ਦੀਸੇ ਸੋ ਸ਼ਾਰਾ ਰਗਾਓ ਜਿਨ ਕੀਆ ਤੇ ਸਿਮਰ ਪਰਾਨੀ ਜਿਉ ਪ੍ਰਾਣ ਜਿਨ ਥਾਰਾ ਤਿਸੇ ਤਿਆਗ ਅਵਰ ਲਪਟਾਵੇ ਮਰ ਜਨ ਮੈਂ ਮੁਗਧ ਗਵਾਰਾ ਅੰਧ ਗੁੰਗ ਪਿੰਗਲ ਮਤਹੀਨਾ ਪ੍ਰਭ ਰਾਖੋ ਰੱਖ ਨਹਾਰਾ ਕਰਨ ਕਰਾਮ ਹਾਰ ਸਮਰਥਾ ਕਿਆ ਨਾਨਕ ਜੰਤ ਵਿਚਾਰਾ ਦੇਵ ਗੰਧਾਰੀ ਮਹੱਲਾ ਪੰਜਵਾਂ ਤੋ ਪ੍ਰਭ ਨੇਰੇ ਹੂੰ ਤੇ ਨੇਰੇ ਸਿਮਰ ਧਿਆਏ ਗਾਏ ਗੁਣ ਗੋਬਿੰਦ ਦਿਨ ਰੈਨ ਸਾਂਝ ਸਵੇਰੇ ਹਰਹਾਓ ਉਧਰ ਦੇ ਦੁਲਭ ਸਾਧੂ ਸੰਗ ਹਰ ਘਰ ਨਾਮ ਜਪੇ ਰਹਿ ਘਰੀ ਨਾਮ ਹੋ ਤਨਾ ਚਸਾ ਬਿਲੰਬ ਹੋ ਕਾਲ ਨਿਤੇ ਨਿਤ ਫੇਰ ਅੰਧ ਬਿਲਾ ਤੇ ਕਾਢੋ ਕਰਤੇ ਕਿਆ ਨਾਹੀ ਕਰਤੇ ਰਹਿ ਨਾਮ ਆਧਾਰ ਦੀਜੇ ਨਾਨਕ ਕਹੋ ਅੰਧ ਸੂਖ ਕਨੇਰ ਛੱਕੇ ਦੋ ਦੇਵ ਗੰਧਾਰੀ ਮੁਹੱਲਾ ਪੰਜਵਾਂ ਮਨ ਗੁਰਮਿਲ ਨਾਮ ਅਰਾ ਦਿਓ ਸੂਖ ਸਹਿਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਵਧਿਓ ਰਖਾਓ ਹਰ ਕਿਰਪਾ ਆਪਣਾ ਦਸ ਕੀਨੋ ਕਾਟੇ ਮਾਇਆ ਫਾਦਿਓ ਭਾਓ ਭਗਤ ਗਾਏ ਗੁਣ ਗੋਬਿੰਦ ਜਮਕਾ ਮਾਰਗ ਸਾਧਿਓ ਪਇਓ ਅਨੁਗ੍ਰਹ ਮਿਟਿਓ ਮੋਰਚਾ ਅਮੋਲ ਪਦਾਰਥ ਲਾਧਿਓ ਬਲਿਹਾਰੇ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾ ਦਿਓ ਦੇਵ ਗੰਧਾਰੀ ਮਹੱਲਾ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਬਰ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲਿਮਲਾਵੇ ਰਹਾਓ ਸੁੰਦਰ ਸੁਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਰਸਨਾ ਬੌੜਨਾ ਜੋ ਨੀ ਥਾਵੇ ਪੂਰਨ ਬ੍ਰਹਮ ਰਵਿਆ ਮਨ ਤਨ ਮੈਂ ਆਨਾ ਦ੍ਰਿਸ਼ਟੀ ਆਵੇ ਨਰਕ ਰੋਗ ਨੀ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਦੇਵ ਗੰਧਾਰੀ ਮਹੱਲਾ ਪੰਜਵਾਂ ਚੰਚਲ ਸੁਪਨੇ ਕੀ ਉਰਝਾਇਓ ਇਤਨੀ ਨਾ ਬੂਝੇ ਕਬ ਹੂ ਚਲਨਾ ਬਿਕਲ ਪਇਓ ਸੰਗ ਮਾਇਓ ਰਹਾਓ ਕੋਸਮ ਰੰਗ ਸੰਗ ਰਸ ਰਚਿਆ ਵਿਖਿਆ ਏ ਕਿਉ ਪਾਇਓ ਲੋਭ ਸੁਨੇ ਮਨ ਸੁ ਕਰ ਮਾਨੇ ਬੇਗ ਤਾਂ ਉੜਤਾਇਓ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦੁਆਰੇ ਆਇਓ ਕਰੀ ਕਿਰਪਾ ਪਾਰ ਬ੍ਰਹਮ ਸੁਵਾਮੀ ਨਾਨਕ ਲਿਓ ਸੁਮਾਇਓ ਦੇਵ ਗੰਧਾਰੀ ਮਹੱਲਾ ਪੰਜਵਾਂ ਸਰਬ ਸੁਖਾਂ ਗੁਰ ਚਰਨਾ ਕਲਮਲ ਡਾਰਨ ਮਨੇ ਸੁਧਾਰਨ ਇਹ ਆਸੁਰ ਮੋਏ ਤਰਨਾ ਰਖਾਓ ਪੂਜਾ ਅਰਚਾ ਸੇਵਾ ਬੰਧਨ ਇਹ ਟਹਿਲ ਮੋਏ ਕਰਨਾ ਵਿਗਸੇ ਮਨ ਹੋਵੇ ਪਰਗਸ ਬੌਰ ਨਾ ਗਰਭੇ ਪਰਨਾ ਸਬਲ ਮੂਰਤ ਪਰਸੋ ਸੰਤਨ ਕੀ ਇਹ ਧਿਆਨਾ ਤਰਨਾ ਭਇਓ ਕਿਰਪਾਲ ਠਾਕਰ ਨਾਨਕ ਕਹੋ ਪਰਿਓ ਸਾਧਕੀ ਸਰਨਾ ਦੇਵ ਗੰਧਾਰ ਮਹੱਲਾ ਪੰਜਵਾਂ ਆਪਣੇ ਹਰ ਪੈ ਬਿਨਤੀ ਕਹੀਏ ਚਾਰ ਪਦਾਰਥ ਅੰਧ ਮੰਗਲ ਨਿਧ ਸੁਖ ਸਹਿਜ ਸਿਧ ਲਈਏ ਰਖਾਓ ਮਾਨ ਤਿਆਗਰ ਚਰਣੀ ਲਾਗੋ ਤਿਸ ਪ੍ਰਵੇਂਚਲ ਕਹੀਏ ਆਂਚ ਨ ਲਾਗੇ ਅਗਨ ਸਾਗਰ ਤੇ ਸਰਨ ਸੁਵਾਮੀ ਕੀ ਅਹੀਏ ਕੋਟ ਪ੍ਰਾਧ ਮਹਾ ਅਕਿਰਤ ਕਾਣ ਬੌਰ ਬੌਰ ਪ੍ਰਸਹੀਏ ਕਰਣਾ ਮੈਂ ਪੂਰਨ ਪਰਮੇਸ਼ਰ ਨਾਨਕ ਤਿਸ ਸਰਨਹੀਏ ਦੇਵ ਗੰਧਾਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਹਿਰਦੇ ਪਰਵੇਸਾ ਰੋਗ ਸੋਗ ਸਭ ਦੁਖ ਮਨਾਸੇ ਉਤਰੇ ਸਗਲ ਕਲੇਸਾ ਰਹਾਓ ਜਨਮ ਜਨਮ ਕੇ ਕਿਲ ਵਿਖ ਨਾਸੇ ਕੋਟ ਮੱਜਨ ਇਸ ਨਾਨਾ ਨਾਮ ਨਿਧਾਨ ਗਲਤ ਗੁਣ ਗੋਬਿੰਦ ਲਾਗੋ ਸਹਿਜ ਧਿਆਨਾ ਕਰ ਕਿਰਪਾ ਆਪਣਾ ਦਸ ਕੀਨੋ ਬੰਧਨ ਤੋਰ ਨਿਰਾਰੇ ਜਪ ਜਪ ਨਾਮ ਜੀਵਾਂ

ਦੇਵ ਗੰਧਾਰੀ ਮਹੱਲਾ ਪੰਜਵਾਂ। ਮਾਈ ਪ੍ਰਭ ਕੇ ਚਰਨ ਨਿਹਾਰੋ, ਕਰੋ ਅਨੁਗ੍ਰਹ ਸਵਾਮੀ ਮੇਰੇ, ਮਨ ਤੇ ਕਬੂ ਨਾ ਡਾਰੋ ਰਹਾਓ। ਸਾਧੂ ਤੂਰ ਲਾਈ ਮੁਖ ਮਸਤਕ, ਕਾਮ ਕ੍ਰੋਧ ਬਿਖ ਜਾ ਰਹੋ। ਸਭ ਤੇ ਨੀਚ ਆਤਮ ਕਰ ਮਾਨੋ, ਮਨ ਮੈਂ ਇਹ ਸੁਖ ਤਾਰੋ। ਗੁਣ ਗਾਵੋ ਠਾਕੁਰ ਅਬਨਾਸੀ, ਕਲਮਲ ਸਗਲੇ ਚਾਰੋ। ਨਾਮ ਨਿਧਾਨ ਨਾਨਕ ਦਾਨ ਪਾਵੋ, ਕੰਠ ਲਏ ਉਰ ਤਾਰੋ। ਦੇਵ ਗੰਧਾਰੀ ਮਹੱਲਾ ਪੰਜਵਾਂ।

ਪੁਰਾਣ ਅਵਲੋਕੇ ਸਿਮਰਤ ਤਤ ਵਿਚਾਰਾ ਦੀਨਾ ਨਾਥ ਪ੍ਰਾਣ ਪਦ ਪੂਰਨ ਭਵਜਲ ਉਦਰ ਨਹਾਰ ਆਦ ਜੁਗਾਦ ਭਗਤ ਜਨ ਸੇਵਕ ਤਾਕੀ ਵਿਖੇ ਅਧਾਰਾ ਤਿੰਨ ਜਨ ਕੀ ਤੂਰ ਬਾਂਚੇ ਨਿਤ ਨਾਨਕ ਪਰਮੇਸ਼ਰ ਦੇ ਮਨਹਾਰ ਦੇਵ ਗੰਧਾਰੀ ਮਹੱਲਾ ਪੰਜਵਾਂ ਤੇਰਾ ਜਨ ਰਾਮ ਰਸਾਇਣ ਮਾਤਾ ਪ੍ਰੇਮ ਰਸਾ ਨਿਤ ਜਾ ਕੋ ਉਭਜੀ ਚੋੜ ਨਾ ਕਥੂ ਜਾਤਾ ਰਹਾਓ ਬੈਠਤ ਹਰ ਹਰ ਸੋਵਤ ਹਰ ਹਰ ਹਰਸ ਭੋਜਨ ਖਾਤਾ ਅੜਸੜ ਤੀਰਥ ਮੱਜਨ ਕੀਨੋ ਸਾਧੂ ਤੂਰੀ ਨਾਤਾ ਸਵਲ ਜਨਮ ਹਰ ਦਿਨ ਕਾ ਉਭਜਿਆ ਜਿਨ ਕੀਨੋ ਸੌਤ ਵਿਧਾਤਾ ਸਗਲ ਸਮੂਲ ਹੈ ਉਦਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੰਧਾਰੀ ਮਹੱਲਾ ਪੰਜਵਾ ਮਾਈ ਗੁਰਬਿਨ ਗਿਆਨ ਨਾ ਪਾਈਏ ਅਣਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੋਸਾਈ ਐ ਰਖਾਓ ਮੋਹ ਰੋਗ ਸੋਗ ਧਨ ਵਧਿਓ ਬੋਜੋ ਨਹੀਂ ਪਰਮਾਈਏ ਟਿਕਣ ਨਾ ਪਾਵੇ ਬਿਨ ਸਹ ਸੰਗਤ ਕਿਸੇ ਅੱਗੇ ਜਾਏ ਰੂਆਈਏ ਕਰੇ ਅਨੁਗ੍ਰਹ ਸੋਮੀ ਮੇਰਾ ਸਾਧ ਚਰਨ ਚਿਤ ਲਾਈਏ ਸੰਕਟ ਕੋਰ ਕਟੇਖਿਨ ਪੀਤਰ ਨਾਨਕ ਹਰ ਦਰਸ ਸੁਮਾਈਏ ਦੇਵ ਗੰਧਾਰੀ ਮਹੱਲਾ ਪੰਜਵਾਂ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਗਏ ਉਭਰੇ ਬਾਲ ਗੋਪਾਲ ਰਹਾਓ ਦੁਇਕਰ ਜੋੜ ਕਰੀ ਬੇਨੰਤੀ ਪਾਰ ਬ੍ਰਹਮ ਮਨ ਧਿਆਇਆ ਹਾ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਵਰਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਜਨ ਕਉ ਬਲ ਜਾਈਏ ਤੂੰ ਸਭਨਾ ਕਰੇ ਉਧਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵ ਗੰਧਾਰੀ ਮਹੱਲਾ ਪੰਜਵਾਂ ਆਪਣੇ ਸਤਿਗੁਰ ਪੈ ਬਿਨੋ ਕਹਿਆ ਪਏ ਕਿਰਪਾਲ ਦਿਆਲ ਦੁਖ ਪੰਜਨ ਮੇਰਾ ਸਗਲ ਅੰਦੇਸਰਾ ਗਇਆ ਰਹਾਓ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਣ ਅਗੁਣ ਸਭ ਸਹਿਆ ਕਰ ਮਸਤਕ ਧਾਰ ਸਾਜ ਨਿਵਾਜੇ ਮੋਇਦ ਜੋ ਖਇਆ ਪਰਉਪਕਾਰੀ ਸਰਬ ਸੁਧਾਰੀ ਸਬਲ ਦਰਸ਼ਨ ਸਹਿਜਾਇਆ ਕਹੋ ਨਾਨਕ ਨਿਰਗੁਣ ਕਉ ਦਾਤਾ ਚਰਨ ਕਮਲ ਉਰ ਤਰਿਆ ਦੇਵ ਗੰਧਾਰੀ ਮਹੱਲਾ ਪੰਜਵਾਂ ਅਨਾਥ ਨਾਥ ਪ੍ਰਭ ਹਮਾਰੇ ਸਰਨੇ ਆਇਓ ਰਖਨ ਹਾਰੇ ਰਹਾਓ ਸਰਬ ਪਾਖ ਰਾਖ ਮੁਰਾਰੇ ਆ ਗਏ ਪਾਛੇ ਅੰਤੀ ਵਾਰੇ ਜਬ ਚਿਤਵੋ ਤਬ ਤੁਹਾਰੇ ਉਣ ਸੁਮਾਰ ਮੇਰਾ ਮਨ ਸੁਧਾਰੇ ਸੁਣ ਗਾਵੋ ਗੁਰਪਚਨਾਰੇ ਬਲ ਬਲ ਜਾਓ ਸਾਦਰ ਸਾਰੇ ਮਨ ਮੈਂ ਰਾਖੋ ਏਕ ਅਸਾਰੇ ਨਾਨਕ ਤਾ ਮੇਰੇ ਕਰਨੇ ਹਾਰੇ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹ ਦੀਜੈ ਕਰ ਸੰਤਨ ਕਾ ਚੇਰਾ ਰਹਾਓ ਪ੍ਰਾਤੇ ਕਾਲ ਲਾਗੋ ਜਨ ਚਰਣੀ ਨਿਸ ਬਸਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵ ਸਾ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਤਨ ਮੋਰਾ ਅੰਤ ਨਾਨਕ ਕਿਉ ਲਈਏ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀ ਉਪਾਏ ਛੋੜ ਨਾ ਜਾਈ ਸਦਗੀ ਸੰਗ ਅੰਦਨ ਗੁਰ ਮਿਲ ਗਾਏ ਰਖਾਓ ਮਿਲਿਓ ਮਨੋਹਰ ਸਰਬ ਸੁਖੈਨਾ ਤਿਆਗ ਨਾ ਕਥੂ ਜਾਏ ਅਨਕ ਅਨਕ ਪਾਂਦ ਬੋ ਪੇਖੇ ਪ੍ਰੇ ਰੋਮ ਨਾ ਸਮਸਰ ਲਾਏ ਮੰਦਰ ਭਾਗ ਸੋਭ ਦੁਆਰੇ ਅਨਹਤ ਰੁਣ ਚੁਣ ਲਾਏ ਕਹੋ ਨਾਨਕ ਸਦਾ ਰਗ ਮਾਣੇ ਗ੍ਰਹਿ ਪ੍ਰਥੀਤੇ ਸਤ ਆਏ ਦੇਵ ਗੰਧਾਰੀ ਪੰਜਵਾਂ ਦਰਸ਼ਨ ਨਾਮ ਕਉ ਮਨੇ ਆਚੈ ਪਰਮ ਆਏ ਹੋਏ ਸਗਲ ਥਾਨ ਰੇ ਆਏ ਪਰੇ ਸੰਤ ਪਾਛੈ ਰਖਾਓ ਕੇ ਸੋ ਸੇਵੀ ਇਸ ਆਰਾਧੀ ਜੋ ਦਿਸ਼ਟੈ ਸੋ ਗਾਛੈ ਸਾ ਸਿੰਧ ਕੀ ਸਰਣੀ ਪਰੀਐ ਚੰਨਰੇ ਮਨ ਬਾਛੈ ਜੁਗਤ ਨਾ ਜਾਨਾ ਗੁਣ ਨਹੀਂ ਕੋਈ ਮਾਂ ਦੁੱਤਰ ਮਾਇਆ ਛੈ ਆਏ ਪਇਓ ਨਾਨਕ ਗੁਰ ਚਰਣੀ ਤਾਂ ਉਤਰੀ ਸਗਲ ਦੁਰਾਚੈ ਦੇਵ ਗੰਧਾਰੀ ਪੰਜਵਾਂ ਅੰਮ੍ਰਿਤਾ ਪਰੇ ਬਚਨ ਤੁਹਾਰੇ ਆ ਸੁੰਦਰ ਮਨ ਮੋਹਨ ਪਿਆਰੇ ਸਭੂ ਮਦ ਨਿਰਾਰੇ ਅਰਹਾਓ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਮੋਹੇ ਠਾਕੁਰ ਕੀ ਦਰਸਾਰੇ ਦੀਨ ਦੁਆਰੇ ਆਇਓ ਠਾਕੁਰ ਸਰਨ ਪਰਿਓ ਸੰਤ ਹਾਰੇ ਕਹੋ ਨਾਨਕ ਪ੍ਰਾ ਮਿਲੇ ਮਨੋਹਰ
ਮਨ ਸੀਤਲ ਬਿਗਸਾਰ ਦੇਵ ਗੰਧਾਰੀ ਮਹੱਲਾ ਪੰਜਵਾਂ ਹਰ ਜਪ ਸੇਵਕ ਪਾਰਿਓ ਤਾਰਿਓ ਦੀਨ ਦਿਆਲ ਪਏ ਪ੍ਰਭ ਆਪਣੇ ਬੌੜ ਜਨਮ ਨਹੀਂ ਮਾਰਿਓ ਰਹਾਓ ਸਾਧ ਸੰਗਮ ਗੁਣ ਗਾਵੇ ਹਰ ਕੇ ਰਤਨ ਜਨਮ ਨਹੀਂ ਹਾਰਿਓ ਪ੍ਰਭ ਗੁਣ ਗਾਏ ਵੇਖੇ ਬਨ ਤਰਿਆ ਕੁਲੇ ਸਮੂਹ ਉਧਾਰਿਓ ਚਰਨ ਕਮਲ ਵਸਿਆ ਰਿਧ ਪੀਤਰ ਸਾਧ ਗਿਰਾਸ ਉਚਾਰਿਓ ਨਾਨਕ ਓੜ ਗਈ ਜਗਦੀਸਰ ਪੁਣੇ ਪੁਣੇ ਬਲਿਹਾਰਿਓ ਅਰਾਗ ਦੇਵ ਗੰਧਾਰੀ ਮਹੱਲਾ।

ਰਹਾਉ ਕਦਨ ਸੁਨਾਵਨ ਗੀਤ ਨੀ ਕੇ ਗਾਵਨ ਮਨ ਮੈਂ ਧਰਤੇ ਗਾਰ ਆਦ ਸੁੰਦਰ ਬਹੁ ਚਦਰ ਸਿਆਣੇ ਵਿਦਿਆ ਰਸਨਾ ਚਾਰ ਮਾਨ ਮੋਹ ਮੇਰ ਤੇਰ ਬਿਵਰਜਤ ਇਹੋ ਮਾਰਗ ਖੰਡੇ ਤਾਰ ਕਹੋ ਨਾਨਕ ਤਿਨ ਭਵਜਲ ਤਰੀਅਲ ਪ੍ਰਭ ਕਿਰਪਾ ਸੰਤ ਸੰਗਾਰ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਾਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ ਆਨ ਨਾ ਸੰਸਰ ਕੋ ਲਾਗ ਢੂੰਡ ਰਹੇ ਹਮ ਉੱਚਾ ਰਹਾਓ ਬਹੁ ਬੇਅੰਤ ਅਧ ਬਡੋ ਗਹਾਰੋ ਥਾ ਨਹੀਂ ਅਗ ਉੱਚਾ ਤੋਲ ਨਾ ਤੁਲੀਏ ਮੋਲ ਨਾ ਮੁਲੀਏ ਕਤ ਪਾਈਏ ਮਨ ਰੂਚਾ ਖੋਜ ਅਸੰਖਾ ਅਨਕਤ ਪੰਥਾ ਬਿਨ ਗੁਰ ਨਹੀਂ ਪਹੁੰਚਾ ਕਹੋ ਨਾਨਕ ਕਿਰਪਾ ਕਰੀ ਠਾਕੁਰ ਮਿਰ ਸਾਧੂ ਰਸ ਪੂੰਚਾ ਦੇਵ ਗੰਧਾਰੀ ਮਹੱਲਾ ਪੰਜਵਾਂ ਮੈਂ ਬਹੁ ਬਿਧ ਪੇਖਿਓ ਦੂਜਾ ਨਾਹੀ ਰੀ ਕੋ ਖੰਡ ਦੀਪ ਸਭ ਪੀਤਰ ਰਵਿਆ ਪੂਰਿਓ ਸਭ ਲੋ ਰਹਾਓ ਆਗਮ ਅਗਮਾ ਕਮਨ ਮਹਿਮਾ ਮਨ ਜੀਵੇ ਸੁਣ ਸੋ ਚਾਰ ਆਸਰਮ ਚਾਰ ਬਰਨਾ ਮੁਕਤ ਪਏ ਸੇਵ ਤੋ ਗੁਰ ਸ਼ਬਦ ਰੜਾਇਆ ਪਰਮ ਪਦ ਪਾਇਆ ਦੁਤੀ ਗਏ ਸੁਖੋ ਕਹੋ ਨਾਨਕ ਪਲ ਸਾਗਰ ਤਰਿਆ ਹਰਿੰਦ ਪਾਈ ਸਹਿਜੋ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਕ ਕਹਿ ਰੇ ਹਰ ਇਕ ਕਹਿ ਜਾਨ ਇਕ ਕਹਿ ਰੇ ਗੁਰਮੁਖ ਜਾਨ ਰਖਾਓ ਕਹੇ ਪ੍ਰਮਤ ਹੋ ਤੂੰ ਭ੍ਰਮ ਨਾ ਭਾਈ ਰਵਿਆ ਰੇ ਰਵਿਆ ਸਰਬ ਥਾਨ ਜਿਉ ਬੈਸੰਤਰ ਕਾਸ਼ਤ ਮਝਾਰ ਬਿਨ ਸੰਜਮ ਨਹੀਂ ਕਾਰਜ ਸਾਰ ਬਿਨ ਗੁਰ ਨਾ ਪਾਵੇ ਗੋ ਹਰ ਜੀ ਕੋ ਦੁਆਰ ਮਿਲ ਸੰਗਤ ਤਜ ਅਭਿਮਾਨ ਕਹੋ ਨਾਨਕ ਪਾਏ ਹੈ ਪਰਮ ਨਿਧਾਨ ਦੇਵ ਗੰਧਾਰੀ ਮਹੱਲਾ ਪੰਜਵਾਂ ਜਾਨੀ ਨਾ ਜਾਈ ਤਾਂ ਕੀ ਗਾਤ ਰਹਾਓ ਕਹਿ ਪੇ ਖਾਰੋ ਹੋ ਕਰ ਚਤੁਰਾਈ ਬਿਸਮਨ ਬਿਸਮੇ ਕਹੇ ਨ ਕਹਾਤ ਗਣ ਗੰਧਰਵ ਸਿੱਧ ਅਰ ਸਾਧਕ ਸੁਰ ਨਰ ਦੇਵ ਬ੍ਰਹਮ ਬ੍ਰਹਮਾਦਕ ਚਤੁਰ ਬੇਦ ਉਚਰ ਦਿਨ ਰਾਤ ਆਗਮ ਅਗਮ ਠਾਕੁਰ ਆਗਾਧ ਗੁਣ ਬੇਅੰਤ ਬੇਅੰਤ ਪਣ ਨਾਨਕ ਕਹਿ ਨ ਜਾਈ ਪਰੈ ਪਰਾਤ ਦੇਵ ਗੰਧਾਰੀ ਮਹੱਲਾ ਪੰਜਵਾਂ ਧਿਆਏ ਗਾਏ ਕਰਨੇ ਹਾਰ ਪਉ ਰਾਈ ਸੁ ਸਹਿਜ ਆਨੰਦ ਅਨ ਕੋਈ ਰੇ ਏਕ ਸੁਮਾਰ ਰਹਾਓ ਸਬਲ ਮੂਰਤ ਗੁਰ ਮੇਰੇ ਮੱਥ ਹੈ ਜਦ ਕਦ ਪੇਖੋ ਤਤ ਤਤ ਸਤ ਚਰਨ ਕਮਲ ਮੇਰੇ ਪ੍ਰਾਣ ਆਧਾਰ ਸਮਰਥ ਅਥਾ ਵੱਡਾ ਪ੍ਰਾ ਮੇਰਾ ਕੜ ਕੜ ਅੰਤਰ ਸਾਹਿਬ ਨੇਰਾ ਤਾ ਕੀ ਸਰਨ ਅਸਰ ਪ੍ਰਭ ਨਾਨਕ ਜਾ ਕਾ ਅੰਤ ਨ ਪਾਰਾ ਵਾਰ ਦੇਵ ਗੰਧਾਰੀ ਮਹੱਲਾ ਪੰਜਵਾਂ ਉਲਟੀ ਰੇ ਮਨ ਉਲਟੀ ਰੇ ਸਾਗਰ ਸਿਉਂਕਰ ਉਲਟੀ ਰੇ ਝੂਠੇ ਕੀ ਰੇ ਝੂੜ ਪ੍ਰੀਤ ਛੁੜਕੀ ਰੇ ਮਨ ਛੁੜਕੀ ਰੇ ਸਾਕਤ ਸੰਗ ਨਾ ਛੁੜਕੀ ਰੇ ਰਹਾਓ ਜਿਉਂ ਕਾਜਰ ਪਰ ਮੰਦਰ ਰਾਖਿਓ ਜੋ ਪੈਸੇ ਕਾਲੂਖੀ ਰੇ ਦੂਰੋਂ ਹੀ ਤੇ ਪਾ ਗਏ ਹੈ ਤਿਸ ਗੁਰ ਮਿਲ ਛੁਟਕੀ ਤ੍ਰਿਗੁਟੀ ਰੇ ਮੰਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਗਤ ਸੰਗ ਨਾ ਜੁੜਸੀ ਰੇ ਜਨ ਨਾਨਕ ਦਾਸ ਦਾਸ ਕੋ ਕਰੀਓ ਮੇਰਾ ਮੂੜ ਸਾਧ ਪਗਾਂ ਹੇਠ ਰੁਸੀ ਰੇ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭਨ ਕੇ ਸਮਰੰਥ ਪੰਥ ਬਿਠਲੇ ਹਉ ਬਲ ਬਲ ਜਾਓ ਗਾਵਨ ਪਾਵਨ ਸੰਤਨ ਤੋਰੇ ਚਰਨ ਓ ਆ ਕੇ ਪਾਓ ਰਹਾਓ ਜਸਨ ਬਾਸਨ ਸਹਿਜ ਕੇਲ ਕਰਨਾ ਮੈਂ ਏਕ ਅਨੰਤ ਨੂੰ ਪੈਠਾਓ ਰਿੱਧ ਸਿੱਧ ਨਿਧ ਕਰ ਤਲ ਜਗ ਜੀਵਨ ਸਰਬਨਾਥ ਅਨੇਕੇ ਨਾਓ ਦਇਆ ਮਯਾ ਕਿਰਪਾ ਨਾਨਕ ਕਹੋ ਸੁਣ ਸੁਣ ਜਾ ਜੀਵਾਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਨਾਵਾਂ ਯੈ ਮਨ ਨਾਇਕ ਨਾ ਕਹਿਓ ਕਰੇ ਸੀਸ ਕਹਿ ਰਿਹਾ ਆਪਣੀ ਸੀ ਦੁਰਮਤੇ ਨਾ ਟਰੇ ਰਖਾਓ ਮਦਮਾਇਆ ਕਹਿ ਪਯੋ ਬਾਵਰ ਹਰ ਜਸ ਨੇ ਉਚਰੇ ਕਰ ਪ੍ਰਪੰਚ ਜਗਤ ਕੋ ਡਹਿਕੇ ਆਪਣੋ ਉਧਰ ਭਰੇ ਸਵਾਨ ਪੂਜੋ ਹੋਏ ਨਾ ਸੁਧ ਕਹਿਓ ਨਾ ਕਾਨ ਤਰੇ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਕਾਇਸਰੇ ਦੇਵ ਗੰਧਾਰੀ
ਮਹੱਲਾ ਨਾਵਾਂ ਸਭ ਕਿਸ ਜੀਵਤ ਕੋ ਵਿਵਹਾਰ ਮਾਲ ਪਿਤਾ ਭਾਈ ਸੁਧਬੰਧਪ ਆਰਫੁਣ ਗ੍ਰਹਿ ਕੀ ਨਾਰ ਹਰਹਾਉ ਤਨ ਤੇ ਪ੍ਰਾਣ ਹੋ ਜਬ ਨਿਆਰੇ ਤੇਰਤ ਪ੍ਰੇਤ ਪੁਕਾਰ ਆਦਿ ਘਰੀ ਕੋ ਨੇ ਰੱਖ ਹਰ ਤੇ ਦੇਤ ਨਿਕਾਰ ਮ੍ਰਿਤਸ਼ਨਾ ਜਿਉਂ ਜਗ ਰਚਨਾ ਜੈ ਦੇਖੋ ਹਿਰਦੇ ਵਿਚਾਰ ਕਹੋ ਨਾਨਕ ਭਜ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ਦੇਵ ਗੰਧਾਰੀ ਮਹੱਲਾ ਨਾਵਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਖਾਓ ਮੇਰੋ ਮੇਰੋ ਸਵੇ ਕਹਿਤ ਹੈ ਇਸਿਓ ਬੰਧਿਓ ਚੀਤ ਅੰਤ ਕਾਲ ਸੰਗੀ ਨੈ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਅਜੂ ਨੇ ਸਮਝਿਤ ਸਿੱਖ ਦੇ ਹਾਰਿਓ ਨੀਤ ਨਾਨਕ ਭੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਅਰਾਗ ਬਿਹਾਗੜਾ ਮਹੱਲਾ ਪੰਜਵਾਂ ਕਰ ਦੂਜਾ ਚੌਪ ਦੇ ਦੂਤਨ ਸੰਗਰੀਆ ਕੋਈ ਅੰਗਨ ਮਸਰੀਆ ਅਨਕ ਉਪਰੀਆ ਤੋ ਮੈਂ ਹਰ ਹਰ ਕਰੀਆ ਤੋ ਸੁਖ ਸਹਿਜਰੀਆ ਅਰਹਾਓ ਮਿਥਨ ਮੋਹਰੀਆ ਅਨਕੋ ਮੇਰੀਆ ਤਿਜ ਕੂਮਨ ਕਿਰੀਆ ਸਗਲ ਬਟਰੀਆ ਬਿਰਖ ਇਕੱਤਰੀਆ ਵੋ ਬੰਧੇ ਪਰੀਆ ਫਿਰ ਸਾਸ ਬਰੀਆ ਜੈ ਕੀਰਤਨ ਹਰੀਆ ਨਾਨਕ ਸਰਨਰੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਿਹਾਗੜਾ ਮਹੱਲਾ ਨਾਵਾਂ ਹਰ ਕੀ ਗਤ ਨੇ ਕੋ ਜਾਣੇ ਜੋਗੀ ਜਤੀ ਤਪੀ ਪਜਾਰੇ ਅਰਬੋ ਲੋਕ ਸਿਆਨੇ ਰਖਾਓ ਛਿਨਮੈ ਰਾਓ ਰੰਗ ਕੋ ਕਰੀ ਹਰਾਓ ਰੰਗ ਕਰ ਡਾਰੇ ਰੀਤੇ ਪਰੇ ਪਰੇ ਸਗਨਾਵੇ ਜੇ ਤਾ ਕੋ ਬਿਵਖਾਰੇ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ ਨਾਨਾ ਰੂਪ ਤਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ ਅਗਨਤ ਅਪਾਰ ਅਲਖ ਨਿਰੰਜਨ ਜੇ ਸਭ ਜਗ ਪਰਮਾਇਓ ਸਾਗਲ ਪਰਮ ਤਜ ਨਾਨਕ ਪ੍ਰਾਣੀ ਚਰਨ ਤਾਹੇ ਚਿਤ ਲਾਇਓ ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ ਹਰਸ ਬੀਦਾ ਹਰ ਮਨ ਪਿਆਰਾ ਮਨ ਹਰਸ ਨਾਮ ਚਕੋਲੇ ਰਾਮ ਗੁਰਮਤ ਮਨ ਠਹਿਰਾਈਏ ਮੇਰੀ ਜਿੰਦੜੀਏ ਅੰਤ ਨ ਕਾਹੂ ਡੋਲੇ ਰਾਮ ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤ ਮਨ ਅੰਮ੍ਰਿਤ ਉਛੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਅੰਮ੍ਰਿਤ ਬਾਣੀ ਭਗਤ ਜਿਨਾ ਕੀ ਮੇਰੀ ਜਿੰਦੜੀਏ ਮਨ ਸੁਣੀਏ ਹਰ ਲਿਵਲਾਏ ਰਾਮ ਕਿਰੀ ਵਿਸ਼ੁਨਾ ਹਰ ਪ੍ਰਪਾਇਆ ਗਲ ਮਿਲਿਆ ਸਹਿਜ ਸੁਪਾਏ ਰਾਮ ਜਨ ਨਾਨਕ ਮਨ ਅੰਧ ਪਾਇਆ ਗਏ ਮੇਰੀ ਜਿੰਦੜੀਏ ਅਣਹਤ ਸ਼ਬਦ ਵਜਾਏ ਰਾਮ ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ ਰਾਮ ਓ ਮਨ ਦੇਵੋ ਤੁਸੀਂ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ ਗੁਰਮੁਖ ਸਦਾ ਅਰਾਧ ਹਰ ਮੇਰੀ ਜਿੰਦੜੀਏ ਮਨ ਚਿੰਦੇੜਾ ਫਲ ਪਾਵੇ ਰਾਮ ਨਾਨਕ ਪਹ ਸੁਨਾਂਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਧਿਆਵੇ ਰਾਮ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤ ਨਾਮ ਪ੍ਰਗਾਸੇ ਰਾਮ ਹਉ ਹਰ ਬਾਜ ਉਡੀਨੀਆਂ ਮੇਰੀ ਜਿੰਦੜੀਏ ਜਿਉ ਜਲ ਬਿਨ ਕਮਲ ਉਦਾਸੇ ਰਾਮ ਗੁਰਪੂਰੇ ਮੇਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਾਪਾਸੇ ਰਾਮ ਧਨ ਧਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬੇਗਾਸੇ ਰਾਮ ਰਾਗ ਬਿਹਾਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਹੋਮੇ ਮਾਇਆ ਵਿਖ ਮੇਰੀ ਜਿੰਦੜੀਏ ਹਰ ਅੰਮ੍ਰਿਤ ਵਿਖ ਲੈ ਜਾਏ ਰਾਮ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਿਆਏ ਰਾਮ ਹਰ ਪਾਵਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ ਹਰ ਸੇਤੀ ਮਨ ਵਿਦਿਆ ਮੇਰੀ ਜਿੰਦੜੀਏ ਜਿਉਂ ਬਾਲਕ ਲਗ ਦੁਦਖੀ ਰੇ ਰਾਮ ਹਰ ਬਿਨ ਸਾਂਤ ਨ ਪਾਈਏ ਮੇਰੀ ਜਿੰਦੜੀਏ ਜਿਉਂ ਚਾਤਰਕ ਜਰਬਨ ਟੇਰੇ ਰਾਮ ਸਗੋ ਸਰਣੀ ਜਾਇ ਪੋ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰੋਕੇਰੇ ਰਾਮ
ਜਨ ਨਾਨਕ ਘਰ ਮੇਲਾ ਆ ਮੇਰੀ ਜਿੰਦੜੀਏ, ਦਰਵਾਜੇ ਸ਼ਬਦ ਕਨਹਿਰੇ ਰਾਮ, ਮਨ ਵਿਖੋਮੇ ਵਿਛੜੇ ਮੇਰੀ ਜਿੰਦੜੀਏ, ਲਿਖੇ ਵਾਧੇ ਹੋਮੇ ਜਾਲੇ ਰਾਮ, ਜੋ ਪੰਖੀ ਕਪੋਤ ਆ ਬਣਾਇਆ ਮੇਰੀ ਜਿੰਦੜੀਏ, ਤੇ ਉਹ ਮਨਮੁਖ ਸਬਸ ਕਾਲੇ ਰਾਮ, ਜੋ ਮੋਹੇ ਮਾਇਆ ਚਿਤਲਾਏ ਦੇ ਮੇਰੀ ਜਿੰਦੜੀਏ, ਸੇ ਮਨ ਮੂੜ ਬਿਤਾਲੇ ਰਾਮ, ਜਾਂ ਤ੍ਰਾਏ ਤ੍ਰਾਏ ਸਰਣਾਂਗਤੀ ਮੇਰੀ ਜਿੰਦੜੀਏ, ਗੁਰ ਨਾਨਕ ਹਰ ਖਵਾਲੇ ਰਾਮ, ਹਰ ਜਨ ਹਰਲੇ ਉਭਰੇ ਮੇਰੀ ਜਿੰਦੜੀਏ, ਤੁਰ ਭਾਗ ਵੱਡੇ ਘਰ ਪਾਇਆ ਰਾਮ, ਹਰ ਘਰ ਨਾ ਪੋਤ ਹੈ ਮੇਰੀ ਜਿੰਦੜੀਏ, ਗੁਰ ਖੇਵਟ ਸਬਦ ਤਰਾਇਆ ਰਾਮ, ਹਰ ਘਰ ਭੁੱਖ ਦਿਆਲ ਹੈ ਮੇਰੀ ਜਿੰਦੜੀਏ, ਗੁਰ ਸਤਿਗੁਰ ਮੀਠ ਲਗਾਇਆ ਰਾਮ, ਕਰ ਕਿਰਪਾ ਸੁਣ ਬੇਨਤੀ ਹਰ ਹਰ, ਜਨ ਨਾਨਕ ਨਾਮ ਧਿਆਇਆ ਰਾਮ, ਬਿਹਾਗੜਾ ਮਹੱਲਾ ਚੌਥਾ ਜਗ ਸੁਕਰਤ ਕੀਰਤ ਨਾਮ ਹੈ ਮੇਰੀ ਜਿੰਦੜੀਏ, ਹਰ ਕੀਰਤ ਹਰ ਮਨ ਧਾਰੇ ਰਾਮ, ਹਰ ਘਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ, ਜਪ ਹਰ ਹਰ ਨਾਮ ਉਧਾਰੇ ਰਾਮ, ਸਭ ਕੇਲਕ ਪਾਦੁ ਕੱਟਿਆ ਮੇਰੀ ਜਿੰਦੜੀਏ, ਮਲ ਗੁਰਮੁਖ ਨਾਮ ਉਤਾਰੇ ਰਾਮ, ਵੜ ਪੁੰਨੀ ਘਰ ਤਿਆਇਆ ਜਨ ਨਾਨਕ, ਹਮ ਮੂਰਖ ਮੁਗਧ ਨਿਸਤਾਰੇ ਰਾਮ, ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ, ਤਿਨਾ ਪੰਚੇ ਵਸ ਗਤ ਆਏ ਰਾਮ, ਅੰਤਰ ਨਵਨਿਤ ਨਾਮ ਮੇਰੀ ਜਿੰਦੜੀਏ, ਗੁਰ ਸਤਿਗੁਰ ਅਲਖ ਲਖਾਏ ਰਾਮ, ਗੁਰ ਆਸਾ ਮਨਸਾ ਪੂਰੀ ਆ ਮੇਰੀ ਜਿੰਦੜੀਏ, ਹਰ ਮਿਲਿਆ ਪੁਗਸ ਵਜਾਏ ਰਾਮ, ਤੁਰ ਮਸਤ ਘਰ ਪ੍ਰਲਿਖਿਆ ਮੇਰੀ ਜਿੰਦੜੀਏ, ਜਨ ਨਾਨਕ ਹਰ ਗੁਣ ਗਾਏ ਰਾਮ, ਹਾਂ ਪਾਪੀ ਬਲਵੰਤੀ ਆ ਮੇਰੀ ਜਿੰਦੜੀਏ, ਪਰ ਦੋਈ ਠਗ ਮਾਇਆ ਰਾਮ, ਵਡਭਾਗੀ ਗੁਰ ਪਾਇਆ ਮੇਰੀ ਜਿੰਦੜੀਏ, ਗੁਰ ਪੂਰੇ ਗਤਮਿਤ ਪਾਇਆ ਰਾਮ, ਗੁਰ ਅੰਮ੍ਰਿਤ ਹਰਮੁਖ ਚੋਇਆ ਮੇਰੀ ਜਿੰਦੜੀਏ, ਫਿਰ ਮਰਦਾ ਬੌੜ ਜੀਵਾਇਆ ਰਾਮ, ਜਨ ਨਾਨਕ ਸਗੁਰ ਜੋ ਮਿਲੇ ਮੇਰੀ ਜਿੰਦੜੀਏ, ਤਿਨ ਕੇ ਸਭ ਦੁੱਖ ਗਵਾਇਆ ਰਾਮ, ਆਤ ਊਤਮ ਹਰ ਨਾਮ ਹੈ ਮੇਰੀ ਜਿੰਦੜੀਏ, ਜੇ ਜਪੇ ਪਾਪ ਗਵਾਤੇ ਰਾਮ, ਪਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ, ਚੌ ਕੁੰਡੀ ਚੌ ਜੁਗ ਜਾਤੇ ਰਾਮ, ਹਉਮੇ ਮਹਿਲ ਸ ਉਤਰੇ ਮੇਰੀ ਜਿੰਦੜੀਏ, ਹਰ ਅੰਮ੍ਰਿਤ ਹਰ ਸਰਨਾਤੇ ਰਾਮ, ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ, ਜਨ ਨਾਨਕ ਖਿਨਹ ਰਾਤੇ ਰਾਮ, ਬਿਹਾਗੜਾ ਮਹੱਲਾ ਚੌਥਾ ਹਉ ਬਲਿਖਾਰੀ ਤੈਂ ਕਉ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਅਧਾਰੋ ਰਾਮ, ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ, ਵਿਗ ਭੌਜਲ ਤਾਰਨ ਹਾਰੋ ਰਾਮ, ਜਿਨ ਇਕ ਮਨ ਹਰ ਧਾਇਆ ਮੇਰੀ ਜਿੰਦੜੀਏ, ਤਿਨ ਸੰਜਨਾ ਜੈਕਾਰੋ ਰਾਮ, ਨਾਨਕ ਹਰ ਜਗ ਸੁਖ ਪਾਇਆ ਮੇਰੀ ਜਿੰਦੜੀਏ, ਸਭ ਦੁੱਖ ਨਿਵਾਰਨ ਹਾਰੋ ਰਾਮ, ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰੋਕੇਰੇ ਰਾਮ, ਤੇ ਸਰਨ ਪਲੇ ਸੋਭ ਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੇ ਹਰ ਤੇਰੇ ਰਾਮ, ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੇ ਗੁਰ ਪੈ ਰੇ ਰਾਮ, ਗੁਰ ਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚ ਤੇਰੇ ਰਾਮ, ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੇ ਰਾਮ, ਤੇ ਹੱਥ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਘਰ ਲੇਖੇ ਰਾਮ, ਤਿਸ ਜਨ ਕੇ ਪਗਨ ਪੂਜੀਏ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇਸੇ ਰਾਮ, ਨਾਂਗ ਤਿਨ ਵਿਟੋ ਮਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਮਨੇਸੇ ਰਾਮ, ਤਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੇ ਰਾਮ, ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ, ਨਿਤ ਹਰ ਹਰ ਹਰ ਜਗਾਵੇ ਰਾਮ, ਵਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਧਿਆਵੇ ਰਾਮ, ਨਾਨਕ ਤੇ ਹਰ ਦਰ ਪੈਨ ਆਇਆ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੇ ਰਾਮ, ਬਿਹਾਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨ ਚੇਤਿਓ ਮੇਰੀ ਜਿੰਦੜੀਏ, ਤੇ ਮਨਮੁਖ ਮੂੜ ਇਆਣੇ ਰਾਮ, ਜੋ ਮੋਹੇ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਛਤਾਣੇ ਰਾਮ, ਹਰ ਦਰ ਗਏ ਢੋਈ ਨਾ ਲੈਣ ਮੇਰੀ ਜਿੰਦੜੀਏ, ਜੋ ਮਨਮੁਖ ਪਾਪ ਲੁਭਾਣੇ ਰਾਮ, ਜਨ ਨਾਨਕ ਗੁਰਮਿਲ ਉਭਰੇ ਮੇਰੀ ਜਿੰਦੜੀਏ, ਹਰ ਜਪ ਹਰ ਨਾਮ ਸੁਮਾਣੇ ਰਾਮ,
ਸਭ ਜਾਏ ਮਿਲੋ, ਸਗੁਰੂ ਕੋ ਮੇਰੀ ਜਿੰਦੜੀਏ, ਜੋ ਹਰ ਹਰ ਨਾਮ ਦਿਰੜਾਵੇ।

ਸੂਰਤ ਸਾ ਘੜੀ ਸੋ ਮੋਦ ਸਬਰ ਹੈ ਮੇਰੀ ਜਿੰਦੜੀਏ। ਜਿਤ ਹਰ ਮੇਰਾ ਚਿਤ ਆਵੇ ਰਾਮ, ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ। ਜਮ ਕੰਕਰ ਨੇੜਨ ਆਵੇ ਰਾਮ, ਹਰ ਵੇਖੇ ਸੁਣੇ ਨਿਤ ਸਭ ਕੁਛ ਮੇਰੀ ਜਿੰਦੜੀਏ। ਸੋ ਡਰੇ ਜਿਨ ਪਾਪ ਕਮਤੇ ਰਾਮ, ਜੇ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ। ਤਿੰਨ ਜਾਨ ਸਭ ਡਰ ਸੁੱਟ ਕੱਤੇ ਰਾਮ, ਹਾ ਨਿਰਪੋ ਨਾਮ ਭਤੀਜਾ ਮੇਰੀ ਜਿੰਦੜੀਏ। ਸਭ ਚਖ ਮਾਰਨ ਦੁੱਟ ਕੁਪੱਤੇ ਰਾਮ, ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ। ਜਿਨ ਪੈਰੀ ਆਣ ਸਭ ਕੱਤੇ ਰਾਮ, ਸੋ ਐਸ ਹਰ ਨਿਤ ਸੇਵੀਏ ਮੇਰੀ ਜਿੰਦੜੀਏ। ਜੋ ਸਬਦੂ ਸਾਹਿਬ ਵੱਡਾ ਰਾਮ, ਜਿਨੀ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੜੀਏ। ਤਿਨਾ ਨਾਹੀ ਕਿਸੇ ਦੀ ਕਿਸ ਚੱਡਾ ਰਾਮ, ਗੁਰ ਸੇਵੇ ਹਰ ਮਹਿਲ ਪਾਇਆ ਮੇਰੀ ਜਿੰਦੜੀਏ। ਚਖ ਮਾਰਨ ਸਭ ਨਿੰਦਕ ਕੰਡਾ ਰਾਮ, ਜਨ ਨਾਨਕ ਨਾਮ ਤਿਹਾਇਆ ਮੇਰੀ ਜਿੰਦੜੀਏ। ਤੁਰ ਮਸਤਕ ਹਰ ਲਿਖ ਛੱਡਾ ਰਾਮ, ਬਿਹਾਗੜਾ ਮਹੱਲਾ ਚੌਥਾ ਸਭ ਜੀਤ ਰੇ ਤੂੰ ਵਰਤਦਾ ਮੇਰੇ ਹਰ ਪ੍ਰਭ। ਤੂੰ ਜਾਣੇ ਜੋ ਜੀ ਕਮਾਈ ਗਏ ਰਾਮ, ਹਰ ਅੰਤ ਬਾਹਰ ਨਾਲ ਹੈ ਮੇਰੀ ਜਿੰਦੜੀਏ। ਸਾ ਵੇਖੇ ਮਨ ਮੁਕਰਾਈ ਗਏ ਰਾਮ, ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ। ਸਭ ਬਿਰਥੀ ਕਾਲ ਗਵਾਈ ਗਏ ਰਾਮ, ਜਨ ਨਾਨਕ ਗੁਰਮੁਖ ਤਿਹਾਇਆ ਮੇਰੀ ਜਿੰਦੜੀਏ। ਹਰ ਹਾਜ਼ਰ ਨਦਰੀ ਆਈਏ ਰਾਮ, ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ। ਜੋ ਪ੍ਰਭ ਮੇਰੇ ਮਨ ਭਾਣੇ ਰਾਮ, ਸੇ ਹਰ ਦਰਗਹਿ ਪਹਿਨਾਇਆ ਮੇਰੀ ਜਿੰਦੜੀਏ। ਆਏ ਨਿਸਾਚ ਸੁਮਾਣੇ ਰਾਮ, ਤਿੰਨ ਕੈ ਸੰਗਮਲ ਉਤਰੇ ਮੇਰੀ ਜਿੰਦੜੀਏ। ਰੰਗ ਰਾਤੇ ਨਦਰ ਨੀਸਾਣੇ ਰਾਮ, ਨਾਨਕ ਕੀ ਪ੍ਰਾ ਬੇਨਤੀ ਮੇਰੀ ਜਿੰਦੜੀਏ। ਮਿਲ ਸਾਧੂ ਸੰਗ ਅਗਾਣੇ ਰਾਮ, ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ। ਜਪ ਹਰ ਘਰ ਤਿਸਨਾ ਜਾਏ ਰਾਮ, ਜੇ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ। ਤੇ ਸੁਮਨ ਨਾਮ ਸਾਏ ਰਾਮ, ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ। ਜੋ ਹਰ ਤਨ ਨਿਤ ਪਾਏ ਰਾਮ, ਵਡਭਾਗੀ ਸੰਗਤ ਮਿਲੇ ਮੇਰੀ ਜਿੰਦੜੀਏ। ਨਾਨਕ ਹਰ ਗੁਣ ਗਾਏ ਰਾਮ, ਥਾਨ ਸਲੰਤਰ ਰਵ ਰਿਆ ਮੇਰੀ ਜਿੰਦੜੀਏ। ਪਾਰ ਬ੍ਰਹਮ ਪ੍ਰਦਾਤਾ ਰਾਮ, ਤਾਕ ਅੰਤ ਨ ਪਾਈਏ ਮੇਰੀ ਜਿੰਦੜੀਏ। ਪੂਰਨ ਪੁਰਖ ਵਿਧਾਤਾ ਰਾਮ, ਸਰਬ ਦੀਆਂ ਪ੍ਰਤਪਾਲਦਾ ਮੇਰੀ ਜਿੰਦੜੀਏ। ਜੋ ਬਾਲਕ ਪਿਤ ਮਾਤਾ ਰਾਮ, ਸਾਇਸ ਸਿਆਣਪ ਨਹਿ ਮਿਲੇ ਮੇਰੀ ਜਿੰਦੜੀਏ। ਜਨ ਨਾਨਕ ਗੁਰਮੁਖ ਜਾਤਾ ਰਾਮ, ਸ਼ੱਕਾ ਇੱਕ

ਹੋਏ ਤਿੰਨ ਸੰਗ ਜਿਨ ਵਿਧਾਤਾ ਪਾਇਆ, ਨਾਮ ਰਾਤੇ ਜੀ ਦਾਤੇ ਨਿਤ ਦੇਹ ਚੜੇ ਸਵਾਇਆ, ਰਿੱਧ ਸਿੱਧ ਨਵ ਨਿਧ ਹਰ ਜਪ ਜਿਨੀ ਆਤਮ ਜੀਤਾ, ਬਿਨਵੰਤ ਨਾਨਕ ਵਡਭਾਗ ਪਾਈਏ ਸਾਧ ਸਾਜਨ ਮੀਤਾ, ਜਿਨੀ ਸੱਚ ਵਣਜਿਆ ਹਰ ਜੀਓ।

ਭਗਤ ਮੰਗੈ ਹਰ ਭਗਤ ਪਾਈਏ ਪ੍ਰਭ ਧਿਆਈਏ ਜਾਏ ਮਿਲ ਗਏ ਹਰ ਜਨਾ ਮਾਨ ਮੋਹ ਵਿਕਾਰ ਤਜੀਏ ਅਰਪ ਤਨ ਤਨ ਇਹੋ ਮਨਾ ਬੜ ਪੁਰਖ ਪੂਰਨ ਗੁਣ ਸੰਪੂਰਨ ਪ੍ਰਮ ਭੀਤ ਹਰ ਹਰ ਮਿਲ ਭਗੈ ਬਿਨਵੰਤ ਨਾਨਕ ਸੁਣ ਮੰਤਰ ਸਗੀਏ ਹਰ ਨਾਮ ਨਿਤ ਨਿਤ ਨਿਤ ਜਪੇ ਹਰ ਨਾਰ ਸੁਹਾਗਣੇ

ਸੁਖ ਸਹਿਜ ਸੋਵੇ ਕਿਲ ਵਿਖ ਖੋਵੇ, ਨਾਮ ਰਸ ਰੰਗ ਜਾਗੀਆ, ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ, ਪ੍ਰੇ ਬਚਨ ਮੀਠੇ ਪਾਣੇ, ਬਿਨਵੰਤ ਨਾਨਕ ਮਨ ਇਸ਼ ਪਾਈ, ਹਰ ਮਿਲੇ ਪੁਰਖ ਚਿਰਾਣੇ, ਤਿਤ ਗਰੇ ਸੋਹ ਲੜੇ।

ਵਾਸੋ ਤੈ ਅਨੰਦ ਵਿਨੋਦ ਸਦਾ ਅਨਹਦ ਚੁਣਕਾਰੋ ਰਾਮ ਮਿਲ ਗਾਵੇ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ਮਿਲ ਸੰਤ ਗਾਵੇ ਖਸਮ ਭਾਵੇ ਹਰ

ਬਿਨਵੰਤ ਨਾਂਗ ਸਦਾ ਨਿਰਮਲ ਸੱਚ ਸ਼ਬਦ ਰੋਣ ਚੁਣਕਾਰੁ ਸੁਣ ਵਡਭਾਗੀਆ ਹਰ ਅੰਮ੍ਰਿਤ ਬਾਣੀ ਰਾਮ ਜਿਨ ਕਉ ਕਰਮ ਲਿਖੀ ਤਿਸ ਹਿਰਦੇ ਸੁਮਾਣੀ ਰਾਮ ਅਕਥ ਕਹਾਣੀ ਤਿਨੀ ਜਾਣੀ ਜਿਸ ਆਪਰਾ ਕਿਰਪਾ ਕਰੇ ਅਮਰਥੀਆ ਫਿਰ ਨਾ ਮੂਆ ਕਲ ਕਲੇਸਾ ਦੁਖ ਹਰੇ ਹਰ ਸਰਨ ਪਾਈ ਤਜ ਨਾ ਜਾਈ ਪ੍ਰਾ ਪ੍ਰੀਤ ਮਨ ਤਨ ਪਾਣੀ ਬਿਨਵੰਤ ਨਾਨਕ ਸਦਾ ਗਾਈਏ ਪਵਿੱਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਭਏ

ਤਿਣ ਤਿਰਪਵਣ ਪੂਰ ਪੂਰਨ ਕੀਮਤ ਕਹਿਣ ਨ ਜਾਈ। ਬਿਨਵੰਤ ਨਾਨਕ ਆਪ ਜਾਣ ਜਿਨ ਇਹ ਬਣਤ ਬਣਾਈ। ਬਿਹਾਗੜਾ ਮਹੱਲਾ ਪੰਜਵਾਂ ਖੋਜਤ ਸੰਤ ਫਿਰੇ। ਪ੍ਰਭ ਪ੍ਰਾਣ ਅਧਾਰੇ ਰਾਮ ਤਾਂ ਤਨਖੀਨ ਭਇਆ। ਬਿਨ ਮਿਲਤ ਪਿਆਰੇ ਰਾਮ ਪ੍ਰਾ ਮਿਲੋ ਪਿਆਰੇ ਮਾਇਆ ਧਾਰੇ। ਕਰ

ਪਦ ਜੁੜਤੇ ਜਮ ਮਗ ਗੌਣ ਅਕੇਲੀ, ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ, ਤੂੰ ਵਲਵੰਚ ਲੂਕ ਕਰੇ ਸਭ ਜਾਣੇ ਜਾਣੀ ਰਾਮ, ਲੇਖਾ ਧਰਮ ਪਇਆ ਇਲ ਪੀੜੇ ਕਹਾਣੀ ਰਾਮ, ਕਿਰਤ ਕਮਾਣੇ ਦੁਭ ਸੋ ਪ੍ਰਾਣੀ ਅਨਕ ਜੋਨ ਪਰਮਾਇਆ, ਮਹਾਮੁਨੀ ਸੰਗ ਰਾਤਾ ਰਤਨ ਜਨਮ ਗਵਾਇਆ, ਇਕ ਸਵਰ ਕੇ ਨਾਮ ਬਾਜੋ ਆਨ ਕਾਜ ਸਿਆਣੀ, ਬਿਨਵੰਤ ਨਾਨਕ ਲੇਖ ਲਿਖਿਆ ਪਰਮ ਮੋਹੇ ਲੁਭਾਣੀ, ਬੀਚ ਨਾ ਕੋਏ ਕਰੇ ਅਕਿਰਤ ਕਣ ਵਿਛੜ ਪਿਆ, ਆਏ ਖਰੇ ਕਠਨ ਜਮ ਕੰਕਰ ਪਕੜ ਲਿਆ।

ਜਾਪਿਆ ਤੁਝ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ ਪਤਿਤ ਉਧਾਰਨ ਹਰ ਬਿਰਧ ਤੁਮਾਰਾ ਰਾਮ ਪਤਿਤ ਉਧਾਰਨ ਸਰਨ ਸੁਆਮੀ ਕਿਰਪਾ ਨਿਧ ਦਯਾਲਾ ਅੰਧ ਕੂਬ ਤੇ ਉਧਰ ਕਰਤੇ ਸਗਲ ਘਟ।

ਪਰਾਇਆ ਰਾਮ ਸੁਖ ਸਹਿਜ ਅਨੰਦ ਬਿਰੋਧ ਸਦਗੀ ਗੁਣ ਗੋਪਾਲ ਨਿਤ ਗਾਈਐ ਪਜ ਸਾਧ ਸੰਗੇ ਮਿਲੇ ਰੰਗੇ ਬੌੜ ਜੋਨ ਨਾ ਤਾਈਐ ਗੈ ਕੰਠ ਲਾਏ ਸਹਿ ਸੁਖਾਏ

ਮਾਂ ਚੰਚਲ ਦੁਖ ਕਰ ਕਰ ਜੋਰੀ। ਨਾਨਕ ਸਰਨ ਸਮਰੱਥ ਸੁਆਮੀ ਪੈਜ ਰੱਖੋ ਮੋਰੀ, ਜਾਤੇ ਵਿਛੜਿਆ ਤਿਨ ਆਪ ਮਿਲਾਇਆ ਰਾਮ। ਸਾਧੂ ਸੰਗ ਮੇ ਹਰ ਗੁਣ ਗਾਇਆ ਰਾਮ, ਗੁਣ ਗਾਏ

ਏਸ ਵੇਸ ਸਵਰਨ ਰੂਪਾ ਸਗਲ ਊਣੇ ਕਾਮਾ ਪੁੱਤਰ ਕਲੱਤਰ ਨਾ ਸੰਗ ਸੋਭਾ ਹਸਤ ਕੋਰ ਵਿਕਾਰੀ ਬਿਨਵੰਤ ਨਾਨਕ ਬਿਨ ਸਾ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ ਜਾ

ਤੇ ਸੁਖ ਪਾਈਐ ਹੋਰ ਥੈ ਸੁਖ ਨਾ ਭਾਲ। ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੇ ਹਰ ਨਾਲ। ਨਾਨਕ ਨਾਮ ਤਿਨਾ ਕਉ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ। ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ ਹੈ ਜੇ ਬਖਸੇ ਸੋ ਖਰਚੇ ਖਾਏ। ਸਤਿਗੁਰ ਬਿਨ ਹੱਥ ਨ ਆਵਈ ਸਭ ਥੱਕੇ ਕਰਮ ਕਮਾਏ। ਨਾਨਕ ਮਨਮੁਖ ਜਗਤ ਤਨਹੀਨ ਹੈ।

ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ, ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ, ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੇ ਕੋਏ, ਭਗਤਾਂ ਕਾਰ ਅੰਗੀਕਾਰ ਕਰੇ, ਕਾਰਜ ਸੁਹਾਵਾ ਹੋਏ, ਮਨਮੁਖ ਮੂਲੋਂ ਭੁਲਾਇਨ, ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਅਣਦਿਨ ਗੁਜ਼ਰੇ, ਸ਼ਬਦ ਨਾ ਕਰੇ ਵਿਚਾਰ, ਸ਼ੁੱਧ ਮਤ ਕਰਤੇ ਹਿਰ ਲਈ,

ਪਿਆ ਭਰੀ ਜਿੰਨਾ ਮਾਇਆ ਮੋਹੇ ਪਿਆਰ। ਮਹੱਲਾ ਤੀਜਾ ਤਿੰਨ ਪਉ ਸੰਸਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ। ਤੁਰ ਤਿਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ। ਮਿਲ ਪ੍ਰੀਤ ਨੂੰ ਸੁਖ ਪਾਇਆ

ਤੂੰ ਮਨ ਲੈ ਸੋ ਜਨ ਸਾਬਾਸ ਤਵ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਝ ਪਾਸ। ਸਲੋਕ ਮਹੱਲਾ ਤੀਜਾ। ਗੁਰਮੁਖ ਸੱਚੇ ਪਾਵਦੇ ਦਰ ਸੱਚੇ ਸਚਿਆਰ, ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ। ਅੰਤਰ ਸ਼ਬਦ ਵਸਾਇਆ ਦੁੱਖ

ਨਾਨਕ ਸਭ ਕੁਛ ਆਪ ਹੈ ਔਰ ਨਾ ਦੂਜੀ ਜਾਏ ਪੌੜੀ। ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਦ ਜੇਵੜ ਅਵਰ ਨਾ ਕੋਈ। ਤੂੰ ਜੇਵੜ ਹੋਰ ਸਰੀਕ ਹੋਵੇ ਤਾਂ ਆਖੀਏ, ਤੁਦ ਜੇਵੜ ਤੂੰ ਹੈ ਸੋਈ। ਜਿਨ ਤੂੰ ਸੇਵਿਆ ਤਿਨ ਸੁਖ ਪਾਇਆ।

ਨਾਨਕ ਆਇਆ ਸੋ ਪ੍ਰਵਾਨ ਹੈ, ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ, ਆਪਣਾ ਆਪਣਾ ਪਛਾਣੇ ਮੂੜਾ, ਅਵਰਾ ਆਗ ਦੁਖਾਏ, ਮੁੰਡੇ ਦੀ ਖਸਲਤ ਨਾ ਗਈਆ, ਅੰਧੇ ਵਿਛੜ ਝੋਟਾਂ ਖਾਏ, ਸਤਿਗੁਰ ਕੈ ਭੈ ਪਨ ਨਾ ਘੜਿਓ, ਰਹੇ ਅੰਕ ਸਮਾਏ, ਅਨ ਦਿਨ ਸਹਿਸਾ ਕਦੇ ਨਾ ਚੁੱਕੇ, ਬਿਨ ਸਬਦੇ ਦੁਖ ਪਾਏ, ਕਾਮ ਕ੍ਰੋਧ ਲੋਭ ਅੰਤਰ ਸਵਲ

ਲਗੋ ਮੀਠਾ ਜਿਤ ਨਾਮ ਨਵਨ ਦਪਾਏ ਜੀਵਤ ਮਰੈ ਮਰੇ ਫੁਨ ਜੀਵ ਤਾਂ ਮੋਖ ਅੰਤਰ ਪਾਏ ਤੋਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ ਗੁਰ ਕਾ ਸ਼ਬਦ ਸਮਾਲ ਤੂੰ ਮੂੜੇ ਗਤ ਮਤ ਸਬਦੇ ਪਾਏ ਨਾਨਕ ਸਤਿਗੁਰ ਤਦ ਕੀ ਪਾਏ ਜਾਂ ਵਿੱਚੋਂ ਆਪ ਗਵਾਏ ਪੌੜੀ ਜਿਹਦੇ ਚਿਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉਂ ਅੰਦੇਸਾ ਕਿਸੇ ਗੱਲੇ ਦਾ ਲੋੜੀਏ ਹਰ ਸੁਖਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਏ ਦਿਆਂ ਕੇਵ ਨਿਮਕ ਕੜੀ ਮੋਹ ਮੋੜੀਏ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਿਨਾਂ ਕੀ ਸੰਗਤ ਜਾਏ ਬਈਏ ਮੋਹ ਜੋੜੀਏ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਏ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਿਨਾਂ ਕੈ ਮੋਹਿ ਡਿੱਠ ਜਗਤ ਤਰਿਆ ਸਭ ਲੋੜੀਏ ਸਲੋਕ ਮਹੱਲਾ ਤੀਜਾ ਸਾਰਸ ਨਾ ਜਲ ਜਾਓ ਜਿਨ ਹਰ ਕਾ ਸਾਉ ਨ ਪਾਇਆ ਨਾਨਕ ਰਸਨਾ ਸਭ ਦਰਸਾਏ ਜਿਨ ਹਰ ਹਰ ਮਨ ਵਸਾਇਆ ਮਹੱਲਾ ਤੀਜਾ ਸਾਰਸ ਨਾ ਜਲ ਜਾਓ ਜਿਨ ਹਰ ਕਾ ਨਾਉ ਵਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਏ ਪਿਆਰਿਆ ਪੌੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ

ਆਪੇ ਹਰ ਇੱਕ ਨਾ ਉੱਜੜ ਪਾਏ। ਹਰ ਸੱਚਾ ਸਾਹਿਬ ਸੱਚ ਤਪਾਵ ਕਰ ਵੇਖੇ ਚਲਤ ਸਵਾਏ। ਗੁਰ ਪ੍ਰਸਾਦ ਕਹੇ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ। ਸਲੋਕ ਮਹੱਲਾ ਤੀਜਾ। ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ਼। ਜੇ ਕਰ ਕਰ ਹੰਡੇ ਮੰਗਦਾ ਤਿਗ ਜੀਵਨ ਤਿਗ ਵੇਸ। ਜੇ ਆਸਾ ਅੰਦੇਸਾ ਤਜ ਰਹੇ ਗੁਰਮੁਖ ਪਿਖਿਆ ਨਾ ਓ। ਤਿਸਕੇ ਚਰਨ ਪਖਾਲੀ ਹੈ ਨਾਨਕ ਹੋਂ ਬਲਿਹਾਰੇ। ਜਾਓ ਮਹੱਲਾ ਤੀਜਾ। ਨਾਨਕ ਤਰਵਰ ਏਕ ਫਲ।

ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ। ਮਹੱਲਾ ਤੀਜਾ ਕਹਿਐ ਕਛੈ ਨਾ ਪਾਈਐ, ਅਨਦਨ ਰਹਿ ਸਦਾ ਗੁਣ ਗਾਏ। ਵਿਣ ਕਰਮੇ ਕਿਨੇ ਨਾ ਪਾਇਓ, ਭੌਂਕ ਮੋਏ ਬਿਲ ਲਾਏ। ਗੁਰ ਕਹਿ ਸ਼ਬਦ ਮਨ ਤਨ ਭਿਜੈ, ਆਵਸੇ ਮਨ ਆਏ। ਨਾਨਕ ਨਦਰੀ ਪਾਈਐ ਆਪੇ ਲਏ ਮਿਲਾਏ ਪੌੜੀ, ਆਪੇ ਵੇਦ ਪੁਰਾਣ ਸਭ ਸ਼ਾਸਤ੍ਰ

ਬਿਖ ਮਾਇਆ ਤਨ ਸੰਚ ਮਰ ਅੰਤ ਹੋਏ ਸਭ ਸ਼ਾਰ ਕਰਮ ਧਰਮ ਸੁ ਸੰਜਮ ਕਰੇ ਅੰਤਰ ਲੋਭ ਵਿਕਾਰ ਨਾਨਕ ਜੇ ਮਨਮੁਖ ਕਮਾਵੇ ਸੋ ਥਾਏ ਨਾ ਪਵੇ ਦਰ ਗਏ ਹੋਏ ਖੁਆਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰ ਪੰਡ ਕਰੇ ਆ ਸਮੁੰਦ ਆਪ ਗਏ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਲਹਾਏ ਕਰੇ ਜਿਸ ਕਿਰਪਾ

ਨਾਨਕ ਪੂਰਵ ਜਨ ਕਉ ਲਿਖਿਆ, ਤਿਨਾ ਸਤਿਗੁਰ ਮਿਲਿਆ ਆਏ ਮਹੱਲਾ ਤੀਜਾ। ਨਾਮ ਰਤਾ ਸਤਿਗੁਰੂ ਹੈ, ਕਲਯੁਗ ਬੋਇਥ ਹੋਏ, ਗੁਰਮੁਖ ਹੋਵੇ ਸੋ ਪਾਰ ਪਵੇ, ਜਿਨ੍ਹਾਂ ਅੰਦਰ ਸੱਚਾ ਸੋਏ, ਨਾਮ ਸੰਭਾਲੇ ਨਾਮ ਸੰਗ੍ਰਹਿ, ਨਾਮੇ ਹੀ ਪਤ ਹੋਏ। ਨਾਨਕ ਸਤਿਗੁਰ ਪਾਇਆ, ਕਰਮ ਪ੍ਰਾਪਤ ਹੋਏ ਪੌੜੀ, ਆਪੇ ਪਾਸ ਆਪ ਤਾਤ ਹੈ, ਆਪ ਕੀ ਤੋਨ ਕੰਚਨ, ਆਪੇ ਠਾਕੁਰ ਸੇਵਕ ਆਪੇ, ਆਪੇ ਹੀ ਪਾਪ ਖੰਡਨ, ਆਪੇ ਸਭ ਕਰ ਭੋਗਵੈ ਸੁਆਮੀ।

ਅੱਲਾ ਚੌਥਾ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਵੇ ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ ਮਰ ਜੰਮੇ ਆਵੇ ਜਾਵੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੇ ਮਨ ਆਏ ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਏ ਮੋਏ ਕਾਲੇ ਉੱਠ ਜਾਵੇ ਮਹੱਲਾ ਤੀਜਾ ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ ਹਰ ਨਾਮੇ ਲੱਗੇ ਪਿਆਰ ਨਾਨਕ ਜਨਮ ਸਵਾਰ ਨੇ ਆਪਣਾ ਉਲਕਾ ਕਰਨ ਉਧਾਰ ਪੌੜੀ ਆਪੇ ਚਾਰ ਸਾਲ ਆਪ ਹੈ ਪਾਂਦਾ।

ਇੱਕ ਨਾ ਅੰਦਰ ਮੈਲ ਬੁਲਾਏ ਜਾਂ ਆਪ ਤੇਰੇ ਮਨ ਸੱਚੇ ਪਾਣੇ ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ ਸੇਜਨ ਸੱਚੀ ਦਰਗਹਿ ਜਾਣੇ। ਸਲੋਕ ਮਰਦਾਨਾ ਪਹਿਲਾ ਕਲਕਲ ਵਾਲੀ ਕਾਮ ਮਦ ਮਨੁਆ ਪੀਵਣਹਾਰ ਕ੍ਰੋਧ ਕਟੋਰੀ ਮੋਹੇ ਭਰੀ।

ਹਾਰ ਨਾਨਕ ਉਹ ਪੂਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਵ ਮਦ ਅੰਮ੍ਰਿਤ ਕੀ ਧਾਰ ਸਤ ਸੰਗ ਸਿਉ ਮੇਲਾਪ ਹੋਏ ਲਿਪ ਕਟੋਰੀ ਅੰਮ੍ਰਿਤ ਭਰੀ ਪੀ ਪੀ ਕੱਟੇ ਵਿਕਾਰ ਪੌੜੀ ਆਪੇ ਸੁਣ ਨਰ ਗਣ ਗੰਧਰਬਾ ਆਪੇ ਖੜ ਦਰਸ਼ਨ ਕੀ ਬਾਣੀ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖ ਅਕਥ ਕਹਾਣੀ ਆਪੇ ਜੋਗੀ ਆਪੇ ਭੋਗੀ

ਸੇ ਆਪੇ ਸੁਘੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੇ ਆਪੇ ਆਪੇ ਸਭਨਾ ਜੀਆਂ ਕਾਹੇ ਜਾਣੀ। ਸਲੋਕ ਮਹੱਲਾ ਤੀਜਾ। ਇਹਾ ਸੰਧਿਆ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ। ਹਰਸੋ ਪ੍ਰੀਤ ਉਪਜੇ ਮਾਇਆ ਮੋਹ ਜਲਾਵੇ। ਗੁਰ ਪ੍ਰਸਾਦੀ ਦੁਬਦਾ ਮਰੇ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ। ਨਾਨਕ ਸੰਧਿਆ ਕਰੇ ਮਨਮੁਖੀ ਜੀਓ ਨਾ ਟਿਕੇ ਮਰ ਜੰਮੇ ਹੋਏ ਖੁਆਰ। ਮਹੱਲਾ ਤੀਜਾ। ਪ੍ਰਯੋ ਪ੍ਰਯੋ ਕਰਤੀ ਸਭ ਜਗ ਫਿਰੀ ਮੇਰੀ ਪਿਆਸ ਨਾ ਜਾਏ। ਨਾਨਕ ਸਭ ਗੁਰ ਮਿਲਿਆ ਮੇਰੀ ਪਿਆਸ ਗਈ ਕਿਰਪਾਇਆ ਕਰ ਆਏ ਪੌੜੀ। ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਪਿਆ। ਆਪੇ ਦਸ ਅੱਠ ਵਰਨ ਉਪਾਇਨ ਆ ਬ੍ਰਹਮ ਆਪ ਰਾਜ ਲਿਆ। ਆਪੇ ਮਾਰੇ ਆਪੇ ਛੋਡੇ ਆਪੇ ਬਗਸੇ ਕਰੇ ਦਇਆ। ਆਪੇ ਫੁੱਲ ਨਾ ਫੁੱਲੇ ਕਦੀ ਸਭ ਸਚ ਤਪਾਪਸ ਸਚ ਥਿਆ। ਆਪੇ ਜਿਨਾ ਬੁਝਾਏ ਗੁਰਮੁਖ ਤਿਨ ਅੰਦਰੋਂ ਦੂਜਾ ਪਰਮ ਗਇਆ। ਸਲੋਕ ਮਹੱਲਾ ਪੰਜਵਾਂ। ਹਰ ਨਾਮ ਨ ਸਿਮਰੇ ਸਾਧ ਸੰਗ ਤੈ ਤਨ ਉੱਡੇ ਖੇਹੇ। ਜਿਨ ਕੀਤੀ ਤਿਸੇ ਨਾ ਜਾਣਈ ਨਾਨਕ ਫਿੱਟ ਅਲੂਣੀ ਦੇਹ। ਮਹੱਲਾ ਪੰਜਵਾਂ। ਖੜ ਵਸਤੇ ਚਰਨਾਰ ਬਿੰਦ ਰਸਨਾ ਜਪੇ ਗੋਪਾਲ। ਨਾਨਕ ਸੁਪ੍ਰਸ

ਜਿਸਨੂੰ ਗੁਰਮੁਖ ਆਪ ਬੁਝਾਏ ਸੋ ਸਦਗੀ ਦਰਗੇ ਪਾਏ ਮਾਨ ਜੇਦੀ ਪੈਜ ਰੱਖੇ ਹਰ ਸਵਾਮੀ ਸੋ ਸੱਚਾ ਹਰ ਜਾਨ। ਸਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸਬਦੇ ਸੋ ਚੇਤਨ ਲਾਵਈ ਜਿਤ ਸੁਖ ਵਸੇ ਮਨ ਆਏ ਤਾਮਸ ਲੱਗਾ ਸਦਾ ਫਿਰੇ ਅਹੇ ਨਿਸ ਜਲਤ ਬਿਹਾਏ ਜੋ ਤੁ ਭਾਵੇ ਸੋ ਥੀਏ ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ। ਸਤਿਗੁਰੂ ਫੁਰਮਾਇਆ ਕਾਰੀ ਏਕ ਕਰੇ ਹੋ ਗੁਰੂ ਦੁਆਰੇ ਹੋਏ ਕੈ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜੂਰ ਹੈ ਪਰਮੇ ਕੇ ਛੌੜ ਕੱਟ ਕੇ ਅੰਤਰ ਜੋਤ ਧਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹੋ ਲਾਏ ਹੋ ਸਾਗੁਰ ਕਾ ਪਾਣਾ ਚਿਤ ਰੱਖੋ ਸੰਜਮ ਸੱਚਾ ਨੇ ਹੋ ਨਾਨਕ ਐਥੇ ਸੁਖੇ ਅੰਦਰ ਰਖਸੀ ਅੱਗੇ ਹਰ ਸਿਉ ਕੇਲ ਕਰੇ ਹੋ ਪੌੜੀ ਆਪੇ ਭਾਰ ਅਠਾਰੇ ਬਨਸਪਤ

ਸਮਾਏ ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਲ ਨਾ ਤੁਮਾਏ। ਸਲੋਕ ਮਹੱਲਾ ਤੀਜਾ। ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਦ ਪੀਤੇ ਮਤ ਦੂਰ ਹੋਏ ਵਰਲ ਪਵੇ ਵਿਚ ਆਏ ਆਪਣਾ ਪਰਾਇਆ ਨਾ ਪਛਾਣਈ ਖਸਮੋ ਤੱਕੇ ਖਾਏ ਜਿਦ ਪੀਤੇ ਖਸਮ ਮਿਸਰੇ ਦਰ ਗਏ ਮਿਲੇ ਸਜਾਏ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਏ ਸਤਿਗੁਰ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮੈਲ ਨੀ ਪਾਵੇ ਥਾ ਉਹ ਮੁਹੱਲਾ ਤੀਜਾ। ਇਹੋ ਜਗਤ ਜੀਵਤ ਮਰੇ ਜਾਂ ਇਸ ਨੂੰ ਸੋਝੀ ਹੋਏ ਜਾਂ ਤਿਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ।

ਸਭ ਕੁਛ ਹੋਵੇ ਤਿਸ ਨੂੰ ਪ੍ਰਵਾਹ ਨਾਹੀਂ ਕਿਸੇ ਕੇਰੀ। ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੇ, ਸਭ ਮੋਤਾਜੀ ਕੱਢੇ ਤੇਰੀ। ਜੇ ਤੁਧ ਨੂੰ ਸਾਲਾਏ ਸੋ ਸਭ ਕੁਛ ਪਾਵੇ, ਜਿਸ ਨੂੰ ਕਿਰਪਾ ਨਿਰੰਜਨ ਕੇਰੀ। ਸੋਈ ਸੌ ਸੱਚਾ ਵਣਜਾਰਾ ਜਿਨ ਵੱਖਰ ਲੱਦਿਆ, ਹਰ ਨਾਮ ਤਨ ਤੇਰੀ ਸਭ ਕਿਸੇ ਨੂੰ।

ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕੇ ਕਰੇਬ ਅੱਗੇ ਜਾਏ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਨਾਨਕ ਇੱਥੇ ਕਮਾਵੇ ਸੋ ਮਿਲੇ, ਅੱਗੇ ਪਾਏ ਜਾਏ ਮਹੱਲਾ ਤੀਜਾ। ਤੋ ਖਸਮੇ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਮਿਲੇ ਅੰਤਰ ਰਵ ਰਹਿਆ, ਸਦਾ ਰਹਿਆ ਲਿਵਲਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਨਮ ਮਰਨ ਕਾ ਪਉ ਗਿਆ, ਜੀਵਨ ਪਦਵੀ ਪਾਏ। ਨਾਨਕ ਉਹ ਮਰਤਬਾ ਤਿਸ ਨੂੰ ਦੇ

ਅੰਧ ਕੁਮਾਏ, ਨਾਨਕ ਹੁਕਮ ਕੋ ਗੁਰਮੁਖ ਬੁੱਝੇ, ਜਿਸ ਨੂੰ ਕਿਰਪਾ ਕਰੇ ਰਜਾਏ। ਮਹੱਲਾ ਤੀਜਾ, ਸੋ ਜੋਗੀ ਜੁਗਤ ਸੋ ਪਾਏ, ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਏ। ਇਹ ਜੋਗੀ ਕੀ ਨਗਰੀ ਸਭ ਕੋ ਵਸੈ, ਭੇਖੀ ਜੋਗ ਨਾ ਹੋਏ। ਨਾਨਕ ਐਸਾ ਵਿਰਲਾ ਕੋ ਜੋਗੀ, ਜਿਸ ਕਟ ਪ੍ਰਗਟ ਹੋਏ ਪੌੜੀ। ਆਪੇ ਜੰਤ ਉਪਾਇਨ, ਆਪੇ ਆਧਾਰ, ਆਪੇ ਸੂਖਮ ਪਾਲੀਏ, ਆਪੇ ਪਾਸਾਰ, ਆਪ ਇਕਾਤੀ ਹੋਏ ਰਹੇ, ਆਪੇ ਵੜ ਪਰਵਾਰ। ਨਾਨਕ ਮੰਗੇ ਦਾਨ ਹਰ, ਸੰਤਾਂ ਰੇ ਨਾਰ, ਹੋਰ ਦਾ ਤਾਰ ਨਾ ਸੁਝਈ।

ਸੈ ਭੰਗ ਗੁਰ ਪ੍ਰਸਾਦ ਰਾਗ ਵਡਹੰਸ ਮਹੱਲਾ ਪਹਿਲਾ ਕਰ ਪਹਿਲਾ ਅਮਲੀ ਅਮਲ ਨਾ ਅੰਬੜ ਮੱਛੀ ਨੀਰ ਨਾ ਹੋਏ ਜੋ ਰੱਤੇ ਸਏ ਆਪਣੇ ਤਿਨ ਪਾਵੇ ਸਭ ਕੋਏ ਹੋਵਾਰੀ ਵੰਨਾ ਖਨੀਏ ਵੰਨਾ ਤਉ ਸਾਹਿਬ ਕੇ ਨਾਵੇ ਰਹਾਓ ਸਾਹਿਬ ਸਬਲ ਰੁਕੜਾ ਅੰਮ੍ਰਿਤ ਜਾ ਕਾ ਨਾਓ ਜਿਨ ਪੀਆ ਸੇ ਤ੍ਰਿਪਤ ਭਏ ਹਉ

ਮਾਣਕ ਮੁੱਲ ਨਾ ਪਾਈਏ, ਲੀਜੇ ਚਿੱਤ ਪਰੋਏ, ਰਾਉ ਦਸਾਈ ਨਾ ਜੁਲਾਂ, ਅੱਖਾਂ ਅੰਮੜੀ ਆਸ, ਪੈਸੇ ਨਾਲ ਅਕੂਣਾ ਕਿਉਂ ਥੀਵੇ ਕਰਵਾਸ।

ਸਤਿਗੁਰ ਪ੍ਰਸਾਦ ਮਨ ਮੈਲੇ ਸਭ ਕਿਛ ਮੈਲਾ ਤਨ ਤੋਤੇ ਮਨ ਖੱਚਾ ਨਾ ਹੋਏ ਇਹ ਜਗਤ ਪਰਮ ਭੁਲਾਇਆ ਵਿਰਲਾ ਬੂਝੇ ਕੋਏ ਜਪਵਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕੋ ਇਓ ਨਿਧਾਨ ਰਹਾਉ ਸਿੱਧਾਂ ਕੇ ਆਸਨ ਜੇ ਸਿੱਖੇ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੇ ਹਉਮੈ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵਿਣ ਸਤਿਗੁਰ ਕੀ ਸਰਣਾਏ ਸਤਿਗੁਰ ਮਿਲੇ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਪੰਤ ਨਾਨਕ ਸਤਿਗੁਰ ਕੋ ਮਿਲਦੋ ਮਰੇ ਗੁਰ ਕਹਿ ਸਭ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੇ ਇਹੋ ਮਨ ਖੱਛਾ ਹੋਏ ਵਡਹੰਸ ਮਹੱਲਾ ਤੀਜਾ ਨਦਰੀ ਸਤਿਗੁਰ ਸੇਵੀਏ ਨਦਰੀ ਸੇਵਾ ਹੋਏ ਨਦਰੀ ਉਹ ਮਨ ਵਸ ਆਵੇ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਇੱਕੋ ਚੇਤੇ ਤਾਂ ਸੁਭ ਪਾਵੇ ਫਿਰ ਦੁੱਖ ਨਾ ਮੂਲੇ ਹੋਏ ਰਹਾਉ ਨਦਰੀ ਮਰ ਕੇ ਜੀਵੀਏ ਨਦਰੀ ਸ਼ਬਦ ਵਸੇ ਮਨ ਆਏ ਨਦਰੀ ਹੁਕਮ ਬੁੱਝੀਏ ਹੁਕਮੇ ਰਹੇ ਸੁਮਾਏ ਜਿਨ ਜੇਵਾ ਹਰਸ ਨਾ ਚੱਖਿਓ ਸਾ ਜੇਵਾ ਜਲ ਜਾਓ ਅਨਸ ਸਾਧ ਨਾਨਕ ਸਤਿਗੁਰ ਮਿਲੇ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਗੁਰ ਬਿਨ ਗਿਆਨ ਨਾ ਹੋਈ ਸ਼ਬਦ ਲੱਗੇ ਤਿਨ ਬੁੱਝਿਆ ਤੂਜੇ ਪਰਜ ਵਗੋਈ ਮਨ ਮੇਰੇ ਗੁਰਮਤ ਕਰਨੀ ਸਾਰ ਸਦਾ ਸਦਾ ਹਰ ਪ੍ਰਭ ਰਵੇ ਤਾਂ ਪਾਵੇ ਮੋਹ ਦੁਆਰ ਰਹਾਉ ਗੁਣਾ ਕਾ ਨਿਧਾਨ ਏਕ ਹੈ ਆਪੇ ਦੇ ਤਾਂ ਕੋ ਪਾਏ ਬਿਨ ਨਾਵੇ ਸਾ ਵਿਛੜੀ ਗੁਰ ਕੇ ਸ਼ਬਦ ਮਿਲਾਏ ਮੇਰੀ ਮੇਰੀ ਕਰਦੇ ਘਟ ਗਏ ਤਿਨਾ ਹੱਥ ਕਿਹੋ ਨਾ ਆਇਆ ਸਤਿਗੁਰ ਮਿਲੇ ਸੱਚ ਮਿਲੇ ਸਚ ਨਾਮ ਸਮਾਇਆ ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋਤ ਜਗਾਏ ਨਾਨਕ ਮਨਮੁਖ ਬੰਦ ਹੈ ਗੁਰਮੁਖ ਮੁਕਤ ਕਰਾਏ ਵਡਹੰਸ ਮਹੱਲਾ ਤੀਜਾ ਸੁਹਾਗਣੀ ਸਦਾ ਮੁਖ ਉਜਲਾ ਗੁਰ ਕੇ ਸਹਿਜ ਸੁਪਾਏ ਸਦਾ ਪਿਰਾਵੇ ਆਪਣਾ ਵਿਚੋਂ ਆਪ ਗਵਾਏ ਮੇਰੇ ਮਨ ਤੂੰ ਹਰ ਹਰ ਨਾਮ ਤੇ ਆਏ ਸਤਿਗੁਰ ਮੁਕੋ ਹਰ ਦੀਆ ਬੁਝਾਏ ਅਰਹਾਉ ਦੁਹਾਗਣੀ ਖਰੀਆਂ ਬਿਲ ਲਾਂਦੀਆਂ ਬਿਨਾਂ ਮੈਲ ਨਾ ਪਾਏ ਦੂਜੇ ਪਾਏ ਕੁਰੂਪੀ ਦੁਖ ਪਾਵੇ ਆਗੇ ਜਾਏ ਗੁਣਵੰਤੀ ਨਿਤ ਗੁਣ ਰਵੇ ਹਿਰਦੇ ਨਾਮ ਸਾਏ ਔਗੁਣਵੰਤੀ ਕਾਮਣੀ ਦੁਖ ਲਾਗੇ ਬਿਲ ਲਾਏ ਸਭਨਾ ਕਾ ਪਤਾਰ ਏਕ ਹੈ ਸਵਾਮੀ ਕਹਿਣਾ ਕਿਛੂ ਨਾ ਜਾਏ ਨਾ ਕੇ ਆਪੇ ਵੇਗ ਕੀਤਿਆਂ ਨਾਮੇ ਲਏ ਨ ਲਾਏ ਵਡਹੰਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਦ ਮੀਠਾ ਲੱਗ ਗੁਰਸਬਦੀ ਸਾਧ ਆਇਆ ਸੱਚੀ ਬਾਣੀ ਸਹਿ ਸੁਮਾਣੀ ਹਰ ਜੀਉ ਮਨ ਵਸਾਇਆ ਹਾਰ ਕਰ ਕਿਰਪਾ ਸਤਿਗੁਰੂ ਮਿਲਾਇਆ ਪੂਰੇ ਸਤਿਗੁਰ ਹਰ ਨਾਮ ਤੇ ਆਇਆ ਰਹਾਉ ਬ੍ਰਹਮੇ ਵੇਦ ਬਾਣੀ ਪਰਗਸ

ਗੁਰਮੁਖ ਅੰਤਰ ਸਿਖਾਈ ਪ੍ਰਭ ਹੋਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ, ਗੁਰਮੁਖ ਆਪ ਵਡਾਈ ਦੇਵੇ ਸੋਏ, ਗੁਰਮੁਖ ਸ਼ਬਦ ਫਦ ਕਰਨੀ ਸਾਰ, ਗੁਰਮੁਖ ਨਾਨਕ ਪਰਵਾਰੇ ਸਾਧਾਰ, ਵਡਹੰਸ ਮਹੱਲਾ ਤੀਜਾ, ਰਸਨ ਹਰ ਸਾਧ ਲੱਗੀ ਸਹਿ ਸੁਪਾਏ, ਮਨ ਤ੍ਰਿਪਤਿਆ ਹਰ ਨਾਮ ਤਿਹਾਏ, ਸਦਾ ਸੁਖ ਸਾਚੇ ਸ਼ਬਦ ਵਿਚਾਰੀ, ਆਪਣੇ ਸਤਿਗੁਰ ਵਿਟੋਂ ਸਦਾ ਬਲਿਹਾਰੀ, ਰਹਾਓ ਅੱਖੀ ਸੰਤੋਖੀਆਂ ਏਕ ਲਿਵ ਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ, ਦੇਹ ਸਰੀਰ ਸੁਖ ਹੋਵੇ ਸ਼ਬਦ ਕਰਨ ਆਏ, ਨਾਮ ਪਰਮ ਹਿਰਦੇ ਰਿਆ ਸੁਮਾਏ, ਨਾਨਕ ਮਸਤਕ ਜਿਸ ਵਡਭਾਗ, ਗੁਰ ਕੀ ਬਾਣੀ ਸਹਿਜ ਬੈਰਾਗ, ਵਡਹੰਸ ਮਹੱਲਾ ਤੀਜਾ, ਪੂਰੇ ਗੁਰ ਤੇ ਨਾਮ ਪਾਇਆ ਜਾਏ, ਸੱਚੇ ਸ਼ਬਦ ਸੱਚ ਸੁਮਾਏ।

ਪਰ ਪੂਰ ਸਰੀਰੇ ਹਾਂ ਕਿਉਂ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹਾਂ ਕਿਉਂ ਮਿਲਾ ਮੇਰੀ ਮਾਇਆ ਹਾਂ ਕਰ ਕਰ ਥਾਕਾਂ ਉਪਾਪ ਹੋ ਤੇਰੇ ਨਾਨਕ ਗਰੀਬ ਰਾਖੋ ਹਰ ਮੇਰੇ ਵਡਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਹਾਂ ਹਰ ਪ੍ਰਭ ਛੋੜ ਦੂਜੇ ਲੋਭਾਣੀ ਹਾਂ ਕਿਉਂ ਕਰ ਫਿਰ ਕੋ ਮਿਲੋ ਏ ਆਣੀ ਜੋ ਪਿਰ ਪਾਵੇ ਸਾਸੋ ਹਾਗਣ ਸਾਈ ਪਿਰ ਕੋ ਮਿਲੇ ਸਿਆਣੀ ਹਰਹਾਓ ਮੈਂ ਵਿਜ ਦੋਸ ਹਾਂ ਕਿਉਂ ਕਰ ਪਿਰ ਪਾਵਾਂ ਤੇਰੇ ਅਨੇਕ ਪਿਆਰੇ ਹਾਂ ਪਿਰ ਚਿੱਤ ਨ ਆਵਾਂ ਜਿਨ ਪਿਰ ਰਾਵਿਆ ਸਭ ਭਲੀ ਸੁਹਾਗਣ ਸਹਿ ਮੈਂ ਗੁਣ ਨਾਹੀ ਹਾਂ ਕਿਆ ਕਰੀ ਦੁਹਾਗਣ ਨਿਤ ਸੁਹਾਗਣ ਸਦਾ ਪਿਰ ਰਾਵੇ ਮੈਂ ਕਰਮਹੀਣ ਕਭੀ ਗੱਲ ਲਾਵੇ ਤੂੰ ਫਿਰ ਗੁਣਵੰਤਾ ਹਾਂ ਔਗੁਣਿਆਰਾ ਮੈਂ ਨਿਰਗੁਣ ਬਖਸ ਨਾਨਕ ਵੇਚਾਰਾ ਵਡਹੰਸ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਘਰ ਦਰਸ਼ਨ ਪਾਵਾ ਹਾਂ ਜਾਏ ਪੁੱਛਾਂ ਆਪਣੇ ਸਤਿਗੁਰੇ ਗੁਰ ਪੁਛ ਮਨ ਮੁਗਧ ਸਮਝਾਵਾ ਭੂਲਾ ਮਨ ਸਮਝੇ ਗੁਰ ਸਬਦੀ ਹਰ ਘਰ ਸਦਾ ਤੇ ਆਏ ਨਾਨਕ ਜਿਸ ਨਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਹਾਉ ਸਾ ਵੇਸ ਕਰੀ ਪਿਰ ਕਾਰਣ ਜੇ ਹਰ ਪ੍ਰਸਾ ਜੇ ਪਾਵਾ ਸੋ ਪਰ ਪਿਆਰਾ ਮੈਂ ਨਦਰ ਨਾ ਦੇਖੇ ਹਾਉ ਕਿਉਂ ਕਰ ਤੀਰਜ ਪਾਵਾਂ ਜਿਸ ਕਾਰਣ ਹਾਉ ਸੀਗਾਰ ਸੀਗਾਰੀ ਸੋ ਪੇ ਰੱਤਾ ਮੇਰਾ ਅਵਰਾ ਨਾਨਕ ਤਨ ਤਨ ਤਨ ਸੁਹਾਗਣ ਜਿਨ ਪਿਰ ਆਵੇੜਾ ਸਤ ਸਵਰਾ ਹਾਉ ਜਾਏ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ ਮੈਂ ਉਪਰ ਨਦਰ ਕਰੀ ਪਿਰ ਸੱਚ ਮੈਂ ਛੋਡੇੜਾ ਮੇਰਾ ਤੇਰਾ ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ

ਹਰ ਘਰ ਸਦਾ ਸੰਭਾਲੇ। ਸੋ ਹਰ ਘਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ। ਨਾਨਕ ਹਰ ਜਾਨ ਹਰ ਇੱਕੇ ਹੋਏ, ਹਰ ਜਪ ਹਰ ਸੇਤੀ ਰਲਿਆ। ਵਡਹੰਸ ਮਹੱਲਾ।

ਕੋਟ ਕੋਟ ਲਖ ਧਾਵੇ, ਇਕ ਤਿਲ ਤਾਕਾ ਮੈਲ ਨਾ ਪਾਵੇ। ਸੁਹਾਵੀ ਕੌਣ ਸੁਵੇਲਾ, ਜਿਤ ਪ੍ਰਮੇਲਾ ਰਹਾਉ। ਲਾਖ ਭਗਤ ਜਾ ਕੋ ਆਰਾਧ, ਲਾਖ ਤਪੀਸਰ ਤਬ ਕੀ ਸਾਧੇ।

ਪਰਪੁਰ ਲੀਣਾ ਵਡਹੰਸ ਮਹੱਲਾ ਪੰਜਵਾਂ ਤੂੰ ਬੇਅੰਤ ਕੋ ਵਿਰਲਾ ਜਾਣੇ ਗੁਰ ਪ੍ਰਸਾਦ ਕੋ ਸ਼ਬਦ ਪਛਾਣੇ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰੋ

ਕਿਹਾ ਤੂੰ ਏਕੋ ਸਾਹਿਬ ਅਵਰ ਨਾ ਹੋਰ ਬਿਨੋ ਕਰੇ ਨਾਨਕ ਕਰ ਜੋਰ ਵਡਹੰਸ ਮਹੱਲਾ ਪੰਜਵਾਂ ਤੂੰ ਜਾਣਾ ਏ ਤਾਂ ਕੋਈ ਜਾਣੇ ਤੇਰਾ ਦੀਆ ਨਾਮ ਖਾਣੇ।

ਬਬਸੀਸ ਤੁਮਾਰੀ ਵੜਹੰਸ ਮਹੱਲਾ ਪੰਜਵਾਂ ਤਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਅੰਤਰਲੋਚਾ ਮਿਲਣ ਕੀ ਪਿਆਰੇ ਹਉ ਕਿਉਂ ਪਾਈ ਗੁਰਪੂਰੇ ਜੇ ਸੋ ਖੇਲ ਖਿਲਾਈਏ ਬਾਲਕ।

ਦਸਨ ਦਸਾ ਹੋਏ ਰਹਿ ਤਾਂ ਪਾਵੇ ਸੱਚਾ ਨਾਉ ਰਹਾਉ। ਜੇ ਵਾ ਸੱਚੀ ਸੱਚ ਰਤੀ ਤਨ ਮਨ ਸੱਚਾ ਹੋਏ ਬਿਨ ਸੱਚੇ ਹੋਰ ਸਲਾਹਣਾ ਜਸੇ ਜਨਮ ਸਭ ਖੋਏ। ਸੱਚ ਖੇਤੀ ਸੱਚ ਬੀਜਣਾ ਸੱਚ ਆਵਾ ਪਾਰਾ ਅਨ ਦਿਲਾ ਸੱਚ ਨਾਮ ਤਾਨ ਭਗਤ ਭਰੇ ਭੰਡਾਰਾ। ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰਨਾ ਉਹ ਜਿਸ ਨੂੰ ਬਖਸੇ।

ਸੱਚ ਵੇਖਣਾ, ਸੱਚ ਬੋਲਣਾ, ਸੱਚਾ ਸਭ ਆਕਾਰ। ਨਾਨਕ ਸੱਚੇ ਮਿਲੇ ਤਾਂ ਮਿਲੇ, ਆਪੇ ਲਏ ਮਿਲਾਏ। ਜਿਉਂ ਪਾਵੇ ਤਿਉਂ ਰਗਸੀ, ਆਪੇ ਕਰੇ ਰਜਾਏ।

ਹਰ ਨਿਰਮਲ ਸਦਾ ਸੁਖ ਦਾਤਾ, ਮਨ ਚਿੰਦਿਆ ਫਲ ਪਾਉ। ਹਮ ਨੀਚ ਸੇ ਊਤਮ ਭਏ, ਹਰ ਕੀ ਸਰਣਾਈ। ਪਾਥਰ ਡੁਬਦਾ ਕਾਢ ਲਿਆ, ਸਾਚੀ ਵਡਿਆਈ। ਬਿਗ ਸੇ ਅੰਮ੍ਰਿਤ ਭਏ, ਗੁਰਮਤ ਬੁੱਧ ਪਾਈ। ਅਕੋ ਪਰਮਲ ਭਏ, ਅੰਤਰਵਾਸਨਾ ਵਸਾਈ। ਮਾਨਸ ਜਨਮ ਦੁਲੰਭ ਹੈ, ਜਗ ਮੈਂ ਖੱਟਿਆ ਆਏ। ਪੂਰੇ ਭਾਗ ਸਤਿਗੁਰ ਮਿਲੇ, ਹਰ ਨਾਮ ਧਿਆਏ। ਮਨਮੁਖ ਪੂਲੇ ਵਿਖ ਲੱਗੇ, ਅਹਿਲਾ ਜਨਮ ਗਵਾਇਆ। ਹਰ ਕਾ ਨਾਮ ਸਦਾ ਸੁਖ ਸਾਗਰ, ਸਾਚਾ ਸ਼ਬਦ ਨਾ ਪਾਇਆ। ਮੁਖੋਂ ਹਰ ਹਰ ਸਭ ਕੋ ਕਰੇ, ਵਿਰਲੇ ਹਿਰਦੇ ਵਸਾਇਆ। ਨਾਨਕ ਜਿਨ ਕੈ ਹਿਰਦੇ ਵਸਿਆ, ਮੋਖ ਮੁਕਤ ਤਿਨ ਪਾਇਆ। ਵਡਹੰਸ ਮਹੱਲਾ ਪਹਿਲਾ, ਸ਼ੰਤ ਇਕ ਓਅੰਕਾਰ। ਸਤਿਗੁਰ ਪ੍ਰਸਾਦ, ਕਾਇਆ ਕੂੜ ਵਿਗਾੜ ਕਾਹੇ ਨਾਈਐ। ਨਾਤਾ ਸੋ ਪ੍ਰਵਾਨ ਸੱਚ ਕਮਾਈਐ, ਜਬ ਸਾਜ ਅੰਦਰ ਹੋਏ ਸੱਚ ਤਾਮ ਸੱਚਾ ਪਾਈਐ। ਲਿਖੇ ਬਾਜੋਂ ਸੁਰਤ ਨਾਹੀ, ਬੋਲ ਬੋਲ ਗਵਾਈਐ। ਜਿੱਥੇ ਜਾਏ ਬਹੀਐ ਭਲਾ ਕਹੀਐ,

ਸਾਰੇ ਤਾਮ ਜਾਪੈ ਜਾਮਨ ਵਸਾਵਹੇ ਭਰਮੂ ਫੁਲਾਵਾ ਤੁਜੇ ਕੀਆ ਜਾਮ ਹੋ ਚੁਕਾਵਹੇ ਗੁਰ ਪ੍ਰਸਾਦੀ ਕਰੋ ਕਿਰਪਾ ਲਿਓ ਜਮੋ ਉਬਾਰੇ ਜੁਗੇ ਜੁਗੰਤਰ ਭਗਤ ਤੁਮਾਰੇ ਵੱਡੇ ਮੇਰੇ ਸਾਹਿਬ ਅਲਖ ਅਪਾਰਾ ਕਿਉਂ ਕਰ ਕਰੋ ਬੇਨੰਤੀ ਹਉ ਆਖ ਨ ਜਾਣਾ ਨਦਰ ਕਰੇ ਤਾਂ ਸਾਚ ਪਛਾਣਾ ਸਾਚੋ ਪਛਾਣਾ ਤਾਮ ਤੇਰਾ ਜਾਮ ਆਪ ਬੁਝਾਵਹੇ ਦੁਖ ਭੂਗ ਸੰਸਾਰ ਕੀ ਹੈ ਸਹਿਸਾ ਓ ਚੁਕਾਵਹੇ ਬਿਨਵੰਤ ਨਾਨਕ ਜਾਏ ਸਹਿਸਾ ਬੁਝੇ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਅਲਾਖੇ ਪਾਰਾ ਤੇਰੇ ਬੰਕੇ ਲੋਇਣ ਦੰਤਰੀ ਸਾਲਾ ਸੋਹਣੇ ਨੱਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਏ ਨੇ ਕੀ ਠਾਲਾ ਤੋਵਨ ਠਾਲਾ ਕਿਸਨ ਮਾਲਾ

ਸੰਗਰਤੀ ਮੁਈਏ ਸੋਭਾਵੰਤੀ ਨਾਰੇ। ਸੱਚੇ ਸ਼ਬਦ ਮਿਲ ਰਹੀ ਮੁਈਏ ਪਿਰਾਵੇ ਪਾਏ ਪਿਆਰੇ। ਸੱਚੇ ਪਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਉ ਨਿਹੋ ਰਚਾਇਆ। ਆਪ ਗਵਾਇਆ ਤਾਂ ਪਿਰ ਪਾਇਆ ਗੁਰ ਕੈ ਸ਼ਬਦ ਸਮਾਇਆ। ਸਾਤਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ। ਨਾਨਕ ਸਾਥਨ ਮੇਲ ਲਈ ਪਿਰ ਆਪੇ ਸਾਚੇ ਸਾਏ ਸਵਾਰੀ। ਨਿਰਗੁਣ ਮੰਤੜੀਏ ਪਿਰ ਦੇਖ ਹਦੂਰੇ ਰਾਮ। ਗੁਰਮੁਖ ਜਿੰਨੀ ਰਾਵਿਆ ਮੁਈਏ ਪਿਰ ਰਵ ਰਿਆ ਪਰ ਪੂਰੇ ਰਾਮ। ਪਿਰ ਰਵ ਰਿਆ ਪਰ ਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ। ਤਨ ਬਾਲੀ ਪੋਲੀ ਪਿਰ ਸਹਿਜ ਰਾਵੇ ਮਿਲਿਆ ਕਰਮ ਵਿਧਾਤਾ। ਜਿਨ ਹਰ ਚਾਖਿਆ ਸ਼ਬਦ ਸੁਭਾਖਿਆ ਹਰ ਸਰ ਰਹੀ ਪਰ ਪੂਰੇ। ਨਾਨਕ ਕਾਮਣ ਸਾ ਪਿਰ ਪਾਵੇ ਸ਼ਬਦ ਰਹੇ ਹਦੂਰੇ। ਸੁਹਾਗਣੀ ਜਾਏ ਪੁੱਛੋ ਮੁਈਏ ਜਿੰਨੀ ਵਿੱਚੋਂ ਆਪ ਗਵਾਇਆ। ਪਿਰ ਕਾ ਹੁਕਮ ਨਾ ਪਾਇਓ ਮੁਈਏ ਜਿੰਨੀ ਵਿੱਚੋਂ ਆਪ ਨਾ ਗਵਾਇਆ। ਜਿਨੀ ਆਪ ਗਵਾਇਆ ਤਿਨੀ ਪਿਰ ਪਾਇਆ। ਰੰਗ ਸੋਰਲੀਆ ਮਾਣੇ ਸਦਾ ਰੰਗ ਰਾਤੀ ਸਹਿਜੇ ਮਾਤੀ ਅਣਦਿਨ ਨਾਮ ਖਾਣੇ। ਕੰਮ ਨੂੰ ਵਡਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਪਾਇਆ। ਨਾਨਕ ਕਾਮਣ ਸਹਿਜੇ ਰਾਤੀ

ਪਰ ਕੀ ਭਗਤ ਨਿਰਾਲੀ ਗੁਰਮੁਖ ਵਿਰਲੇ ਕੀਜੈ ਗੁਰਮੁਖ ਖੇਤੀ ਹਰ ਅੰਤਰ ਬੀਜੀਐ ਹਰ ਲੀਜੇ ਸਰੀਰ ਜਮਾਏ ਰਾਮ ਆਪਣੇ ਘਰ ਅੰਦਰ ਰਸ ਪੁੰਚ ਤੂੰ ਲਾਹ ਲੈ ਪਰਥਾਏ ਰਾਮ ਲਾਹ ਪਰਥਾਏ ਹਰ ਮਨ ਵਸਾਏ।

ਜਿਤ ਪਾਵੇ ਤਿਤ ਲਾਏ ਸੀ ਜੋਥੇ ਦੀ ਵਡਿਆਈ ਰਾਮ ਜੋਥੇ ਦੀ ਵਡਿਆਈ ਆਪ ਕਰਾਈ ਵਰਿਆਮ ਨਾ ਖੁਸੀ ਕੋਈ ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਗਸੇ ਸੋਈ ਗੁਰਪ੍ਰਸਾਦੀ ਆਪ ਗਵਾਈਏ ਨਾਨਕ ਨਾਮ ਪਦ ਪਾਈ ਆਪ ਕਰੇ ਕਿਸੇ ਆਖੀਏ ਹੋਰ ਕਰਨਾ ਕਿਸ਼ੂ ਨਾ ਜਾਈ ਵਡਹੰਸ ਮਹੱਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਾਪਾਰ ਆਰਾਮ ਗੁਰਮਤੀ ਹਰ ਨਾਮ ਵਣਜੀਏ ਅਤਮੋਲ ਅਫਾਰਾ ਰਾਮ ਅਤਮੋਲ ਅਫਾਰਾ ਸੱਚ ਵਾਪਾਰ ਸੱਚ ਵਾਪਾਰ ਲੱਗੇ ਵਡਭਾਗੀ ਅੰਤਰ ਬਾਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ ਨਦਰ ਕਰੇ ਸੋਈ ਸਜ ਪਾਏ ਗੁਰ ਕੇ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤਿੰਨ ਹੀ ਸੁਖ ਪਾਇਆ ਸੱਚ ਕੇ ਵਾਪਾਰ ਹਉਮੈ ਮਾਇਆ ਮਾਇਲ ਹੈ ਮਾਇਆ ਮਾਇਲ ਭਰੀ ਜੇ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਹਰਸ ਪੀਜੇ ਰਾਮ ਰਸਨਾ ਹਰਸ ਪੀਜੇ ਅੰਤਰ ਭੀਜੇ ਸਾਜ ਸ਼ਬਦ ਵਿਚਾਰੀ ਅੰਤਰ ਖੂਠਾ ਅੰਮ੍ਰਿਤ ਭਰਿਆ ਸਬਦੇ ਕਾੜ ਪੀਏ ਪਨਹਾਰੀ ਜਿਸ ਨਦਰ ਕਰੇ ਸੋਈ ਸਚ ਲਾਗੇ ਰਸਨਾ ਰਾਮ ਰਵੀਜੈ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹਮੇ ਮਹਿਲ ਪਹੀਜੇ ਪੰਡਿਤ ਜੋਤ ਕੀ ਸਭ ਪੜ ਪੜ ਕੂਕਦੇ ਕਿਸ ਪੇ ਕਰੇ ਪੁਕਾਰਾ ਰਾਮ ਮਾਇਆ ਮੋਹ ਅੰਤਰ ਮਲ ਲਾਗੇ

ਵਿਸ਼ਟਾ ਮਹਿ ਸਮਾਈ, ਜੋ ਤੁਰ ਲਿਖਿਆ ਸੋਏ ਕਮਾਵੇ, ਕੋਈ ਨਾ ਮੇਟਣ ਹਾਰਾ। ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ, ਹੋਰ ਮੂਰਖ ਕੂਕ ਮੋਏ ਗਾਵਾਰ, ਮਾਇਆ ਮੋਏ ਮਨ ਰੰਗਿਆ, ਮੋਏ ਸੁਧ ਨਾ ਕਾਈ ਰਾਮ। ਗੁਰਮੁਖ ਇਹੋ ਮਨ ਰੰਗੀ ਹੈ, ਦੂਜਾ ਰੰਗ ਜਾਈ ਰਾਮ, ਦੂਜਾ ਰੰਗ ਜਾਈ ਸੱਚ ਸਮਾਈ, ਸੱਚ ਭਰੇ ਭੰਡਾਰਾ। ਗੁਰਮੁਖ ਹੋਵੇ ਸੋਈ ਬੂਝੇ, ਸੱਚ ਸਵਾਰਨ ਹਾਰ, ਆਪੇ ਮਿਲੇ ਸੋਹਰ ਮਿਲੇ, ਹੋਰ ਕਹਿਣਾ ਕਿਛੂ ਨਾ ਜਾਏ। ਨਾਨਕ ਵਿਣ ਨਾਵੇ ਪਰਮ ਭੁਲਾਇਆ, ਇੱਕ ਨਾਮ ਰਤੇ ਰੰਗ ਲਾਏ, ਵਡਹੰਸ ਮਹੱਲਾ ਤੀਜਾ, ਇਹ ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸੱਚ ਨਬੇੜਾ ਰਾਮ। ਆਪੇ ਸੱਚਾ ਬਖਸ ਰਹਿ, ਫਿਰ ਹੋਏ ਨਾ ਫੇਰਾ ਰਾਮ, ਫਿਰ ਹੋਏ ਨਾ ਫੇਰਾ, ਅੰਤ ਸੱਚ ਨਬੇੜਾ, ਗੁਰਮੁਖ ਮਿਲੇ ਵਡਿਆਈ। ਸੱਚੇ ਰੰਗ ਰਾਤੇ ਸਹਿਜੇ ਮਾਤੇ, ਸਹਿਜੇ ਰਹੇ ਸਮਾਈ, ਸੱਚਾ ਮਨ ਭਾਇਆ ਸੱਚ ਵਸਾਇਆ, ਸਬਦ ਰਤੇ ਅੰਤ ਨਬੇੜਾ। ਨਾਨਕ ਨਾਮ ਰਤੇ ਸੇ ਸੱਚ ਸਮਾਣ, ਬੋਰ ਨਾ ਪਵਜਲ ਫੇਰਾ, ਮਾਇਆ ਮੋਸਬ ਬਰਲ ਹੈ, ਦੂਜੇ

ਪਾਸ ਬੇਨੰਤੀ ਵਡਹੰਸ ਮਹੱਲਾ ਚੌਥਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖਦਾ ਤਾਰਾਮ ਹਮ ਪੁੱਛੈ ਸਤਿਗੁਰ ਪਾਸ ਘਰ ਬਾਤਾ ਰਾਮ ਸਤਿਗੁਰ ਪਾਸ ਘਰ ਬਾਦ ਪੁੱਛੈ ਜਿਨ ਨਾਮ ਪਦਾਰਥ ਪਾਇਆ ਪਾਏ ਲੱਗੇ ਨਿਤ ਕਰੇ ਬੇਨੰਤੀ ਗੁਰ ਸਤਿਗੁਰ ਪੰਥ ਬਤਾਇਆ ਸੋਈ ਭਗਤ ਦੁਖ ਸੁਖ ਸੰਤ ਕਰ ਜਾਣੇ ਹਰ ਹਰ ਨਾਮ ਘਰ ਰਾਤਾ ਹਰ ਕਿਰਪਾ ਕਰ ਗੁਰ ਸਤਿਗੁਰ ਮੇਲ ਸੁਖਦਾਤਾ ਸੁਣ ਗੁਰਮੁਖ ਨਾਮ ਸਾ ਬਿਨਸੇ ਹੋਮੇ ਪਾਪਾ ਰਾਮ ਜਪ ਹਰ ਹਰ

ਹਰ ਬੋਝ ਚੜਵੜ ਭਾਗੀ ਲੰਘੇ, ਗੁਰ ਖੇਵਟਾ ਸ਼ਬਦ ਤਰਾਏ, ਅਨ ਦਿਨ ਹਰ ਰੰਗ ਹਰ ਗੁਣ ਗਾਵੇ, ਹਰ ਰੰਗੀ ਹਰ ਰੰਗਾ, ਜਨ ਨਾਨਕ ਨਿਰਵਾਣ ਪਦ ਪਾਇਆ, ਹਰ ਉੱਤਮ ਹਰ ਪਦ ਚੰਗਾ।

ਸਾਵਕ ਮਨ ਜਿਣੇ ਗੁਰਮੁਖ ਜੀਤਿਆ ਅਗੜਾ ਉਖੜਾ ਆਵੇ ਸ਼ਬਦ ਪਾਵੇ ਆਪਿਓ ਹਾਰਸ ਪੀਤਿਆ ਸੁਣ ਸਰਵਣ ਬਾਣੀ ਗੁਰ ਵਖਾਣੀ ਆਰੰਗ ਤੁਰੀ ਚੜਾਇਆ ਮਹਾਂਮਾਰਗ ਪੰਥ ਵਿਗੜਾ ਜਨ ਨਾਨਕ ਪਾਰ ਲੰਘਾਇਆ ਘੋੜੀ ਤੇਜਣ ਦੇ ਆਰਾਮ ਪਾਈਆ ਰਾਮ ਜਿਤ ਹਰ ਪ੍ਰਭ ਜਾਪੈ ਸਾ ਤਨ ਤਨ ਤੁਖਾਈਆ ਰਾਮ ਜਿਤ ਹਰ ਪ੍ਰਭ ਜਾਪੈ ਸਾ ਤਨ ਸਾ ਵਾਸੈ ਤੁਰ ਪਾਇਆ ਕਿਰਤ ਜੁੜੰਦਾ ਚੜ ਦੇਹੜ ਘੋੜੀ ਵਿਖਮ ਲਗਾਏ ਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜ ਰਚਾਇਆ ਪੂਰੇ ਮਿਲ ਸੰਤ ਜਨਾ ਜਨ ਆਈ ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਾਧਾਈ ਵਡਹੰਸ ਮਹੱਲਾ ਚੌਥਾ ਦੇ ਤੇਜਨੜੀ ਹਰ ਨਵਰੰਗੀਆ ਰਾਮ ਗੁਰ ਗਿਆਨ ਗੁਰੂ ਹਰ ਮੰਗੀਆ ਰਾਮ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤਮਿਤ ਜਾਣੀਆਂ ਸਭ ਜਨਮ ਸਭ ਲਿਓ ਕੀਆ ਕਰਤੈ ਹਰ ਰਾਮ ਨਾਮ ਖਾਣੀਆਂ ਹਰ ਰਾਮ ਨਾਮ ਸਰਾਏ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆ ਜਨ ਕਹੇ ਨਾਂਗ ਸੁਣੋ ਸੰਤੋ ਹਰ ਭਗਤ ਗੋਬਿੰਦ ਚੰਗੀਆ ਦੇ ਕੰਚਨ ਜੀਨ ਸੁਵਿਨਾ ਰਾਮ ਜੜ ਹਰ ਹਰ ਨਾਮ ਰਤਨਾ ਰਾਮ ਜੜ ਨਾਮ ਰਤਨ ਗੋਬਿੰਦ ਪਾਇਆ ਹਰ ਮਿਲੇ ਹਰ ਗੁਣ ਸੋ ਕਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਵ ਤਨ ਹਰ ਨਵ ਰੰਗੀਆ ਨਾਨਕ ਵਖਾਣੇ ਨਾਮ ਜਾਣੇ ਹਰ ਨਾਮ ਹਰ ਪ੍ਰਭ ਮੰਗੀਆ ਕੜਿਆਲ ਮੁਖੇ ਗੁਰ ਅੰਕਸ ਪਾਇਆ ਰਾਮ ਮਨ ਮੈਗਲ ਗੁਰ ਸ਼ਬਦ ਵਸਿਆ ਆ ਰਾਮ ਮਨ ਵਸਗਤ ਆਇਆ ਪਰਮ ਪਦ ਪਾਇਆ ਸਾ ਤਨ ਕੰਤ ਪਿਆਰੀ ਅੰਤਰ ਪ੍ਰੇਮ ਲੱਗਾ ਹਰ ਸੇਤੀ ਕਰ ਸੋਹੇ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਿਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰਦਾਸ ਕਹਿਤ ਹੈ ਵਡਭਾਗੀ ਹਰ ਹਰ ਧਿਆਇਆ ਦੇ ਘੋੜੀ ਜੀ ਜਿਤ ਹਰ ਪਾਇਆ ਰਾਮ ਮਿਲ ਸਤਿਗੁਰ ਜੀ ਮੰਗਲ ਗਾਇਆ ਰਾਮ ਹਰ ਗਾਏ ਮੰਗਲ ਰਾਮ ਨਾਮਾ ਹਰ ਸੇਵ ਸੇਵਕ ਸੇਵਕੀ ਪ੍ਰਭ ਜਾਏ ਪਾਵੇ ਰੰਗ ਮਹਿਲੀ ਹਰ ਰੰਗ ਮਾਣੇ ਰੰਗ ਕੀ ਗੁਣ ਰਾਮ ਗਾਏ ਮਨ ਸੁਭਾਏ ਹਰ ਗੁਰਮਤੀ ਮਨ ਧਿਆਇਆ ਜਨ ਨਾਨਕ ਹਰ ਕਿਰਪਾ ਧਾਰੀ ਦੇ ਘੋੜੀ ਚੜ ਹਰ ਪਾਇਆ ਅਰਾਗ ਵਡਹੰਸ ਮਹੱਲਾ ਪੰਜਵਾਂ ਸ਼ੰਤ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੇ ਲੱਦਾ ਜੀ ਆਰਾਮ ਪਿਆਰਾ ਰਾਮ ਇਹ ਤਨ ਮਨ ਦਿੱਤੜਾ ਵਾਰੋ ਵਾਰਾ ਰਾਮ ਤਨ ਮਨ ਦਿੱਤਾ ਫੌਜਲ ਜਿੱਤਾ ਚੂਕੀ ਕਾਣ ਜਵਾਣੀ ਅਸਤਰ ਤੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੀ ਸੋ ਘਰ ਲੱਦਾ ਸਹਿ ਸਮਧਾ ਹਰ ਕਾ ਰਾਮ ਅਧਾਰਾ ਕਹੋ ਨਾਨਕ ਸੁਖਮਾਣੇ ਰਲੀਆਂ ਗੁਰਪੂਰੇ ਕਉ ਨਮਸਕਾਰਾ ਸੁਣ ਸੱਜਣ ਜੀ ਮੈਂਡੜੇ ਮੀਤਾ ਰਾਮ ਗੁਰਮੰਤਰ ਸ਼ਬਦ ਸਜਦੀ ਤਾ ਰਾਮ ਸੱਚ ਸ਼ਬਦ ਧਿਆਇਆ ਮੰਗਲ ਗਾਇਆ ਚੁੱਕੇ ਮਨੋ ਅੰਦੇਸਾ ਸੋ ਪ੍ਰਪਾਇਆ ਕਤੇ ਨਾ ਜਾਇਆ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਭਾਣਾ ਸੱਚਾ ਮਾਣਾ ਪ੍ਰਭ ਹਰਤਨ ਸਹਿਜੇ ਦੀਤਾ ਕਹੋ ਨਾਨਕ ਤੇ ਜਨ ਬਲਿਹਾਰੀ ਤੇਰਾ ਦਾਨ ਸਭਨੀ ਗਏ ਲੀਤਾ ਤੋ ਭਾਣਾ ਤਾਂ ਤ੍ਰਿਪਤ ਅਗਾਏ ਰਾਮ ਮਰਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ ਮਰਥੀਆ ਠੰਡਾ ਚੁੱਕੀ ਡੰਜਾ ਪਾਇਆ ਬੋਧ ਖਜ਼ਾਨਾ ਸਿੱਖ ਸੇਵਕ ਸਾ ਪੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨਾ ਨਿਰਪਉ ਭਏ ਖਸਮ ਰੰਗ ਰਾਤੇ ਜਮ ਕੀ ਤ੍ਰਾਸ ਬੁਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰੋ ਲਿਵ ਲਾਏ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਮੋਹੇ ਨਿਰਗੁਣ ਜੀ

ਵੀ ਚਾਰਿਆ ਬਖਸ਼ਲੀ ਆਖੇ ਨਮਾਗੀ ਨੌਂਦ ਪਾਈ ਵਜੀ ਵਧਾਈ ਵਾਜੇ ਅਣਖਲ ਤੂਰੇ ਕਹੋ ਨਾਨਕ ਮੈਂ ਵਰ ਕਰ ਪਾਇਆ ਮੇਰੇ ਲਾਥੇ ਜੀ ਸਗਲ ਵਸੂਰੇ ਸਲੋਕ ਕਿਆ ਸੁਣੇ ਦੋ ਕੂੜ ਵੰਜਣ ਪਵਨ ਚੁਲਾਰਿਆ ਨਾਨਕ ਸੁਣੀਅਰ ਤੇ ਪ੍ਰਵਾਨ ਜੋ ਸੁਣੇਂਦੇ ਸੱਚ ਧਣੀ ਸ਼ੰਤ ਤਿਨ ਕੋਲ ਕੁਮਾਈ ਜਿਨ ਪ੍ਰਸਰਵਣੀ ਸੁਣਿਆ ਰਾਮ ਸੇ ਸਹਿ ਸੁਹੇਲੇ ਜਿਨ ਹਰ ਗਰਸਨਾ ਪਣਿਆ ਰਾਮ ਸੇ ਸਹਿ ਸੁਹੇਲੇ ਗੁਣੇ ਅਮੁੱਲ ਜਗਤ ਉਧਾਰਨ ਆਏ ਭੈ ਬੋਚ ਸਾਗਰ।

ਨਾਨਕ ਇਸ ਕੋਲ ਕੁਮਾਈ ਜਿਨ ਪ੍ਰਸਰਵਣੀ ਸੁਣਿਆ ਸਲੋਕ ਲੋਣ ਲੋਈ ਡਿੱਠ ਪਿਆਸ ਨਾ ਬੁੱਝੇ ਮੂਹ ਕਣੀ ਨਾਨਕ ਸੇ ਅੱਖੜੀਆਂ ਬਿਆਨ

ਆਇਆ ਹੈ। ਇੱਕ ਮਨ ਜਿਨੀ ਤੇ ਆਇਆ, ਟਾਹੇ ਟਾਏ ਉਸਾਰੇ ਆਪੇ, ਹੁਕਮ ਸਵਾਰਨ ਹਾਰੋ। ਜੁੱਤ ਪਾਵੇ ਸਮਰਥ ਸੋਚੀਏ, ਹੀਲੜਾ ਇਹ ਸੰਸਾਰੋ। ਨਾਨਕ ਰੁਨਾ ਬਾਬਾ ਜਾਣੀਏ, ਜੇ ਰੋਵੇ ਲਾਏ ਪਿਆਰੋ। ਵਾਲੇ ਵੇ ਕਾਰਨ ਬਾਬਾ ਰੋਈਏ, ਰੋਵਣ ਸਗਲ ਵਿਕਾਰੋ। ਰੋਵਣ ਸਗਲ ਵਿਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੇ। ਚੰਗਾ ਮੰਦਾ ਕੇ ਸੂਝੇ ਨਾ ਹੀ, ਇਉ ਤਨ ਏਵੇ ਖੋਵੇ। ਇੱਥੇ ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰੋ। ਨਾਨਕ ਰੁਨਾ ਬਾਬਾ ਜਾਣੀਏ, ਜੇ ਰੋਵੇ ਲਾਏ ਪਿਆਰੋ। ਵਡਹੰਸ ਮਹੱਲਾ ਪਹਿਲਾ, ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲੈ ਹਾਂ। ਰੋਵੇ ਬਿਰਗਾ ਤਨਕਾ ਆਪਣਾ, ਸਾਹਿਬ ਸੰਭਾਲੇ ਹਾਂ। ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਪੇ ਉੱਥੇ ਜਾਣਾ। ਜਿਸ ਕਾ ਕੀਆ ਤਿਨ ਹੀ ਲੀਆ, ਹੋਆ ਤਿਸੇ ਕਾ ਪਾਣਾ। ਜੋ ਤਿਨ ਕਰ ਪਾਇਆ, ਤੋ ਆਗੇ ਆਇਆ, ਅਸੀਂ ਕੇ ਹੁਕਮ ਕਰੇਗਾ। ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਮਰਨਾ ਮੰਦਾ ਲੋਕਾਂ ਆਖੀਏ, ਨੇ ਮਰ ਜਾਣੇ ਐਸਾ ਕੋਏ। ਸੇਵਿਓ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆਗੇ ਹੋਏ। ਪੰਥ ਸੁਹੇਲੇ ਜਾਵੋ, ਤਾਂ ਫਲ ਪਾਵੋ, ਆਗੇ ਮਿਲੇ ਵਡਾਈ। ਭੇਟੇ ਸਿਉ ਜਾਵੋ, ਸੱਚ ਸਮਾਓ, ਤਾਂ ਪਤ ਲੇਖੇ ਪਾਈ। ਮੈਲੀ ਜਾਏ ਪਾਵੋ, ਖਸਮੇ ਭਾਵੋ, ਰੰਗ ਸੁਰਲੀਆ ਮਾਣੇ। ਮਰਨਾ ਮੰਦਾ ਲੋਕਾਂ ਆਖੀਏ, ਜੇ ਕੋਈ ਮਰ ਜਾਣੇ। ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਣੋ। ਸੂਰੇ ਸੇਈ ਆਗੇ ਆਖੀਏ, ਦਰਗੇ ਪਾਵੇ ਸਾਚੀ ਮਾਣੋ। ਦਰਗੇ ਮਾਨ ਪਾਵੇ, ਪਾਸਿਓ ਜਾਵੇ।

ਜਿਨ ਥਾਪੀ ਵਿਧ ਜਾਣੇ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਗਏ ਉੱਠ ਚੱਲਣਾ ਅੜ ਪੰਦੇ ਗਏ ਸੰਸਾਰੋ ਵਾ ਸਿਰ ਸਿਰ ਸਚੜੇ ਲਿਖਿਆ

ਦੂਜੀ ਕਾਰ ਨਾ ਪਲ ਆਮ ਨਿਰਾਲਮ ਤੰਦੇ ਬਾਧੀ ਕਰੋ ਚਿੜਾਵਣ ਹਾਰੋ। ਅੱਜ ਕੱਲ ਕਰਦਿਆਂ ਕਾਲ ਬਿਆਪੇ ਦੂਜੇ ਪਾਏ ਵਿਕਾਰੋ, ਜਮ ਮਾਰਗ ਪੰਥ ਨਾ ਸੁਜਈ ਉਜੜ ਅੰਧ ਗੁਬਾਰੋ ਵਾ। ਨਾ ਜਲੇ ਫੁੱਤਲਾਈਆਂ ਨਾ ਭੋਜਨ ਪ੍ਰਕਾਰੋ ਵਾ, ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ। ਗਲ ਸੰਗਲ ਸਿਰ ਮਾਰੇ ਉਬੋ ਨਾ ਦੀਸੇ ਕਾਰੋ, ਇਬ ਕੇ ਰਾਹੇ ਜੰਮਣ ਨਾ ਗੀ ਪਛਤਾਣੇ ਸਿਰ ਪਾਰੋ। ਬਿਨ ਸੱਚ ਕੋ ਬੇਲੀ ਨਾ ਗੀ ਸੱਚਾ ਇਹ ਵਿਚਾਰੋ, ਬਾਬਾ ਰੋਵੇ ਰਵੇ ਸੋ ਜਾਣੀਏ ਮਿਲ ਰੋਵੇ ਗੁਣ ਸਾਰੇ ਵਾ। ਰੋਵੇ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ, ਤੰਦਾ ਰੋਵੇ ਮਾਇਲ ਨਾ ਧੋਵੇ ਸੁਪਨੰਤਰ ਸੰਸਾਰੋ। ਜਿਉਂ ਬਾਜੀਗਰ ਪਰਮੇ ਪੂਲੇ

ਨਾਨਕ ਸਹਿਜ ਸੁਭਾਇ। ਵਡਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉੜ ਚੱਲਣਾ, ਇਹੋ ਜਗ ਝੂਠ ਪਸਾਰੋਵਾ। ਸੱਚਾ ਕਰ ਸੱਚੜੇ ਸੇਵੀਏ, ਸੱਚ ਕਰਾ ਸਚਿਆਰੋਵਾ। ਕੂੜ ਲੱਭ ਜਾ ਥਾਏ ਨਾ ਪਾਸੀ, ਅੱਗੇ ਲਏ ਨਾ ਠਾਓ। ਅੰਤਰਾਓ ਨਾ ਬੈਸੋ ਕਹੀਏ, ਜੋ ਸੁਣੇ ਕਰ ਕਾਓ। ਜੰਮਣ ਮਰਨ ਵੱਡਾ ਵੇਛੋੜਾ, ਬਿਨਸੇ ਜਗ ਸੁਭਾਏ। ਲਵ ਤੰਦੇ ਮਾਇਆ ਜਗਤ ਭੁਲਾਇਆ, ਕਾਰ ਖੜਾਰੂ ਆਏ। ਬਾਬਾ ਆਵੋ ਭਾਈ ਹੋ, ਗਾਲ ਮਿਲੇ ਮਿਲ ਮਿਲ ਦੇ ਆਸੀਸਾਂ ਗਏ। ਬਾਬਾ ਸਜੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆਂ ਦੇ ਆਸੀਸਾਂ ਗਏ। ਆਸੀਸਾਂ ਦੇਵੋ ਭਗਤ ਕਰੇਵੋ, ਮਿਲਿਆ ਕਾ ਕਿਆ ਮਿਲੋ। ਇੱਕ ਪੂਲੇ ਨਹਾਵੋ, ਠੇ ਹੋ ਥਾਵੋ, ਗੁਰਸਬ ਦੀ ਸਚ ਖੇਲੋ। ਜਾ ਮਾਰਗ ਨਹੀਂ ਜਾਣਾ ਸ਼ਬਦ ਸੁਮਾਣਾ, ਜੁਗ ਜੁਗ ਸਾਚੇ ਵੇਸੇ। ਸਾਜਣ ਸਹਿਣ ਮਿਲੋ ਸੰਜੋਗੀ, ਗੁਰਮਿਲ ਖੋਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮੈਂ, ਦੁਖ ਸੁਖ ਲੇਖ ਲਿਖਾਇਆ। ਲਿਖੇੜਾ ਸਹਾ ਨਾ ਟਲੇ, ਜਿਹੜਾ ਪੁਰਬ ਕਮਾਇਆ। ਬੈ ਸਾਚੇ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ। ਕਾਮਣ ਆਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ। ਹੋਸ਼ੀ ਮਤ ਪਇਆ ਮਨ ਹੋਚਾ, ਗੁੜ ਸਾ ਮੱਖੀ ਖਾਇਆ। ਨਾ ਮਰਜਾਦ ਆਇਆ ਕਲ ਪੀਤਰ, ਨਾਂਗੋ ਬੰਦ ਚਲਾਇਆ। ਬਾਬਾ ਰੋਵੋ ਜੇ ਕਿਸੇ ਰੋਵਣਾ, ਜਾਨੀੜਾ ਬੰਦ ਪਠਾਇਆ ਹੈ। ਲਿਖੇੜਾ ਲੇਖ ਨਾ ਮੇਟੀਏ, ਡਰ ਹਾਕਾਰੜਾ ਆਇਆ ਹੈ। ਹਾਕਾਰਾ ਆਇਆ ਜਾਂ ਤੁਸ ਭਾਇਆ, ਰੁੰਨੇ ਰੋਵਣ ਹਾਰੇ। ਪੁੱਤ ਭਾਈ ਭਾਤੀਜੇ ਰੋਵੇ, ਪ੍ਰੀਤਮ ਅਤ ਪਿਆਰੇ। ਭੈ ਰੋਵੇ ਗੁਣਸਾਰ ਸੰਭਾਲੇ, ਕੋ ਮਰੇ ਨਾ ਮੋਇਆ ਨਾਲੇ। ਨਾਨਕ ਜੁਗ ਜੁਗ ਜਾਣ ਸਿਜਾਣਾ, ਰੋਵੇ ਸੱਚ ਸੰਭਾਲੇ।

ਅਨੁਮਾਤੀ ਪਿਰ ਕੈ ਅੰਕ ਸਮਾਏ ਸਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ ਜਿਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛੋ ਸੰਤਾਂ ਜਾਏ ਆਪ ਛੋੜ ਸੇਵਾ ਕਰੀ ਪੇ ਸਚੜਾ ਮਿਲੇ ਸਹਿਜ ਸੁਪਾਏ।

ਪਰਾਤੀ ਫਿਰ ਨਿਰਮਾਇਲ ਸਦਾ ਸੁਖਦਾਤਾ ਨਾਨਕ ਸ਼ਬਦ ਮਿਲਾਏ ਫਿਰ ਉਹ ਸੁਨੀਆਂ ਪੀ ਮਿਲੇ ਜੇ ਸਤਿਗੁਰ ਲਾਗੇ ਸਾਚੇ ਪਾਏ।

ਤਿਰ ਹੈ ਨਾਲੇ ਵਡਹੰਸ ਮਹੱਲਾ ਤੀਜਾ ਰੋਵੇ ਤੇਰੇ ਵਿਛੁਨੀਆਂ ਮੈਂ ਤਿਰ ਸਚੜਾ ਗਏ ਸਦਾ ਨਾਲੇ ਜਿੰਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵੇ ਨਾਮ ਸੰਭਾਲੇ ਸਦਾ ਨਾਮ ਸੰਭਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸਭ ਦੇ ਕਾਲ ਮਾਰ ਸੱਚ ਉਰ ਧਾਰ ਫਿਰ ਆਵਣ ਜਾਣ ਨਾ ਹੋਇਆ ਸੱਚਾ ਸਾਹਿਬ ਸੱਚੀ ਨਾਈ ਵੇਖੈ ਨਦਰ ਨਿਹਾਲੇ ਰੋਵੇ ਪਿਰੋ ਵਿਛੁਨੀਆਂ ਮੈਂ ਫਿਰ ਸਚੜਾ ਗਏ ਸਦਾ ਨਾਲੇ ਪ੍ਰਭ ਮੇਰਾ

ਸਚੜੇ ਆਪ ਜਗਤਿਓ ਪਾਇਆ, ਗੁਰਬਿਨ ਘੋਰ ਅੰਧਾਰੋ। ਵਡਹੰਸ ਮਹੱਲਾ ਤੀਜਾ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ, ਗੁਰ ਰਾਖੇ ਸੇ ਉਭਰੇ।

ਇਹ ਬਿਨ ਸਤਿਗੁਰ ਪਰਮ ਭੁਲਾਣੀਆਂ ਕਿਆ ਮੋਹ ਦਿਸੁਨ ਆਗੇ ਜਾਏ ਕਿਆ ਦੇਨ ਮੋਹ ਜਾਏ ਅਵਗੁਣ ਪਛਤਾਏ ਦੁਖੋ ਦੁਖ ਕਮਾਏ ਨਾਮ ਰਤੀਆ ਸੇ ਰੰਗ ਚਲੂਲਾ ਪਿਰਕੇ ਅੰਕ ਸਮਾਏ ਤੇ ਜੇਵੜ ਅਵਰ ਨਾ ਸੂਝਈ ਕਿਸੇ ਆਗੇ ਕਹੀਏ ਜਾਏ ਤੂੰ ਸੱਚਾ ਸੱਚ ਸਲਾਹੀਏ ਜੇ ਸਤਿਗੁਰ ਦੇ ਬੁਝਾਏ ਜਿਨੀ ਸੱਚੜਾ ਸੱਚ ਸਲਾਹਿਆ ਹਾਂ ਤਿਨ ਲਾਗੋ ਪਾਏ ਸੇਜਨ ਸੱਚੇ ਨੇ।

ਵਡਹੰਸ ਹੈ ਸਚ ਨਾਮ ਉਰ ਧਾਰ ਸਚ ਸੰਗ੍ਰਹਿ ਸਹ ਸਚ ਰਹਿ ਸਚੇ ਨਾਮ ਪਿਆਰ ਸਦਾ ਨਿਰਮਲ ਮੈਲ ਨਾ ਲੱਗਈ ਨਦਰ ਕੀਤੀ ਕਰਤਾਰ ਨਾਨਕ ਹਉ ਤਿਨ ਕਹਿ ਬਲਿਹਾਰਣੇ।

ਨਾਨਕ ਆਪੇ ਹੀ ਪਤ ਰਖਸੀ, ਕਾਰਜ ਸਵਾਰੇ ਸੋਏ ਮਹੱਲਾ ਤੀਜਾ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀਫ ਹੁਣ ਜਾਵੇ। ਜਿੰਨੀ ਸਤਿਗੁਰ ਨਾ ਸੇਵਿਓ, ਸੇ ਆਏ ਗਏ ਪਛਤਾਵੇ। ਨਾਨਕ ਸਾਚਰ ਤੇ ਸੇ ਨਾ ਵਿਛੜੈ, ਸਤਿਗੁਰ ਸੇਵ ਸਮਾਹੇ ਪੌੜੀ। ਤਿਸ ਮਿਲ ਗਏ ਸਤਿਗੁਰ ਸੱਜਣ, ਜਿਸ ਅੰਤਰ ਹਰ ਗੁਣਕਾਰੀ। ਤਿਸ ਮਿਲ ਗਏ ਸਤਿਗੁਰ ਪ੍ਰੀਤ ਮੈਂ, ਜਿਨ ਹਉਮੈ ਵਿੱਚੋਂ ਮਾਰੀ। ਸੋ ਸਤਿਗੁਰ ਪੂਰਾ ਤਨ ਤਨ ਹੈ, ਜਿਨ ਹਰ ਉਪਦੇਸ਼ ਦੇ ਸਾਭ ਸ੍ਰਿਸ਼ਟ ਸਵਾਰੀ। ਨਿਤ ਜਪਿਓ ਸੰਤੋ ਰਾਮ ਨਾਮ, ਭੌਜਲ ਬਿਖਤਾਰੀ। ਗੁਰਪੂਰੇ ਹਰ ਉਪਦੇਸਿਆ, ਗੁਰ ਵਿਚੜਿਓ ਹਉ ਸਦਵਾਰੀ। ਸਲੋਕ ਮਹੱਲਾ ਤੀਜਾ, ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖਸਾਰ। ਇੱਥੇ ਮਿਲਣ ਵਡਿਆਈਆਂ, ਦਰਗਹਿ ਮੋਹ ਦੁਆਰ। ਸੱਚੀ ਕਾਰ ਕਮਾਵਣੀ, ਸੱਚ ਪਹਿਨਣ ਸੱਚ ਨਾਮ ਆਧਾਰ। ਸੱਚੀ ਸੰਗਤ ਸੱਚ ਮਿਲੇ, ਸੱਚੇ ਨਾਏ ਪਿਆਰ। ਸੱਚੇ ਸ਼ਬਦ ਹਰਖ ਸਦਾ, ਦਰ ਸੱਚੇ ਸਚਿਆਰ। ਨਾਨਕ ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਨੂੰ ਨਦਰ ਕਰੇ ਕਰਤਾਰ। ਮਹੱਲਾ ਤੀਜਾ, ਹੋਰ ਵਡਾਣੀ ਚਾਕਰੀ, ਤ੍ਰਿਗ ਜੀਵਨ ਤ੍ਰਿਗ ਵਾਸ। ਅੰਮ੍ਰਿਤ ਛੋੜ ਦਿਖ ਲੱਗੇ, ਬਿਖ ਖਟਣਾ ਬਿਖ ਰਾਸ। ਬਿਖ ਖਾਣਾ ਬਿਖ ਪਹਿਨਣਾ, ਬਿਖ ਕੇ ਮੁਖ ਗਿਰਾਸ। ਇੱਥੇ ਦੁੱਖੋ ਦੁੱਖ ਕਮਾਵਣਾ, ਮੋਇਆ ਨਰਕ ਨਿਵਾਸ। ਮਾਨਮੁਖ ਮੋਏ ਮੈਲੇ ਸ਼ਬਦ ਨਾ ਜਾਣਨੀ, ਕਾਮ ਕ੍ਰੋਧ ਵਿਨਾਸ। ਸਤਿਗੁਰ ਕਾ ਪਉ ਛੋਡਿਆ, ਮਨ ਹੜ ਕਾਮਨ ਆਵੈ ਰਾਸ। ਜੰਪੁਰ ਬੱਧੇ ਮਾਰੀਏ, ਕੋ ਨਾ ਸੁਣੇ ਅਰਦਾਸ। ਨਾਨਕ ਪੂਰਬ ਲਿਖਿਆ ਕਮਾਵਣਾ, ਗੁਰਮੁਖ ਨਾਮ ਨਿਵਾਸ ਪੌੜੀ। ਸੋ ਸਤਿਗੁਰ ਸੇਵਿਓ ਸਾਧ ਜਾਨ, ਜਿਨ ਹਰ ਘਰ ਨਾਮ ਦਿਰੜਾਇਆ। ਸੋ ਸਤਿਗੁਰ ਪੂਜੋ ਦਿਨ ਸਰਾਤ, ਜਿਨ ਜਗਨਨਾਥ ਜਗਦੀਸ਼ ਜਪਾਇਆ। ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ, ਜਿਨ ਹਰ ਕਾ ਹਰ ਪੰਥ ਬਤਾਇਆ। ਤਿਸ ਸਤਿਗੁਰ ਕੀ ਸਾ ਪਗੀ ਪਾਓ, ਜਿਨ ਮੋਹ ਅੰਧੇਰ ਚੁਕਾਇਆ। ਸੋ ਸਤਿਗੁਰ ਕਹੋ ਸਭ ਤਨ ਤਨ, ਜਿਨ ਹਰ ਭਗਤ ਭੰਡਾਰ ਲਹਾਇਆ। ਸਲੋਕ ਮਹੱਲਾ ਤੀਜਾ, ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਦੁੱਖ ਲੱਗੇ ਕਰ ਕਰ ਫਿਰੈ, ਅੱਗੇ ਦੂਣੀ ਮਿਲੇ ਸਜਾਏ। ਅੰਦਰ ਸਹਿਜਨ ਆਇਓ, ਸਹਿਜੇ ਹੀ ਲੈ ਖਾਏ। ਮਨ ਹੜ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ। ਇਸ ਭੇਖੇ ਥਾਵੋ ਗਿਰਹੋ ਭਲਾ, ਜਿੱਥੋਂ ਕੋ ਵਰਸਾਏ। ਸਬਦਰ ਤੇ ਤਿਨਾ ਸੋਝੀ ਪਈ, ਦੂਜੇ ਪਰਮ ਭੁਲਾਏ। ਪਏ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਨਾਨਕ ਜੋਤ ਪਾਵੇ ਸੇ ਫਲੇ, ਜਿਨ ਕੀ ਪਦ ਪਾਵੇ ਥਾਏ। ਮਹੱਲਾ ਤੀਜਾ, ਸਤਿਗੁਰ ਸੇਵਿਐ ਸਦਾ ਸੁਖ, ਜਨਮ ਮਰਨ ਦੁਖ ਜਾਏ। ਚਿੰਤਾ ਮੂਲ ਨਾ ਹੋਵਈ, ਅਚਿੰਤ ਵਸੈ ਮਨ ਆਏ।

ਤੇ ਮਨ ਮਾਨਿਆ ਗੁਰ ਕੇ ਸ਼ਬਦ ਅਪਾਰ, ਇਹ ਸੱਜਣ ਮਿਲੇ ਨਾ ਵਿਛੜੈ ਜੇ ਆਪ ਮੇਲੇ ਕਰਤਾਰ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨ ਆਈਆ, ਸ਼ਬਦ ਨਾ ਕਰੇ ਵਿਚਾਰ, ਵਿਛੜਿਆ ਕਾ ਕਿਆ ਵਿਛੜੈ, ਜਿਨ੍ਹਾਂ ਦੂਜੇ ਪਾਏ ਪਿਆਰ, ਮਨਮੁਖ ਸੇ ਤੀ

ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲੇ ਫਿਰ ਜਲੈ ਨਾ ਦੂਜੀ ਵਾਰ, ਨਾਨਕ ਵਿਣ ਨਾਵੇ ਨਿਰਭਉ ਕੋ ਨਹੀਂ, ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਮਹੱਲਾ ਤੀਜਾ, ਪੇਖੀ ਅਗਨਾ ਬੁਝਈ, ਚਿੰਤਾ ਹੈ ਮਨ ਮਾਹੇ, ਵਰਮੀ ਮਾਰੀ ਸਾਪ ਨਾ ਮਰੈ, ਤਿਉ ਨਿਗੁਰੇ ਕਰਮ ਕੁਮਾਹੇ, ਸਤਿਗੁਰ ਦਾਤਾ ਸੇਵੀਐ, ਸ਼ਬਦ ਵਸੇ ਮਨ ਆਏ, ਮਨ ਤਨ ਸੀਤਲ ਸਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ, ਸੁਖਾਂ ਸਿਰ ਸਦਾ ਸੁਖ ਹੋਏ, ਜਾਂ ਵਿੱਚੋਂ ਆਪ ਗਵਾਏ, ਗੁਰਮੁਖ ਉਦਾਸੀ ਸੋ ਕਰੇ, ਜੇ ਸੱਚ ਰਹੇ ਲਿਵ ਲਾਏ, ਚਿੰਤਾ ਮੂਲ ਨ ਹੋਵਈ, ਹਰ ਨਾਮ ਰਜਾ ਆਘਾਏ, ਨਾਨਕ ਨਾ ਬਿਨਾ ਨੇ ਛੂਟੀਐ, ਹਉਮੈ ਪਚੇ ਪਚਾਏ ਪੌੜੀ, ਜਿਨੀ ਹਰ ਹਰ ਨਾਮ ਧਿਆਇਆ, ਤਿਨੀ ਪਾਇੜੇ ਸਰਬ ਸੁਖਾ, ਸਭ ਜਨਮ ਤਿਨਾ ਕਾ ਸਬਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ, ਜਿਨੀ ਗੁਰ ਕੇ ਬਚਨ ਆਰਾਧਿਆ, ਤਿਨ ਵਿਸਰ ਗਏ ਸਭ ਦੁਖਾ, ਤੇ ਸੰਤ ਭਲੇ ਗੁਰਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁਖਾ, ਤਨ ਤਨ ਤਿਨਾ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ। ਸਲੋਕ ਮਹੱਲਾ ਤੀਜਾ, ਕਲਮੈ ਜਮ ਜੰਦਾਰ ਹੈ, ਹੁਕਮੇ ਘਰ ਕਮਾਏ, ਗੁਰ ਰਾਖੇ ਸੇ ਉਬਰੇ, ਮਨ ਮੁਖਾਂ ਦੇ ਸਜਾਏ, ਜਮ ਕਾਲੇ ਵਸ ਜਗ ਬੰਧਿਆ, ਹੇਦਾ ਫਰੂ ਨਾ ਕੋਏ, ਜੇਨ ਜਮ ਕੀਤਾ ਸੋ ਸੇਵੀਐ, ਗੁਰਮੁਖ ਦੁਖ ਨਾ ਹੋਏ, ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ। ਮਹੱਲਾ ਤੀਜਾ, ਇਹਾ ਕਾਇਆ ਰੋਗ ਭਰੀ, ਬਿਨ ਸ਼ਬਦ ਦੁਖ ਹਉਮੈ ਰੋਗ ਨ ਜਾਏ, ਸਤਿਗੁਰ ਮਿਲੇ ਤਾਂ ਨਿਰਮਲ ਹੋਵੇ, ਹਰ ਨਾਮੋ ਮਨ ਵਸਾਏ, ਨਾਨਕ ਨਾਮ ਧਿਆਇਆ ਸੁਖਦਾਤਾ, ਦੁਖ ਵਿਸਰਿਆ ਸਹਿਜ ਸੁਭਾਏ ਪੌੜੀ, ਜਿਨ ਜਗ ਜੀਵਨ ਉਪਦੇਸਿਆ,

ਇਸ ਸਤਿਗੁਰ ਕੋ ਵੱਡ ਪੁੰਨ ਹੈ, ਜਿਨ ਅਵਗੁਣ ਕੱਟ ਗੁਣੀ ਸਮਝਾਇਆ, ਸੋ ਸਤਿਗੁਰ ਤਿਨ ਕੋ ਪੇਟਿਆ, ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਸਲੋਕ ਮਹੱਲਾ ਤੀਜਾ। ਭਗਤ ਕਰੇ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ, ਉਨ੍ਹਾਂ ਕਉ ਤੋਰ ਭਗਤ ਖਜਾਨਾ ਬਖਸਿਆ, ਮੇਟ ਨਾ ਸਕੈ ਕੋਇ, ਗੁਣ ਨਿਧਾਨ ਮਨ ਪਾਇਆ, ਇਕੋ ਸੱਚਾ ਸੋਏ, ਨਾਨਕ ਗੁਰਮੁਖ ਮਿਲ ਰਹੇ।

ਨਾਨਕ ਮਨਮੁਖ ਜੀਵਦਿਆ ਮੋਏ, ਹਰ ਵਿਸਰਿਆ ਦੁਖ ਪਾਏ ਪੌੜੀ, ਜਿਸ ਅੰਤਰ ਹਿਰਦਾ ਸ਼ੁੱਧ ਹੈ ਤੇ ਜਨਕ ਹੋ ਸਭ ਨਮਸਕਾਰੀ, ਜੇ ਅੰਦਰ ਨਾਮ ਨਦਾਨ ਹੈ ਇਸ ਜਨਕ ਹੋ ਬਲਿਹਾਰੀ, ਜੇ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ, ਸੋ ਸਗੁਰ ਸਭਨਾ ਕਾ ਮਿਤ ਹੈ ਸਭ ਤਿਸੇ ਪਿਆਰੀ, ਸਭ ਆਤਮ ਰਾਮ ਪਸਾਰਿਆ ਗੁਰ ਬੁੱਧ ਵਿਚਾਰੀ। ਸਲੋਕ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉਮੈ ਕਰਮ ਕੁਮਾਹੇ, ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮੇ ਆਵੇ ਜਾਹੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੇ ਮਨ ਮਾਹੇ, ਨਾਨਕ

ਪਾਤਸ਼ਾਹੀ ਭਗਤ ਜਨਾ ਕੋ ਦਿੱਤੀਆਂ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਹੀਏ ਨਿਰਮਲ ਸਤਿਗੁਰ ਕੀ ਕਾਰ ਕਮਾਏ ਹਰਾਰੇ ਓਏ ਨਾ ਆਖੀਐ ਫਿਰ ਮਰੇ ਫਿਰ ਜੂਨੀ ਪਾਹੇ ਨਾਨਕ ਵਿਣਨਾਵੇ ਨੱਕੀ ਵੱਡੀ ਫਿਰੇ ਹੋਬਾ ਮੂਲ ਨਾ ਪਾਹੇ ਮਹੱਲਾ ਤੀਜਾ ਤੂੰ ਸਿੱਖਿਐ ਸਾਧਨ ਆਇਓ ਜਿਚਿਰ ਗੁਰਮੁਖ ਸ਼ਬਦ ਨ ਲਾਗੇ ਸਤਿਗੁਰ ਸੇਵਿਐ ਨਾ ਮਨ ਵਸੈ ਵਿਚੋਂ ਪ੍ਰਮ ਪਉ ਪਾਗੈ ਜੇਹਾ ਸਤਿਗੁਰ ਨੂੰ ਜਾਣੈ ਤੇ ਹੋਵੇ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਨ ਆਗੈ ਪੌੜੀ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ ਹਰ ਨਾਮ ਵਣੰਜੇ ਰੰਗ ਸਿਉਂ ਲਾਹਾ ਹਰ ਨਾਮ ਲੈ ਜਾਵੇ ਗੁਰ ਸਿੱਖਾਂ ਕੇ ਮੁਖ ਉਜਲੇ ਹਰ ਦਰਗੇ ਪਾਵੇ ਗੁਰ ਸਤਿਗੁਰ ਬੋਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ

ਨਾਮਨਧਾਨਹਿ ਗੁਰਮੁਖ ਪਾਇਆ ਜਾਏ। ਮਨਮੁਖ ਕਰ ਹੁੰਦੀ ਵਰਥ ਨਾ ਜਾਣਨੀ, ਅੰਧੇ ਪੌਂਕ ਮੋਏ ਬਿਰਲਾਏ। ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਸੱਚ ਲਾਗੀ। ਨਿਰਮਲ ਜੋਤ ਨਿਰੰਜਨ ਪਾਇਆ, ਗੁਰਮੁਖ ਪ੍ਰੰਪ ਭਾਗੀ। ਨਾਨਕ ਗੁਰਮੁਖ ਸਦਾ ਸੁਖ ਪਾਵੇ, ਅਨਦਿਨ ਹਰ ਬੈਰਾਗੀ ਪੌੜੀ। ਸੇ ਗੁਰਸਿੱਖ ਤਨ ਤਨ ਹੈ, ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਗੁਰ ਸਤਗੁਰ ਨਾਮ ਦਿਰੜਾਇਆ, ਤਿਰ ਹੋਮੇ ਦੁਬਦਾ ਭੰਨੀ। ਬਿਨ ਹਰ ਨਾਵੇ ਕੋ ਮਿੱਤਰ ਨਾਹੀ, ਵਿਚਾਰ ਡਿੱਠਾ ਹਰ ਜਨੀ। ਜਿਨ੍ਹਾਂ ਗੁਰਸਿੱਖਾਂ ਕਉ ਹਰ ਸੰਤੁਸ਼ਟ ਹੈ, ਤਿਨੀ ਸਗੁਰ ਕੀ ਗੱਲ ਮੰਨੀ। ਜੋ ਗੁਰਮੁਖ ਨਾਮ ਧਿਆਏ ਦੇ, ਤਿਨੀ ਚੜੀ ਚ ਵਗਣ ਮੰਨੀ। ਸਲੋਕ ਮਹੱਲਾ ਤੀਜਾ। ਮਨਮੁਖ ਕਾਇਰ ਕਰੂਪ ਹੈ, ਬਿਨ ਨਾਵੇ ਨਕ ਨਾਹੇ। ਅਨਦਿਨ ਤੰਦੇ ਵਿਆਪਿਆ, ਤੁਪਨੇ ਪੀ ਸੁਖ ਨਾਹੇ। ਨਾਨਕ ਗੁਰਮੁਖ ਹੋਵੇ ਤਾਂ ਉਬਰੇ, ਨਾਹੇ ਤਾਂ ਬੱਧੇ ਦੁੱਖ ਸਹਾਹੇ। ਮਹੱਲਾ ਤੀਜਾ। ਗੁਰਮੁਖ ਸਦਾ ਦਰਸ ਹੋਣੇ, ਗੁਰ ਕਾ ਸ਼ਬਦ ਕਮਾਹੇ। ਅੰਤਰ ਸਾਂਤ ਸਦਾ ਸੁਖ, ਦਰ ਸੱਚੇ ਸੋਭਾ ਪਾਹੇ। ਨਾਨਕ ਗੁਰਮੁਖ ਹਰ ਨਾਮ ਪਾਇਆ, ਸਹਿਜੇ ਸੱਚ ਸਮਾਹੇ ਪੌੜੀ। ਗੁਰਮੁਖ ਪ੍ਰਹਿਲਾਦ ਜਪ ਹਰ ਗਦ ਪਾਈ, ਗੁਰਮੁਖ ਜਨਕ ਹਰ ਨਾਮ ਲਿਵਲਾਈ। ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ, ਬਿਨ ਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ। ਗੁਰਮੁਖ ਹਰ ਭਗਤ ਹਰ ਆਪ ਲਹਾਈ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨ ਆਈਆ, ਸਬਦ ਨ ਲਾਗੋ ਪਾਓ। ਉਸ ਨੂੰ ਸੁਖ ਨਾ

ਏ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵੈ ਜਨਮ ਮਰਨ ਦੁਖ ਜਾਏ। ਸਹਿਸਤਾ ਮੂਲ ਨਾ ਹੋਵੇ, ਹਉਮੈ ਸ਼ਬਦ ਜਲਾਏ, ਕੂੜੇ ਕੀ ਪਾਲ ਵਿੱਚੋਂ ਨਿਕਲੇ, ਸੱਚ ਵਸੇ ਮਨ ਆਏ। ਅੰਤਰ ਸ਼ਾਂਤ ਮਨ ਸੁਖ ਹੋਏ, ਸਹਿ ਸੰਜਮ ਕਾਰ ਕੁਮਾਏ, ਨਾਨਕ ਪੂਰੇ ਕਰਮ ਸਤਿਗੁਰ ਮਿਲੇ, ਹਰ ਜਿਉ ਕਿਰਪਾ ਕਰੇ ਰਜਾਏ। ਪੌੜੀ ਜਿਸਕੇ ਘਰ ਦੀਵਾਨ ਹਰ ਹੋਏ, ਜਿਸਕੀ ਮੁੱਠੀ

ਨਾਨਕ ਬਿਨ ਨਾਵੇ ਜਮ ਮਾਰਸੀ ਅੰਤ ਗਿਆ ਪਛਤਾਏ ਮਹੱਲਾ ਤੀਜਾ। ਇਹ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਸਭ ਕੜ ਭੋਗ ਵੇ ਅਲਿਪਤ ਰਹੇ ਅਲਖ ਨ ਲਖਣਾ ਜਾਈ। ਪੂਰੇ ਗੁਰ ਵੇਖਾ ਲਿਆ ਸਬਦੇ ਸੋਝੀ ਪਾਈ। ਪੁਰਖੇ ਸੇਵੇ ਸੇ ਪੁਰਖ ਹੋਵੇ ਜਿੰਨੀ ਹੋਮੇ ਸ਼ਬਦ ਜਲਾਈ। ਇਸ ਕਾ ਸਰੀਰ ਕੋ ਨਹੀਂ।

ਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪੌੜੀ ਜਿਨ ਕੇ ਹਰ ਨਾਮ ਸਿਆਸਤ ਹਿਰਦੈ ਹਰ ਨਾਮੋ ਤਿਨ ਕਉ ਰੱਖਣ ਹਾਰਾ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਿਖਾਈ ਮਿੱਤਰ ਹਮਾਰਾ ਹਰ ਨਾਵੇ ਨਾਲ ਗੱਲਾਂ ਹਰ ਨਾਵੇ ਨਾਲ ਮਸਲਤ ਹਰ ਨਾਮ ਹੁਮਾਰੀ ਕਰਦਾ ਨਿਤ ਸਾਰਾ ਹਰ ਨਾਮ ਹੁਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੋਲ

ਤੀਜਾ ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚੇ ਸ਼ਬਦ ਸਮਾਹੇ ਕੋਲ ਉਧਾਰੇ ਆਪਣਾ ਮੋਹ ਪਦਵੀ ਆਪੇ ਪਾਹੇ ਪਾਰ ਬਨੋ ਤਿਨ ਕੋ ਸੰਤੁਸ਼ਟ ਪਾਇਆ ਜੋ ਗੁਰ ਚਰਨੀ ਜਨ ਪਾਹੇ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਮਹੱਲਾ ਤੀਜਾ ਹਉਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹਉਮੈ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ ਜਿਨ ਕੋ ਪੂਰਬ ਲਿਖਿਆ ਤਿਨਾ ਸਤਿਗੁਰ ਮਿਲਿਆ ਪ੍ਰਵਿਆਏ ਨਾਨਕ ਗੁਰਪ੍ਰਸਾਦੀ ਉਭਰੇ ਹਉਮੈ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਵਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸ੍ਰੀਵੈ ਹਰ ਨਾਮ ਹਮ ਪੂਜੇ ਹਰ ਨਾਮੇ ਹੀ ਮਨ ਰਾਤਾ ਹਰ ਨਾਮੇ ਜੇਵੜ ਕੋਈ ਅਵਰ ਨ ਸੂਝੇ ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀਆ ਗੁਰਪਾਰੇ ਉਪਕਾਰੀ ਤਨ ਤਨ ਗੁਰੂ ਕਾ ਪਿਤਾ ਮਾਤਾ ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ ਜਿਤ ਮਿਲੇ ਹਰ ਨਾਮ ਮੈਂ ਜਾਤਾ ਸਲੋਕ ਮਹੱਲਾ ਤੀਜਾ।

ਹਰ ਨਾਮੇ ਕਾ ਹਮਲੇਖਾ ਲਿਖਿਆ, ਸਭ ਜਮਕੀ ਅਗਲੀ ਕਾਣ ਗਈ। ਹਰ ਕਾ ਨਾਮ ਗੁਰਮੁਖ ਕਿਨੇ ਵਿਰਲੇ ਤਿਆਇਆ, ਜਿਨ ਕਉ ਤੁਰ ਕਰਮ ਪ੍ਰਾਪਤ ਲਿਖਤ ਪਈ। ਸਲੋਕ ਮਹੱਲਾ ਤੀਜਾ। ਜਗਤ ਅਗਿਆਨੀ ਅੰਧ ਹੈ, ਦੂਜੇ ਭਾਏ ਕਰਮ ਕਮਾਏ, ਦੂਜੇ ਭਾਏ ਜੇਤੇ ਕਰਮ ਕਰੇ, ਦੁਖ ਲੱਗੇ ਤਨ ਤਾਏ। ਗੁਰ ਪ੍ਰਸਾਦੀ ਸੁਖੀ ਉਪਜੇ, ਜਾਂ ਗੁਰ ਕਾ ਸ਼ਬਦ ਕਮਾਏ, ਸੱਚੀ ਬਾਣੀ ਕਰਮ ਕਰੇ, ਤਨ ਦਿਨ ਨਾਮ ਤੇ ਆਏ। ਨਾਨਕ ਜਿਤ ਆਪੇ ਲਾਏ, ਤਿਤ ਲੱਗੇ ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ। ਹਮ ਕਰ ਨਾਮ ਖਜਾਨਾ ਸਦਾ ਹੈ,

ತಾಮಣಗಾರ ಇವು ಮನ್ವಾಸದ ಸುಗವಸ್ ಸಜ್ಜಿ ಕರಿ ವ್ಯಾಪಾರ ಅಂತರ್ಗುರ್ಗ್ಯಾನ್ ಹಾರತನ ಹೈ ಮುಕ್ತ ಕರಾಮಣಹಾರ ನಾನಕ ಜಿಸನು ನದರ ಕರೆ ಸೋಪಾಯ ತೂ ಹೋವೇ ದರ್ಶ ತಿಯಾರಾ ಪೌಡಿ ತನ್ ತನ್ ಸೋ ಗುರ್ಸಿಖ ಕಹಿಯೇ ਜੋ ਸਤਿਗੁਰ ਚਰਣੀ ਜਾਏ ਪਇਆ ਤਨ ਤਨ ਸੋ ਗੁਰਸਿਖ ਕਹੀਏ ਜਿਨ ਹਰ ਨਾਮਾ ਮੁਖ ਰਾਮ ਕਹਿਆ ਤਨ ਤਨ ਸੋ ਗੁਰਸਿਖ ਕਹੀਏ ਜਿਸ ਹਰ ਨਾਮ ਸੁਣਿਆ ਮਨ ਅੰਧ ਪਇਆ ਤਨ ਤਨ ਸੋ ਗੁਰਸਿਖ ਕਹੀਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਇਆ ਤਿਲ ਗੁਰਸਿਖ ਕਉ ਹਉ ਸਦਾ ਨਮਸਕਾਰੀ ਜੋ ਗੁਰ ਕੈ ਪਾਣੇ ਗੁਰਸਿਖ ਚਲਿਆ ਸਲੋਕ ਮਹੱਲਾ ਤੀਜਾ ਮਾਨ ਹੜਕੇ ਨੇ ਨਾ ਪਾਇਓ ਸਤਕੇ ਕਰਮ ਕਮਾਏ ਮਨ ਹੜਕੇ ਕਰ ਪਰਮ ਦੇ ਦੁਖ ਪਾਇਆ ਦੂਜੇ ਪਾਏ ਰਿੱਧ ਸਿੱਧ ਸਮੋਹ ਨਾਮ ਨਵਸਤੇ ਮਨ ਆਏ ਗੁਰਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ ਹਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸਬਦੇ ਸਾਧਨ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕਿਰਦ ਪਏ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤਨ ਤਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲੇ ਹਮ ਕੋ ਸਾਂਤ ਆਈ ਤਨ ਤਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲੇ ਹਮ ਹਰ ਭਗਤ ਪਾਈ ਤਨ ਤਨ ਹਰ ਭਗਤ ਸਤਗੁਰੂ ਹਮਾਰਾ ਜੇ ਕੀ ਸੇਵਾ ਤੇ ਹਮ ਹਰ ਨਾਮ ਲਿਵਲਾਈ ਤਨ ਤਨ ਹਰ ਗਿਆਨੀ ਸਤਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕਉ ਸਾਧ ਸਮਧਿਟ ਦਿਖਾਈ ਤਨ ਤਨ ਸਤਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਸਲੋਕ ਮਹੱਲਾ ਪਹਿਲਾ ਕਰ ਹੀ ਮੁੰਦ ਵਿਦੇਸ਼ ਪੇਰ ਨੇ ਚੂਰੇ ਸੰਭਾਲੇ ਮਿਲਦਿਆਂ

ਕਰਤ ਸੱਚਾ ਨਾਉ ਭੋਜਨ ਚਾਖਿਆ ਤ੍ਰਿਪਤਰੇ ਆਘਾਇ ਮਿਟੀ ਪਪਾਖਿਆ ਸਭ ਅੰਦਰ ਇਕ ਵਰਤ ਇਨੇ ਵਿਰਲੇ ਲਾਖਿਆ ਜਨ ਨਾਨਕ ਪਏ ਨਿਹਾਲ ਪ੍ਰਭ ਕੀ ਪਾਖਿਆ ਸਲੋਕ ਮਹੱਲਾ ਤੀਜਾ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਤਿਰ ਸ਼ਬਦ ਨਾ ਕਰੇ ਵਿਚਾਰ ਹਉਮੈ ਮਹਿਲ ਨਾ ਚੁੱਕਈ ਨਾਮ ਨਾ ਲੱਗੇ ਪਿਆਰ ਇਕ ਆਪੇ ਬਖਸ ਮਲਾਇਨ ਦੁਬਦਾ ਤਜ ਵਿਕਾਰ ਨਾਨਕ ਇਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ ਮਹੱਲਾ ਤੀਜਾ ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੇ ਪਾਏ ਬਹੁ ਦੁਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸੇ ਬਖਸਣ ਹਾਰ ਪੌੜੀ ਤੂੰ ਆਪੇ ਆਪ ਆ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਏ ਹਰ ਆਪੇ ਬੋਲੇ ਆਪ ਬੁਲਾਵੇ ਹਰ ਆਪੇ ਜਲ ਥਲ ਰਵ ਰਹੀਏ ਹਰ ਆਪੇ ਮਾਰੇ ਹਰ ਆਪੇ ਛੋਡੇ ਮਨ ਹਰ ਸਰਣੀ ਪੜ ਰਹੀਏ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਿਚਿੰਦ ਨਿਸਲ ਹੋਈ ਰਹੀਏ ਉਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਏ ਜਨ ਨਾਨਕ

ਸੋਰਠ ਮਹੱਲਾ ਪਹਿਲਾ ਕਰ ਪਹਿਲਾ ਚੌਪ ਦੇ ਸਭਨਾ ਮਰਣਾ ਆਇਆ ਵਿਛੋੜਾ ਸਭਨਹਾ ਪੁੱਛੋ ਜਾਏ ਸਿਆਣਿਆ ਆਗੇ ਮਿਲ ਕੇ ਨਾਹਾਂ ਜਿਨ ਮੇਰਾ ਸਾਹਿਬ ਵਿਸਰ ਵੱਡੀ ਵੇਦਨ ਤਨਾਹ ਕੀ ਸਾਹਾਇਓ ਸਾਚਾ ਸੋਏ ਜਾ ਕੀ ਨਦਰਸ ਦਾ ਸੁਖੋਏ ਰਹਾਓ ਵੱਡਾ ਕਰ ਸਾਲਾਣਾ ਹੈ।

ਕੀਤੀ ਗਈ ਵਜਾਏ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾ ਪਾਏ ਜੇ ਮਨ ਜਾਣੇ ਸੂਲੀਆਂ ਕਾਹੇ ਮਿੱਠਾ ਖਾਹੇ ਨਾਨਕ ਔਗੁਣ ਚੇਤੜੇ।

ਹਰ ਪਹਿਲਾ ਮਨਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਤ ਨ ਹੋਏ ਇਨ ਮਾਇਆ ਜਗਮ ਹੋਇਆ ਵਿਰਲਾ ਬੂਝੇ ਕੋਈ ਰਹਾਓ ਹਾਣ ਹਟ ਕਰ ਆਰਜਾ ਸਚ ਨਾਮ ਕਰ ਵੱਤ ਸੁਰਤ ਸੋਝ ਕਰ ਪਾਣ ਸਾਲ ਤਿਸ ਵੇ ਕਿਸ ਨੂੰ ਰੱਖ ਵਣਜਾਰਿਆ ਸੋ ਵਣਜ ਕਰ ਲੈ ਲਾਹਾ ਮਨ ਹੱਸ ਹੁਣ ਸਾਥ ਸੋ ਦਾਗਰੀ ਸਦ ਘੋੜੇ ਲੈ ਚੱਲ ਖਰਚ ਬੰਨ ਚੰਗਿਆਈਆਂ ਮਤ ਮਨ ਜਾਣੇ ਕੱਲ ਨਿਰੰਕਾਰ ਕਹਿ ਦੇਸ ਜਾਹੇ ਤਾਂ ਸੁਖ ਲਹਿ ਮਹੱਲ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਣ ਬਦੀਆਂ ਕਰ ਤਾਵਣੀ ਤਾਕੋ ਆਖੇ ਧੰਨ ਨਾਨਕ ਵੇਖੇ ਨਦਰ ਕਰ ਚੜੇ ਚਵਗਣ ਵੰਨ।

ਭਾਈ ਕਉ ਅਤ ਭਾਈ, ਹੁਕਮ ਪਇਆ ਬਾਹਰ ਕਰ ਛੋਡਿਆ, ਖਿਰ ਮੈਂ ਪਈ ਪਰਾਈ। ਨਾਮਦਾਨ ਇਸਨਾਨ ਨਾ ਮਨਮੁਖ, ਪਿਤ ਤਨ ਧੂੜ ਤੁਮਾਈ। ਮਨ ਮਾਨਿਆ ਨਾਮ ਸਿਖਾਈ, ਪਾਏ ਪਰੋ ਗੁਰ ਕੈ ਬਲਿਹਾਰ। ਜਿਨ ਸਾਚੀ ਬੂਝ ਬੁਝਾਈ ਰਖਾਓ, ਜਸਿਓ ਝੂਠ ਪ੍ਰੀਤ ਮਨ ਬਿਦਿਆ, ਜਨਸੂ ਵਾਦ ਰਚਾਈ। ਮਾਇਆ ਮਗਨ ਐਨਸ ਮੰਗਜੂ ਹੈ, ਨਾਮ ਨਾ ਲੇਵੇ ਮਰੇ ਬਿਖਾਈ। ਗੰਧਨ ਵੈਣ ਤਹਿਤਕਾਰੀ, ਸਬਦੇ ਸੁਰਤ ਨ ਆਈ। ਰੰਗ ਨਰਾਤਾ ਰਸ ਨੀ ਬਿਦਿਆ,

ਪ੍ਰਸੰਨਾ ਕੋਈ ਨਾ ਕਿਸਹੀ ਜੇਹਾ ਅੰਡਜ ਜੇਰਜ ਉਤ ਕੁਝ ਸਿਹਤਜ ਤੇਰੇ ਕੀ ਤੇਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੇ ਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਤ ਨਾਨਕ ਸੁਣ ਮੇਰੇ ਸਾਹਿਬਾ ਡੁਬਦਾ ਪੱਥਰ ਲੀਜੈ ਸੋਰਠ ਮਹੱਲਾ ਪਹਿਲਾ ਹਉ ਪਾਪੀ ਪਤਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਖ

ਸਾਰੀ ਜਲ ਥਲ ਮਹੀਲ ਗੁਪਤੋ ਵਰਤੈ ਗੁਰਸਬਦੀ ਦੇਖ ਨਿਹਾਰੀ ਜੀਉ ਰਹਾਉ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਉ ਤੂੰ ਬ੍ਰਹਮ ਅਜੋਨੀ ਹੈ ਪੀ ਹੋਨੀ ਹੜ ਪੀਤਰ ਦੇਖ ਮੁਰਾਰੀ ਜੀਉ ਜਨਮ ਮਰਨ ਤੋਂ ਇਹੋ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜੀਉ ਸਤਗੁਰ ਮਿਲੇ ਤਾਂ ਗੁਰਮੁਦ ਪਾਈਏ ਸਾਕਤ ਬਾਜੀ ਹਾਰੀ ਜੀਉ ਸਤਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਭ ਮਝਾਰੀ ਜੀਉ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨੁਸਿਆ ਨਿਰੰਕਾਰੀ ਜੀਉ ਸੋਰਠ ਮਹੱਲਾ ਪਹਿਲਾ ਜੇ ਜਲ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਉ ਛੋਡੋ ਵੇਸ਼ ਪੇਖ ਚ ਤਰਾਈ ਦੁਬਦਾ ਇਹੋ ਫਲ ਨਾਹੀ ਜੀਉ ਮਨ ਰੇ ਥਿਰ ਰਹੋ ਮਤ ਕਦ ਜਾਹੀ ਜੀਉ ਬਾਰ ਢੂੰਡਤ ਬਹੁਤ ਦੁਖ ਪਾਵੇ ਹਰ ਅੰਮ੍ਰਿਤ ਕਟ ਮਾਹੀ ਜੀਉ ਰਹਾਉ ਅਵਗੁਣ ਛੋੜ ਗੁਣਾ ਕੋ ਧਾਵੋ ਤਰ ਅਵਗੁਣ ਪਛਤਾਹੀ ਜੀਉ ਤਰ ਅਵਸਰ ਕੀ ਸਾਰ ਨਾ ਜਾਣੇ ਫਿਰ ਫਿਰ ਕੀਚ ਬੁੜਾਹੀ ਜੀਉ ਅੰਤਰ ਮੈਲ ਲੋਭੋ ਝੂਠੇ ਬਾਹਰ ਨਾਵੋ ਕਾਹੀ ਜੀਉ ਨਿਰਮਲ ਨਾਮ ਜਪੋ ਸਤ ਗੁਰਮੁਖ ਅੰਤਰ ਕੀ ਗਤ ਤਾਹੀ ਜੀਉ ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ ਸਤ ਗੁਰਬਚਨੀ ਫਲ ਪਾਹੀ ਜੀਉ ਜੋ ਭਾਵੇ ਤਿਉਂ ਰਾਖੋ ਹਰ ਜੀਉ ਜਨ ਨਾਨਕ ਸ਼ਬਦ ਸਲਾਹੀ ਜੀਉ ਸੋਰਠ ਮਹੱਲਾ ਪਹਿਲਾ ਪੰਚ ਬਦੇ

ਪਰ ਅਨਸ ਲੋਕ ਹਨ। ਫਿਰ ਪਛਤਾਏ ਅਭਾਗਾ ਰਖਾਓ, ਆਪਤ ਕੋ ਹਰਖ ਜਾਤ ਕੋ ਰੋਵੇ, ਇਹ ਦੋ ਸੁਖ ਨਾ ਲੈਣ ਲਾਗਾ, ਆਪੇ ਦੋ ਸੁਖ ਭੋਗ ਪੁਗਾਵੇ, ਗੁਰਮੁਖ ਸੋ ਅਨਰਾਗਾ, ਹਰਸ ਉਪਰ ਅਵਰ ਕਿਆ ਕਹੀਏ, ਜਿਨ ਪੀਆ ਸੋ ਤ੍ਰਿਪਤਾਗਾ, ਮਾਇਆ ਮੋਹਿਤ ਜਿਨ ਇਹ ਰਸ ਖੋਇਆ।

ਨਾਨਕ ਰਾਮ ਨਾਮ ਜਪ ਗੁਰਮੁਖ ਹਰ ਪਾਏ ਮਸਤਕ ਪਾਗਾ। ਸੋਰਠ ਮਹੱਲਾ ਪਹਿਲਾ ਸਰਬ ਜੀਆਂ ਸਿਰ ਲੇਖ ਤੁਰਾਹੂ ਬਿਨ ਲੇਖੇ ਨਹੀਂ ਕੋਈ ਜੀਓ। ਆਪ ਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਓ। ਮਾਨ ਰੇ

ਗੁਰਮੁਖ ਏਕ ਦ੍ਰਿਟ ਕਰ ਦੇਖੋ, ਧੜਕੜ ਜੋਤ ਸਮੋਈ ਜੀਓ, ਚਲ ਤੋ ਠਾਕ ਰੱਖੋ ਘਰ ਆਪਣੇ, ਗੁਰ ਮਿਲੇ ਇਹ ਮਤ ਹੋਈ ਜੀਓ, ਦੇਖ ਅਦ੍ਰਿਸ਼ਟ ਰਹੋ ਬਿਸਮਾਦੀ, ਦੁੱਖ ਬਿਸਰੈ ਸੁਖ ਹੋਈ ਜੀਓ, ਪੀਵੋ ਅਪਿਓ ਪਰਮ ਸੁਖ ਪਾਈਏ, ਨਿਰਕਰਵਾਸਾ ਹੋਈ ਜੀਓ, ਜਨਮ ਮਰਨ ਭਾਪਨ ਗਾਈਏ, ਪੁਨ ਰਪ ਜਨਮ ਨਾ ਹੋਈ ਜੀਓ, ਤਤ ਨਿਰੰਜਨ ਜੋਤ ਸਵਾਈ, ਸੋ ਹੰ ਭੇਦ ਨਾ ਕੋਈ ਜੀਓ, ਅਪਰੰਪਰ ਪਾਰਬਰਮ ਪਰਮੇਸ਼ਰ, ਨਾਨਕ ਗੁਰਮੇ

ਮਨ ਮੇਰੇ ਗੁਰ ਬਚਨੀ ਨਿਧ ਪਾਈ, ਤਾਤੇ ਸਚ ਮੈਂ ਰਹਿਆ ਸਮਾਈ ਰਹਾਉ। ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਗੁਰ ਚਰਣੀ ਮਨ ਲਾਗਾ ਤਾਂ ਜਮਕਾ ਮਾਰਗ ਭਾਗਾ, ਭਏ ਚ ਨਿਰਭਉ ਪਾਇਆ ਤਾਂ ਸਹਿਜੇ ਕਹਿ ਕਰ ਆਇਆ। ਪੰਡਤ ਨਾਨਕ ਬੂਝੇ ਕੋ ਵਿਚਾਰੀ, ਇਸ ਜਗ ਮੈਂ ਕਰ

ਈ ਜਿਹੜੀ ਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰ ਸੇ ਉਸ ਦਾ ਸੋ ਪਾਇਆ ਹਰ ਰਾਖਿਆ ਉਰ ਧਾਰੀ ਇਹੋ ਮਨੁਆ ਦਹਿਦ ਤਾਮਦਾ ਦੂਜੇ ਪਾਏ ਖੁਆਇਆ ਮਨ ਮੁਖ ਮੁਧ ਹਰ ਨਾਮ ਨ ਚੇਤੈ ਬਿਰਥਾ ਜਨਮ ਗਵਾਇਆ ਸਤਿਗੁਰ ਪੇਟੇ ਤਾ ਨਾ ਉਪਾਇ ਹਉਮੈ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੈ ਗੁਰ ਕੇ ਸ਼ਬਦ ਵਿਚਾਰੀ ਆਪੇ ਮੇਲ ਲਏ ਪ੍ਰ ਸਾਚੈ ਸਾਜ ਰਖਿਆ ਉਰ ਧਾਰੀ ਨਾਨਕ ਨਾਭੋ ਗਤ ਮਤ ਪਾਈ ਏਹਾ ਰਸ ਹਮਾਰੀ ਸੋਰਠ ਮਹੱਲਾ ਤੀਜਾ ਭਗਤ ਖਜਾਨਾ ਭਗਤਨ ਕਉ ਦੀਆ ਨਾਉ ਹਰ ਤਨ ਸਚ ਸੋਏ ਅਖੁੱਟ ਨਾਮ ਤਨ ਕਦੇ ਨਿਖੁੱਟੈ ਨਾਹੀ ਕਿਨੇ ਨਾ ਕੀਮਤ ਹੋਏ ਨਾਮ ਤਾਨ ਮੁਖ ਉਜਲੇ ਹੋਏ ਹਰ ਪਾਇਆ ਸਚ ਸੋਏ।

ਜਿਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਵੋ ਅਹੰਕਾਰਾ। ਅੰਮ੍ਰਿਤ ਲੂਟੈ ਮਨੁੱਖ ਨਹੀਂ ਬੂਝੈ ਕੋਈ ਨਾ ਸੁਣੇ ਪੁਕਾਰਾ। ਅੰਧਾ ਜਗਤ ਅੰਧ ਵਰਤਾਰਾ ਵਾਜਗੁਰੂ ਗੁਬਾਰਾ। ਓਮੇ ਮੇਰਾ ਕਰ ਕਰ ਵਿਗੁੱਤੇ ਕਿਹੋ ਚੱਲੇ ਨਾ ਚਲਦਿਆਂ ਨਾਲ। ਗੁਰਮੁਖ ਹੋਵੇ ਸੋ ਨਾਮ ਤੇ ਆਵੇ ਸਦਾ ਹਰ ਨਾਮ ਸਮਾਲ। ਸੱਚੀ ਬਾਣੀ ਹਰ ਗੁਣ ਗਾਵੇ ਨਦਰੀ ਨਦਰ ਨਿਹਾਲ। ਸਤਿਗੁਰ ਗਿਆਨ ਸਦਾ ਕਰ ਚਾਨਣ ਅਮਰ ਸਿਰ ਬਾਦਸ਼ਾਹ।

ਮੇਰਾ ਪ੍ਰਸਾਚਾ ਅਤ ਸਵਾਲਿਓ ਗੁਰਸੇ ਵਿਚਿਤ ਲਾਗਾ। ਸਾਚਾ ਸ਼ਬਦ ਸੱਚੀ ਸਜ ਬਾਣੀ ਦੋ ਜਨ ਅਨਦਿਨ ਜਾਗਾ। ਮਹਾਂ ਗੰਭੀਰ ਸਦਾ ਸੁਖਦਾਤਾ ਸਿਕਾ ਅੰਤ ਨ ਪਾਇਆ। ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮਨ ਵਸਾਇਆ। ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿਚੋਂ ਪਰਮ ਚੁਕਾਇਆ।

ਮਰਤਾ ਇਕ ਰੰਗੀ ਸ਼ਬਦ ਸਵਾਰਨ ਹਾਰਾ। ਸੋਰਠ ਮਹੱਲਾ ਤੀਜਾ। ਹਰ ਜੀਉ ਤੁਧ ਨੂੰ ਸਦਾ ਸਾਲਾ ਹੀ ਪਿਆਰੇ, ਜੇ ਚਿਰ ਕੜ ਅੰਤਰ ਹੈ ਸਾਸਾ। ਏਕ ਪਾਲਖਿਨ ਵਿਸਰੈ ਤੂੰ ਸਵਾਮੀ, ਜਾਣੋ ਬਰਸ ਪਚਾਸਾ। ਹਮ ਮੂੜ ਮੁਗਧ ਸਦਾ ਸੇ ਪਾਈ, ਗੁਰ ਕੈ ਸ਼ਬਦ ਪਰਗਾਸਾ। ਹਰ ਜੀਉ ਤੁਮ ਆਪੇ ਦਿਓ ਬੁਝਾਈ, ਹਰ ਜੀਉ ਤੁਮ ਮਿੱਟੋ ਵਾਰਿਆ ਸਦ ਹੀ, ਤੇਰੇ ਨਾਮ ਮਿੱਟੋ ਬਲ ਜਾਈ ਰਹਾਉ। ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ, ਸ਼ਬਦੇ ਹੀ ਮੁਕਤ ਪਾਈ। ਸ਼ਬਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ। ਸਤਿਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ, ਜੰਮੇ ਵਾਰੋ ਵਾਰਾ। ਬਿਸ਼ਟਾ ਕੇ ਕੀੜੇ ਬਿਸ਼ਟਾ ਮਾਏ ਸਮਾਣੇ, ਮਾਨਮੁਖ ਮੁਗਧ ਗੁਬਾਰਾ। ਆਪੇ ਕਰ ਵੇਖੇ ਮਾਰਗ ਲਾਏ ਭਾਈ, ਇਸ ਬਿਨ ਅਵਰ ਨਾ ਕੋਈ। ਜੋ ਤੁਰ ਲਿਖਿਆ ਸੋ ਕੋਈ ਨਾ ਮੇ

ਸਾਰ ਹਉ ਮੇਰਾ ਜਗ ਪਲਚ ਰਹਿਆ ਭਾਈ ਹੋਏ ਨਾ ਕਿਸੇ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਰਕਰ ਹੋਏ ਬਸੇਰਾ ਇੱਥੇ ਬੂਝੇ ਸੋ ਆਪ ਛਾਣੇ ਹਰ ਪ੍ਰਭੈ ਤਿਸ ਕੇਰਾ ਸਤਿਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾਂ ਕਿਆ ਪਾਈਏ ਏਕ ਨਦਰ ਘਰ ਵੇਖੇ।

ਕਵਿਆ ਸਭ ਠਾਈ ਹਿਰਦੇ ਨਾਮ ਅਪਾਰਾ, ਜੋ ਜੁਗ ਬਾਣੀ ਸ਼ਬਦ ਪਛਾਣੀ, ਨਾਓ ਮੀਠਾ ਮਨੇ ਪਿਆਰਾ। ਸਤਿਗੁਰ ਸੇਵ ਜੇ ਨਾਮ ਪਛਾਤਾ, ਸਫਲ ਜਨਮ ਜਗ ਆਇਆ। ਹਾਰ ਚਾਖ ਸਦਾ ਮਨ ਤ੍ਰਿਪਤਿਆ, ਗੁਣ ਗਾਵੇ ਗੁਣੀ ਅਗਾਇਆ। ਕਮਲ ਪ੍ਰਗਾਸ ਦਾ ਰੰਗ ਰਾਤਾ, ਅਨਖਾ ਸ਼ਬਦ ਵਜਾਇਆ। ਤਨ ਮਨ ਨਿਰਮਲ ਨਿਰਮਲ ਬਾਣੀ, ਸੱਚੇ ਸੱਚ ਸਮਾਇਆ। ਰਾਮ ਨਾਮ ਕੀ ਗਤ ਕੋਈ ਨਾ ਬੂਝੇ, ਗੁਰਮਤਿ ਹਿਰਦੇ ਸਮਾਈ। ਗੁਰਮੁਖ ਹੋਵੇ ਸੋ ਮਗ ਪਛਾਣੇ, ਹਰ ਰਸ ਰਸਨ ਰਸਾਈ। ਜਬ ਤਬ ਸੰਜਮ ਸਭ ਗੁਰ ਤੇ ਹੋਵੇ, ਹਿਰਦੇ ਨਾਮ ਵਸਾਈ। ਨਾਨਕ ਨਾਮ ਸੰਭਾਲੇ ਸੇ ਜਨ ਸੋਹਨ, ਦਰ ਸਾਚੇ ਪਦ ਪਾਈ। ਸੋਰਠ ਮਹੱਲਾ ਤੀਜਾ, ਦੋ ਤੁਕੇ ਸਤਿਗੁਰ ਮਿਲੇ ਉਲਟੀ ਪਈ ਭਾਈ। ਜੀ

ਮਨਸਾ ਮਾਰ ਦੁਬਦਾ ਸਏ ਸਮਾਣੀ ਪਾਇਆ ਨਾਮ ਅਪਾਰਾ ਹਾਰ ਚਾਹ ਮਨ ਨਿਰਮਲ ਹੋਆ ਕਿਲਵ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵੇ ਕੋਈ ਦਾਤੇ ਦਾਤ ਰੱਖੀ ਹੱਥ ਆਪਣੇ ਜੇ ਪਾਵੇ ਤੇ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਖੇ ਜਾਪੇ ਸੇਈ ਸੋਰਠ ਮਹੱਲਾ ਤੀਜਾ ਸਤਿਗੁਰ ਸੇਵੇ ਤਾਂ ਸਹਿਤ ਉਭਜੇ ਗਤ ਮਤਦ ਹੀ ਪਾਏ ਹਰ ਕਾ ਨਾਮ ਸੁੱਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਿਗੁਰ ਸਭ ਜਗ ਪੌਰਾਨਾ ਮਨ ਅੰਧਾ ਸ਼ਬਦ ਨਾ ਜਾਣੇ ਝੂਠੇ ਪਰਮ ਪੁਲਾ ਨਾ ਰਹਾਉ ਤ੍ਰੈ ਗੁਣ ਮਾਇਆ ਪਰਮ ਪੁਲਾਇਆ ਹਉਮੈ ਬੰਧਨ ਕਮਾਏ ਜੰਮਣ ਮਰਨ ਸਿਰ ਉਪਰ ਉਭੋ ਗਰਭ ਜੋਨ ਦੁਖ ਪਾਏ ਤ੍ਰੈ ਗੁਣ ਵਰਤੇ ਸਗਲ ਸੰਸਾਰਾ ਹਉਮੈ ਵਿਚ ਪਦ ਖੋਈ ਗੁਰਮੁਖ ਹੋਵੇ ਚੌਥਾ ਪਦ ਚੀਨੇ ਰਾਮ ਨਾਮ ਸੁਖ ਹੋਈ।

ਜਪਮਾਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਏ ਪਿਆਰਾ ਅੰਮ੍ਰਿਤ ਅਗਮ ਅਥਾਹਾ ਰਹਾਓ ਆਪੇ ਸੁਣਸਾ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਹੋ ਆਪੇ ਉੱਜੜ ਪਾਏ ਦਾ ਪਿਆਰਾ।

ਥਾਪੇ ਆਪੇ ਵੇਖ ਵਿਕਸਦਾ ਪਿਆਰਾ ਕਰ ਚੂਜ ਵੇਖੇ ਪ੍ਰਵੇ ਆਪੇ ਆਪੇ ਵਣ ਤਿਣ ਸਭ ਤੇ ਪਿਆਰਾ ਆਪੇ ਗੁਰਮੁਖ ਜਾਪੇ ਜਪ ਮਨ ਹਰ ਹਰ ਨਾਮ ਰਸ ਥਾਪੇ ਅੰਮ੍ਰਿਤ ਨਾਮ ਮਹਾਰਸ ਮੀਠਾ

ਲਮਾਟੀ ਬੰਦ ਰਖਾਇਆ, ਆਪ ਹੀ ਪਉ ਪਾਏ ਦਾ ਪਿਆਰਾ, ਬਨ ਬੱਕਰੀ ਸਿਉ ਹੰਡਾਇਆ, ਆਪੇ ਕਾਸ਼ਟ ਆਪ ਹਰ ਪਿਆਰਾ, ਵਿਚ ਕਾਸ਼ਟ ਅਗਨ ਰਖਾਇਆ, ਆਪ ਹੀ ਆਪ ਵਰਤਦਾ ਪਿਆਰਾ, ਪਏ ਅਗਨ ਨਾ ਸਕੇ ਜਲਾਇਆ, ਆਪੇ ਮਾਰ ਜੀਵਾਏ ਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ, ਆਪੇ ਤਾਣ ਦੀ ਬਾਣ ਹੈ ਪਿਆਰਾ, ਆਪੇ ਘਰ ਲਾਇਆ, ਜੋ ਆਪ ਚਲਾਏ ਤਿਉ ਚਲੀ ਗਏ ਪਿਆਰੇ, ਜੋ ਹਰ ਪ੍ਰਭ ਮੇਰੇ ਪਾਇਆ, ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੇ ਵਜਾਇਆ, ਸੋਰਠ ਮਹੱਲਾ ਚੌਥਾ, ਆਪੇ ਸਿਸ਼ਟ ਉਪਾਏ ਦਾ ਪਿਆਰਾ, ਕਰ ਸੂਰਜ ਚੰਦ ਚਾਨਾਣ, ਆਪਨ ਤਾਣਿਆ ਤਾਣ ਹੈ ਪਿਆਰਾ, ਆਪ ਨੇ ਮਾਣਿਆ ਮਾਣ, ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁੜ ਸੁਜਾਨ, ਮੇਰੇ ਮਨ ਜਾਪ ਰਾਮ ਨਾਮ ਨਿਸ਼ਾਨ, ਸਾਧ ਸੰਗਤ ਮਿਲ ਧਿਆਏ ਤੂੰ ਹਰ ਹਰ, ਬੋੜ ਨ ਆਵਣ ਜਾਣ ਰਖਾਉ, ਆਪੇ ਹੀ ਗੁਣਵਰਤ ਦਾ ਪਿਆਰਾ, ਆਪੇ ਹੀ ਪਰਵਾਨ, ਆਪੇ ਬਖਸ ਤਰਾਏ ਦਾ ਪਿਆਰਾ, ਆਪੇ ਸਚ ਨਿਸ਼ਾਨ, ਆਪੇ ਗੁਣਵਰਤ ਦਾ ਪਿਆਰਾ, ਆਪੇ ਹੀ ਫੁਰਮਾਨ, ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੈ ਦਾਨ, ਆਪੇ ਸੇਵ ਕਰਾਏ ਦਾ ਪਿਆਰਾ, ਆਪ ਦਿਵਾਵੇ ਮਾਣ।

ਚੌਥਾ ਦੋ ਤੁਕੇ ਆਨਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ ਸਾਧੂ ਪਰਸਦ ਹੀ ਪ੍ਰਪਾਇਆ ਗੋਬਿੰਦ ਸਰਨ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਅਲ ਪਿਆਰੀ ਜਬ ਸਤਸੰਗ ਪੈ ਸਾਧੂ ਜਾਨ ਫਿਰਦੇ ਮਿਲਿਆ ਸਾਂਤ ਮੁਰਾਰੀ ਰਹਾਓ ਤੂੰ ਹਿਰਦੇ ਗੁਪਤ ਵਸੇ ਦਿਨ ਰਾਤੀ ਤੇਰਾ ਭਾਉ ਨਾ ਬੁਝੇ ਗੁਵਾਰੀ ਸਗੁਰ ਪੁਰਖ ਮਿਲਿਆ ਪ੍ਰਪਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਪਿਆ ਸਾਂਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਚੀਨ ਸੋ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖੇ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਪਈ ਤੁਮਾਰੀ ਨਾਨਕ ਅਤੁਲ ਸਹਿਜ ਸੁਖ ਪਾਇਆ ਅਣਦਿਨ ਜਾਗਤ ਰਹੇ ਬਨਵਾਰੀ ਸੋਰਠ ਮਹੱਲਾ ਚੌਥਾ ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ ਹਰ ਬਿਨ ਰਹਿਣ ਨਾ ਜਾਈ ਜੋ ਮਛਲੀ ਬਿਨ ਨੀਰੈ ਬਿਨਸੈ ਤਿਉ ਨਾਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹਉ ਅੰਤਰ ਨਾਮ ਗਾਂ ਦਿਨ ਰਾਤੀ ਨਾਮੇ ਹੀ ਸਾਂਤ ਪਾਈ ਰਹਾਉ ਜਿਉ ਚਾਤਰਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੇ ਸੋ ਸਹਿਜੇ ਹਰਿਆ ਪਾਏ ਸੁਪਾਈ ਮਨਮੁਖ ਪੂਲੇ ਦੇਹ ਸੇ ਡੋਲੇ ਬਿਨ ਨਾਵੇ ਦੁਖ ਪਾਈ।

ਤਿਸਨਾ ਸ਼ਬਦ ਬੁਝਾਈ। ਸੋਰਠ ਮਹੱਲਾ ਚੌਥਾ ਪੰਚ ਪਦਾ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਪ੍ਰਮ ਕਾਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ ਗੁਰਮਤ ਰਾਮ ਨਾਮ ਪਰਗਸ ਹੋ ਸਦਾ ਰਹੋ ਸਰਣਾਈ ਰਹਾਓ। ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਉ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ ਜਿਸ ਕੀ ਵਥ ਸੋਈ ਪ੍ਰਭ ਜਾਣੇ ਜਿਸ ਨੂੰ ਦੇਸੋ ਪਾਏ ਵਸ ਅਨੂਪ ਅਤ ਅਗਮ ਅਗੋਚਰ ਗੁਰਪੂਰਾ ਅਲਖ ਲਖਾਏ ਜਿਨ ਇਹ ਚਾਖੀ ਸੋਈ ਜਾਣੇ ਗੂੰਗੇ ਕੀ ਮਿਠਿਆਈ ਰਤਨ ਲੁਕਾਇਆ ਲੂਕੇ ਨਾਹੀ ਜੇ ਕੋ ਰੱਖੇ ਲੁਕਾਈ ਸਭ ਕੁਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਸੋਈ ਜਿਸ ਨੂੰ ਦਾਦ ਕਰੇ ਸੋ ਪਾਏ ਜਨ ਨਾਨਕ ਅਵਰ

ਕਿਸ ਹੋ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀ ਸੇ ਵੱਡਾ ਵਡੇਰਾ ਸੋ ਸੋਖਾ ਕੂਰਲ ਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਰਦੇਸੀ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾਰਾ ਹੀ ਕਿਆ ਤਿਸ ਕਾਮ ਹੋਤਾ ਜਾ ਰਹਾਉ ਜਿਨ ਘਰ ਚਾਹਿਆ ਸਭ ਕੇ ਤਿਸਕਾ ਤਿਸਕੀ ਭੂਖ ਗਵਾਈ ਐਸਾ ਤਨ ਦੀਆ ਸੁਖਦਾਤ ਨਿਖੁੱਟ ਨਾ ਕਬ ਹੀ ਜਾਈ ਅੰਧ ਪਿਆ ਸੁਖ ਸਹਿਜ ਸਮਾਣੇ ਸਤਗੁਰ ਮੇਲ ਮਿਲਾਈ ਮਨਾਮ ਜਪ ਨਾਮ ਆਰਾਧ ਅਣਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਤਾਂ ਚੁੱਕੀ ਘਾਣ ਜਮਾਣੀ।

ਸੰਤ ਪ੍ਰਸਾਦਾ ਨਾਮ ਤੇ ਆਇਆ, ਸਰਬ ਕੁਦਲ ਤਬ ਥੀਆ, ਸੰਤਨ ਬੇਨ ਅਵਰ ਨਾ ਦਾਤਾ ਬੀਆ, ਜੋ ਜੋ ਸਰਣ ਪਰੇ ਸਾਧੂ ਕੀ, ਤੋ ਪਾਰ ਗਰਾਮੀ ਕੀ ਆ ਰਹਾਓ। ਕੋਟ ਪਰਾਧ ਮਿਟੇ ਜਨ ਸੇਵਾ, ਹਰ ਕੀਰਤਨ ਰਸ ਗਾਈ ਹੈ, ਈਗਾ ਸੁਖ ਆਗੇ ਮੁਖ ਊਜਲ, ਜਨ ਕਾ ਸੰਗ ਵਡ ਭਾਗੀ ਪਾਈ ਹੈ, ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀਏ, ਅਗਮਿਆ ਗੋਚਰ ਸਦ ਅਬਨਾਸੀ, ਸਰਣ ਸੰਤਨ ਕੀ ਲਈਏ, ਨਿਰਗੁਣ ਨੀਜ ਅਨਾਦ ਅਪਰਾਧੀ, ਓੜ ਸੰਤਨ ਕੀ ਆਹੀ, ਬੂੜ ਤਮੋਗਰੇ ਅੰਧ ਕੂਪ ਮਹਿ, ਨਾਨਕ ਲਿਹੋ ਨਿਵਾਹੀ। ਸੋਰਠ ਮਹੱਲਾ ਪੰਜਵਾਂ ਕਰ ਪਹਿਲਾ, ਜਾ ਕੇ ਹਿਰਦੇ ਵਸਿਆ ਤੂੰ ਕਰਤੇ, ਤਾ ਕੀ ਤੈ ਆਸ ਪੁਜਾਈ, ਦਸ ਆਪਣੇ ਕੋ ਤੂੰ ਵਿਸਰੈ ਨਾਹੀ, ਚਰਨ ਤੂਰ ਮਨ ਪਾਈ, ਤੇਰੀ ਅਕਥ ਕਥਾ ਕਥਨ ਨਾ ਜਾਈ, ਗੁਣ ਨਿਧਾਨ ਸੁਖਦਾਤੇ ਸੁਆਮੀ, ਸਭ ਤੇ ਊਚ ਬਡਾਈ ਰਖਾਓ। ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ, ਸੇਵਕ ਕੋ ਤੁਮ ਸੇਵਾ ਦੀਨੀ, ਦਰਸ਼ਨ ਦੇਖ ਅਗਾਈ, ਸਰਬ ਨਿਰੰਤਰ ਤੁਮੇ ਸਮਾਨੇ, ਜਾ ਕੋ ਤੁਧੇ ਆਪ ਬੁਝਾਈ, ਗੁਰਪ੍ਰਸਾਦ ਮਿਟਿਓ ਅਗਿਆਨਾ, ਪ੍ਰਗਟ ਪਏ ਸਵਠਾਈ, ਸੋਈ ਗਿਆਨੀ ਸੋਈ ਧਿਆਨੀ, ਸੋਈ ਪੁਰਖ ਸੁਪਾਈ, ਕਹੋ ਨਾਨਕ ਜਿਸ ਪਏ ਦਇਆਲਾ, ਤਾ ਕੋ ਮਨ ਤੇ ਬਿਸਰ ਨਾ ਜਾਈ। ਸੋਰਠ ਮਹੱਲਾ ਪੰਜਵਾਂ। ਸਗਲ ਸਮੱਗਰੀ ਮੋਏ ਵਿਆਪੀ, ਕਬ ਉੱਚੇ ਕਬ ਨੀਚੇ, ਸੁਧ ਨਾ ਹੋਈ ਗੇ ਕਾਹੂ ਜਤਨਾ, ਓੜਕ ਕੋ ਨਾ ਪਹੁੰਚੇ ਮੇਰੇ ਮਨ, ਸਾਧ ਸਰਣ ਛੁਟਕਾਰਾ, ਬਿਨ ਗੁਰ ਪੂਰੇ ਜਨਮ ਮਰਣਾ ਰਹੀ, ਫਿਰ ਆਵਤ ਬਾਰੋ ਬਾਰ ਆ ਰਹਾਓ। ਉਹ ਜੋ ਪਰਮ ਪੁਲਾਵਾ ਕਹੀਤ, ਤਿਨ ਮੈਂ ਉਰਜੋ ਸਗਲ ਸੰਸਾਰਾ, ਪੂਰਨ ਭਗਤ ਪੁਰਖ ਸਵਾਮੀ ਕਾ, ਸਰਬ ਥੋਗ ਤੇ ਨਿਆਰਾ, ਨਿੰਦੋ ਨਾਹੀ ਕਾਹੂ ਬਾਤ, ਇਉ ਖਸਮ ਕਾ ਕੀਆ, ਜਾ ਕੋ ਕਿਰਪਾ ਕਰੀ ਪ੍ਰਾ ਮੇਰ ਹੈ, ਮਿਲ ਸਾ ਸੰਗਤ ਨਉ ਲੀਆ, ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰ, ਸਭਨਾ ਕਰਤ ਉਧਾਰਾ, ਕਉ ਨਾਨਕ ਗੁਰ ਬਿਨ ਨਹੀਂ ਤਰੀਐ, ਇਉ ਪੂਰਨ ਤਤ ਵਿਚਾਰਾ। ਸੋਰਠ ਮਹੱਲਾ ਪੰਜਵਾਂ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਾ ਸਾਰਾ, ਕਿਲਭ ਕਾਟੇ ਨਿਮਖ ਆਰਾਧਿਆ, ਗੁਰਮੁਖ ਪਾਰਿਓ ਤਾਰਾ, ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੇ, ਸਾਧੂ ਅੰਮ੍ਰਿਤ ਬਾਨੀ ਰਖਾਓ। ਮੁਗਤ ਭੁਗਤ ਜੁਗਤ ਸਜ ਪਾਈਏ, ਸਰਬ ਸੁਖਾਂ ਕਾ ਦਾਤਾ, ਆਪਣੇ ਦਾਸ ਕੋ ਭਗਤ ਦਾਨ ਦੇਵੇ, ਪੂਰਨ ਪੁਰਖ ਵਿਧਾਤਾ, ਤ੍ਰਮਣੀ ਸੁਣੀਏ ਰਸ ਨਾ ਗਾਈਏ, ਹਿਰਦੇ ਤਾਈਏ ਸੋਈ, ਕਰਨ ਕਾਲ ਸਮਰੱਥ ਸੁਆਮੀ, ਜਾਤੇ ਬਿਰਥਾ ਨਾ ਕੋਈ, ਵੱਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨ ਗੁਣ ਗਾਵੇ, ਸਿਮਰੇ ਸਦਾ ਗੋਪਾਲਾ। ਸੋਰਠ ਮਹੱਲਾ ਪੰਜਵਾਂ। ਕਰ ਇਸਨਾਨ ਸਿਮਰ ਪ੍ਰਵਿਆਪਨਾ, ਮਨ ਤਨ ਪਏ ਅਰੋਗਾ, ਕੋੜ ਵਿਘਨ ਲਾਥੇ ਪ੍ਰਸਰਣਾ, ਪ੍ਰਗਟੇ ਪਲੇ ਸੰਯੋਗਾ, ਪ੍ਰਾਬਾਣੀ ਸ਼ਬਦ ਸੁਪਾਖਿਆ, ਗਾਵੋ ਸੁਣੋ ਪੜੋ ਨਿਦਪਾਈ, ਗੁਰਪੂਰੇ ਤੂੰ ਰਾਖਿਆ ਰਹਾਉ, ਸਾਚਾ ਸਾਹਿਬ ਅਮਿਤ ਵਡਾਈ, ਭਗਤ ਵਿਸ਼ਲ ਦਇਆਲਾ, ਸੰਤਾਂ ਕੀ ਪੈਜ ਰੱਖਦਾ ਆਇਆ, ਆਦ ਬਿਰਧ ਪ੍ਰਤਪਾਲਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਜੁਗ ਅੰਤਰ,

ਪੰਜਵਾਂ ਕੋਲ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਦਪਾਲੇ ਨਿਸਾਰ ਸੰਭਾਲੇ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧ

ਕਿਰਪਾਲ ਸੁਖ ਸਾਗਰ ਸਰਬ ਘਟਾਂ ਭਰਪੂਰੀ ਰਹਿ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਨਿਆ ਦੂਰੀ ਰੇ ਹਰ ਬੇਅੰਤ ਹੋ ਮਿਤ ਕਰ ਵਰਨੋ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਸੋਰਠ ਮਹੱਲਾ ਪੰਜਵਾਂ ਜਿਨ੍ਹਾਂ ਬਾਲਕੋ ਬਹੁਤ ਅੰਦੇਸਰੋ ਤੇ ਮਿਟੇ ਸਵ ਗਇਆ ਸਹਿਜ ਸੈਨ ਅਰ ਸੁਖ ਮਨ ਨਾਰੀ ਓਂਦ ਕਮਲ ਵਿਗਸਾਇਆ ਦੇਖੋ ਅਜਰ ਜ ਪਇਆ ਜੇ ਠਾਕੁਰ ਕੋ ਸੁਣ ਅਗਾਧ ਬੋਧ ਤੁਰਦੇ ਗੁਰ ਦਇਆ ਅਰਹਾਉ ਜੋਏ ਦੂਤ ਮੈ ਬੋ ਸੰਤਾਵਕ ਤੇ ਪਏ ਆਨਕ ਪਇਆ ਤਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਣਿਆ ਜੇ ਭੰਡਾਰ ਗੋਬਿੰਦ ਕਾ ਖੁਲਿਆ ਜੇ ਪ੍ਰਾਪਤ ਤੇ ਲਇਆ ਏਕ ਰਤਨ ਮੋਕੋ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੋਆ ਭਗਤ ਭੰਡਾਰ

ਰਤਨ ਛਾੜ ਕੌਡੀ ਸੰਗ ਲਾਗੇ ਜਾਤੇ ਕਛੂ ਨਾ ਪਾਈਏ। ਪੂਰਨ ਪਾਰ ਬ੍ਰਹਮ ਪਰਮੇਸ਼ੁਰ ਮੇਰੇ ਮਨਸ ਦਾ ਧਿਆਈ ਹੈ। ਸਿਮਰਹੁ ਹਰ ਹਰ ਨਾਮ ਪਰਾਨੀ ਬਿਰਸੇ ਕਾਚੀ ਦੇ ਅਗਿਆਨੀ। ਹਰਹਾਉ ਮ੍ਰਿਤ ਨਾ ਅਰ ਸੁਪਨ ਮਨੋਰਤਾ ਕੀ ਕਛ ਨਾ ਵਡਾਈ। ਆਰਾਮ ਭਜਨ ਬਿਨ ਕਾਮ ਨ ਆਵਸ ਸੰਗ ਨਾ ਕਾਹੂ ਜਾਈ। ਹਉ ਹਉ ਕਰਤ ਬਿਖਾਏ ਅਵਰਦਾ ਜੀ ਕੋ ਕਾਮ ਨ ਕੀਨਾ। ਧਾਵਤ ਧਾਵਤ ਨਹਿ ਤ੍ਰਿਪਤਾਸਿਆ ਆਰਾਮ ਨਾਮ ਨਹੀਂ ਚੀਨਾ। ਸਾਧ ਵਿਕਾਰ ਵਿਖੇ ਰਸ ਮਾਤੋ ਅਸੰਖ ਖਤੇ ਘਰ ਫੇਰੇ। ਨਾਨਕ ਕੀ ਪ੍ਰਾਪਾਏ ਬੇਨੰਤੀ ਕਾਟੋ ਅਵਗੁਣ ਮੇਰੇ। ਸੋਰਠ ਮਹੱਲਾ ਪੰਜਵਾਂ ਗੁਣ ਗਾਵੋ ਪੂਰਨ ਅਵਨਾਸੀ। ਕਾਮ ਕ੍ਰੋਧ ਵਿਖ ਜਾਰੇ ਮਹਾਂ ਵਿਘਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ।

ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਭ ਬਲਿਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈ ਜਸਵਾਰੀ ਗੋਸ਼ਟ ਗਿਆਨ ਨਾਮ ਸੁਨ ਉਧਰੇ ਜਿਨ ਜਿਨ ਦਰਸ਼ਨ ਪਾਇਆ ਪਯੋ ਕਿਰਪਾਲ ਨਾਂ ਪ੍ਰਭ ਆਪਣਾ ਹੰਦ ਸੇ ਤੀ ਕਰ ਆਇਆ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਾਰਣ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ

ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਵਨਾਸੀ, ਤਾ ਕੋ ਬਿਘਨ ਨਾ ਕੋ ਲਾਗੈ। ਜੋ ਸਤਿਗੁਰ ਆਪਣੇ ਰਾਖੇ, ਚਰਨ ਕਮਲ ਵਸੇ ਅੰਤਰ, ਅੰਮ੍ਰਿਤ ਹਰਸ ਜਾਖੇ, ਹਰ ਸੇਵਾ ਸੇਵ ਪ੍ਰਵਿਆਪਨੇ, ਜਿਨ ਮਨ ਕੀ ਇਛ ਪੁਜਾਈ, ਨਾਨਕ ਦਾਤਾ ਕੇ ਬਲਿਹਾਰੈ, ਜਿਨ ਪੂਰਨ ਪੈਜ ਰਖਾਈ। ਸੋਰਠ ਮਹੱਲਾ ਪੰਜਵਾਂ, ਮਾਇਆ ਮੋਹ ਮਗਨ ਅੰਧਿਆਰ ਹੈ, ਦੇਵ ਨਹਾਰ ਨਾ ਜਾਣੈ। ਜੀਓ ਪਿੰਡ ਸਾ ਜਿਨ ਰਚਿਆ, ਬਲ ਆਪਣੋ ਘਰ ਮਾਨੈ, ਮਨ ਮੂੜੇ ਦੇਖ ਰਹੇ ਹੋ ਪ੍ਰਸਵਾਮੀ, ਜੋ ਕਰੇ ਸੋਈ ਸੋਈ ਜਾਣੈ, ਰਹੇ ਨਾ ਕਛੂਏ ਸ਼ਾਨੀ ਰਖਾਓ। ਜੇ ਬਾ ਸਵਾਤ ਲੋਭ ਮਦ ਮਾਤੋ, ਉਪਜੇ ਅਨਕ ਬੇਕਾਰਾ, ਬਹੁ ਜੂਨ ਪਰਮ ਦੁਖ ਪਾਇਆ, ਹੋਮੇ ਬੰਧਨ ਕੇ ਪਾਰਾ। ਦੇ ਕਿਵਾੜ ਅਨਕ ਪੜਦੇ ਮਹਿ, ਪਰ ਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਠਾਕੈ। ਦੀਨ ਦਿਆਲ ਪੂਰਨ ਦੁਖ ਪੰਜਨ, ਤੁਮ ਬਿਨ ਓਟ ਨ ਕਾਈ, ਕਾਢ ਲਿਓ ਸੰਸਾਰ ਸਾਗਰ ਮੈਂ, ਨਾਨਕ ਪ੍ਰਭ ਸਰਣਾਈ। ਸੋਰਠ ਮਹੱਲਾ ਪੰਜਵਾਂ, ਪਾਰ ਬ੍ਰਹਮ ਹੋਆ ਸਖਾਈ, ਕਥਾ ਕੀਰਤਨ ਸੁਖਦਾਈ, ਗੁਰਪੂਰੇ ਕੀ ਬਾਣੀ, ਜਪੰਦ ਕਰੋ ਨਿਤ ਪ੍ਰਾਣੀ, ਹਰ ਸਾਚਾ ਸਿਮਰ ਹੋ ਪਾਈ, ਸਾਧ ਸੰਗ ਸਦਾ ਸੋ ਪਾਈਏ, ਹਰ ਵਿਸਰਨਾ ਕਬ ਹੋ ਜਾਈ। ਹਰ ਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਜਿਸ ਨੂੰ ਕਰਮ ਪ੍ਰਾਪਤ ਹੋਵੇ, ਸੋ ਜਨ ਨਿਰਮਲ ਜੀਵੈ, ਬਿਘਨ ਬਿਨਾਸਨ ਸਭ ਦੁਖ ਨਾਸਨ, ਗੁਰ ਚਰਣੀ ਮਨ ਲਾਗਾ, ਗੁਣ ਗਾਵਤ ਅਜੁਤ ਅਵਨਾਸੀ, ਆਨੰਦਨ ਹਾ ਰੰਗ ਜਾਗਾ। ਮਨ ਇੱਛੇ ਸੇਹੀ ਫਲ ਪਾਏ, ਹਰ ਕੀ ਕੜਾ ਸੁਹੇਲੀ, ਆਦ ਅੰਤ ਮਦ ਨਾਨਕੋ, ਤੋ ਪ੍ਰਭੋ ਆ ਬੇਲੀ। ਸੋਰਠ ਮਹੱਲਾ ਪੰਜਵਾਂ, ਪੰਚ ਪਦਾ, ਬਿਨਸੇ ਮੋਹ ਮੇਰਾ ਅਰ ਤੇਰਾ, ਬਿਨਸੇ ਆਪਣੀ ਤਾਰੀ, ਸੰਤੋ ਇਹ ਬਤਾਵ ਹੁਕਾਰੀ, ਜਿਤ ਹੋਮੇ ਗਰਭ ਨਿਵਾਰੀ ਰਖਾਓ। ਸਰਬ ਭੂਤ ਪਾਰ ਬ੍ਰਹਮ ਕਰ ਮਾਨਿਆ, ਹੋਵਾਂ ਸਗਲ ਰੇ ਨਾਰੀ, ਦੇਖੋ ਪ੍ਰਭਜੂ ਆਪਣੇ ਸੰਗੇ, ਚੂਕੇ ਪੀਤ ਪਰਮਾਰੀ, ਔਖਦ ਨਾਮ ਨਿਰਮਲ ਜਲ ਅੰਮ੍ਰਿਤ, ਪਾਈਏ ਗੁਰੂ ਦੁਆਰੀ। ਕਹੋ ਨਾਨਕ ਜਿਸ ਮਸਤਕ ਲਿਖਿਆ, ਤਿਸ ਗੁਰ ਮਿਲੇ ਰੋਗ ਬਿਦਾਰੀ।

ਸਦ ਮੈਂ ਬੈਸੰਤਰ ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਸਤ ਮਾਣੀ, ਖੜਕੜ ਮਾਧੋ ਜੀਆ। ਸੰਤੋ ਕੜਕੜ ਰਹਿਆ ਸਮਾਇਓ, ਪੂਰਨ ਪੂਰ ਰਹੋ ਸਰਬ ਮੈਂ, ਜਲ ਥਲ ਰਮਈਆ ਆਇਓ ਰਗਾਓ। ਗੁਣ ਨਿਧਾਨ ਨਾਨਕ ਜਗਾਵੇ, ਸਤਿਗੁਰ ਪਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੇਪਾ, ਸਭ ਮੈਂ ਰਹਿਆ ਸਮਾਇਓ। ਸੋਰਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਹੋਏ ਆਨੰਦਾ, ਬਿਨ ਸੇ ਜਨਮ ਮਰਨ ਪੈ ਦੁਖੀ। ਚਾਰ ਪਦਾਰਥ ਨਾ ਬਿੰਦ ਪਾਵੇ, ਬੌਰ ਨਾ ਤਿਸ ਨਾ ਭੁਖੀ, ਜਾ ਕੋ ਨਾਮ ਲੈਤ ਤੂੰ ਸੁਖੀ। ਸਾ ਸਾ ਧਾਵੋ ਠਾਕੁਰ ਕਹੋ, ਮਨ ਤਨ ਜੀਅਰੇ ਮੁਖੀ ਰਖਾਓ। ਸਾਂਧ ਪਾਵੇ ਹੋਵੇ ਮਨ ਸੀਤਲ, ਅਗਨ ਅੰਤਰ ਤੁਖੀ।

ਇਹ ਭੀਤਰ ਤੇ ਇਨਕੋ ਡਾਰਹੋ ਆਪਨ ਨਿਕਟ ਬੁਲਾਵੋ ਆਪਣੀ ਵਿਧ ਆਪ ਜਨਾਵਹੋ ਹਰ ਜਨ ਮੰਗਲ ਗਾਵਹੋ ਰਖਾਓ ਬਿਸਰ ਨਾਹੀ ਕਹੂ ਹੀਏ ਤੇ ਹੇ ਵਿਦ ਮਨ ਮੈਂ ਪਾਵਹੋ ਗੁਰਪੂਰਾ ਫੇਟਿਓ ਵਡਭਾਗੀ ਜਨ।

ਜਾ ਕੇ ਸਿਮਰਨ ਸਭ ਕੁਛ ਪਾਈਏ, ਬਿਰਤੀ ਕਾਲ ਨਾ ਜਾਈ, ਤਿਸ ਪ੍ਰਤਿਆਗ ਅਵਰ ਕਤਰਾ ਚੋ, ਜੋ ਸਮੇਂ ਰਹਿਆ ਸਮਾਈ, ਹਰ ਘਰ ਸਿਮਰੂ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਤੇ ਆਵੋ, ਪੂਰਨ ਹੋਵੇ ਕਾਲਾ ਰਖਾਓ, ਸਾਰ ਸੰਭਾਲੇ ਨਿਤ ਪ੍ਰਤਪਾਲੇ, ਪ੍ਰੇਮ ਸਹਿਤ ਗੱਲ ਲਾਵੇ, ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਜਗਤ ਜੀਵਨ ਕੈਸੇ।

ਮੇਰੇ ਸਵਾਮੀ ਪ੍ਰੀਤਮ ਆਪਣੇ, ਹਰ ਮੰਦਰ ਸੁਖਦਾਈ, ਹਰ ਨਾਮ ਨਿਧਾਨ ਨਾਨਕ ਜਨ ਪਾਇਆ, ਸਗਲੀ ਇਛ ਪੁਜਾਈ। ਸੋਰਠ ਮਹੱਲਾ ਪੰਜਵਾਂ, ਗੁਰ ਕੇ ਚਰਨ ਬਸੇ ਪੀਤਰ, ਸੁਭ ਲਖਣ ਪ੍ਰਾਪਤੀ ਨੇ, ਹੈ ਕਿਰਪਾਲ ਪੂਰਨ ਪਰਮੇਸ਼ਰ, ਨਾਮ ਨਿਧਾਨ ਮਨ ਚੀਨੇ, ਮੇਰੋ ਗੁਰ ਰਖਵਾਰੋ ਮੀਤ, ਦੂਣ ਚੌਣੀ ਦੇ ਵਡਿਆਈ, ਹੋਬਾ ਨੀਤਾ ਨੀਤ ਰਹਾਉ, ਜੀ ਜਨ ਪ੍ਰਸਗਲ ਉਧਾਰੇ, ਦਰਸ਼ਨ ਦੇਖਣ ਹਾਰੇ, ਗੁਰਪੂਰੇ ਕੀ ਅਚਰਜ ਵਡਿਆਈ, ਨਾਨਕ ਸਦ ਭਲੇ ਹਾਰੇ। ਸੋਰਠ ਮਹੱਲਾ ਪੰਜਵਾਂ, ਸੰਚਨ ਕਰੋ ਨਾਮ ਤਾਂ ਨਿਰਮਲ, ਧਰਤੀ ਅਗਮ ਅਪਾਰ, ਬਿਲਸ਼ ਮਨੋਦ ਆਨਾ ਸੁਗਮਾਣੋ, ਖਾਏ ਜੀਵੋ ਸਿੱਖ ਪਰਵਾਰ, ਹਰ ਕੇ ਚਰਨ ਕਮਲ ਆਧਾਰ, ਸੰਤ ਪ੍ਰਸਾਦ ਪਾਇਓ ਸਰਬੋਇਤ, ਜੜ ਲੰਗੋ ਬਿਗ ਸੰਸਾਰ ਰਹਾਉ, ਹੈ ਕਿਰਪਾਲ ਪੂਰਨ ਅਵਨਾਸੀ, ਆਪੇ ਕੀ ਨਿਸਾਰ, ਪੇਗ ਪੇਗ ਨਾਨਕ ਬਿਗ ਸਾਨੋ, ਨਾਨਕ ਨਹੀਂ ਸੁਮਾਰ। ਸੋਰਠ ਮਹੱਲਾ ਪੰਜਵਾਂ, ਗੁਰਪੂਰੇ ਆਪਣੀ ਕਲਤਾਰੀ, ਸਾਬ ਉਬਜੀ ਦਇਆ, ਆਪੇ ਵੇਲ ਵਡਾਈ ਕੀਨੀ, ਕੁਦਲ ਖੇਮ ਸਭ ਭਇਆ, ਸਤਿਗੁਰ ਪੂਰਾ ਮੇਰੇ ਨਾਲ, ਪਾਰ ਬ੍ਰਹਮ ਜਸਦਾ ਨਿਹਾਲ ਰਹਾਉ, ਅੰਤਰ ਬਾਰ ਥਨ ਥਨੰਤਰ, ਜਲ ਕਦ ਪੇਖੋ ਸੋਈ, ਨਾਨਕ ਗੁਰ ਪਾਇਓ ਵਡਭਾਗੀ, ਤੇ ਜੇਵੜ ਅਵਰ ਨਾ ਕੋਈ। ਸੋਰਠ ਮਹੱਲਾ ਪੰਜਵਾਂ, ਸੁਖ ਮੰਗਲ ਕਲਿਆਣ ਸਹਿਜ ਧੋਨ, ਪ੍ਰਭ ਕੇ ਚਰਨ ਨਿਹਾਰਿਆ, ਰਾਖਨ ਹਾਰੇ ਰਾਖੋ ਬਾਰਕ, ਸਤਿਗੁਰ ਤਾਪ ਉਤਾਰਿਆ, ਉਬਰੇ ਸਤਿਗੁਰ ਕੀ ਸਰਣਾਈ, ਜਾ ਕੀ ਸੇਵਨਾ ਬਿਰਤੀ ਜਾਈ ਰਹਾਉ, ਕਰ ਮੈਂ ਸੁਖ ਵਾਰ ਫੁਨ ਸੁਖਾ, ਪ੍ਰਭ ਆਪਣੇ ਪਏ ਦਿਆਲਾ, ਨਾਨਕ ਬਿਘਨ ਨਾ ਲਾਗੇ ਕੋ, ਮੇਰਾ ਪ੍ਰਭੋਆ ਕਿਰਪਾਲਾ। ਸੋਰਠ ਮਹੱਲਾ ਪੰਜਵਾਂ, ਸਾਧੂ ਸੰਗ ਪਇਆ ਮਨ ਉਦਮ, ਨਾਮ ਰਤਨ ਜਸ ਗਾਈ, ਮਿੜ ਗਈ ਚਿੰਤਾ ਸਿਮਰ ਅਨੰਤਾ, ਸਾਗਰ ਤਰਿਆ ਪਾਈ, ਹਿਰਦੇ ਹਰ ਕੇ ਚਰਨ ਮਸਾਈ, ਸੁਖ ਪਾਇਆ ਸਹਿਤ ਉਬਜੀ, ਰੋਗਾਂ ਕਾਣ ਮਿਟਾਈ ਰਹਾਉ, ਕਿਆ ਗੁਣ ਤੇਰੇ ਆਖ ਵਖਾਣਾ, ਕੀਮਤ ਕਹਿਣ ਨਾ ਜਾਈ, ਨਾਨਕ ਭਗਤ ਪਏ ਅਵਨਾਸੀ, ਆਪਣਾ ਪਪਿਆ ਸਖਾਈ। ਸੋਰਠ ਮਹੱਲਾ ਪੰਜਵਾਂ, ਗਏ ਕਲੇਸ਼ ਰੋਸ ਅਵਨਸ, ਪ੍ਰਭ ਆਪਣੇ ਕਿਰਪਾ ਥਾਰੀ, ਆੜ ਪੈਰ ਆਰਾਧੋ ਸਵਾਮੀ, ਪੂਰਨ ਕਾਲ ਹਮਾਰੀ, ਹਰ ਜੀਉ ਤੂੰ ਸੁਖ ਸੰਪਤ ਰਾਸ, ਰਾਖ ਲਹਿ ਪਾਈ ਮੇਰੇ ਕਉ, ਪ੍ਰਭ ਆਗੇ ਅਰਦਾਸ ਰਖਾਓ, ਜੋ ਮੰਗੋ ਸੋਈ ਸੋਈ ਪਾਵ, ਆਪਣੇ ਖਸਮ ਭਰੋਸਾ, ਕਹੋ ਨਾਨਕ ਗੁਰਪੂਰਾ ਪੇਟਿਓ, ਮਿਟਿਓ ਸਗਲ ਅੰਦੇਸਾ। ਸੋਰਠ ਮਹੱਲਾ ਪੰਜਵਾਂ, ਸੇਮਰ ਸੇਮਰ ਗੁਰ ਸਤਿਗੁਰ ਆਪਣਾ, ਅਗਲਾ ਦੁੱਖ ਮਿਟਾਇਆ, ਤਾਪ ਰੋਗੇ ਗੁਰਬਚਨੀ ਮਾਂ।

ਆਸਾ ਜੈ ਭੇਖਾਂ ਤੈ ਸੋਈ, ਹਾਰ ਪ੍ਰਭਨ ਅਵਰ ਨ ਕੋਈ, ਕਰ ਕਿਰਪਾ ਪ੍ਰਭ ਰਾਖੇ, ਸਭ ਜਨਮ ਜਨਮ ਦੁਖ ਲਾਥੇ, ਨਿਰਭਉ ਨਾਮ ਧਿਆਇਆ, ਅਟਲ ਸੁਖ ਨਾਨਕ ਪਾਇਆ। ਸੋਰਠ ਮਹੱਲਾ ਪੰਜਵਾਂ, ਠਾਣ ਪਾਈ ਕਰਤਾਰੇ, ਤਾਵ ਛੋੜ ਗਿਆ ਪਰਵਾਰੇ, ਗੁਰਪੂਰੇ ਹੈ ਰਾਖੀ, ਸਰਨ ਸੱਚੇ ਕੀ ਤਾਕੀ, ਪਰਮੇਸ਼ਰ ਆਪ ਹੋਆ ਰਖਵਾਲਾ, ਸਾਂਤ ਸਹਿਜ ਸੁਖਿਰ ਮੈਂ ਉਪਜੇ।

ਗਹਿਰਾ ਜਪ ਨਾਨਕ ਨਾਮ ਸਰ ਸਾਖੀ ਆਪਣੇ ਰਾਸ ਕੀ ਪੈਜ ਰਾਖੀ। ਸੋਰਠ ਮਹੱਲਾ ਪੰਜਵਾਂ ਵਿਧ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮੱਜਨ ਗੁਰ ਅੰਧਾ ਰਾਸੇ ਜਪ ਹਰ ਹਰ ਕਿਲ ਖਨਾਸੇ।

ਸੰਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਹਾਵੇ ਕੋਜਨ ਪਰਮਗਤ ਪਾਵੇ ਮਰੈ ਨ ਆਵੇ ਜਾਈ ਹਰ ਹਰ ਨਾਮ ਧਿਆਈ ਤੋ ਬ੍ਰਹਮਚਾਰ ਸੋ

ਧਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਤਾਰੀ, ਨਾ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ, ਹਰ ਜੀਓ ਨਿਮਾਣਿਆ ਤੂੰ ਮਾਣ, ਨਤੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਅਰਹਾਉ ਜੈਸਾ ਬਾਲਕ ਪਾਏ ਸੋ ਪਾਈ, ਲਖ ਅਪਰਾਧ ਕਮਾਵੇ, ਕਰ ਉਪਦੇਸ਼ ਛਿੜਕੇ ਬਹੁ ਪਾਤੀ, ਬੋੜ ਪਿਤਾ ਗਲ ਲਾਵੇ, ਪਿਛਲੇ ਔਗੁਣ ਬਖਸ ਲਏ ਪ੍ਰਭ, ਆਗੇ ਮਾਰਗ ਪਾਵੇ, ਹਰ ਅੰਤਰ ਜਾਮੀ ਸਾਬਿਤ ਜਾਣੇ, ਤਾਂ ਕਿਸ ਪੈ ਆਗ ਸੁਣਾਈਏ, ਕਹਿਣੇ ਕਦਨ ਨਾ ਪੀਜੇ ਗੋਬਿੰਦ, ਹਰ ਪਾਵੇ ਪੈਜ ਰਖਾਈਏ, ਆਵਰ ਓਟ ਮੈਂ ਸਗਲੀ ਦੇਖੀ, ਇਕ ਤੇਰੀ ਓਟ ਰਖਾਈਏ, ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੇ ਬੇਨਤੀ, ਪੂਰਾ ਸਤਿਗੁਰ ਮੇਲ ਮਿਲਾਵੇ, ਸਭ ਚੁਕੇ ਮਨ ਕੀ ਚਿੰਤੀ, ਹਰ ਹਰ ਨਾਮ ਔਖਦ ਮੁਖ ਪਾਇਆ, ਜਨ ਨਾਨਕ ਸੁਖ ਬਸੰਤੀ। ਸੋਰਠ ਮਹੱਲਾ ਪੰਜਵਾਂ। ਸੇਮਰ ਸਿਮਰ ਪ੍ਰਭ ਆਨੰਦਾ, ਦੁਖਲੇ ਸਭ ਨਾਠੇ, ਗੁਣ ਗਾਵਤ ਧਿਆਦ ਪ੍ਰਭ ਅਪਣਾ, ਕਾਰਜ ਸਗਲੇ ਸਾਂਠੇ, ਜਗ ਜੀਵਨ ਨਾਮ ਤੁਮਾਰਾ, ਗੁਰਪੂਰੇ ਦੀਓ ਉਪਦੇਸਾ, ਜਪ ਭੋਜਲ ਪਾਰ ਉਤਾਰਾ, ਰਹਾਉ ਤੂੰ ਹੈ ਮੰਤਰੀ ਸੁਣੇ ਪ੍ਰਭ, ਤੂੰ ਹੈ ਸਭ ਕੁਛ ਕਰਨੇ ਹਾਰਾ, ਤੂੰ ਆਪੇ ਦਾਤਾ ਆਪੇ ਭੁਗਤਾ, ਕਿਆ ਇਹ ਜੰਤ ਵਿਚਾਰਾ, ਕਿਆ ਗੁਣ ਤੇਰੇ ਆਖ ਵਖਾਣੀ, ਕੀਮਤ ਕਹਿਣ ਨਾ ਜਾਈ, ਪੇਖ ਭੇਜੀ ਵੇ ਪ੍ਰਭ ਆਪਣਾ, ਅਚਰਜ ਤੁਮੇ ਵਡਾਈ, ਤਾਰ ਅਨੁਗ੍ਰਹ ਆਪ ਪ੍ਰਭ ਸਵਾਮੀ, ਪਤ ਮਦ ਚੀਨੀ ਪੂਰੀ, ਸਦਾ ਸਾ ਨਾਨਕ ਬਲਿਹਾਰੀ, ਬਾਛੋ ਸੰਤਾਂ ਧੂਰੀ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਨਮਸਕਾਰੇ।

ਪੁਨ ਪਾਇਆ। ਸੋਰਠ ਮਹੱਲਾ ਪੰਜਵਾਂ ਕਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਤਰੂਵਰ ਨਾਤੇ ਤਬ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਹਰਹਾਉ ਸਾ ਸੰਗ ਮੱਲਾਥੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਾਪਾਇਆ ਸੋਰਠ ਮਹੱਲਾ ਪੰਜਵਾਂ ਜਿਦ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਈਏ ਵਸਾਇਆ ਤੂੰ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆੜ ਪੈਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾਂ ਆਗੇ ਸੋ ਗੁਰ ਦੀਆ ਪਾਛੇ ਕੁਸਲ ਖੇਮ ਗੁਰ ਕੀਆ ਸਰਵਨਿਧਾਨ ਸੋ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰ ਕੀ ਵਡਿਆਈ ਮਾਨ ਇੱਛੇ ਬਲ ਪਾਈ ਸੰਤੋ ਦਿਨ ਦਿਨ ਚੜੇ ਸਵਾਈ ਰਹਾਉ ਜੀ ਜਸ ਪਏ ਦਇਆਲਾ ਪ੍ਰਭ ਨੇ ਕਰ ਦੀਨੇ ਸਹਿ ਸੁਕਾਏ ਮਿਲੇ ਗੋਪਾਲ।

ਆਓ। ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਾ ਬਿਰਥੀ ਜਾਸੀ, ਅੰਧ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਸੋਰਠ ਮਹੱਲਾ ਪੰਜਵਾਂ। ਗੁਰ ਆਪਣੇ ਬਲਿਹਾਰੀ, ਜਿਨ ਪੂਰਨ ਪੈ ਜਸਵਾਰੀ, ਮਨ ਚਿੰਦਿਆ ਫਲ ਪਾਇਆ, ਪ੍ਰਭ ਆਪਣਾ ਸਦਾ ਧਿਆਇਆ। ਸੰਤੋ ਫਿਰ ਬਿਨ ਅਵਰ ਨਾ ਕੋਈ, ਕਰਨ ਕਾਰਨ ਪ੍ਰਸੋਈ ਹੀ ਰਹਾਉ। ਪ੍ਰਭ ਆਪਣੇ ਵਰਦੀਨੇ, ਸਗਲ ਜੀਵ ਅਸਪੀਨੇ, ਜਾਂ ਨਾਨਕ ਨਾਮ ਧਿਆਇਆ, ਤਾਂ ਸਗਲੇ ਦੁੱਖ ਮਿਟਾਇਆ। ਸੋਰਠ ਮਹੱਲਾ ਪੰਜਵਾਂ। ਤਾਪ ਗਵਾਇਆ ਗੁਰਪੂਰੇ, ਵਾਜੇ ਅਨਹਦ ਤੂਰੇ, ਸਰਬ ਕਲਿਆਣ ਪ੍ਰਾਕੀਨੇ, ਕਰ ਕਿਰਪਾ ਆਪ ਦੀਨੇ, ਬੇਦਨ ਸਤਗੁਰ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ ਰਖਾਓ। ਜੋ ਮੰਗੈ ਸੋ ਲੇਵਹਿ, ਪ੍ਰਭ ਆਪਣੇ ਸੰਤਾਂ ਦੇਵਹਿ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੋ ਪਾਖਿਆ। ਸੋਰਠ ਮਹੱਲਾ ਪੰਜਵਾਂ। ਤੋਈ ਕਰਾਏ ਜੋ ਤੁਦ ਪਾਵੇ, ਮੋਏ ਸਿਆਣ ਕਛੂ ਨਾ ਆਵੇ, ਅੰਬਾਰਗ ਤੋ ਸਰਣਾਈ, ਪ੍ਰਭਿਆ ਪੇ ਪੈਜ ਰਖਾਈ। ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਭ ਪਾਲਣ ਲਾਗਾ, ਕਰੀ ਤੇਰਾ ਕਰਾਇਆ ਰਖਾਓ। ਜੀ ਜਨ ਤੇਰੇ ਤਾਰੇ, ਪ੍ਰਭ ਡੋਰੀ ਹੱਥ ਤੋਂ ਮਾਰੇ, ਜੇ ਕਰਾਵੇ ਸੋ ਕਰਣਾ, ਨਾਨਕ ਦਾ ਤੇਰੀ ਸਰਣਾ। ਤੋਰਠ ਮਹੱਲਾ ਪੰਜਵਾਂ। ਹਰ ਨਾਮ ਹਿਰਦੇ ਪਰੋਇਆ, ਤਬ ਕਾਜ ਹਮਾਰਾ ਹੋਇਆ, ਪ੍ਰਭ ਚਰਣੀ ਮਨ ਲਾਗਾ, ਪੂਰਨ ਜਾ ਕੇ ਭਾਗਾ, ਮਿਲ ਸਾ ਸੰਘਰ ਧਿਆਇਆ, ਆੜ ਪੈਰ ਅਰਾਧਿਓ ਹਰ ਹਰ, ਮਨ ਚਿੰਦਿਆ ਫਲ ਪਾਇਆ ਰਖਾਓ। ਪਰਾ ਪੂਰਬਲਾ ਅੰਕੁਰ ਜਾਗਿਆ, ਰਾਮ ਨਾਮ ਮਨ ਲਾਗਿਆ, ਮਨ ਤਨ ਹਰ ਦਰਸ ਸੁਮਾਵੇ, ਨਾਨਕ ਦਾਸ ਸੱਚੇ ਗੁਣ ਗਾਵੇ। ਸੋਰਠ ਮਹੱਲਾ ਪੰਜਵਾਂ। ਗੁਰਮਿਲ ਪ੍ਰਭੂ ਚਿਤਾਰਿਆ।

ਜੀ ਜੰਤ ਸਭ ਹਾਥ ਤਿਸ ਕੈ ਤੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਧ ਸੁਮਾਰੇ ਪਤਤ ਪਾਵਨ ਪ੍ਰਭ ਨਾਮਾ ਜਾਂ ਨਾਨਕ ਸਤਿਗੁਰੂ ਬਾਨਾ ਤੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਸਾਹਿਬ ਸਵਾਰਿਆ ਇਉ ਲਹੋੜਾ ਗੁਰੂ ਉਬਾਰਿਆ ਅੰਧ ਕਰੋ ਪਿਤ ਮਾਤਾ ਪਰਮੇਸ਼ਵਰ ਜੀ ਕਾ ਦਾਤਾ ਤੁਭ ਚਿਤਵਨ ਦਾਸ ਤੁਮਾਰੇ ਰਾਖੇ ਪੈਜ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾਉ ਮੇਰਾ ਪ੍ਰਾਪਰ ਉਪਕਾਰੀ ਪੂਰਨ ਕਲਜਨ ਤਾਰੀ ਨਾਨਕ ਸਰਣੀ ਆਇਆ

ਕਿਸੇ ਭਾਈ ਹੈ ਕਾਰ ਸਗਲੇ ਸਦ ਹੋ ਰਹਾਉ ਪ੍ਰੇਮ ਭਗਤ ਪ੍ਰਲਾਗੀ ਸੋ ਪਾਏ ਜਿਸ ਵਡਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾਂ ਫਲ ਪਾਇਆ।

ਹੋਰੀ ਲਾਤੀ ਸੰਗ ਮਿਲਾ ਲੀਆ ਮੇਰੇ ਕਰਤ ਸੰਤ ਸਾਧ ਪੈਸਾ ਥੀ ਕਰ ਗਏ ਲੀਨੇ ਸਰਪਸ ਦੀਨੇ ਆਪੇ ਆਪ ਮਿਲਾਇਆ ਕਹੋ ਨਾਨਕ ਸਰਬ ਤੋਗ ਪੂਰਨ ਪੂਰਾ ਸਤਿਗੁਰ ਪਾਇਆ।

ਗੁਰਪੂਰੇ ਇਹ ਗੱਲ ਸਾਰੀ। ਹਰ ਹਰ ਨਾਮ ਸੰਤਨ ਕੀ ਓਟਾ, ਜੋ ਸਿਮਰੈ ਹਕੀਕਤ ਹੋਵੇ, ਉਧਰੈ ਸਗਲੇ ਕੋਟਾ ਰਹਾਉ। ਸੰਤ ਸੰਗ ਜਿਸ ਗਾਇਆ, ਇਹ ਪੂਰਨ ਹਰ ਤਨ ਪਾਇਆ, ਕਉ ਨਾਨਕ ਆ ਮਿਟਾਇਆ, ਸਭ ਪਾਰ ਬ੍ਰਹਮ ਨਦਰੀ ਆਇਆ। ਤੋਰਠ ਮਹੱਲਾ ਪੰਜਵਾਂ, ਗੁਰਪੂਰੇ ਪੂਰੀ ਕੀ ਨੀ, ਬਖਸ਼ ਆਪਣੀ ਕਰ ਦੀ ਨੀ, ਨਿਤ ਅਨੰਦ ਸੁਖ ਪਾਇਆ, ਹਾਵ ਸਗਲੇ ਸੁਗੀ ਵਸਾਇਆ। ਹਰ ਕੀ ਭਗਤ ਫਲ ਦਾਤੀ, ਗੁਰਪੂਰੇ ਕਿਰਪਾ ਕਰ ਦੀ ਨੀ, ਵਿਰ ਲੈ ਕੇ ਨਹੀਂ ਜਾਤੀ ਰਹਾਉ। ਗੁਰਬਾਣੀ ਗਾਵੇ ਭਾਈ, ਉਹ ਸਬਰ ਸਦਾ ਸੁਖਦਾਈ, ਨਾਨਕ ਨਾਮ ਤੇ ਆਇਆ, ਪੂਰਬ ਲਿਖਿਆ ਪਾਇਆ। ਤੋਰਠ ਮਹੱਲਾ ਪੰਜਵਾਂ, ਗੁਰਪੂਰਾ ਆਰਾਧੇ ਕਾਰਜ ਸਗਲੇ ਸਾਧੇ, ਸਗਲ ਮਨੋਰਥ ਪੂਰੇ, ਬਾਜੇ ਅਨਹਦ ਤੂਰੇ। ਸੰਤੋ ਰਾਮ ਜਬਦ ਸੁਖ ਪਾਇਆ, ਸੰਤ ਅਸਥਾਨ ਬਸੇ ਸੁਖ ਸਹਿਜੇ, ਸਗਲੇ ਦੁਖ ਮਿਟਾਇਆ ਰਹਾਉ। ਗੁਰਪੂਰੇ ਕੀ ਬਾਣੀ, ਪਾਰ ਬ੍ਰਹਮ ਮਨ ਪਾਣੀ, ਨਾਨਕ ਦਾਸ ਵਖਾਣੀ, ਨਿਰਮਲ ਅਕਥ ਕਹਾਣੀ। ਸੋਰਠ ਮਹੱਲਾ ਪੰਜਵਾਂ, ਭੁੱਖੇ ਖਾਵਤ ਲਾਜਨ ਆਵੇ, ਤਿਉਂ ਹਰ ਜਨ ਹਰ ਗੁਣ ਗਾਵੇ, ਆਪਣੇ ਕਾਜ ਕੋ ਕਿਉਂ ਅਲਕਾਈਏ, ਜਿਤ ਸਿਮਰਨ ਦਰਗਹਿ ਮੁਖ ਉਜਲ।

ਮੁੱਖ ਨਿੰਦਕ ਕਹਿ ਛਾਈ ਸੋਰਠ ਮਹੱਲਾ ਪੰਜਵਾਂ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਦਹੂ ਨਾਹੀ ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ।

ਸਚ ਸਾਖੈ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਸੁਮਤ ਦੀਤੀ ਰਖਾਓ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਝ ਫਿਰ ਆਏ ਨਾਨਕ ਪ੍ਰਭ ਸਰਣ ਆਏ ਜਿਨ ਸਗਲੇ ਰੋਗ ਮਿਟਾਏ ਸੋਰਠ ਮਹੱਲਾ ਪੰਜਵਾਂ ਸਰ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਏ ਦਰਸ਼ਨ ਤੇੜਤ ਹੋਦ ਅਨੰਦਾ ਦੁਖ ਗਇਆ ਹਰ ਗਾਈਏ ਹਾਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰ ਪੂਰੇ ਕੀ ਸਰਣਾਈ ਰਹਾਓ ਕਿਸੇ ਪ੍ਰਾਪਤ ਜਿਸ ਤੁਰ ਲਿਖਿਆ ਜੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ ਸੋਰਠ ਮਹੱਲਾ ਪੰਜਵਾਂ ਕਰਨ ਕਰਾਮ ਨਗਰ ਅੰਤਰ ਜਾਮੀ ਜਨੇ ਪਨੇ ਕੀ ਰਾਖੈ ਜੈ ਜੈਕਾਰ ਹੋ ਜਲ ਪੀਤਰ ਸ਼ਬਦ ਗੁਰੂ ਰਚਾਖੈ ਪ੍ਰਭ ਜੀ ਤੇਰੀ ਓਟ ਗੁਸਾਈ ਤੂੰ ਸਮਰਥ ਸਰਨ ਕਾ ਦਾਤਾ ਆਠ ਪੈਰ ਤੁਮ ਤਿਆਈ ਰਹਾਓ ਜੋ ਜਨ ਭਜਨ ਕਰੇ ਪ੍ਰਭ ਤੇਰਾ ਇਸੇ ਅੰਦੇਸਾ ਨਾਹੀ ਸਤਿਗੁਰ ਚਰਨ ਲੱਗੇ ਪੋ ਮਿਟਿਆ ਹਰ ਗੁਣ ਗਾਏ ਮਨ ਮਾਹੀ ਦੁਖ ਸਹਿਜ ਆਨੰਦ ਕਨੇਰੇ ਸਤਿਗੁਰ ਦੀਆ ਦਿਲਾਸਾ ਜਿਨ ਕਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕਾਮਾ ਗੁਰ ਚਰਨੀ ਲਾਗ ਤਰਿਓ ਪਵ ਸਾਗਰ ਜਪ ਨਾਨਕ ਹਰ ਹਰ ਨਾਮਾ ਸੋਰਠ ਮਹੱਲਾ ਪੰਜਵਾਂ ਹਉ ਕਿਰਪਾਲ ਦੀਨ ਦੁਖ ਪੰਜਨ ਆਪੇ ਸਾਧ ਜਥਾਟੀ ਫਿਨ ਮੈਂ ਰਾਖ ਲਿਓ ਜਨ ਆਪਣਾ ਗੁਰ ਪੂਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਤਿਆਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਓ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਉੱਚਾ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਉਜਲ ਪਏ ਦਰਬਾਰਾ ਸੋਰਠ ਮਹੱਲਾ ਪੰਜਵਾਂ ਸਿਮਰੋ ਆਪਣਾ ਸਾਈ ਦਿਨ ਸਰੈਣ ਸਾਥਿਆ।

ਜਾਓ, ਪਰ ਸਾਧ ਸੰਗਤ ਸਿਮਰ ਮਾਧੋ, ਹੋਹੇ ਪਤ ਪੁਨੀਤ, ਕਾਲ ਵਿਆਹ ਜਿਉਂ ਭਰਿਓ ਡੁੱਲੈ, ਮੁੱਖ ਵਿਸਾਰੇ ਮੀਤ, ਆਦਿ ਕਾਲ ਹੁਣ ਤੁਹੇ ਗ੍ਰਸ ਹੈ, ਸਮਝੇ ਰਾਖੋ ਚੀਤ, ਕਹੇ ਨਾਨਕ ਰਾਮ ਫਜ ਲੈ, ਜਾਤ ਅਵਸਰ ਬੀਤ, ਸੋਰਠ ਮਹੱਲਾ ਨਾਵਾਂ, ਮਨ ਕੀ ਮਨ ਹੀ ਮਾਏ ਰਹੀ,

ਤਾਂ ਆ ਬੰਦਾ ਆ ਨਾਲ ਭਜੋ ਨਾ ਗੁਰਜਨ ਸੇਵਿਓ ਨੇ ਉਭਜੋ ਉਸ ਗਿਆਨਾ ਘਟ ਗਈ ਮਾਏ ਨਿਰੰਜਨ ਤੇਰੇ ਤੈ ਖੋਜ ਉਦਿਆਨਾ ਬਹੁਤ ਜਨਮ ਪਰਮ ਤੇ ਹਾਰਿਓ ਹਸਤਰ ਮਤ ਨਹੀਂ ਪਾਈ ਮਨ ਦੇ ਪਾਏ ਪਦ ਹਰ ਪਦ ਨਾਨਕ ਬਾਤ ਬਤਾਈ ਸੋਰਠ ਮਹੱਲਾ ਨਾਮਾ ਮਨ ਦੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨਕਾਸੀ ਉਦਰੀ ਤਾਕੋ ਜਸ ਉਰ ਤਾਰੋ ਰਹਾਓ ਅਟਲ ਭਇਓ ਤ੍ਰੂ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ ਦੋਖਰਤਾ ਏ ਵਿਦਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਏ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਾਨ ਤੈ

ਕੀ ਤਾਰ ਸਗਲ ਜਗਤ ਹੈ ਜੈਸੇ ਸੁਬਨਾ ਬਿਨਸਦ ਲਗਤ ਨਾ ਬਾਰ ਰਖਾਓ ਬਾਰੂ ਪੀਤ ਬਨਾਈ ਰਾਜਪਤ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਖਾਂ ਗਵਾਰ ਅਜਹੂ ਸਮਝ ਕਛ ਬਿਗੜਿਓ ਨਾਹਿਨ ਹਾਜਲੇ ਨਾਮ ਮੁਰਾਰ ਕਹੋ ਨਾਨਕ ਰਿਜਮਤ ਸਾਧਨ ਕਹੋ ਵਾਖਿਓ ਤੋਏ ਪੁਕਾਰ ਚੋਰਠ ਮਹੱਲਾ ਨਾਵਾਂ ਇਹ ਜਗ ਮੀਤ ਨਾ ਦੇਖਿਓ ਕੋਈ ਸਾਗਰ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਉ ਦਾਰਾ ਮੀਤ ਪੂਸਨ ਬੰਦੀ ਫਗਰੇ ਤਨ ਸਿਉ ਲਾਗੇ ਜਲ ਹੀ ਨਿਰਤਨ ਦੇਖਿਓ ਨਰਕੋ ਸੰਗ ਛਾੜ ਸਾ ਪਾਗੇ।

ਪਇਓ ਗੋਬਿੰਦ ਸਿਉ ਕਿਉ ਪਾਨੀ ਸੰਗ ਪਾਨੀ ਤੋਰਠ ਮਹਲਾ ਨਾਮਾ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਓ ਕਾਹੂ ਕੋ ਨਾਹੀ ਰਖਾਵ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਕੇਰੈ ਬਿਤ ਪਰੀ ਸਭ ਹੀ ਸੰਗ ਛਾੜਤ ਓ ਨ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾ ਸਿਉ ਸਧਾਰਿਤ ਸੰਗ ਲਾਗੀ ਜਾ ਵੀ ਹੰਸ ਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਏ ਵਿਦ ਕੋ ਵਿਵਹਾਰ ਬਣਿਓ ਹੈ ਜਾ ਸਿਉ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਹੋਊ।

ਸਾਗਰ ਤੋਂ ਬੈਰਾਗੀ ਸਭਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵਲਾਈ ਆਉ ਅਸੰਖ ਬੈਰਾਗੀ ਕਹਿ ਬੈਰਾਗ ਸੋ ਬੈਰਾਗੀ ਜੇ ਖਸਮੇ ਪਾਵੇ ਹਿਰਦੇ ਸ਼ਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ ਏਕੋ ਚੇਤੇ ਮਨੁਆ ਨਾ ਡੋਲੇ ਤਾਵਤ ਵਰਜ ਰਖਾਵੇ ਸਹਿਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੀ ਗੁਣ ਗਾਵੇ ਮਨੁਆ ਪਾਉਣ ਬਿਨ ਸੁਖਵਾਸੀ ਨਾ ਵਸੇ ਸੁਖ ਪਾਈ ਜੇ ਬਾ ਨੇਤਰ ਸੋਤ

ਹੋਏ। ਤਿਸ ਕੀ ਸੰਗਤ ਜੇ ਮਿਲੇ ਪਿਆਰੇ, ਰਸ ਲੈ ਤਤ ਵਿਲੋਏ। ਪਤ ਪ੍ਰਵਾਨਾ ਸਾਜ ਕਾ ਪਿਆਰੇ, ਨਾਮ ਸੱਚਾ ਨਿਸ਼ਾਨ। ਆਇਆ ਲਿਖ ਲੈ ਜਾਮਣਾ ਪਿਆਰੇ, ਹੁਕਮੀ ਹੁਕਮ ਪਛਾਣ। ਗੁਰ ਬਿਨ ਹੁਕਮ ਨਾ ਬੂਝੀਏ ਪਿਆਰੇ, ਸਾਚੀ ਸਾਚਾ ਤਾਣ। ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੇ ਉਦਰ ਮਜ਼ਹਾਰ। ਹੁਕਮੇ ਅੰਦਰ ਜੰਮਿਆ ਪਿਆਰੇ, ਹੁੰਦੋ ਸਿਰ ਕੈ ਪਾਰ। ਗੁਰਮੁਖ ਦਰਗੇ ਜਾਣੀਏ ਪਿਆਰੇ, ਚੱਲੇ ਕਾਰਜ ਸਾਰ। ਹੁਕਮੇ ਅੰਦਰ ਆਇਆ ਪਿਆਰੇ, ਹੁਕਮੇ ਜਾਦੂ ਜਾਏ। ਹੁਕਮੇ ਬੰਨ ਚਲਾਈਏ ਪਿਆਰੇ, ਮਨਮੁਖ ਲਏ ਸਜਾਏ। ਹੁਕਮੇ ਸ਼ਬਦ ਪਛਾਣੀਏ ਪਿਆਰੇ, ਦਰਗੇ ਪੈਦਾ ਜਾਏ। ਹੁਕਮੇ ਗਣਤ ਗਣਾਈਏ ਪਿਆਰੇ, ਹੁਕਮੇ ਹੋਮੇ ਦੋਏ। ਹੁਕਮੇ ਪਵੇ ਪੁਆਈਏ ਪਿਆਰੇ, ਅਵਗੁਣ ਮੁੱਠੀ ਰੋਏ। ਹੁਕਮ ਸੰਜਾਪੇ ਸਾਕਾ ਪਿਆਰੇ, ਸੱਚ ਮਿਲੇ ਵਡਿਆਈ ਹੋਏ। ਆਖਣੇ ਔਖਾ ਆਖੀਏ ਪਿਆਰੇ, ਕਿਉ ਸੁਣੀਏ ਸਚ ਨਾ ਹੋ। ਜਿੰਨੀ ਸੋ ਸਾਰਾਇਆ ਪਿਆਰੇ, ਔ ਤਿੰਨ ਬਲਹਾਰੇ ਜਾਓ। ਨਾਉ ਮਿਲੇ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ। ਕਾਇਆ ਕਾਗਦ ਜੇ ਥੀਏ ਪਿਆਰੇ, ਮਨ ਸਵਾਣੀ ਧਾਰ। ਲਲਤਾ ਲੇਖਣ ਸਜ ਕੀ ਪਿਆਰੇ।

ਦੋ ਤੁਕੀ ਤੂੰ ਗੁਣ ਦਾਤੋ ਨਿਰਮਲ ਹੋ ਪਾਈ ਨਿਰਮਲ ਨਾ ਮਨ ਹੋਏ ਹਮ ਪਰਾਧੀ ਨਿਰਗੁਣੇ ਪਾਈ ਤੁਝ ਹੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹਉ ਪਾਪੀ ਪਾਖੰਡੀਆ ਪਾਈ ਮਨ ਤਨ ਨਾਮ ਸੇਖ ਰਹਾਓ ਵਿਖ ਮਾਇਆ ਚਿਤ ਮੋਇਆ ਭਾਈ ਚਿਤਰਾਈ ਪਤ ਖੋਏ ਚਿਤ ਮੈਂ ਠਾਕੁਰ ਸਚ ਵਸੇ ਪਾਈ ਜੇ ਗੁਰ ਗਿਆਨ ਸਮੋਏ ਰੂੜੋ ਰੂੜੋ ਆਖੀਏ ਭਾਈ ਰੂੜੋ ਲਾਲ ਚਲੂਲ ਜੇ ਮਨ ਹਰ ਸੁ ਬੈਰਾਗੀਏ ਪਾਈ ਦਰ ਖਰ ਸਾਚ ਅਪੂਲ ਪਾਤਾਲੀ ਆਕਾਸ਼ ਤੂੰ ਭਾਈ ਕਰ ਕਰ ਤੂੰ ਗੁਣ ਗਿਆਨ ਗੁਰ ਵਿਲੇ ਸੁਖ ਪਾਇਆ ਭਾਈ ਚੁੱਕਾ ਮਨੋ ਗੁਮਾਨ ਜਲ ਮਲ ਕਾਇਆ ਮੰਜੀਏ ਭਾਈ ਕੀ ਮਹਿਲਾ ਤਨ ਹੋਏ ਗਿਆਨ ਮਹਾਰ ਸੁਨਾਈਏ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇਹ ਪਾਹਣ ਨੀਰ ਪਖਾਲੀਏ ਭਾਈ ਜਲ ਮੈਂ ਬੁੱਢੇ ਤੇਹ ਗੁਰ ਬਿਨ ਅਲੱਖ ਨਾ ਲਖੀਏ ਭਾਈ ਜਬ ਬੁੱਢੇ ਪਦ ਖੋਏ ਮੇਰੇ ਠਾਕੁਰ ਹੱਥ ਵਡਾਈਆਂ ਪਾਈ ਜੈ ਪਾਵੇ ਤੈ ਦੇ ਬਈਰ ਬੋਲੇ ਮੀਠਲੀ ਪਾਈ ਸਾਚ ਕਹੇ ਪਿਰ ਪਾਏ ਫਿਰ ਗਏ ਬੇਦੀ ਸਚ ਵਸੀ ਪਾਈ ਅਦ ਕਰਹੀ ਹਰਨਾਏ ਥਕੋ ਆਖੇ ਆਪਣਾ ਭਾਈ ਗੁਰ ਤੇ ਬੁਝੇ ਸੁਜਾਨ ਜੋ ਬੀਦੇ ਸੇ ਉਬਰੇ ਪਾਈ ਸ਼ਬਦ ਸੱਚਾ ਨਿਸ਼ਾਨ ਈਦਨ ਅਦਕ ਸਕੇਲੀਏ ਪਾਈ ਪਾਪ ਕਰਨ ਚੁਗ ਪਾਏ ਖੇਨ ਭਲ ਨਾਮ ਹਿਰਦੈ ਵਸੈ ਪਾਈ ਨਾਨਕ ਮਿਲਣ ਸੁਪਾਏ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ

ਹਰ ਨਾਗ ਸਵ ਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਗਏ ਹਰ ਜੀਉ, ਮਨਮੁਖ ਪਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਈ ਰਹਾਉ। ਭਗਤਾਂ ਨੂੰ ਜਮ ਜੋਏ ਨਾ ਸਕੈ, ਕਾਲ ਨਾ ਨੇੜੇ ਜਾਈ, ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਰਿੱਧ ਸਿੱਧ ਸਾ ਭਗਤਾਂ ਚਰਣੀ ਲਾਗੀ, ਗੁਰ ਕੈ ਸਹਿਜ ਸੁਪਾਈ।

ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਗੂ ਤੂੰ ਜਾਤਾ, ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਇੱਕੋ ਪੁਰਖ ਵਿਧਾਤਾ। ਹਉ ਮੇ ਮਾਰ ਮਨਸਾ ਮਹੇ ਸਮਾਣੀ, ਗੁਰ ਕੈ ਸ਼ਬਦ ਪਛਾਤਾ, ਅਚਿੰਤ ਕੰਮ ਕਰੇ ਪ੍ਰਤਿਨ ਕੇ, ਜਿਨ ਹਰ ਕਾ ਨਾਮ ਪਿਆਰਾ, ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਉਨ੍ਹਾਂ ਕੀ ਰੀਸ ਕਰੇ ਸੋ ਵਿਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ, ਬਿਨ ਸਤਿਗੁਰ ਸੇ ਵੇਖਣੇ ਨਾ ਪਾਇਆ, ਮਨਮੁਖ ਭੌਂਕ ਮੋਏ ਬਿਲ ਲਾਈ, ਆਵੇ ਜਾਵੇ ਠੌਰ ਨਾ ਪਾਵੇ, ਦੁਖ ਮੈਂ ਦੁਖ ਸਮਾਈ, ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜੇ ਸਾ ਸਮਾਈ, ਬਿਨ ਸਤਿਗੁਰ ਸੇ ਵੇ ਜਨਮ ਨਾ ਛੋਡੈ, ਜੇ ਅਨੇਕ ਕਰਮ ਕਰੇ ਅਧਕਾਈ, ਵੇਦ ਪੜੇ ਤੇ ਵਾਦ ਵਖਾਣੇ, ਬਿਨ ਹਰ ਪਤ ਗਵਾਈ, ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਵਾ ਛੂਟੈ ਗੁਰ ਸਰਣਾਈ, ਜਿਨ ਹਰ ਮਨ ਵਸਿਆ, ਸੇ ਦਰ ਸਾਚੇ ਦਰ ਸਾਚੇ ਸਚਿਆਰਾ, ਉਨ੍ਹਾਂ ਦੀ ਸੋਭਾ ਜੋ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਨਾਨਕ ਤਿਨ ਕੈ ਸਦ ਬਲਿਹਾਰੇ, ਜਿਨ ਹਾਰ ਆਖਿਆ ਉਰਤਾਰਾ। ਸੋਰਠ ਮਹੱਲਾ ਤੀਜਾ, ਦੋ ਤੁਕੀ ਨਿਗੁਣਿਆ ਨੂੰ ਆਪੇ ਬਖਸ ਲੈ ਪਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉਤਮ ਹੈ ਪਾਈ, ਆਰਾਮ ਨਾਮ ਚਿਤ ਲਾਏ, ਹਰ ਜੀਉ ਆਪੇ ਬਖਸ ਮਿਲਾਏ, ਗੁਣਹੀਨ ਹਮ ਅਪਰਾਧੀ ਪਾਈ, ਪੂਰੇ ਸਤਿਗੁਰ ਲੈ ਰਲਾਏ ਰਹਾਓ। ਕੌਣ ਕੌਣ ਅਪਰਾਧੀ ਬਖਸਿਨ ਪਿਆਰੇ, ਸਾਚੇ ਸ਼ਬਦ ਵਿਚਾਰ, ਭੌਜਲ ਪਾਰ ਉਤਾਰਿਨ ਪਾਈ, ਸਤਿਗੁਰ ਬੇੜੈ ਚਾੜ, ਮਨੂਰੇ ਤੇ ਕੰਚਨ ਪਏ ਭਾਈ, ਗੁਰ ਪਾਰ ਸੁਮੇਲ ਮਿਲਾਏ, ਆਪ ਛੋੜ ਨਾਓ ਮਨ ਵਸਿਆ ਪਾਈ, ਜੋਤੀ ਜੋਤ ਮਿਲਾਏ, ਹੋ ਵਾਰੀ ਹੋ ਵਾਰਣੇ ਪਾਈ, ਸਤਿਗੁਰ ਕੋ ਸਦ ਬਲਿਹਾਰੇ ਜਾਓ, ਨਾਮ ਨਿਧਾਨ ਜਿਨ ਦਿੱਤਾ ਪਾਈ, ਗੁਰਮਤ ਸਹਿਜ ਸਮਾਓ, ਗੁਰਬਿਨ ਸਹਿਜ ਨਾ ਉਪਜੇ ਪਾਈ, ਪੁੱਛੋ ਗਿਆਨੀਆਂ ਜਾਏ, ਸਤਿਗੁਰ ਕੀ ਸੇਵਾ ਸਦਾ ਕਰ ਪਾਈ, ਵਿਚੋਂ ਆਪ ਗਵਾਏ, ਗੁਰਮਤੀ ਪਉ ਉਪਜੇ ਪਾਈ, ਪਉ ਕਰਨੀ ਸਰਸਾਰ, ਪ੍ਰੇਮ ਪਦਾਰਥ ਪਾਈਏ ਪਾਈ, ਸਚ ਨਾਮ ਆਧਾਰ, ਜੋ ਸਤਿਗੁਰ ਸੇਵੇ ਆਪਣਾ ਭਾਈ, ਤਿਨ ਕੇ ਹੋ ਲਾਗੋ ਪਾਏ, ਜਨਮ ਸਵਾਰੀ ਆਪਣਾ ਪਾਈ, ਕੋਲ ਪੀ ਲਈ ਬਗਸਾਏ, ਸਚ ਬਾਣੀ ਸਰ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ, ਨਾਨਕ ਨਾਮ ਹਰ ਮਨ ਵਸੇ ਪਾਈ, ਤਿਸ ਬਿਘਨ ਨਾ ਲਾਗੈ ਕੋਏ। ਸੋਰਠ ਮਹੱਲਾ ਤੀਜਾ, ਹਰ ਜੀਉ ਸਬਦੇ ਜਾਪਦਾ ਪਾਈ, ਪੂਰੇ ਭਾਗ ਮਿਲਾਏ, ਸਦਾ ਸੁਖ ਸੁਹਾਗਣੀ ਪਾਈ, ਅਨਰ

ਕੀ ਕਾਰ ਕਮਾਵਣੀ ਭਾਈ, ਆਪ ਛੋੜ ਚਿਤ ਲਾਏ, ਸਦਾ ਸਹਿਜ ਫਿਰ ਦੁੱਖ ਨਾ ਲੱਗੇ ਭਾਈ, ਹਰੇ ਆਪ ਸੇ ਮਨ ਆਏ, ਫਿਰ ਕਾ ਹੁਕਮ ਨਾ ਜਾਣੀ ਭਾਈ, ਸਾਹ

ਚੇਤ ਜਨਮ ਹਰਨਾ ਚੇਤਿਓ ਪਾਈ, ਕਿਆ ਮੋਦੇ ਸੀ ਜਾਏ, ਕਿੜੀ ਪੁੰਦੀ ਮੁਹਾਯੋਨ ਪਾਈ, ਵਿਖਿਆ ਨੂੰ ਲੋਭਾਏ, ਨਾਮ ਸੰਭਾਲ ਹੈ ਸੁਖ ਵਸੇ ਭਾਈ, ਸਦਾ ਸੁਖ ਸ਼ਾਂਤ ਸਰੀਰ, ਨਾਨਕ ਨਾਮ ਸੰਭਾਲ ਤੂੰ ਪਾਈ, ਅਪਰੰਪਰ ਗੁਣੀ ਗਹੀਰ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ, ਜੀਓ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ, ਕਿਨ ਕਹੀਏ ਕਿਉਂ ਦੇਖੀਏ ਭਾਈ, ਕਰਤਾ ਏਕ ਅਕਥ, ਗੁਰ ਗੋਬਿੰਦ ਸਲਾਈਏ ਪਾਈ, ਜਿਤੇ ਜਾਪੇ ਤਥ ਮੇਰੇ ਮਨ, ਜਪੀਏ ਹਰ ਭਗਵੰਤਾ, ਨਾਮ ਦਾਨ ਦੇ ਜਨੇ ਆਪਣੇ, ਦੁਖ ਦਰਦ ਕਾ ਹੰਤਾ ਰਹਾਉ, ਜਾ ਕੇ ਘਰ ਸਭ ਕਿਛ ਗਏ ਭਾਈ, ਨੌਨਦ ਭਰੇ ਭੰਡਾਰ, ਜਿਸਕੀ ਕੀਮਤ ਨਾ ਪਵੇ ਪਾਈ, ਉੱਚਾ ਅਗਮੇ ਅਪਾਰ, ਜੀ ਜੰਦ ਪ੍ਰਤਪਾਲ ਦਾ ਪਾਈ, ਨਿਤ ਨਿਤ ਕਰਦਾ ਸਾਰ, ਸਤਿਗੁਰ ਪੂਰਾ ਪੇਟੀਏ ਪਾਈ, ਸ਼ਬਦ ਮਿਲਾਵਣ ਹਾਰ, ਸੱਚੇ ਚਰਨ ਸਰੇਵੀਏ ਪਾਈ, ਭ੍ਰਮ ਪਹੋਵੇ ਨਾਸ, ਮਿਲ ਸੰਤ ਸਭਾ ਮਨ ਮਾਂਜੀਏ ਪਾਈ, ਹਰ ਕੈ ਨਾਮ ਨਿਵਾਸ, ਮਿਟੇ ਅੰਧੇਰਾ ਅਗਿਆਨਤਾ ਪਾਈ, ਕਮਲ ਹੋਵੇ ਪ੍ਰਗਾਸ, ਗੁਰਬਚਨੀ ਸੁਖ ਉਪਜੇ ਪਾਈ, ਸਭ ਫਲ ਸਤਿਗੁਰ ਪਾਸ, ਮੇਰਾ ਤੇਰਾ ਛੋਡੀਏ ਪਾਈ, ਹੋਈਏ ਸਭ ਕੀ ਤੂਰ, ਘਟ ਘਟ ਬ੍ਰਹਮ ਪਸਾਰਿਆ ਪਾਈ, ਪੇਖੇ ਸੁਣੇ ਹਜੂਰ, ਜਿਤ ਦਿਨ ਵਿਸਰੇ ਪਾਰ ਬ੍ਰਹਮ ਪਾਈ, ਤਿਤ ਦਿਨ ਮਰੀਏ ਚੂਰ, ਕਰਨ ਕਰਮ ਸਮਰੱਥੋ ਪਾਈ, ਸਰਬ ਕਲਾ ਭਰਪੂਰ, ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਵਿਨਾਸ਼, ਭਾਵੇ ਤਾਂ ਮੇਲ ਲੈ ਪਾਈ, ਹਿਰਦੇ ਨਾਮ ਨਿਵਾਸ, ਗੁਰਮੁਖ ਕਮਲ ਪ੍ਰਗਾਸੀਏ ਪਾਈ, ਹਿਰਦੇ ਹੋਵੇ ਪ੍ਰਗਾਸ, ਫਰਡ ਪਿਆ ਪ੍ਰਤਾਪ ਪ੍ਰਪਾਈ, ਮੌਲਿਆ ਤਰਤ ਆਕਾਸ, ਗੁਰਪੂਰੇ ਸੰਤੋਖਿਆ ਪਾਈ, ਅਹਿਨਿਸ ਲਾਗਾ ਪਾਓ, ਰਸਨਾ ਰਾਮ ਰਵੇ ਸਦਾ ਪਾਈ, ਸਾਚਾ ਸਾਧ ਸੁਆਓ, ਕਰਨੀ ਸੁਨ ਸੁਨ ਜੀਵਿਆ ਪਾਈ, ਨਿਚਲ ਪਾਇਆ ਥਾਓ, ਜਿਸ ਪ੍ਰਤੀਤ ਨੇ ਆਵੀ ਪਾਈ, ਸੋ ਜੀੜਾ ਜਲ ਜਾਓ, ਬਹੁ ਗੁਣ ਮੇਰੇ ਸਾਹਿਬੇ ਭਾਈ, ਹੌਂਥ ਕੇ ਬਲ ਜਾਓ, ਓ ਨਿਰਗੁਣਿਆਰੇ ਪਾਲਦਾ ਪਾਈ, ਦੇਨ ਤਾ ਵੇਤਾਓ, ਰਿਜਕ ਸਮਾਗੇ ਸਾਸ ਸਾਸ ਭਾਈ, ਗੂੜਾ ਜਾ ਕਾਨਾਓ, ਜਿਸ ਗੁਰ ਸਾਚਾ ਭੇਟੀਏ ਪਾਈ, ਪੂਰਾ ਤਿਸ ਘਰੋਂ ਆਓ, ਜਿਸ ਬਿਨ ਘੜੀ ਨਾ ਜੀਵੀਏ ਭਾਈ, ਸਰਬ ਕਲਾ ਭਰਪੂਰ, ਸਾਧਗਰਾਸ ਨਾ ਵਿਸਰੈ ਪਾਈ, ਵੇਖੋ ਸਦਾ ਹਜੂਰ, ਸਾਧੂ ਸੰਗ ਮਿਲਾਇਆ ਭਾਈ, ਸਰਬ ਹਿਆ ਭਰਪੂਰ, ਜਿਨ੍ਹਾਂ ਪ੍ਰੀਤ ਨਾ ਲੱਗਿਆ ਪਾਈ, ਸੇ ਨਿਤ ਨਿਤ ਮਰਦੇ ਚੂਰ, ਅੰਚਲ ਲਾਏ ਤਰਾਇਆ ਪਾਈ, ਭੌਜਲ ਦੁਖ ਸੰਸਾਰ, ਕਰ ਕਿਰਪਾ ਨਦਨ ਨਿਹਾਲਿਆ ਪਾਈ, ਕੀ ਤੋਨ ਅੰਗ ਅਪਾਰ, ਮਨ ਤਨ ਸੀਤਲ ਹੋਇਆ ਭਾਈ, ਹੋਜਨ ਨਾਮ ਆਧਾਰ, ਨਾਨਕ ਤੇ ਸਰਣਾ ਗਤੀ ਪਾਈ, ਜੇ ਕਿਲ ਵਿਖ ਕਾਟਣ ਹਾਰ। ਸੋਰਠ ਮਹੱਲਾ ਪੰਜਵਾਂ, ਮਾਦ ਗਰਭ ਦੁਖ ਸਾਗਰੋ ਪਿਆਰੇ, ਤੇ ਆਪਣਾ ਨਾਮ ਜਪਾਇਆ, ਬਾਹਰ ਕਾਢ ਵਿਖ ਪਸਰੀਆ ਪਿਆਰੇ, ਮਾਇਆ ਮੋਹ ਵਧਾਇਆ, ਜਿਸ ਨੂੰ ਕੀਤੋ ਕਰਮ ਆਪ ਪਿਆਰੇ।

ਤੇਰੀ ਟੇਕ ਤੁਧ ਬਿਨ ਅਵਰ ਨਾ ਕਰਨਹਾਰ ਪਿਆਰੇ ਅੰਤਰ ਜਾਮੀ ਏਕ ਰਵਾਓ ਕੋੜ ਜਨਮ ਪ੍ਰਮ ਆਇਆ ਪਿਆਰੇ ਅਨਕ ਜੂਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੇ ਸਜਾਏ ਜਿਨ ਪੀਟੇ ਪੂਰਾ ਸਤਿਗੁਰੂ ਪਿਆਰੇ ਤੇ ਲਾਗੇ ਸਾਚੇ ਨਾਏ ਤਿਨਾ ਪਿੱਛੇ ਛੁਟੀਏ ਪਿਆਰੇ ਜੋ ਸਾਚੀ ਸਰਣ ਆਏ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ ਕੌੜਾ ਹੋਏ ਪ੍ਰਤਿਸ਼ਟਿਆ ਪਿਆਰੇ ਤਿਸ ਤੇ ਉਭਜਿਆ ਸੋਗ ਭੋਗ ਪੁੰਚਾਏ ਪੁਲਾਇਣ ਪਿਆਰੇ ਉਤਰੇ ਨਹੀਂ ਵਿਜੋਗ ਜੋ ਗੁਰਮੇਲ ਉਧਾਰਿਆ ਪਿਆਰੇ ਤਿੰਨ ਤੁਰੇ ਪਿਆ ਸੰਜੋਗ ਮਾਇਆ ਲਾਲਚ ਅਟਿਆ ਪਿਆਰੇ ਚੇਤਨ ਆਵੇ ਮੂਲ ਜਿਨ ਤੂੰ ਵਿਸਰੇ ਪਾਰ ਬ੍ਰਹਮ ਸੁਆਮੀ ਚੇਤਨ ਹੋਏ ਧੂੜ ਬਿਲਾੜ ਕਰੇ ਬੋ ਤੇਰਿਆ ਪਿਆਰੇ ਉਤਰੇ ਨਾਹੀਂ ਸੂਲ ਜੋ ਗੁਰਮੇਲ ਸਵਾਰਿਆ ਪਿਆਰੇ ਤਿਨ ਕਾਰੇ ਆ ਮੂਲ ਸਾਕਤ ਸੰਗ ਨਾ ਕੀਜੇ ਪਿਆਰੇ ਜੇ ਕਾ ਪਾਰ ਵਸਾਏ

ਕਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੋਇੰਗਮ ਸਾਧੇ ਪੰਜ ਜਣਾ ਸੋ ਸੰਗ ਨਾ ਛੁਟਕਿਓ ਅਦਕ ਅੰਗ ਬੁੱਧ ਬਾਧੇ ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰੇ ਵੀਜੈ ਬੁੱਧ ਵਿਵੇਕਾ ਰਹਾਉ ਮੋਨ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤੜ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾਹੀ ਮਨ ਕਾਮਨਾ ਤੀਰਥ ਜਾਇ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਧ ਜੇ ਲਖ ਯਤਨ ਕਰਾਏ ਕਨਕ ਕਾਮਨੀ ਗੈਬਰ ਗੈਬਰ ਬਹੁ ਵਿਧ ਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਅਰਪੇ ਨੈ ਮਿਲ ਗਏ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੋਤ ਖੜ ਕਰ ਮਾਰਾ ਤਰੇਤਾ ਹਉ ਕਰਤ ਬੰਧਨ ਮੈਂ ਪਰਿਆ ਨੈ ਮਿਲ ਗਏ ਇਹ ਜੁਗਤਾ ਜੋਗ ਸਿੱਧ ਆਸਨ ਚੌਰਾਸੀ ਇਹ ਪੀ ਕਰ ਕਰ ਰਹੇ ਆ ਵੱਡੀ ਯਾਰ ਜਾ ਫਿਰ ਜਨਮੈ ਹਰਸੋ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋ ਨੇ ਚੰਦਨ ਚੋਆ ਨਰਕ ਕੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ।

ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਤੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਕਤ ਮਨ ਜੀਬੈ ਸੱਚਾ ਸੋਏ ਸਸਰੇ ਪਈਏ ਪੈ ਵਸੀ ਸਤਿਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਪਿਰ ਮਿਲੈ ਉਸੀ ਰਾਵੇ ਪਿਰ ਸੰਗ ਸਦਾ ਸਿਗਾਰੀ ਨਾਓ ਮਨ ਕਦੇ ਨਾ ਮੈਲ ਪਤੰਗ ਦੇਵਰ ਜੇਠ ਮੋਏ ਦੁਖ ਸੱਸੂ ਕਾ ਡਰ ਕਿਸ ਜੇ ਪਿਰ ਪਾਵੇ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦ੍ਰਿੜਾਇਆ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿੱਟ ਕਰਤਾ ਸਿਰਜਣ ਹਾਰਿਆ ਤੁਦੇ ਆਪੇ ਖੇਲ ਰਚਾਏ ਤੁਦੇ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣ ਹਾਰਿਆ ਸਭ ਤੇਰਾ ਸ਼ਬਦ ਵਰਤ ਹੈ ਉਹ ਪਾਵਣ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸਲੋਕ ਮਹੱਲਾ ਤੀਜਾ ਹਉਮੈ ਜਲ ਤੇ ਜਲ ਮੋਏ ਪ੍ਰਮ ਆਏ ਦੂਜੇ ਪਾਏ ਪੂਰੇ ਸਤਿਗੁਰ ਰਾਖ ਲਈਏ ਆਪਣੇ ਪੰਨੇ ਪਾਏ ਇਹੋ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਪਾਏ ਸ਼ਬਦਰ ਤੇ ਸੇ ਸੀ ਤਲਪੈ ਨਾਨਕ ਸੱਚ ਕੁਮਾਏ ਮਹੱਲਾ ਤੀਜਾ ਸਫਲਿਓ ਸਤਿਗੁਰ ਸੇਵਿਆ ਤਨ ਜਨਮ ਪਰਵਾਨ ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੇ ਸੇਹੀ ਪੁਰਖ ਸੁਜਾਨ ਕੁਲ ਉਧਾਰੇ ਆਪਣਾ ਦੋ ਜਨ ਹੋਵੇ ਪ੍ਰਵਾਨ ਗੁਰਮੁਖ ਮੋਏ ਜੀਵ ਦੇ ਪ੍ਰਵਾਨ ਹੈ ਮਨਮੁਖ ਜਨਮ ਮਰਾਹੇ ਨਾਨਕ ਮੋਏ ਨਾ ਆਖੀਐ ਇਹ ਗੁਰ ਕੈ ਸ਼ਬਦ ਸਮਾਹੇ ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਤਿਆਈ ਹੈ ਸਤਸੰਗਤ ਸਾਧੂ ਲੱਗ ਹਰ ਨਾਮ ਸਮਾਈ ਹੈ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ ਹੈ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫੁਰਮਾਈਏ ਹਉ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈ ਹੈ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਿਖਿਆਸ ਮੋਠ ਗੌਲੀ ਪਾਈਅਨ ਵਿਸਰਿਆ ਗੁਣਤਾਸ ਮਤ ਜਾਣ ਹੋ ਜਗ ਜੀਵਨ ਦਾ ਦੂਜੇ ਪਾਏ ਮੋਏ ਆਸ ਜਿਨੀ ਗੁਰਮੁਖ ਨਾਮ ਨਾ ਚੇਤੇ ਸੇ ਬਹਿਣ ਨਾ ਮਿਲਨੀ ਪਾਸ ਦੁਖ ਲਾਗਾ ਬੋ ਅਤ ਘਣਾ ਉਤ ਕਲਤ ਨਾ ਸਾਧ ਕੋਈ ਜਾਸ ਲੋਕਾਂ ਵਿਚ ਮੋਹ ਕਾਲਾ ਹੋਆ ਅੰਦਰ ਉਭੇ ਸਾਸ ਮਨਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੋ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੇ ਸਜਣਾ ਜੇ ਗੁਰਮੁਖ ਮਿਲੇ ਸੁਭਾਏ ਤਾਂ ਗੁਰ ਕਾ ਪਾਣਾ ਅਨ ਦਿਨ ਕਰੇ ਸੇ ਸਕਰੇ ਸਮਾਏ ਦੂਜੇ ਭਾਏ ਲੱਗੇ ਸੱਜਣ ਨਾ ਆਖੀਏ ਜੇ ਅਵਮਾਨ ਕਰੇ ਵੇਕਾਰ ਮਨਮੁਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤੁਦ ਆਪੇ ਜਗਤਿਓ ਪਾਇਕ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਚ ਹਉਮੈ ਲੇਖਾ ਮੰਗੀਏ ਫਿਰ ਆਵੇ ਜਾਇਆ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜੇਨ ਵੇਣ ਦੰਤਾ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨੇ ਫੁਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕਉ ਤੁਰ ਲਿਖ ਪਾਇਆ ਮਹੱਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੇ ਪ੍ਰਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਬਿਗ ਸੰਗ੍ਰਹਿ ਕਰਤੇ ਆਪ ਖੁਆਇਆ ਗੁਰਮੁਖ ਵਿਰਲੇ ਸੋਝੀ ਪਈ ਤਿਨਾ ਅੰਤਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇਆ ਬਿਨ ਸਬਦ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ
ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ ਪੌੜੀ। ਸੋ ਹਰ ਪੁਰਖ ਅਗੰਮ ਹੈ, ਕਹੋ ਕਿਦ ਪਾਈਏ, ਤਿਸ ਰੂਪ ਨਾ ਰੇਖ ਅਦ੍ਰਿਸ਼ਟ, ਕਹੋ ਜਨ ਕਿਉ ਤਿਆਈਏ। ਨਿਰੰਕਾਰ ਨਿਰੰਜਨ ਹਰ ਅਗਮ, ਕਿਆ ਕਹਿ ਗੁਣ ਗਾਈਏ, ਆਪ ਬੁਝਾਏ ਆਪ।

ਨਾਨਕ ਮੇਲ ਨਾ ਚੁੱਕਈ ਰਾਤੀ ਅਤੇ ਡੇਹ। ਮਹੱਲਾ ਤੀਜਾ ਸੱਜਣ ਮੈਂਡਾ ਰੰਗੁਲਾ ਰੰਗ ਲਾਏ ਮਨ ਲੇ ਜੋ ਮਾਂ ਜੀਠੇ ਕੱਪੜੇ ਰੰਗੇ ਪੀ ਪਾਹੇ। ਨਾਨਕ ਰੰਗ ਨਾ ਉਤਰੇ ਪਿਆਰ ਲੱਗੇ ਕੇਹੇ ਪੌੜੀ। ਹਰ ਆਪ ਵਰਤੇ ਆਪ ਹਰ ਆਪ ਬੁਲਾਏਂਦਾ ਹਰ ਆਪੇ ਸਿਰਟ ਸਵਾਰ ਸਿਰ ਧੰਦੇ ਲਾਏਂਦਾ। ਇੱਕ ਨਾ ਭਗਤੀ ਲਾਏ ਇੱਕ ਆਪ ਖੁਵਾਏਂਦਾ ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਏਂਦਾ। ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏਂਦਾ। ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ। ਇਹ ਜਗਮੈ ਨਾਮ ਅਲਭ ਹੈ ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵੇ ਆਪਣਾ ਹਉ ਤਿਨ ਬਰਹਾਰੇ ਜਾਓ। ਮਹੱਲਾ ਤੀਜਾ ਮਨਮੁਖ ਮਨ ਅਜਿੱਤ ਹੈ ਦੂਜੇ ਲੱਗੇ ਜਾਏ। ਤਿਸ ਨੂੰ ਸੁਖ ਸੁਪਨੇ ਨਹੀਂ ਦੁਖੇ ਦੁਖ ਵਿਖਾਏ। ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਧ ਲਗਾਏ। ਜੋ ਮਨ ਵਸ ਨਾ ਆਵਈ ਥੱਕੇ ਕਰਮ ਕਮਾਏ। ਪੇਖ ਧਾਰੀ ਪੇ ਕਰ ਥੱਕੇ ਆਠ ਸਰ ਤੀਰਥ ਨਹਾਏ। ਮਨ ਕੀ ਸਾਰ ਨਾ ਜਾਣਨੀ ਹੋਮੇ ਪਰਮ ਭੁਲਾਏ। ਗੁਰ ਪ੍ਰਸਾਦੀ ਭਉ ਪਿਆ ਵੜ ਭਾਗ ਵਸਿਆ ਮਨ ਆਏ। ਪਏ ਪਏ ਮਨ ਵਸ ਹੋਆ ਹੋਮੇ ਸ਼ਬਦ ਜਲਾਏ। ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਲਾਏ। ਸਤਗੁਰ ਮਿਲੇ ਨਾ ਹੋ ਪਾਇਆ ਨਾਨਕ ਸੁਖ ਸਮਾਏ ਪੌੜੀ। ਏ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਕਿਉ ਮਾਇਆ ਰੰਗ ਸੁੰਭ ਖਿਰ ਮੈਂ ਲੈ ਜਾਵਣਾ। ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ। ਜਾਂ ਪੜ ਚਲਾਇਆ ਕਾਲ ਤਾਂ ਖਰਾ ਡਰਾਵਣਾ। ਉਹ ਵੇਲਾ ਹੱਥਨ ਆਵੇ ਫਿਰ ਪਛਤਾਵਣਾ। ਸਲੋਕ ਮਹੱਲਾ ਤੀਜਾ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਹੇ। ਫਿਰ ਫਿਰ ਮਿਲਣ ਨਾ ਪਾਏ ਨੀ ਜੰਮੇ ਤੈ ਮਰ ਜਾਹੇ। ਸਹਿਸਾ ਰੋਗ ਨਾ ਛੋਡਈ ਦੁੱਖ ਹੀ ਮੈਂ ਦੁੱਖ ਪਾਹੇ। ਨਾਨਕ ਨਦਰੀ ਬਖਸਲੇ ਸਬਦੇ ਮੇਲ ਮਿਲਾਹੇ। ਮਹੱਲਾ ਤੀਜਾ ਜੋ ਸਤਿਗੁਰ ਤੇ ਮੋਹ ਫਿਰੇ ਤਿਨਾ ਠੌਰ ਨਾ ਠਾਓ। ਜਿਉ ਛੁੱਟੜ ਘਰ ਘਰ ਫਿਰੇ ਦੋ ਚਾਰਣ ਬਦਨਾਓ। ਨਾਨਕ ਗੁਰਮੁਖ ਬਖਸੀਏ ਤੇ ਸਤਿਗੁਰ ਮੇਲ ਮਿਲਾਓ ਪੌੜੀ। ਜੋ ਸੇਵੇ ਸਤ ਮੁਰਾਰ ਸੇ ਫਵਜਲ ਤਰ ਗਏ ਆ। ਜੋ ਬੋਲੇ ਹਰ ਹਰ ਨਾਓ ਤਿੰਨ ਜਮ ਛੱਡ ਗਿਆ। ਤੇ ਦਰ ਗਏ ਪੈਦੇ ਜਾਗੇ ਜਿੰਨਾ ਹਰ ਜਪ ਲਿਆ। ਹਰ ਸੇਵੇ ਸੇ ਹੀ ਪੁਰਖ ਜਿੰਨਾ ਹਰ ਤੁਦ ਮੈਂ ਆ। ਗੁਣ ਗਾਵਾਂ ਪਿਆਰੇ ਨਿਤ

ਖਾਦੇ ਮਨ ਤ੍ਰਿਪਤੀ ਹੈ, ਪਾਈਏ ਮੋਹ ਦੁਆਰ, ਇਹੋ ਭੋਜਨ ਅਲੱਭ ਹੈ ਸੰਤੋ, ਲੱਭੇ ਗੁਰ ਵਿਚਾਰ, ਇਹ ਮੁਦਾਵਣੀ ਕਿਉਂ ਵਿੱਚੋਂ ਕੱਢੀਏ, ਸਦਾ ਰੱਖੀਏ ਉਰਤਾਰ, ਇਹ ਮੁਦਾਵਣੀ ਸਤਿਗੁਰੂ ਪਾਈ, ਉਰ ਸਿੱਖਾਂ ਲੱਦੀ ਪਾਲ, ਨਾਨਕ ਜਿਸ ਬੁਝਾਏ ਸੋ ਬੁਝ ਸੀ, ਪਰ ਪਾਇਆ ਗੁਰਮੁਖ ਕਾਲ। ਮਹੱਲਾ ਤੀਜਾ, ਜੋ ਤੁਰ ਮੇਲੇ ਸੇ ਮਿਲ ਰਹੇ, ਸਤਿਗੁਰ ਸਿਉ ਚਿਤ ਲਾਏ, ਆਪ ਛੋੜੇ ਨ ਸੇ ਵਿਛੜੇ, ਦੂਜੇ ਪਾਏ ਖੁਆਏ, ਨਾਨਕ ਵਿਣ ਕਰਮਾ ਕਿਆ ਪਾਈਏ, ਪੂਰਬ ਲਿਖਿਆ ਕਮਾਏ, ਪੌੜੀ ਬੈਸਗੀਆਂ ਜਿਸ ਗਾਵੇ ਗਾਵਣ ਹਾਰੀਆਂ, ਹਰ ਨਾਮ ਸਲਾਹੋ ਨਿਤ ਹਰ ਕੋ ਬਲਿਹਾਰੀਆਂ, ਜਿੰਨੀ ਸੁਣ ਮੰਨਿਆ ਹਰ ਨਾਮ ਤਿਨਾ ਹੋ ਵਾਰੀਆ, ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆਂ, ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ। ਸਲੋਕ ਮਹੱਲਾ ਤੀਜਾ, ਵਿਣ ਨਾਵੇ ਸਭ ਭਰਮ ਦੇ, ਨਿਤ ਜਗ ਤੋਟਾ ਸਹਿਸਾਰ, ਮਨਮੁਖ ਕਰਮ ਕਮਾਵਣੇ, ਹੋਮੇ ਅੰਧ ਗੁਬਾਰ, ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ, ਸਹਿਜੇ ਜਾਗੇ ਸਹਿਜੇ ਸੋਵੇ, ਗੁਰਮੁਖ ਅਨਦਿਨ ਉਸਤਤ ਹੋਵੇ, ਮਨਮੁਖ ਪਰਮੇ ਸਹਿਸਾ ਹੋਵੇ, ਅੰਤਰ ਚਿੰਤਾ ਨੀਂਦ ਨਾ ਸੋਵੇ, ਗਿਆਨੀ ਜਾਗੇ ਸਵੇ ਸੁਭਾਏ, ਨਾਨਕ ਨਾਮ ਰਤਿਆ ਬਲ ਜਾਓ ਪੌੜੀ, ਸੇ ਹਰ ਨਾਮ ਧਿਆਵੇ ਜੋ ਹਰ ਰਤਿਆ, ਹਰ ਇੱਕ ਧਿਆਵੇ ਇੱਕ ਇੱਕੋ ਹਰ ਸਤਿਆ, ਹਰ ਇੱਕੋ ਵਰਤੇ ਇੱਕ ਇੱਕੋ ਉਦਪਤਿਆ, ਜੋ ਹਰ ਨਾਮ ਧਿਆਵੇ ਤਿੰਨ ਡਰ ਸਟ ਕਤਿਆ, ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ। ਸਲੋਕ ਮਹੱਲਾ ਤੀਜਾ, ਅੰਤਰ ਗਿਆਨ ਨ ਆਇਓ ਜਿਤ ਕਈ ਸੋਝੀ ਪਾਏ, ਵਿਣ ਡਿੱਠਾ ਕਿਆ ਸਾਲਾਈਏ, ਅੰਧਾ ਅੰਧ ਕਮਾਏ, ਨਾਨਕ ਸ਼ਬਦ ਪਛਾਣੀਏ, ਨਾਮ ਸੇ ਮਨ ਆਏ। ਮਹੱਲਾ ਤੀਜਾ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸੱਚਾ ਸ਼ਬਦ ਹਟ ਸੱਚ ਰਤਨੀ ਪਰੇ ਭੰਡਾਰ, ਗੁਰ ਕਿਰਪਾ ਤੇ ਪਾਈਨ ਜੇ ਦੇਵੈ ਦੇਵਣ ਹਾਰ, ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ, ਵਿਖ ਵਿਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਣ ਹਾਰ, ਨਾਨਕ ਸੱਚ ਸਲਾਈ ਹੈ ਤਨ ਸਵਾਰਣ ਹਾਰ। ਪੌੜੀ ਜਿੰਨਾ ਅੰਦਰ ਕੂੜ ਵਰਤ ਸੱਚ ਨਾ ਪਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਕੂੜਿਆਰੀ ਰੱਜੇ ਕੂੜ ਜੋ ਵਿਸ਼ਟਾ ਕਾਗ ਖਾਵਈ, ਜਿਸ ਹਰ ਹੋਏ ਕਿਰਪਾਲ ਤੋ ਨਾਮ ਧਿਆਵਈ, ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲੈ ਜਾਵਈ। ਸਲੋਕ ਮਹੱਲਾ ਤੀਜਾ, ਸੇਖਾ ਚੌ ਚੱਕਿਆ ਚੌ ਆਇਆ, ਇਹੋ ਮਨ ਇਕਤ ਕਰ ਆਣ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਸਤਿਗੁਰ ਅੱਗੇ ਟਹਿ ਪਉ ਸਭ ਕੇ ਜਾਣੇ ਜਾਣ, ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ, ਸਤਿਗੁਰ ਕੇ ਪਾਣੇ ਪੀ ਚੱਲੇ ਤਾਂ ਦਰਗੇ ਪਾਵੇ ਮਾਣ, ਨਾਨਕ ਜੇ ਨਾਮ ਨਾ ਚਿਤਨੀ ਤੇਨ ਤਿਗ ਪਹਿਨਣ ਤਿਗ ਖਾਣ। ਮਹੱਲਾ ਤੀਜਾ, ਹਰ ਗੁਣ ਤੋਟ ਨ ਆਵਈ ਕੀਮਤ ਕਹਿਣ ਨਾ ਜਾਏ, ਨਾਨਕ ਗੁਰਮੁਖ ਹਰ ਗੁਣ ਰਵੇ ਗੁਣਮੈ ਰਹੇ ਸੁਮਾਏ। ਪੌੜੀ ਹਰ ਚੋਲੀ ਦੇ ਸਵਾਰੀ ਕੜ ਪੈਦੀ ਭਗਤ ਕਰ, ਹਰ ਪੜ ਲੱਗਾ ਅਧਕਾਈ ਬਹੁ ਬਹੁ ਵਿਦ ਪਾਂਦ ਕਰ, ਕੋਈ ਬੂਝੇ ਬੂਝਣ ਹਾਰਾ ਅੰਤਰ ਵਿਵੇਕ ਕਰ, ਸੋ ਬੂਝੇ ਇਹੋ ਵਿਵੇਕ ਜਿਸ ਬੁਝਾਏ ਆਪ ਹਰ, ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ। ਸਲੋਕ ਮਹੱਲਾ ਤੀਜਾ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਗੁਰਮੁਖ ਹੋਏ ਸੋ ਪਉ ਕਰੇ ਆਪਣਾ ਆਪ ਪਛਾਣੇ, ਗੁਰਪ੍ਰਸਾਦੀ ਜੀਵਿਤ ਮਰੇ ਤਾਂ ਮਨ ਹੀ ਤੇ ਮਨ ਮਾਨੈ, ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੇ ਗਿਆਨੈ। ਮਹੱਲਾ ਤੀਜਾ, ਗੁਰਮੁਖ ਚਿੱਤ ਨ ਲਾਇਓ ਅੰਤ ਦੁਖ ਪਹੁਤਾ ਆਏ, ਅੰਦਰੋਂ ਬਾਹਰੋਂ ਅੰਧਿਆਂ ਸੁਧ ਨ ਕਾਹੀ ਪਾਏ, ਪੰਡਿਤ ਤਿਨ ਕੀ ਬਰਕਤੀ ਸਭ ਜਗਤ ਖਾਏ, ਜੋ ਰਤੇ ਹਰ ਨਾਏ ਜਿਨ ਗੁਰ ਕੇ ਸ਼ਬਦ ਸਲਾਹਿਆ, ਹਰ ਸਿਉ ਰਹੇ ਸਮਾਏ, ਪੰਡਿਤ ਦੂਜੇ ਭਾਏ ਬਰਕਤ ਨਾ ਹੋਵਈ, ਨਾ ਥਨ ਪੱਲੇ ਪਾਏ, ਪੜਥ ਕੇ ਸੰਤੋਖ ਨ ਆਇਓ ਅਨਦਿਨ।

ਪੌੜੀ। ਹਰ ਸੱਜਣ ਮੇਲ ਪਿਆਰੇ, ਮੇਲ ਪੰਥ ਦਸਾਈ, ਜੋ ਹਰ ਦੱਸੇ ਮਿੱਤ ਤਿਸ ਹੋਂ ਬਲ ਜਾਈ। ਗੁਣ ਸਾਂਝੀ ਤਿਨ ਸਿਉਂ ਕਰੀ, ਹਰ ਨਾਮ ਧਿਆਈ, ਹਰ ਸੇਵੀ ਪਿਆਰਾ ਨਿਤ, ਸੇਵ ਹਰ ਸੁਖ ਪਾਈ। ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ। ਸਲੋਕ ਮਹੱਲਾ ਤੀਜਾ। ਪੰਡਿਤ ਮਹਿਲ ਨਾ ਚੁੱਕਈ, ਜੇ ਵੇਦ ਪੜੇ ਜੁਗ ਚਾਰ, ਤ੍ਰੈ ਗੁਣ ਮਾਇਆ ਮੂਲ ਹੈ ਵਿਚ ਹਉਮੈ ਨਾਮ ਸਾਰ। ਪੰਡਿਤ ਭੁੱਲੇ ਦੂਜੇ ਲਾਗੇ, ਮਾਇਆ ਕਹਿ ਵਾਪਾਰ, ਅੰਤਰ ਤਸਨਾ ਭੁੱਖ ਹੈ, ਮੂਰਖ ਭੁੱਖਿਆ ਮੋਏ ਗਵਾਰ। ਸਤਿਗੁਰ ਸੇਵੈ ਸੁਖ ਪਾਇਆ, ਸੱਚੇ ਸ਼ਬਦ ਵਿਚਾਰ, ਅੰਦਰੋਂ ਤਸਨਾ ਭੁੱਖ ਗਈ, ਸੱਚੇ ਨਾਏ ਪਿਆਰ। ਨਾਨਕ ਨਾਮ ਰਤੇ ਸਹਿਜੇ ਰੱਜੇ, ਜਿਨ੍ਹਾਂ ਹਰ ਰਾਖਿਆ ਉਰਤਾਰ। ਮਹੱਲਾ ਤੀਜਾ। ਮਨਮੁਖਰ ਨਾਮ ਨਾ ਸੇਵਿਆ, ਦੁਖ ਲੱਗਾ ਬਹੁਤਾ ਆਏ, ਅੰਤਰ ਅਗਿਆਨ ਅੰਧੇਰ ਹੈ, ਸੁਧ ਨ ਕਾਈ ਪਾਏ। ਮਨ ਹੜ ਸਹਿਜ ਨਾ ਬੀਜਿਓ, ਭੁੱਖਾ ਕੇ ਅੱਗੇ ਖਾਏ, ਨਾਮ ਦਾਨ ਮਸਾਰਿਆ ਦੂਜੇ ਲੱਗਾ ਜਾਏ। ਨਾਨਕ ਗੁਰਮੁਖ ਮਿਲੇ ਵਡਿਆਈਆਂ, ਜੇ ਆਪੇ ਮੇਲ ਮਿਲਾਏ। ਪੌੜੀ। ਹਰਸਨ ਹਰਸ ਗਾਵੇ ਖਰੀ ਸੁਹਾਵਣੀ, ਜੋ ਮਨ ਤਨ ਮੁਖਰ ਬੋਲੇ ਸਾਹਰ ਭਾਵਣੀ, ਜੋ ਗੁਰਮੁਖ ਚੱਖੇ ਸਾਧ ਸਾ ਤ੍ਰਿਪਤਾਵਣੀ। ਗੁਣ ਗਾਵੇ ਪਿਆਰੇ ਨਿਤ, ਗੁਣ ਗਾਏ ਗੁਣੀ ਸਮਝਾਵਣੀ, ਜਿਸ ਹੋਵੇ ਆਪ ਦਿਆਲ ਸਾ ਸਤਿਗੁਰੂ ਗੁਰੂ ਬੁਲਾਵਣੀ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜੋ ਅੰਕਸ ਹੈ, ਅਹਿਰਨ ਜੋ ਸਿਰ ਦੇ, ਮਨ ਤਨ ਆਗੇ ਰਾਖ ਕਹਿ ਉਬੀ ਸੇਵ ਕਰੇ, ਕਿਉਂ ਗੁਰਮੁਖ ਆਪ ਨਿਵਾਰੀਏ ਸਭ ਰਾਸ ਟਕਾ ਲੇ। ਨਾਨਕ ਗੁਰਮੁਖ ਬੁਝੀਏ ਜਾਂ ਆਪੇ ਨਦਰ ਕਰੇ। ਮਹੱਲਾ ਤੀਜਾ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ, ਨਾਨਕ ਕੋਲ ਉਧਾਰੇ ਆਪਣਾ ਦਰਗੇ ਪਾਵੇ ਮਾਣ। ਪੌੜੀ। ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆ, ਇਕ ਸੇਵ ਗੁਰਪਾਸ ਇਹ ਗੁਰਕਾਰੇ ਲਾਈਆ। ਜਿਨ੍ਹਾਂ ਗੁਰ ਪਿਆਰਾ ਮਨ ਚਿੱਤ, ਤਿਨਾ ਪਾਉ ਗੁਰੂ ਦੇਵਾਈਆ। ਗੁਰਸਿੱਖਾਂ ਇਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀਵਾਈਆ। ਸਲੋਕ ਮਹੱਲਾ ਤੀਜਾ। ਨਾਨਕ ਨਾਮ ਨਾ ਚੇਤਨੀ, ਅਗਿਆਨੀ ਅੰਧਲੇ, ਅਵਰੇ ਕਰਮ ਕਮਾਹੇ, ਜਮ ਦਰ ਬੱਧੇ ਮਾਰੀਏ, ਫਿਰ ਵਿਸ਼ਟਾ ਮਹਿ ਪਚਾਹੇ। ਮਹੱਲਾ ਤੀਜਾ। ਨਾਨਕ ਸਤਿਗੁਰ ਸੇਵੇ ਆਪਣਾ, ਸੇਜਨ ਸੱਚੇ ਪ੍ਰਵਾਨ, ਹਰ ਕੇ ਨਾਏ ਸਮਾਏ ਰਹੇ, ਚੂਕਾ ਆਵਣ ਜਾਣ। ਪੌੜੀ। ਧਨ ਸੰਪੇ ਮਾਇਆ ਸੰਚੀਏ, ਅੰਤੇ ਦੁਖਦਾਈ, ਹਰਿਮੰਦਰ ਮਹਿਲ ਸੁਵਾਰੀਏ, ਕਿਸ ਸਾਥ ਨਾ ਜਾਈ, ਹਰੰਗੀ ਤੁਰੇ ਨਿਤ ਪਾਲੀਏ, ਕਿਤੇ ਕਾਮ ਨਾ ਆਈ, ਜਨ ਲਾਭੋ ਚਿਤ ਹਰ ਨਾਮ ਸਿਉ, ਅੰਤ ਹੋਏ ਸਖਾਈ, ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ। ਬਿਨ ਕਰਮੇ ਨਾਉ ਨਾ ਪਾਈਏ, ਪੂਰੇ ਕਰਮ ਪਾਇਆ ਜਾਏ, ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ। ਮਹੱਲਾ ਪਹਿਲਾ। ਇਕ ਦੱਜ ਹੈ ਇਕ ਦੱਬੀਏ, ਇਕ ਨਾ ਕੁੱਤੇ ਖਾਹੇ, ਇਕ ਪਾਣੀ ਵਿਚ ਉਹ ਸੱਟੀ ਹੈ, ਇਕ ਪੀ ਫਿਰ ਹਸਣ ਪਾਹੇ, ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਹੇ। ਪੌੜੀ। ਤਿਨਕਾ ਖਾਦਾ ਪੈਦਾ ਮਾਇਆ ਸਾ ਪਵਿੱਤ ਹੈ, ਜੋ ਨਾਮ ਹਰ ਰਾਤੇ, ਤਿਨਕੇ ਘਰ ਮੰਦਰ ਮਹਿਲ ਸਰਾਈ ਸਾ ਪਵਿੱਤ ਹੈ, ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ, ਤਿਨਕੇ ਤੁਰੇ ਜੀਨ ਖੁਰਗੀਰ ਸਾ ਪਵਿੱਤ ਹੈ, ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ, ਤਿਨਕੇ ਕਰਮ ਧਰਮ ਕਾਰ ਸਾ ਪਵਿੱਤ ਹੈ, ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ, ਜਿਨ ਕਹਿ ਪੋਤੇ ਪੁੰਨ ਹੈ, ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ। ਸਲੋਕ ਮਹੱਲਾ ਤੀਜਾ। ਨਾਨਕ ਨਾਭ ਕੁੱਤਿਆਂ ਹਲਤ ਪਲਤ ਸਭ ਜਾਏ, ਜਬ ਤਬ ਸੰਜਮ ਸਭ ਹਿਰ ਲਿਆ, ਮੁੱਠੀ ਦੂਜੇ ਪਾਏ, ਜਮ ਦਰ ਬੱਧੇ ਮਾਰੀਏ, ਬਹੁਤੀ ਮਿਲੇ ਸਜਾਏ। ਮਹੱਲਾ ਤੀਜਾ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁਖ ਨਹੀਂ, ਮਰ ਜੰਮੇ ਵਾਰੋ ਵਾਰ, ਤ੍ਰਿਸ਼ਨਾ ਕਦੇ ਨਾ ਬੁਝਈ, ਦੁਬਦਾ ਹੋਏ ਖੁਆਰ, ਮੋਕਾ ਲੇ ਤਿਨ ਨਿੰਦਕਾਂ ਤੇ ਸੱਚੇ ਦਰਬਾਰ, ਨਾਨਕ ਨਾਮ ਵੀ ਹੋਣਿਆ ਨਾ ਉਰਵਾਰ ਨਾ ਪਾਰ। ਪੌੜੀ। ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ, ਜਿਨ੍ਹਾਂ ਮਨ ਚ ਇਕ ਅਰਾਧਿਆ ਤਿਨਾ ਇਸ ਬਿਨ ਦੂਜਾ ਕੋ ਨਾਹੀ, ਸੇਈ ਪੁਰਖ ਹਰ ਸੇਵ ਦੇ ਜਿਨ ਤੁਰ ਮਸਤਕ ਲੇਖ ਲਿਖਾਹੀ, ਹਰ ਕੇ ਗੁਣਤ ਗਾਮ ਦੇ ਹਰ ਗੁਣ ਗਾਏ ਗੁਣੀ ਸਮਝਾਹੀ, ਵਡਿਆਈ ਵੱਡੀ ਗੁਰਮਖਾਂ ਗੁਰਪੂਰੇ ਹਰ ਨਾਮ ਸਮਾਹੀ। ਸਲੋਕ
ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ, ਸ਼ਬਦ ਮਰੇ ਫਿਰ ਨਾ ਮਰੇ, ਤਾਂ ਸੇਵਾ ਪਵੇ ਸਵਤਾਏ। ਪਾਰਸ ਪਰਸੇ ਪਾਰਸ ਹੋਵੇ, ਸੱਚ ਰਹੇ ਲਿਵਲਾਏ, ਜੇ ਪੂਰਬ ਹੋਵੇ ਲਿਖਿਆ, ਤਿਸ ਸਗੁਰ ਮਿਲੇ ਪ੍ਰਵਿਆਏ। ਨਾਨਕ ਗਣਤੇ ਸੇਵਕ ਨਾ ਮਿਲੇ, ਜੇ ਬਗਸੇ ਸੋ ਪਵੇ ਥਾਏ। ਮਹੱਲਾ ਤੀਜਾ। ਮੈਲ ਕੁਮੈਲ ਨਾ ਜਾਣਨੀ, ਮੂਰਖ ਆਪਣੇ ਸਵਾਏ, ਸਭ ਚੀ ਨੇ ਤਾਂ ਮੈਲ ਲਹਿ, ਜੋ ਤੀ ਜੋ ਸਮਾਏ। ਸਦਾ ਸੱਚੇ ਕਾ ਪਉ ਮਨ ਵਸੇ, ਤਾਂ ਸਭਾ ਸੋਝੀ ਪਾਏ। ਸਗੁਰ ਆਪਣੇ ਕਰ ਵਰਤਦਾ, ਆਪੇ ਲਏ ਮਿਲਾਏ। ਨਾਨਕ ਸਤਿਗੁਰ ਮਿਲੇ ਸਾ ਪੂਰੀ ਪਈ, ਜਿਸਨੂੰ ਕਿਰਪਾ ਕਰੇ ਰਜਾਏ ਪੌੜੀ। ਤਨ ਤਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੋਹ ਕਹਿਤੇ ਆ। ਤਨ ਤਨ ਭਾਗ ਤਿਨਾ ਸੰਤ ਜਨਾ, ਜੋ ਹਰ ਜਸ ਰਮਣੀ ਸੁਣਤੇ ਆ। ਤਨ ਤਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬੰਤੇ ਆ। ਤਨ ਤਨ ਭਾਗ ਤਿਨਾ ਗੁਰਮੁਖਾਂ, ਜੋ ਗੁਰਸਿੱਖ ਲਏ ਮਨ ਜਿਣਤੇ ਆ। ਸਭ ਦੂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਕੁਰਚਰਣੀ ਸਿੱਖ ਪੜਤੇ ਆ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਥਿਦਾ ਬ੍ਰਹਮ ਤਰਹਿ, ਏਕ ਸ਼ਬਦ ਲਿਵਲਾਏ। ਨਵ ਨਿਧੀ ਅਠਾਰੇ ਸਿੱਧੀ ਪਿੱਛੇ ਲਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਬਿਨ ਸਤਿਗੁਰ ਨਾਵ ਨਾ ਪਾਈਏ, ਬੁੱਝੋ ਕਰ ਵਿਚਾਰ। ਨਾਨਕ ਪੂਰੇ ਭਾਗ ਸਗੁਰ ਮਿਲੇ, ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਦ ਹੈ, ਮਨੋ ਉਸ ਨਾ ਭੁੱਖ ਨਾ ਜਾਏ। ਗੁਰਮੁਖ ਸ਼ਬਦੇ ਰਤਿਆ, ਸੀਤਲ ਹੋਏ ਆਪ ਗਵਾਏ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੇ ਆਏ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵਲਾਏ ਪੌੜੀ। ਹਉ ਬਲਿਹਾਰੀ ਤਿੰਨ ਕਉ, ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਤੇ ਆਏ ਦੇ ਤਿੰਨ ਦਰਸ਼ਨ ਪਿੱਖਾ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ। ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲਵ ਕਿਰਖਾ। ਤਨ ਤਨ ਸੁਹਾਵਾ, ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਤਰੇ ਵਿਖਾ। ਸਲੋਕ ਮਹੱਲਾ ਤੀਜਾ। ਗੁਰਬਿਨ ਗਿਆਨ ਨਾ ਹੋਵਈ, ਨਾ ਸੁਖ ਵਸੇ ਮਨ ਆਏ। ਨਾਨਕ ਨਾ ਵਿਹੂਣੇ ਮਨਮੁਖੀ, ਜਸਨ ਜਨਮ ਗਵਾਏ। ਮਹੱਲਾ ਤੀਜਾ। ਸਿੱਧ ਸਾਧਕ ਨਾਵੇ ਨੂੰ ਸਭ ਖੋਜਦੇ, ਥੱਕ ਰਹੇ ਲਿਵਲਾਏ। ਬਿਨ ਸਗੁਰ ਕਿਨੇ ਨਾ ਪਾਇਓ, ਗੁਰਮੁਖ ਮਿਲੇ ਮਿਲਾਏ। ਬਿਨ ਨਾਵੇ ਪਹਿਨਣ ਖਾਣ ਸਾ ਬਾਦ ਹੈ, ਤਿਗ ਸਿੱਧੀ ਤਿਗ ਕਰਮਾਤ। ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ। ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਏਹਾ ਸਿੱਧ ਏਹਾ ਕਰਮਾਤ ਪੌੜੀ। ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੇ ਹਰ ਗੁਣ ਸ਼ੰਤਾ। ਹਰ ਕੀਰਤਨ ਕਰੇ ਹਰ ਜਾ ਸੁਣੇ, ਤਿਸ ਕਵਲਾ ਕੰਤਾ। ਹਰ ਦਾਤਾ ਸਭ ਜਗਤ ਪਿਖਾਰੀਆ, ਮੰਗਤ ਜਨ ਜਨਤਾ। ਹਰ ਦੇਵ ਉਦਾਨ ਦਿਆਲ ਹੋਏ, ਵਿਜ ਪਾਥਰ ਕ੍ਰਿਮ ਜਨਤਾ। ਜਨ ਨਾਨਕ ਨਾਮ ਧਿਆਇਆ, ਗੁਰਮੁਖ ਧਨਵੰਤਾ। ਸਲੋਕ ਮਹੱਲਾ ਤੀਜਾ। ਪੜਣਾ ਗੁੜਣਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿਸਾ ਪੜਥ ਕੇ, ਦੂਜੇ ਪਾਏ ਖੁਆਰ। ਤੋ ਪੜਿਆ ਸੋ ਪੰਡਿਤ ਬੀਨਾ।

ਵਿਣ ਮਨ ਮਾਰੇ ਕੋਈ ਨਾ ਸਿੱਝਈ। ਵੇਖੋ ਕੋਲ ਵਿਲਾਏ ਪੇਖ ਤਾਰੀ ਤੀਰਥੀ ਪਵਥ ਕੇ, ਨਾ ਇਹੋ ਮਨ ਮਾਰਿਆ ਜਾਏ। ਗੁਰਮੁਖ ਇਹੋ ਮਨ ਜੀਵਿਤ ਮਰੇ, ਸੱਚ ਰਹੇ ਲਿਵਲਾਏ। ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਹਉਮੈ ਸ਼ਬਦ ਜਲਾਏ ਪੌੜੀ। ਹਰ ਘਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦਿਰੜਾਓ ਇਕ ਕਿਨਕਾ। ਹਰ ਘਰ ਸੀਗਾਰ ਬਣਾਵੋ ਹਰ ਜਨ,

ਕੈ ਸੰਗ ਪਾਪ ਗੁਵਾਵਣਾ ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਣਾ। ਸਲੋਕ ਮੁਹੱਲਾ ਚੌਥਾ। ਅੰਤਰ ਅਗਿਆਨ ਪਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਵਟ ਸਭ ਕਵਟੋ ਕਰ ਜਾਣੇ ਕਵਟੇ ਖਪੇ ਖਵਾਹੀ। ਸਤਿਗੁਰ ਕਾ ਪਾਣਾ ਚਿੱਤ ਨ ਆਵੇ ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸਬਦ ਸਵਾਹੀ। ਮਹੱਲਾ ਚੌਥਾ। ਮਨੁੱਖ ਮਾਇਆ ਮੋਹੇ ਆਪੇ ਦੂਜੇ ਪਾਏ ਮਨੁਆ ਥਿਰ ਨਾਹੇ। ਅਨਦਿਨ ਜਲ ਰਹਿ ਦਿਨ ਰਾਤੀ ਹੋਮੇ ਖਪੇ ਖਪਾਹੇ। ਅੰਤਰ ਲੋਭ ਮਹਾ ਗੁਬਾਰਾ ਤਿਨਕੇ ਨਿਟ ਨਾ ਕੋਈ ਜਾਵੇ। ਕੋਈ ਆਪ ਦੁਖੀ ਸੋ ਕਭੂ ਨਾ ਪਾਵੇ ਜਨਮ ਮਰੇ ਮਰ ਜਾਵੇ। ਨਾਨਕ ਬਖਸ ਲਏ ਪ੍ਰਾ ਸਾਚਾ ਜੇ ਗੁਰ ਚਰਣੀ ਚਿਤ ਲਾਹੇ ਪੌੜੀ। ਸੰਤ ਭਗਤ ਪ੍ਰਵਾਨ ਜੋ ਪ੍ਰਭਾਇਆ ਸਹੀ ਵਿਚੱਖਣ ਜੰਤ ਜਿਨੀ ਹਰਚਾਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਪਏ ਪੁਨੀਤ ਹਰ ਤੀਰਥ ਨਾਇਆ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ। ਨਾਮੋ ਚਿਤ ਦੇ ਨਾਮ ਪੜੇ ਨਾਮ ਰਹੇ ਲਿਵ ਲਾਏ। ਨਾਮ ਪਦਾਰਥ ਪਾਇਆ ਚਿੰਤਾ ਗਈ ਬਲਾਏ। ਸਤਿਗੁਰ ਮਿਲਿਆ ਨਾਮ ਉਭਜੇ ਤਿਸ ਨਾ ਭੁੱਖ ਸਭ ਜਾਏ। ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ। ਮਹੱਲਾ ਚੌਥਾ। ਸਤਿਗੁਰ ਪੁਰਖ ਦੇ ਮਾਰਿਆ ਪ੍ਰਮ ਪ੍ਰਮਿਆ ਕਰ ਛੋੜ ਗਇਆ। ਉਸ ਪਿੱਛੇ ਵੱਜੇ ਫੱਕੜੀ ਮੋਹ ਕਾਲਾ ਅੱਗੇ ਪਇਆ। ਉਸ ਅਰਲ ਬਰਲ ਮੋਹ ਨਿਕਲੇ ਨਿਤ ਝੱਗੂ ਸੁੜਦਾ ਮੋਹਾ। ਕਿਆ ਹੋਵੇ ਕਿਸੇ ਹੀ ਦੇ ਕੀਤੇ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਇਆ। ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ। ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ। ਜੈਸਾ ਕੋਈ ਕਰੇ ਤੈਸਾ ਕੋਈ ਪਾਵੇ। ਕਿਉਂ ਬ੍ਰਹਮ ਵਿਚਾਰ ਹੋਵੇ ਦਰ ਸਾਚੇ ਅੱਗੋਂ ਦੇ। ਜਨ ਨਾਨਕ ਆਖ ਸੁਣਾਵੇ ਪੌੜੀ ਉਹ ਸੱਚੇ ਬੱਧਾ ਥੇ ਹੋ। ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ। ਗੁਰ ਕਿਰਪਾਲ ਬੇਅੰਤ ਅਵਗਣ ਸਭ ਹਤੇ। ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ। ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ। ਸਲੋਕ ਮਹੱਲਾ ਪਹਿਲਾ। ਤਾ ਕੀ ਰਜਾਏ ਲਿਖਿਆ ਪਾਏ ਆਬ ਕਾ ਕੀਜੇ ਪਾਂਡੇ। ਹੁਕਮ ਹੁਆ ਹਾਸਲ ਤਦੇ ਹੋਏ ਨਿਬੜਿਆ। ਹੰਡੇ ਜੀ ਕਮਾਂਦੇ ਮਹੱਲਾ ਦੂਜਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ। ਨਾਨਕਾ ਸੱਚ ਹੇ ਪੌੜੀ ਸਭੇ ਗੱਲਾਂ ਆਪ ਹਾੜ ਬਹਾਲਿਓਨ। ਆਪੇ ਰਚਨ ਰਚਾਏ ਆਪੇ ਹੀ ਕਾਲਿਓਨ। ਆਪੇ ਜੰਤਿਓ ਪਾਏ ਆਪ ਪ੍ਰਤਪਾਲਿਓਨ। ਦਸ ਰੱਖੇ ਕੰਠ ਲਾਏ ਨਦਰ ਨਿਹਾਲਿਓਨ। ਨਾਨਕ ਭਗਤਾਂ ਸਦਾ ਆਨੰਦ ਪਾਓ ਦੂਜਾ ਜਾ ਲਿਓਨ। ਸਲੋਕ ਮਹੱਲਾ ਤੀਜਾ। ਏ ਮਨ ਹਰ ਜੀ ਪਿਆਏ ਤੂੰ ਇਕ ਮਨ ਇਕ ਚਿਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਹਉ ਹਰ ਕੇ ਸਦ ਬਲਿਹਾਰਣ ਜਿਤ ਸੇਵਿਆ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੇ ਹਉਮੈ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਇਨ ਆਪੇ ਬਖਸ ਕਰੇ। ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਨਾਨਕ ਨਾਮ ਧਿਆਨ ਤੇ ਨਿਜ ਕਰਵਾਸ ਗਏ ਜੁਗ ਜੁਗ ਸੋਭਾ ਹੋਏ ਪੌੜੀ। ਤੂੰ ਕਰਨ ਕਾਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ। ਤੁਧ ਆਪੇ ਸਿੱਟ ਸਿਰਜੀਆ ਆਪੇ ਫੁਨਗੋਈ। ਤਾ ਵੇਖੋ ਸ਼ਬਦ ਵਰਤਦਾ ਜੋ ਕਰੇ ਸੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰਸੋਈ। ਸੁਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ। ਹਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ। ਉਹਲੇ ਜਾਰੇ ਉਹਲੇ ਗਾਡੇ ਤੇਰੀ ਗਦ ਦੂਹੂ ਨਾ ਪਾਈ। ਮਨ ਰੇ ਸੰਸਾਰ ਅੰਧ ਗਹੇਰਾ ਚੌਧ ਪਸਰੇ ਹੋਏ ਜਮ ਜੇਵਰ ਆ ਰਹਾਓ। ਕਵਿਤ ਪੜੇ ਪੜ ਕਵਿਤਾ ਮੂਏ ਕਪੜ ਕੇਦਾਰੇ ਜਾਈ। ਜਟਾ ਧਾਰ ਤਰ ਜੋਗੀ ਮੂਏ ਤੇਰੀ ਗਤ ਇਹਨੇ ਨਾ ਪਾਈ। ਦਰਬ ਸੰਚ ਸੰਜਰਾਜੇ ਮੂਏ ਗੜਲੇ ਕੰਚਨ ਭਾਰੀ। ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ। ਰਾਮ ਨਾ ਬਿਨ ਸਭੇ ਬਗੂਤੇ ਦੇਖੋ ਨਿਰਖ ਸਰੀਰਾ। ਹਰ ਕੇ ਨਾ ਬਿਨ ਕਿਨ ਗਦ ਪਾਈ ਹੈ ਉਪਦੇਸ਼ ਕਬੀਰਾ। ਜਬ ਜਰਗੇ ਤਬ ਹੋਏ ਪਸਮ ਤਨ ਰਹੇ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਬੜਾਈ। ਆਹੇ ਪਈਆ ਫਿਰ ਤਾਓ ਫੂਲਿਆ ਫੂਲਿਆ
جب دس ماس ارد مکرتا سو دن کیسے پھولیا رہا جو مد ماکھی کیوں سٹھور رس جور جور تن کیا مرتی بار لہو لہو کریے ہوت رین کیو دیا دیوری لو بری نار سنگ پئی آگے سجن سہیلا مرکٹ لو سب لوگ کٹم پیو آگے ہنس اکیلا کہے تو کبیر سنو رے پانی پرے کاگرس گوا جھوٹھی مایا آپ بندھایا جو نلنی پرمسوا بید پران سب مد سن کے کری کرم کی آسا کال گر سب لوگ سیانے اڑ پنڈت پہ چلے نراسا مان رے سرو نہ ایک کاجا پجو نہ رگ پت راجا رکھاؤ بان کھن جائے جوگ تب کینو کند مول چون کھایا نادی بےدی سب دی مونی جم کے پٹے لکھایا بھگت نار دی ہردے نہ آئی کاش کوش تن دینا راگ راگ نے

ਤੇਰੀ ਹਾਥ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਤੇਰੀ ਤੈ ਸੁਮਤ ਕਹਾਂ ਤੇ ਪਾਈ ਜਾ ਤੇ ਪ੍ਰਮ ਕੀ ਲੀਕ ਮਿਟਾਈ ਤੋ ਰਸ ਕਬੀਰੇ ਜਾਣਿਆ ਮੇਰੋ ਗੁਰਪ੍ਰਸਾਦ ਮਨ ਮਾਨਿਆ ਜੇ ਬਾਜਨਾ ਜੀਆਂ ਜਾਈ ਜੋ ਮਿਲੇ ਤਾਂ ਕਾਲ ਅਘਾਈ ਤਾਂ ਜੀਵਨ ਪਲੋ ਕਹਾਂ ਹੀ ਮੂਏ ਬਿਨ ਜੀਵਨ ਨਾਹੀ ਅਬ ਕਿਆ ਕਸੀਏ ਗਿਆਨ ਵਿਚਾਰਾ ਨਿਜ ਨਿਰਖਤ ਗਲ ਵਿਉਹਾਰਾ ਰਖਾਓ ਕਸ ਕੁੰਕਮ ਚੰਦਨ ਗਾਰਿਆ ਬਿਨ ਨੈਨੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਵਸਾਇਆ

ਝੂਠੇ ਖਾਂ ਬਿਲੋਬਸ ਪਾਨੀ ਤਾਇਆ ਮਾਜਸ ਕੌਣ ਗੁਨਾ ਜੋ ਕੜ ਪੀਤਰ ਗਏ ਮਲਨਾ ਰਗਾਓ ਲੋਕੀ ਅੱਠ ਸੜ ਤੀਰਥ ਨਾਈ

ਹੋ ਮਨ ਪਵਨੇ ਸੁਖ ਬਣਿਆ ਕੇਸੇ ਜੋਗ ਪ੍ਰਾਪਤ ਗਣਿਆ ਰਖਾਓ ਗੁਰਦ ਖਿਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਹ ਦਲਿਗੇ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਉਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮਾਨਿਆ ਰਾਗ ਸੋਰਠ

ਕਣ ਮੜਿਆ ਮੰਦਲ ਬਾਜੇ, ਮੇ ਸਾਵਣ ਕਨ ਹਰ ਗਾਜੇ, ਬਾਦਲ ਬਿਨ ਬਰਖਾ ਹੋਈ, ਜੋ ਤਤ ਵਿਚਾਰੇ ਕੋਈ, ਮੋਕੋ ਮਿਲਿਓ ਰਾਮ ਸੁਨੇਹੀ, ਜੇ ਮਿਲਿਆ ਦੇਹ ਸੁਦੇਹੀ ਰਖਾਓ, ਮਿਲ ਪਾਰਸ ਕੰਚਨ ਹੋਇਆ, ਮੁਖ ਮਨਸਾ ਰਤਨ ਪਰੋਇਆ, ਇਹ ਪਾਉ ਗਿਆ ਪਰਮ ਪਾਗਾ, ਗੁਰ ਪੁੱਛੇ ਮਨ ਪਤੀ ਆਗਾ, ਜਲ ਪੀਤਰ ਕੁੰਭ ਸਮਾਨਿਆ, ਸਭ ਰਾਮ ਏਕ ਕਰ ਜਾਣਿਆ, ਗੁਰ ਚੇਲੇ ਹੈ ਮਨ ਮਾਨਿਆ, ਜਨ ਨਾ ਮੈਂ ਤਤ ਪਛਾਨਿਆ, ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਓਧ, ਜਲ ਕੇਵਲ ਜਲ ਮਾਹੀ, ਮਾਧਵੇ ਕਿਆ ਕਹੀਏ ਪ੍ਰਮੇਸ, ਜੈਸਾ ਮਾਨਿਏ ਹੋਏ ਨਾ ਤੈਸਾ ਰਹਾਓ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਇਆ ਭਿਖਾਰੀ, ਅਸ਼ਤਰਾਜ ਬਿਸ਼ਰਤ ਦੁਖ ਪਾਇਆ, ਸੋ ਗਲ ਪਈ ਹਮਾਰੀ, ਰਾਜ ਪੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ, ਅਨਕ ਕਟਕ ਜੈਸੇ ਪੂਲ ਪਰੇ, ਅਬ ਕਹਿਤੇ ਕਹਿਣ ਨਾ ਆਇਆ, ਸਰਬੇ ਏਕ ਅਨੇਕੈ ਸਵਾਮੀ, ਸਭ ਕੜ ਭੁਗਵੈ ਸੋਈ, ਕਹੇ ਰਵਿਦਾਸ ਹੱਥ ਪੈਨੇ ਰਹਿ, ਸਹਿਜੇ ਹੋਏ ਸੋਈ, ਜੋ ਹਮ ਬਾਂਧੇ ਮੂਹ ਫਾਸ, ਹਮ ਪ੍ਰੇ ਬੰਧਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ, ਮਾਧਵੇ ਜਾਨ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ ਰਹਾਓ, ਮੀਨ ਪਕੜ ਫਾਂਕਿਓ ਅਰ ਕਾਟਿਓ, ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਪੂਜਨ ਕੀਨੋ, ਤਉ ਨਾ ਵਿਸਰਿਓ ਪਾਨੀ, ਆਪਨ ਬਾਪੇ ਨਾਹੀ ਕਿਸੀ ਕੋ, ਪਾਵਨ ਕੋ ਹਰ ਰਾਜਾ, ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ, ਕਹੇ ਰਵਿਦਾਸ ਭਗਤ ਇਕ ਬਾਢੀ, ਆਬ ਹੇ ਕਾਸੋ ਕਹੀਏ, ਜਾਂ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੂ ਸਹੀਏ, ਦੁਲਭ ਜਨਮ ਪੁੰਨ ਫਲ।

ਕਰਕ ਕਰੇ ਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ, ਵਾਹ ਕਾ ਔਖਦ ਨਾਹੀ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹੋ ਔਖਦ ਜਗ ਸਾਰਾ, ਗੁਰ ਪ੍ਰਸਾਦ ਕਹੇ ਜਨ ਪੀਖਣ, ਪਾਵੋ ਮੋਖ ਦੁਆਰਾ। ਐਸਾ ਨਾਮ ਰਤਨ ਨਿਰਮੋਲ, ਪੁੰਨ ਪਦਾਰਥ ਪਾਇਆ, ਆਨਕ ਜਤਨ ਕਰ ਹਿਰਦੇ ਰਾਖਿਆ, ਰਤਨ ਨਾ ਛੱਪੇ ਛਪਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ, ਰਹਾਉ ਰਸਨਾ ਰਮਤ ਸੁਨਤ ਸੁਖ ਸਰਵਨਾ, ਚਿਤ ਚੇਤੇ ਸੁਖ ਹੋਈ, ਕਹੋ ਪੀਖਣ ਦੁਇ ਨੈਣ ਸੰਤੋਖੇ, ਜੈ ਦੇਖਾ ਤੈ ਸੋਈ। ਧਨਾਸਰੀ ਮਹੱਲਾ ਪਹਿਲਾ, ਕਰ ਪਹਿਲਾ ਚੌਪਦ ਇੱਕ ਓਅੰਕਾਰ, ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈ ਭੰ ਗੁਰ।

ਅਨਦਨ ਸਾਹਿਬ ਸੇਵੀਏ ਅੰਤ ਛਿਡਾ ਸੋਏ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ, ਦਿਆਲ ਤੇਰੇ ਨਾਮ ਤਰਾ ਸਦ ਕੁਰਬਾਣੇ ਜਾਓ ਰਹਾਓ, ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ, ਤਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ, ਤੁਧ ਬਾਜ ਪਿਆਰੇ ਕੇਵ ਰਹਾ ਸਾਵੜਿਆਈ ਦੇਹ, ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ।

ਮਹੱਲਾ ਪਹਿਲਾ ਤਾਇਆ ਕਾਗਜ਼ ਮਨ ਪਰਵਾਣਾ ਸਿਰ ਕੇ ਲਿਖਣਾ ਪੜੇ ਏ ਆਣਾ ਦਰਗੇ ਖੜੀਏ ਤੀਨੇ ਲੇਖ ਖੋਟਾ ਕਾਮਨ ਆਵੇ ਵੇਖ ਨਾਨਕ ਜੇ ਵਿਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲਖਾਏ ਬ੍ਰਾਹਮਣ ਨਾਵੇ ਜੀਆ ਖਾਏ ਜੋਗੀ ਜੁਗਤ ਨ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੇ ਗੁਰ ਪ੍ਰਸਾਦੀ ਏਕੋ ਜਾਣੇ ਕਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਿਤ ਮਰੇ ਤੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਤਰੇ ਸਗਲੇ ਕੁਲ ਤਾਰੇ ਦਾਨ ਸਬੰਸੋਈ ਦਿਲ ਧੋਵੇ ਮੁਸਲਮਾਨ ਸੋਈ ਮਲਖੋਵੇ ਪੜਿਆ ਬੂਝੇ ਸੋ ਪ੍ਰਵਾਨ ਜਿਸ ਸਿਰ ਦਰਗਹਿ ਕਾ ਨਿਸ਼ਾਨ ਤਨਾਸਰੀ ਮਹੱਲਾ ਪਹਿਲਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਦਕਾ ਟੱਬ ਥਾਹਿਤ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ ਕਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੇ ਨਾਗ ਪਕੜੇ ਠੱਗਣ ਕੋ ਸੰਸਾਰ ਰਖਾਉ ਆਣ ਸੇਤੀ ਨਾਗ ਪਕੜੇ ਸੂਝਤੇ ਤਿਨ ਲੋ ਮਗਰ ਪਾਛੇ ਕਛ ਨਾ ਸੂਝੇ।